Vamos lá.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

やったー。

ちゃった。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। कंठ है सब कुछ फिर भी बाबा मन विच घुप हनेरे हो गए। सत संतोख विचार दे बूटे नू कोई बिरला पानी पांदा। कौन है मनदा बाबे दी गल, बाबे नू दस कौन मनांदा। ऊच नीच दे चक्करां दे विच फस गया बाबा तेरा लाना। ऊच नीच दे चक्करां दे विच फस गया बाबा तेरा लाना। देख के जातां जोड़े रिश्ते हो गया तेरा सिख सियाणा। तेरे घर विच करे ड्रामे भेद भावना मैं कोई चाहुंदा। कौन है मनदा बाबे दी गल, बाबे नूं दस कौन मनांदा। तेरे घर दी राजनीतियां दी सूली ने टंग ले बाबा। तेरे घर भी राजनीतियां दी सूली ते टंग ले बाबा। तेरे तो वद सत्ताधारियां दाने लोकी मन दे दाबा। तेरे घर विच अपनी सोभा हर कोई वड्डा आण करांदा। कौन है मनदा बाबे दी गल, बाबे नूं दस कौन मनांदा। नशियां ते लच्चर गीतां ने ऐसी बाबा अत कराई। औरत लई कई पागल हो गए फिरदे ने कई चिट्टा लाई। औरत लई कई पागल हो गए फिरदे ने कई चिट्टा लाई। लखां बेड़े डोब ते बाबा तरस बावरां नूं ना आंदा। कौन है मनदा बाबे दी गल, बाबे नूं दस कौन मनांदा। खून पसीना लुट कईयां ने तेरे दर ते लंगर लाया। खून पसीना लुट कईयां ने तेरे दर ते लंगर लाया। देन चढ़ावे दाते नूं कई कईयां अपना ना खुदवाया। सिर्फ अडंबर करदा मंगा ना कोई तेरी गल अपनांदा। कौन है मनदा बाबे दी गल, बाबे नूं दस कौन मनांदा। दिवस मनाने ना चमकाने सानू सिर्फ अडंबर पाउंदा। कौन है मनदा बाबे दी गल, बाबे नूं दस कौन मनांदा। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
0: ਪਿੰਡ ਦੀ ਔਰਤ ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ। ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ। ਫਿਰ ਕਿਤੇ ਚਾਹ ਬਣਾਉਂਦੀ ਹੈ ਉਹ। ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ। ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ। ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ। ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ। ਕਿਸੇ ਨਾ ਗੱਲ ਦਾ ਉੱਲਾ ਰੱਖਦੀ ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ। ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਹਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗੂ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੂੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆਂ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆਂ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆਂ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
5: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ। ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ, ਮਾਹੀ ਭਰ ਦਿਸ ਗਿਆ ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ, ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜੀ ਦੇ ਵਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਾਂ ਮੈਂ, ਲੱਗਦਾ ਬੜੀ ਨਾਦਾਨ ਹਾਂ ਮੈਂ, ਲੱਭਦੀ ਹਾਂ ਤੈਨੂੰ ਦਰ ਦਰ 'ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਕਰਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
6: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ, ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ, ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ, ਸਹਿ ਲਾਂਗੀ ਕੌੜਾ ਘੁੱਟ ਭਰ ਕੇ, ਹਾਂ ਕਰਦੀ ਹਾਂ ਕਤਲ, ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀਂ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀਂ। ਪਰ ਕੀ ਕਰਾਂ, ਪਰ ਕੀ ਕਰਾਂ, ਕਿਸ ਦਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਰੁੱਸ ਜਾਓ, ਰੁੱਸ ਜਾਓ, ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆਂ
8: ਹਰਵਾਸ ਹਿਓ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ

ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ, ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ, ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ, ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ

0: रहो।
1: रविंद्र सिंह अपाशिक जी ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬ ਬਣੇ

ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ। ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ। ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ, ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: सब दरिया खेस कब राए सी, वेला बूटे माने चावा नाल पाए सी, गद्दे बैड देने पैरां च मदोलिया, संदूक मां दा जदों सी मैं खोलिया, हर कपड़ा सी रो रो के बोलिया, नी पंजाब ने तू भुल गई है रीत नी, तेरी मेरे नाल रही ना परीत नी, ओदे नैना ने दुखा दा हंजू डोलिया, संदूक मां दा जदों सी मैं फोलिया, संदूक मां दा जदों सी मैं फोलिया।
1: ਸੁਣ ਰਹੇ ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿੱਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ, ਪਰ ਇਸ ਦੁਨੀਆ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ? ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ? ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ? ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ, ਪਰ ਦਾਜ ਦੀ ਪਲੀ ਚੜ੍ਹਨ ਨੂੰ ਕਿਵੇਂ ਰੋਕ ਪਾਵੇਂਗੀ? ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ, ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹਨ ਨੂੰ ਕਿਵੇਂ ਬਚਾਵੇਂਗੀ? ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ। ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ, ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ? ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ? ਕਿਵੇਂ ਮਾਂ, ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਹੈ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਹੈ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ, ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਅਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੇਰਾ ਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈਗੀ ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਯੂੰ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾ ਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈਗੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ

ਵਿਪਰਾਈਆਂ ਜਾਈਆਂ, ਇਹ ਵਿਪਰਾਈਆਂ ਜਾਈਆਂ, ਮਾਪਿਆਂ ਤੇਰੇ ਵੀਰਾਂ ਲੜ ਲਾਈਆਂ। ਇਹ ਵਿਪਰਾਈਆਂ ਜਾਈਆਂ, ਮਾਪਿਆਂ ਤੇਰੇ ਵੀਰਾਂ ਲੜ ਲਾਈਆਂ। ਤੇਰੇ ਵੀ ਮਾਪਿਆਂ ਧੀਏ ਜਗਦੀ, ਤੇਰਿਆਂ ਵੀ ਮਾਪਿਆਂ ਧੀਏ ਜਗ ਤੀਰੀ ਤੇ ਨਿਭਾਈ। ਜਾ ਸਹੁਰੇ ਕਰ ਧੀਏ, ਲੈ ਜਾ ਲਾਡਾਂ ਭਰੀ ਵਿਦਾਈ। ਜਾ ਸਹੁਰੇ ਕਰ ਧੀਏ, ਲੈ ਜਾ ਲਾਡਾਂ ਭਰੀ ਵਿਦਾਈ। ਅੱਜ

ਛਿੜ ਗਈਆਂ, ਜਤਿਨ ਜਾਨੋ ਵਧ ਕੇ ਚਾਹੁੰਦੀਆਂ, ਕੱਲ ਆਪ ਪਰਾਈਆਂ ਹੋਣਾ, ਆਪ ਪਰਾਈਆਂ ਹੋਣਾ, ਅੱਜ ਲੜ ਹੰਝੂਆਂ ਨਾਲ ਧੋਂਦੀਆਂ, ਕੁੜੀਆਂ ਬਣ ਕੇ ਚਿੜੀਆਂ, ਕੁੜੀਆਂ ਬਣ

ਨਵੀਂ ਨਵੀਂ ਤਕਨੀਕ ਨਾਲ ਤੂੰ ਵਿਸਫੋਟੇ ਇਕੱਠੇ ਕਰ ਲੈ, ਆਪਣੀ ਝੂਠੀ ਸ਼ਾਨ ਦਿਖਾ ਤਰ ਬੇਸਮੈਂਟ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਨਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੌਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਸੁਖੀ ਸਾਧ ਹੋਣਗੇ। ਗੱਲਾਂ ਬਾਤਾਂ ਨਵੀਆਂ ਨਵੇਲੀਆਂ ਲੈ ਕੇ ਹਾਜ਼ਰ ਹਾਂ ਤੇ ਅੱਜ ਦਾ ਆਪਣਾ ਵਿਸ਼ਾ ਰਹੇਗਾ ਇੱਛਾ ਸ਼ਕਤੀ, ਵਿਲ ਪਾਵਰ। ਤੇ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਾਜ਼ਰ ਰਹਿਣਗੇ ਸਮਰਜੀਤ ਸਿੰਘ ਸ਼ਮੀ ਜੀ। ਕੁਝ ਪਲਾਂ ਤੱਕ ਉਨ੍ਹਾਂ ਦੇ ਨਾਲ ਰਾਬਤਾ ਬਣਾਉਂਦੇ ਆ ਤੇ ਗੱਲਬਾਤ ਨੂੰ ਅੱਗੇ ਚਲਾਉਂਦੇ ਆ। ਜ਼ਿਆਦਾ ਸਮਾਂ ਆਪਾਂ ਲੇਟ ਵੀ ਅੱਜ ਤਕਰੀਬਨ 12 ਮਿੰਟ ਲੇਟ ਆ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਦੋਸਤੋ। ਤੇ ਗੱਡੀ ਆਪਾਂ ਲੀਹ ਤੇ ਪਾਉਂਦੇ ਆ, ਹੌਲੀ ਹੌਲੀ ਗਰਮ ਕਰਕੇ ਤੇ ਟੋਪ ਗੇਅਰ ਦੇ ਵਿੱਚ ਪਾਉਂਦੇ ਆ ਤੇ ਨਾਲ ਦੀ ਨਾਲ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਉਸ ਤੋਂ ਬਾਅਦ ਹੋਣਗੀਆਂ। ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਅੱਜ ਦੇ ਜਿਹੜੇ ਨੇ ਅੱਜ ਦੇ ਵਿਚਾਰ ਦੀ। 3 ਜੂਨ ਦਾ ਦਿਹਾੜਾ 2026 ਦਾ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ। ਕਹਿੰਦੇ ਕਿ ਹਿੰਦੁਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸਦੇ ਆਪਣੇ ਲੋਕ ਬਣੇ ਹੋਏ ਨੇ ਜੋ ਧਰਮ ਤੇ ਜਾਤੀ ਦੇ ਨਾਂ ਦੇ ਉੱਤੇ ਆਪਸ ਦੇ ਵਿੱਚ ਵੰਡ ਕੇ ਆਪਣੇ ਮੁਲਕ ਦੀ ਜਿਹੜੀ ਹੈ ਬਦਕਿਸਮਤੀ ਦੇ ਲਈ ਬਦਕਿਸਮਤੀ ਜਿਹੜੀ ਹੈ ਲਿਖ ਰਹੇ ਨੇ। ਹਸਟਨ ਸਮਿਥ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਜਿਹੜੀਆਂ ਸਤਰਾਂ ਨਿਕਲੀਆਂ 1919 ਦੇ ਵਿੱਚ ਲਿਖੀਆਂ ਗਈਆਂ। ਅੱਜ ਦੇ ਦਿਹਾੜੇ ਦੇ ਉੱਤੇ 3 ਜੂਨ 1880 ਦੇ ਵਿੱਚ ਤੁਹਾਨੂੰ ਲੈ ਚੱਲੀਏ ਤੇ ਅਲੈਗਜ਼ੈਂਡਰ ਗ੍ਰਹਾਮ ਬੈਲ ਉਹਨਾਂ ਨੇ ਵਾਸ਼ਿੰਗਟਨ ਫਰੈਂਕਲਿਨ ਕਸੇਲ ਦੇ ਵਿੱਚ ਜਿਹੜਾ ਸੀ ਆਪਣੇ ਨਵੇਂ ਅਵਿਸ਼ਕਾਰ ਫੋਟੋ ਫੋਨ ਦੇ ਉੱਤੇ ਪਹਿਲਾ ਜਿਹੜਾ ਵਾਇਰਲੈਸ ਜਿਹੜਾ ਟੈਲੀਫੋਨ ਸੁਨੇਹਾ ਜਿਹੜਾ ਦਿੱਤਾ ਸੀ ਤੇ 1907 ਦੇ ਵਿੱਚ ਦੇਸ਼ ਭਗਤ ਅਜੀਤ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਬਰਮਾ ਦੀ ਮਾਂਡਲੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। 1930 ਦੇ ਵਿੱਚ ਨੌਜਵਾਨ ਭਾਰਤ ਸਭਾ ਨੇ ਪੁਲਿਸ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ ਗਵਾਲ ਮੰਡੀ ਲਾਹੌਰ ਦੇ ਵਿੱਚ ਆਤਸ਼ੀ ਚੱਕਰ ਨਾਂ ਦੇ ਗਰੁੱਪ ਦੀ ਸਥਾਪਨਾ ਕਰ ਲਈ। 1936 ਦੇ ਵਿੱਚ ਆਲ ਇੰਡੀਆ ਰੇਡੀਓ ਦਿੱਲੀ ਦੇ ਨਾਂ ਦੇ ਹੇਠ ਪ੍ਰਸਾਰਣ ਜਿਹੜਾ ਸ਼ੁਰੂ ਹੋਇਆ। 1947 ਦੇ ਵਿੱਚ ਵਾਇਸ ਰਾਏ ਲਾਰਡ ਮਾਊਂਟਬੈਟਨ ਵੱਲੋਂ ਕੀਤੀ ਦੇਸ਼ ਦੀ ਵੰਡ ਨੂੰ ਭਾਰਤੀ ਰਾਜਸੀ ਨੇਤਾਵਾਂ ਮਨਜ਼ੂਰ ਕੀਤਾ ਤੇ 1984 ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਤਰਕਸ਼ੀਲ ਸੁਸਾਇਟੀ ਦੀ ਜਿਹੜੀ ਸ਼ੁਰੂਆਤ ਹੋਈ। 1984 ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਰਾਤ 9 ਵਜੇ ਤੋਂ ਕਰਫਿਊ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਲਾਗੂ ਹੋ ਗਿਆ ਤੇ ਟੈਲੀਫੋਨ ਸੇਵਾਵਾਂ ਠੱਪ ਤੇ ਪੱਤਰਕਾਰਾਂ ਨੂੰ ਬਾਹਰ ਜਿਹੜਾ ਭੇਜਿਆ ਗਿਆ। 2016 ਦੇ ਵਿੱਚ ਅਮਰੀਕੀ ਬਾਕਸਰ ਮੁਹੰਮਦ ਅਲੀ ਦਾ ਦੇਹਾਂਤ ਹੋਇਆ। ਤੇ ਲਓ ਦੋਸਤੋ, ਇਹ ਸੀ ਅੱਜ ਦੀਆਂ ਅੱਜ ਦੇ ਵਿਚਾਰ ਦੇ ਵਿੱਚ ਕੁਝ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ। ਤੇ ਲਓ ਆਪਾਂ ਅੱਜ ਦੇ ਵਿਸ਼ੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨ ਆਪਾਂ ਸ਼ਮੀ ਜੀ ਦੇ ਨਾਲ ਮਿਲਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਵੀ ਨਾਲ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜਿਹੜਾ ਸਾਥ ਨਿਭਾ ਸਕਦੇ ਹੋ, ਕੋਈ ਵਿਚਾਰ ਮਨ ਦੇ ਵਿੱਚ ਆਉਂਦਾ ਉਹ ਚਲਾ ਸਕਦੇ ਹੋ ਤੇ ਜੋ ਗੱਲਾਂ ਬਾਤਾਂ ਹੋਣਗੀਆਂ ਉਹਦੇ ਨਾਲ ਵੀ ਜਿਹੜਾ ਰਾਬਤਾ ਜਿਹੜਾ ਤੁਸੀਂ ਮਿਲਾ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਨਾਲ ਨਾਲ 10-15 ਮਿੰਟ ਸ਼ੁਰੂਆਤ ਕਰਦੇ ਹਾਂ ਸ਼ਮੀ ਜੀ ਦੇ ਨਾਲ ਅੱਜ ਦੇ ਵਿਸ਼ੇ ਦੇ ਉੱਤੇ ਤੇ ਉਸ ਤੋਂ ਬਾਅਦ ਨਾਲ ਨਾਲ ਤੁਹਾਡਾ ਵੀ ਜਿਹੜਾ ਦੋਸਤੋ ਸਵਾਗਤ ਰਹੇਗਾ। ਅੱਜ ਗੱਲ ਕਰਨੀ ਹੈ ਇੱਛਾ ਸ਼ਕਤੀ ਦੇ ਬਾਰੇ, ਵਿਲ ਪਾਵਰ। ਇਹਦੀ ਜਿਹੜੀ ਹੈ ਇੱਛਾ ਸ਼ਕਤੀ ਦੀ ਤਾਕਤ, ਸਫਲਤਾ, ਅਨੁਸ਼ਾਸਨ ਤੇ ਆਤਮ ਵਿਸ਼ਵਾਸ ਦਾ ਜਿਹੜਾ ਰਾਜ ਹੈ ਉਹ ਆਪਾਂ ਜਿਹੜਾ ਨੁਕਤਾ ਲੈਣ ਦੀ ਕੋਸ਼ਿਸ਼ ਕਰਾਂਗੇ ਸ਼ਮੀ ਜੀ ਤੋਂ। ਇੱਛਾ ਸ਼ਕਤੀ ਉਹ ਅੰਦਰੂਨੀ ਤਾਕਤ ਹੈ ਜੋ ਸਾਨੂੰ ਮੁਸ਼ਕਲਾਂ, ਨਾਕਾਮੀਆਂ, ਚੁਣੌਤੀਆਂ ਦੇ ਬਾਵਜੂਦ ਆਪਣੇ ਟੀਚਿਆਂ ਦੇ ਵੱਲ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਹੈ। ਇਹ ਸਿਰਫ ਜਿੱਦ ਨਹੀਂ ਹੈ ਆਪਣੇ ਆਪ ਦੇ ਵਿੱਚ, ਪਰ ਜਿਵੇਂ ਕਿ ਇੱਕ ਮੈਂ ਆਰਟੀਕਲ ਵੀ ਲਿਖਿਆ ਸੀ ਦ੍ਰਿੜ ਦਾ, ਕਿਉਂਕਿ ਜਦੋਂ ਠੰਡੀ ਕੋਲਡ ਵਾਰਾਂ ਚੱਲੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਤੇ ਉਹ ਦ੍ਰਿੜ ਲੋਕ ਸਨ, ਕਹਿੰਦੇ ਜੀ ਇੱਕ ਪਾਸੇ ਲਾ ਕੇ ਹਟਾਂਗੇ ਆਪਣੇ ਆਪ ਦੇ ਵਿੱਚ, ਦ੍ਰਿੜ ਸਨ ਟੀਚੇ ਹਾਸਲ ਕਰਨ ਦੇ ਵਿੱਚ। ਤੇ ਉਹ ਜਿੱਦ ਨਹੀਂ ਹੁੰਦੀ, ਇੱਕੋ ਤੁਹਾਡੇ ਅੰਦਰਲੀ ਹੀ ਜਿਹੜੀ ਆ ਉਹ ਪਾਵਰ ਹੁੰਦੀ ਹੈ ਜਿਹਨੂੰ ਪਛਾਣਨ ਦੀ ਜ਼ਰੂਰਤ ਹੈ, ਤੁਹਾਡੀ ਆਪਣੀ ਅੰਦਰੂਨੀ ਜਿਹੜੀ ਸ਼ਕਤੀ ਹੁੰਦੀ ਹੈ। ਤੇ ਸਗੋਂ ਲੰਮੇ ਸਮੇਂ ਦੀ ਸਫਲਤਾ ਦੇ ਲਈ ਤੁਰੰਤ ਲਾਲਚਾਂ ਤੇ ਆਰਾਮ ਨੂੰ ਤਿਆਗਣ ਦੀ ਜਿਹੜੀ ਸਮਰੱਥਾ ਹੈ, ਅੱਜ ਆਪਾਂ ਇਹਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ। ਇੱਛਾ ਸ਼ਕਤੀ ਕਿਵੇਂ ਅਨੁਸ਼ਾਸਨ, ਆਤਮ ਵਿਸ਼ਵਾਸ ਤੇ ਮਾਨਸਿਕ ਸ਼ਾਂਤੀ ਨੂੰ ਮਜ਼ਬੂਤ ਬਣਾਉਂਦੀ ਹੈ ਜਾਂ ਕਰਦੀ ਹੈ ਤੇ ਕਿੱਥੋਂ ਇਹ ਜਿਹੜੀ ਸਾਨੂੰ ਐਨਰਜੀ ਜਿਹੜੀ ਬਾਹਰੋਂ ਕਿਤੇ ਮਿਲਦੀ ਹੈ। ਇਤਿਹਾਸ ਦੇ ਮਹਾਨ ਵਿਅਕਤੀਆਂ ਦੀਆਂ ਸਫਲਤਾਵਾਂ ਦੇਖੀਏ ਤਾਂ ਪਿੱਛੇ ਵੀ ਜਿਹੜਾ ਦ੍ਰਿੜ ਇੱਛਾ ਸ਼ਕਤੀ ਦਾ ਜਿਹੜਾ ਵੱਡਾ ਯੋਗਦਾਨ ਰਿਹਾ। ਨਾਲ ਇਹ ਵੀ ਜਿਹੜਾ ਸਮਝਾਂਗੇ ਕਿ ਇੱਛਾ ਸ਼ਕਤੀ ਕੋਈ ਜਨਮ ਜਾਤ ਮਤਲਬ ਕਿ ਇੱਕ ਗੁਣ ਹੈ ਸਾਡੇ ਅੰਦਰ DNA ਦੇ ਵਿੱਚ ਪਾ ਦਿੱਤਾ ਜਾਂਦਾ ਤੇ ਜਾਂ ਫਿਰ ਬਲਕਿ ਇੱਕ ਜਿਹੜੀ ਹੈ ਮਾਸਪੇਸ਼ੀ ਮਸਲ ਵਾਂਗੂ ਕੰਮ ਕਰਦੀ ਹੈ ਤੇ ਜਿਸ ਨੂੰ ਲਗਭਗ ਕਹਿੰਦੇ ਲਗਾਤਾਰ ਅਭਿਆਸ ਕਰਨ ਦੇ ਨਾਲ ਜਿੱਦਾਂ ਮਸਲ ਪਾਵਰ ਬਣ ਜਾਂਦੀ ਹੈ ਜਿਮ ਦੇ ਵਿੱਚ ਜਾਣ ਦੇ ਨਾਲ ਕਿ ਸਾਨੂੰ ਉਹਦੇ ਨਾਲ ਮਤਲਬ ਕਿ ਕੋਈ ਐਸਾ ਨੁਕਤਾ ਹੋਵੇ ਕਿ ਇਹਨੂੰ ਜਿਹੜਾ ਸਾਡੀ ਜਿਹੜੀ ਇੱਛਾ ਸ਼ਕਤੀ ਆ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਾਂ ਉਹਨੂੰ ਵੱਡਾ ਕਰਨ ਦੇ ਲਈ ਮਸਲ ਪਾਵਰ ਜਿੱਦਾਂ ਵੱਡੇ ਕਰਦੇ ਹਾਂ ਆਪਾਂ ਕਿ ਏਦਾਂ ਦਾ ਕੋਈ ਨੁਕਤਾ ਹੈ। ਸਕਾਰਾਤਮਕ ਸੋਚ ਤੇ ਛੋਟੇ ਛੋਟੇ ਸੰਕਲਪਾਂ ਦੇ ਨਾਲ ਮਜ਼ਬੂਤ ਕੀਤਾ ਜਾ ਸਕਦਾ ਕਿ ਇਹਨੂੰ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਉੱਤੇ ਆਪਾਂ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਤੇ ਕਰਦੇ ਉਨ੍ਹਾਂ ਦਾ ਸਵਾਗਤ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਤੇ ਯੂਟਿਊਬ ਰਾਹੀਂ ਵੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
1: ਸਤਿ ਸ੍ਰੀ ਅਕਾਲ ਸ਼ੰਮੀ ਜੀ, ਕੀ ਹਾਲ ਚਾਲ ਨੇ, ਕਿਵੇਂ ਆ, ਤੁਹਾਡੀ ਇੱਛਾ ਸ਼ਕਤੀ ਕੀ ਕਹਿੰਦੀ, ਕਿੱਦਾਂ ਆ ਜੀ, ਵਿਟਾਮਿਨ ਵਟੂਮਨ ਖਿਲਾਏ ਕਿ ਨਹੀਂ ਇਹਨਾਂ ਨੂੰ?
2: ਹਾਂਜੀ ਬਿਲਕੁਲ ਜੀ ਬਿਲਕੁਲ, ਆ ਇੱਛਾ ਸ਼ਕਤੀਆਂ ਕਰਕੇ ਹੀ ਜਿਹੜੇ ਆ ਉਹ ਤਾਲਮੇਲ ਜਿਹੜੇ ਲਗਾਤਾਰ ਜਾਰੀ ਆ
1: ਜੀ।
2: ਤੇ ਇਹ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਬਹੁਤ ਹੀ ਕਮਾਲ ਦਾ ਇੱਕ ਵਿਸ਼ਾ ਏ
1: ਜੀ,
2: ਤੇ ਆਪਣੇ ਮਨ ਜੀਤੇ ਜਗਜੀਤ ਵਾਲਾ ਜਿਹੜਾ ਕੰਮ ਉਹ ਮੰਨ ਕੇ ਚੱਲਦੇ ਆ ਕਿ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ
1: ਜੀ,
2: ਉਹੀ ਸੰਕਲਪ ਹੈ ਤੇ ਵਿਆਖਿਆ ਕਰਨ ਨੂੰ ਬੜਾ ਸੌਖਾ ਜਿਹਾ ਲੱਗਦਾ ਪਰ ਜਦੋਂ ਅਮਲ ਕਰਨ ਦੀ ਵਾਰੀ ਆਉਂਦੀ ਆ ਤਾਂ ਕਈ ਵਾਰੀ ਬੰਦੇ ਹੱਥ ਖੜੇ ਕਰ ਦਿੰਦੇ ਕਿ ਨਹੀਂ ਬਾਈ ਬਹੁਤ ਔਖਾ ਕੰਮ ਹੈ, ਪਰ ਉਹੀ ਔਖ ਤੇ ਸੌਖ ਦਾ ਜਿਹੜਾ ਨਿਰਧਾਰਨ ਉਹ ਬੰਦੇ ਦੀ ਵਿਲ ਪਾਵਰ ਯਾਨੀ ਇੱਛਾ ਸ਼ਕਤੀ ਦੇ ਉੱਤੇ ਹੀ ਨਿਰਭਰ ਕਰਦਾ ਕਿ ਉਹ ਕਿੰਨਾ ਦਿਨੋਂ ਚਾਹੁੰਦਾ। ਆਦਤਾਂ ਜਿਹੜੀਆਂ ਸਾਨੂੰ ਜੇ ਬੰਦੇ ਦੀ ਉਮਰ 25 ਸਾਲ ਹੈ, ਜਿਹੜੀ ਆਦਤ ਉਹਨੂੰ 25 ਸਾਲ ਤੋਂ ਪੈ ਗਈ ਆ ਉਹਨੂੰ ਹੁਣ ਉਹ 5 ਮਿੰਟ ਵਿਚ ਤੇ ਹਟਾ ਨਹੀਂ ਸਕਦਾ। ਉਹਦੇ ਲਈ ਪਹਾੜ ਤੋੜਨ ਵਾਲੀ ਗੱਲ ਇੱਕ ਤਰ੍ਹਾਂ ਦੀ, ਫਿਰ ਵੀ ਜੇ ਉਹ ਚਾਹੇ ਤਾਂ ਬਦਲ ਸਕਦਾ ਕਿਉਂਕਿ ਜਿਹੜਾ ਸਾਡਾ ਬਿਹੇਵੀਅਰ ਆ ਜਿਹੜੀ ਸਾਡੀਆਂ ਆਦਤਾਂ ਨੇ ਇਹਨੂੰ ਕੰਪਿਊਟਰ ਦੇ ਵਾਂਗ ਰੀਸੈਟ ਕੀਤਾ ਜਾ ਸਕਦਾ
1: ਜੀ,
2: ਮੁੜ ਕੇ ਜਿਹੜੀ ਓਰਿਜਿਨਲ ਸਟੇਟ ਵਿਚ ਆ ਸਕਦੇ ਹਾਂ ਅਸੀਂ।
1: ਪਰ
2: ਉਹੀ ਹੈ ਕਿ ਅਸੀਂ ਐਸਾ ਕਰਨਾ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ, ਚਾਹਤ ਹੈ।
1: ਬਿਲਕੁਲ,
2: ਜਿਵੇਂ ਘੋੜੇ ਨੂੰ ਕੋਈ ਬੰਦਾ ਖਿੱਚ ਕੇ ਧੂ ਕੇ ਡਾਂਗਾ ਮਾਰ ਮਾਰ ਕੇ ਦਰਿਆ ਦੇ ਕੰਢੇ ਤੇ ਲੈ ਜੂ
1: ਜੀ,
2: ਪਰ ਉਨੀ ਦੇਰ ਤੱਕ ਉਹਨੂੰ ਪਾਣੀ ਨਹੀਂ ਪਿਲਾ ਸਕਦਾ ਜਿੰਨੀ ਦੇਰ ਤੱਕ ਉਹਦੀ ਆਪਣੀ ਇੱਛਾ ਨਾ ਹੋਏ ਪਾਣੀ ਪੀਣ ਦੀ।
1: ਬਿਲਕੁਲ,
2: ਉਹਦੀ ਇੱਛਾ ਤੇ ਨਿਰਭਰ ਕਰਦਾ ਜੀ।
1: ਬਿਲਕੁਲ
2: ਬਿਲਕੁਲ ਜੀ, ਇਹੀ ਆ ਜਦੋਂ ਅਸੀਂ ਕਹਿੰਦੇ ਹਾਂ ਵੀ ਵਿਦਿਆਰਥੀ ਪੜ੍ਹ ਨਹੀਂ ਰਿਹਾ ਜਾਂ ਨਿਆਣੇ ਗੱਲ ਨਹੀਂ ਸੁਣ ਰਹੇ, ਅਸਲ ਚ ਉਹਨਾਂ ਦੀ ਇੱਛਾ ਹੀ ਹੈ ਨੀ, ਉਹਨਾਂ ਦੀ ਇੱਛਾ ਨੂੰ ਹੀ ਫੋਕਸ ਕਰਨਾ ਜਿਹੜਾ ਉਹ ਇੱਕ ਇੰਪੋਰਟੈਂਟ ਕੰਮ ਬਣ ਜਾਂਦਾ, ਮੁੱਖ ਨੁਕਤਾ ਬਣ ਜਾਂਦਾ।
1: ਬਿਲਕੁਲ,
2: ਇਸੇ ਕਰਕੇ ਅੱਜ ਦਾ ਜਿਹੜਾ ਵਿਸ਼ਾ ਭਾਰਤ ਸਾਹਿਬ ਬਹੁਤ ਹੀ ਕਮਾਲ ਦਾ ਏ, ਐਸਾ ਵਿਸ਼ਾ ਲਿਆਉਣ ਲਈ ਸ਼ੁਕਰੀਆ ਬਹੁਤ ਬਹੁਤ
1: ਤੁਹਾਡੇ ਨਾਲ ਮਿਲ ਜੁਲ ਕੇ ਜੀ। ਸ਼ੰਮੀ ਜੀ, ਸ਼ੰਮੀ ਜੀ ਤੁਸੀਂ ਗੱਲ ਕੀਤੀ ਹੈ ਬੱਚਿਆਂ ਦੀ, ਮੈਂ ਉੱਥੋਂ ਹੀ ਸ਼ੁਰੂਆਤ ਕਰਨੀ ਚਾਹਾਂਗਾ। ਸਕੂਲਿੰਗ ਦੀ ਗੱਲ ਹੁੰਦੀ ਹੈ ਤਾਂ ਮਨ ਚ ਸਵਾਲ ਖੜਾ ਹੋ ਗਿਆ ਦੇ ਨਾਲ ਹੀ ਜਦੋਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ। ਜਿੱਦਾਂ ਮੈਂ ਆਪਣੇ ਉੱਤੇ ਹੀ ਗੱਲ ਕਰਾਂ ਤਾਂ ਜਦੋਂ ਅਸੀਂ ਮੈਥੇਮੈਟਿਕ ਨੂੰ ਦੇਖਦੇ ਸੀ ਨਾ ਤਾਂ ਅੱਖਾਂ ਦੇ ਵਿੱਚ ਹੀ ਮਤਲਬ ਕਿ ਅੱਖਰ ਉੜਦੇ ਉੜਦੇ ਨਜ਼ਰ ਆਉਂਦੇ ਹੁੰਦੇ ਸੀ ਜੀ, ਕਿਉਂਕਿ ਸਮਝ ਦੇ ਵਿੱਚ ਕੁਝ ਨਹੀਂ ਆਉਂਦਾ ਸੀ ਮੈਥ ਦਾ ਜਾਂ ਕਿੱਦਾਂ ਹੈ ਜੀ। ਤੇ ਉਹ ਜਦੋਂ ਅਸੀਂ ਇਹ ਚੀਜ਼ ਨੂੰ ਦੇਖਦੇ ਹਾਂ, ਇਹ ਚੀਜ਼ ਇੱਥੇ ਆ ਕੇ ਜ਼ਰੂਰ ਦੇਖੀ ਆ ਜਾਂ ਸਿੱਖੀ ਆ, ਚਲੋ ਸਕੂਲਿੰਗ ਇੱਥੇ ਆ ਕੇ ਵੀ ਕੀਤੀ ਆ, ਫਿਰ ਉਸ ਤੋਂ ਬਾਅਦ ਸਾਰਾ ਕੁਝ ਹੋਇਆ, ਪਰ ਜਿਵੇਂ ਦ੍ਰਿੜਤਾ ਜਾਂ ਇੱਕ ਜਿਹੜਾ ਤੁਸੀਂ ਕਿਹਾ ਕਿ ਬੱਚਿਆਂ ਨੂੰ ਉਸਦੇ ਬਾਰੇ ਉਸਦੇ ਵੱਲ ਜਿਹੜਾ ਖਿੱਚਣ ਦਾ ਜਾਂ ਕਈ ਵਾਰੀ ਘੋਟੇ ਲਵਾਉਣ ਦੀ ਗੱਲ ਆਉਂਦੀ ਹੈ ਜਾਂ ਫਿਰ ਉਹਨਾਂ ਨੂੰ ਕੁੱਟ ਕਟਾਪਾ ਕਰਕੇ ਵੀ ਪਰਿਵਾਰ ਵੀ ਜਾਂ ਕਹਿ ਲਓ ਕਿ ਆਪਣੇ ਸਕੂਲਿੰਗ ਸਿਸਟਮ ਦੇ ਵਿੱਚ ਵੀ ਪਹਿਲਾਂ ਚਲੋ ਜ਼ਰੂਰ ਰਿਹਾ, ਹੁਣ ਤਾਂ ਬਹੁਤ ਘੱਟ ਗਿਆ, ਤਾਂ ਉਹ ਮਤਲਬ ਕਿ ਉਹਦੇ ਦਿਮਾਗ ਦੇ ਵਿੱਚ ਬ੍ਰੇਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਦੇਖੀ ਹੈ ਕਿ ਉਹ ਡਾਇਗਨੋਸ ਆ ਗਏ, ਹੋਰ ਸਾਰੀਆਂ ਚੀਜ਼ਾਂ ਤਕਨੀਕ ਦੇ ਨਾਲ ਨਾਲ ਸਾਰਾ ਕੁਝ ਆ ਗਿਆ ਕਿ ਆਮ ਵਿਅਕਤੀ ਦੇ ਜਾਂ ਆਮ ਬੱਚੇ ਦੇ ਉਹ ਗੱਲਾਂ ਜਿਹੜੀਆਂ ਸਮਝ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਨੂੰ ਕਿਸੇ ਨਾ ਕਿਤੇ ਹੋਰ ਸੁਖਾਲੇ ਤਰੀਕੇ ਦੇ ਨਾਲ ਉਹਨਾਂ ਨੂੰ ਸਿਖਾਇਆ ਜਾਵੇ ਤਾਂ ਕਿ ਉਹਨਾਂ ਨੂੰ ਈਜ਼ੀ ਕੋਈ ਨਾ ਕੋਈ ਤਰੀਕਾ ਲੱਭ ਕੇ ਦੱਸਿਆ ਜਾਵੇ ਕਿ ਹਰ ਜਿਹੜਾ ਬੱਚਾ ਹੈ ਉਹ ਇੱਕੋ ਹੀ ਆਈ ਕਿਊ ਦਾ ਨਹੀਂ ਹੈ ਇਦਾਂ ਹੀ ਅਡਲਟ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਨੇ ਤਾਂ ਉਹ ਕਿਵੇਂ ਦੇਖ ਦੋ ਜਿਹੜੀ ਇਹ ਥੈਰਾਪੀ ਹੈ ਜਾਂ ਕਹਿ ਲਓ ਜਾਂ ਉਹ ਬੱਚੇ ਨੂੰ ਪਹਿਲਾਂ ਸਮਝਣਾ ਜਾਂ ਇਨਸਾਨ ਨੂੰ ਜਿਹਦੇ ਨਾਲ ਤੁਸੀਂ ਆਪਾਂ ਮਤਲਬ ਕਿ ਸੰਵਾਦ ਕਰ ਰਹੇ ਹਾਂ ਜਾਂ ਉਹਦੇ ਉਹਨੂੰ ਕੁਝ ਸਿਖਾਉਣਾ ਚਾਹੁੰਦੇ ਹਾਂ ਜਾਂ ਸਿੱਖਣਾ ਚਾਹੁੰਦੇ ਹਾਂ ਪਹਿਲਾਂ ਉਹਨੂੰ ਅੰਡਰਸਟੈਂਡ ਕਰਨਾ ਪਵੇਗਾ
2: ਬਿਲਕੁਲ ਜੀ ਭਾਰਤ ਸਾਹਿਬ ਦੇਖੋ ਪਹਿਲਾਂ ਤਾਂ ਆਪਾਂ ਇਹ ਜ਼ਰੂਰੀ ਇੱਕ ਵਾਰੀ ਜਾਣ ਲੈਣਾ ਚਾਹੀਦਾ ਹੈ ਕਿ ਜਿਹੜੇ ਬੱਚਿਆਂ ਨੂੰ ਆਪਾਂ ਗੱਲ ਕਰ ਰਹੇ ਹਾਂ ਬੱਚੇ 30 ਬੈਠੇ ਆ 50 ਬੈਠੇ ਆ ਕਲਾਸ ਦੇ ਵਿੱਚ ਵਿਦਿਆਰਥੀ ਬੈਠੇ ਆ ਉਹ ਸਾਰਿਆਂ ਦਾ ਜਿਵੇਂ ਤੁਸੀਂ ਕਿਹਾ ਆਈ ਕਿਊ ਇੰਟੈਲੀਜੈਂਟ ਕੁਐਸਚਨ ਜਿਹੜਾ ਉਹ ਬਰਾਬਰ ਨਹੀਂ ਹੈ ਰੱਬ ਨੇ ਬਣਾਇਆ ਹੀ ਨਹੀਂ ਬਰਾਬਰ ਕਿਸੇ ਦਾ ਉਹ ਸਭ ਜਿਹੜੇ ਵੱਖਰੇ ਵੱਖਰੇ ਜਿਹੜੀ ਅਕਲ ਦੇ ਕੇ ਭੇਜੀ ਹੈ ਅਕਲ ਵੱਧ ਘੱਟ ਹੋ ਸਕਦੀ ਹੈ ਪਰ ਉਹ ਤਜਰਬੇ ਦੇ ਨਾਲ ਉਹਨੂੰ ਤਰਾਸ਼ਿਆ ਨਿਖਾਰਿਆ ਸੰਵਾਰਿਆ ਜਾ ਸਕਦਾ
1: ਹੈ
2: ਹੁਣ ਇੱਕ ਕਾਰਟੂਨ ਮੈਂ ਦੇਖਦਾ ਸੀ ਬੜਾ ਪ੍ਰਸਿੱਧ ਕਾਰਟੂਨ ਸੀ ਕੋਈ ਕਿ ਉਹਦੇ ਵਿੱਚ ਇੱਕ ਟੀਚਰ ਆ ਉਹ ਜੰਗਲ ਦੇ ਜਾਨਵਰਾਂ ਨੂੰ ਪੜ੍ਹਾ ਰਿਹਾ ਹੁਣ ਉਹਦੇ ਮੂਹਰੇ ਜਿਹੜੇ ਵਿਦਿਆਰਥੀ ਆ ਉਹ ਕੋਈ ਚੂਹਾ ਬੈਠਾ ਕੋਈ ਸੱਪ ਬੈਠਾ ਕੋਈ ਡੱਡੂ ਆ ਕੋਈ ਸ਼ੇਰ ਆ ਕੋਈ ਕਿਹੜਾ ਕੋਈ ਚੀਤਾ ਕੋਈ ਹਾਥੀ ਆ ਤੇ ਉਹਨੂੰ ਹੁਣ ਉਹ ਜੇ ਕਵੇ ਕਿ ਆਓ ਵੀ ਬੱਚੇ ਤੁਹਾਡਾ ਅੱਜ ਟੈਸਟ ਆ ਚਲੋ ਰੁੱਖ ਤੇ ਚੜ ਕੇ ਦਿਖਾਓ ਤੇ ਬਾਂਦਰ ਤਾਂ ਆਜੂ ਫਸਟ
1: ਬਿਲਕੁਲ
2: ਤੇ ਹਾਥੀ ਉੱਤੀ ਰਹਿ ਜਾਣੇ ਥੱਲੇ ਕਹਿੰਦੇ ਵੀ ਇਹ ਤਾਂ ਸਾਡੇ ਟੈਸਟ ਚੋਂ ਫੇਲ ਹੋ ਗਏ ਹਾਲਾਂਕਿ ਉਹਦੀ ਐਬਿਲਿਟੀ ਵੱਖਰੀ ਉਹਦੀ ਜਿਹੜੀ ਕੈਪੈਸਿਟੀ ਵੱਖਰੀ ਆ ਉਹਨੂੰ ਇੱਕ ਅਲੱਗ ਤਰੀਕੇ ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਉਹ ਵੀ ਕੁਦਰਤ ਨੇ ਹਰੇਕ ਨੂੰ ਅਲੱਗ ਤਰੀਕੇ ਨਾਲ ਬਲੈਸ ਕਰਕੇ ਭੇਜਿਆ
1: ਬਿਲਕੁਲ
2: ਹਰ ਸੋਲ ਜਿਹੜੀ ਉਹ ਬਲੈਸਡ ਹੈ ਉਹਨਾਂ ਦੇ ਵਿੱਚ ਆਪਾਂ ਇਹ ਨੀ ਕਹਿ ਸਕਦੇ ਇਹਨੂੰ ਐ ਨੀ ਆਉਂਦਾ ਇਹ ਕਰ ਨੀ ਸਕਦਾ ਕੁਛ ਜੇ ਉਹ ਉਦਾਹਰਣ ਜੋ ਆਪਾਂ ਤੁਸੀਂ ਦੇਖੋ ਜਿਹੜਾ ਐਡੀਸਨ ਸੀਗੇ ਉਹਨਾਂ ਦਾ ਆਪਾਂ ਦੇਖ ਸਕਦੇ ਕਿਵੇਂ ਉਹ ਉਹਨਾਂ ਦੀ ਜਿਹੜੀ ਆ ਇੰਨੀਆਂ ਊਣਤਾਈਆਂ ਉਹਨਾਂ ਨੂੰ ਕਿਹਾ ਗਿਆ ਕਿ ਪੜ੍ਹ ਨੀ ਸਕਦਾ ਜੇ ਨੀ ਕਰੇਗਾ ਉਹ ਨੀ ਕਰੇਗਾ ਪਰ ਫਿਰ ਵੀ ਉਹ ਉਹਨਾਂ ਨੇ ਦੱਸਿਆ ਕਿ ਭਾਈ ਐ ਨੀ ਹੈਗਾ ਬਹੁਤ ਉਦਾਹਰਣਾਂ ਨੇ ਸਾਡੇ ਆਪਣੇ ਇੰਡੀਆ ਦੇ ਵਿੱਚ ਉਹ ਕਿੰਨੀ ਇੱਕ ਪ੍ਰੇਰਨਾਦਾਇਕ ਉਦਾਹਰਨ ਆਪਾਂ ਮੰਨਦੇ ਹਾਂ ਉਹ ਦਸ਼ਰਥ ਮਾਂਝੀ ਦੀ ਜਿਹਨੇ ਕਹਿ ਲੋ ਟਾਈਮ ਤਾਂ ਲੱਗਿਆ ਇਕੱਲੇ ਬੰਦੇ ਨੇ ਥੋੜੀ ਤੇਸੀ ਦੇ ਨਾਲ
1: ਛੈਣੀ
2: ਦੇ ਨਾਲ ਪਹਾੜ ਕੱਟਿਆ
1: ਬਿਲਕੁਲ
2: ਪਹਾੜ ਕੱਟ ਕੇ ਸੜਕ ਬਣਾਈ
1: ਬਿਲਕੁਲ
2: ਉਹਨੇ ਪੂਰੀ ਜਿਹੜੀ ਆ ਪੂਰੀ ਜ਼ਿੰਦਗੀ ਦੇ ਵਿੱਚ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਕਿ ਇਹ ਪਾਗਲ ਹੋ ਗਿਆ ਪਹਾੜ ਕਿਤੇ ਕੱਟਿਆ ਜਾ ਸਕਦਾ ਰਾਹ ਛੱਡੂਗਾ ਕਿਤੇ ਇਹ ਤਾਂ ਚੜਾਈ ਆ ਉਹ ਸਾਲ ਮਹੀਨੇ ਹਫ਼ਤਿਆਂ ਦੇ ਮਹੀਨੇ ਮਹੀਨਿਆਂ ਦੇ ਸਾਲ ਬਣਦੇ ਗਏ ਕਿੰਨੇ ਸਾਲ ਲੱਗੇ ਉਹਨਾਂ ਨੂੰ ਪਰ

0: ਹੁਣ ਤੁਸੀਂ ਆ ਦੇਖੋ ਜਿਹੜਾ ਸਾਡਾ ਵਰਲਡ ਚੈਂਪੀਅਨ ਹੈ, ਓਲੰਪੀਅਨ ਹੈ, ਕੀ ਨਾਮ ਉਹਨਾਂ ਦਾ ਜੀ, ਨਹੀਂ ਜੀ ਚੋਪੜਾ ਜੀ, ਨੀਰਜ
1: ਚੋਪੜਾ। ਅੱਛਾ ਜੀ, ਜੀ
0: ਉਹ ਜਦੋਂ ਬਚਪਨ ਚ ਓਵਰ ਵੇਟ ਸੀ
1: ਜੀ,
0: ਤੇ ਉਹ ਕਹਿੰਦੇ ਵੀ ਇਹ ਕੀ ਕਰੂਗਾ, ਇਹ ਕੁਛ ਨੀ ਕਰ ਸਕਦਾ। ਤੁਸੀਂ ਦੇਖੋ ਉਹਨੇ ਫਿੱਟ ਕੀਤਾ ਆਪਣੇ ਆਪ ਨੂੰ, ਇੰਨਾ ਫਿੱਟ ਕੀਤਾ ਕਿ ਉਹ ਸਿਰ ਮਾਰਨਾ ਉੱਚਾ ਚੱਕਿਆ ਪੂਰੇ ਮੁਲਕ ਦਾ ਵੀ, ਤੇ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਗਏ। ਐਂ ਹੀ ਇਹ ਸਾਰਾ ਦਾ ਭਾਰਤ ਸਾਹਿਬ
1: ਜੀ।
0: ਹਾਂਜੀ, ਇਹ ਜਿਹੜੀ ਇਹ ਚੀਜ਼ ਹੈ, ਇਹ ਹੈ ਤੇ ਮੁਸ਼ਕਿਲ ਕੰਮ ਹੈ
1: ਬਿਲਕੁਲ,
0: ਪਰ ਇੱਕ ਤਰ੍ਹਾਂ ਦੀ ਸਵੈ ਪੜਚੋਲ ਆ, ਆਪਣੇ ਆਪ ਦੇ ਬਾਰੇ ਸੋਚਣ ਵਾਲੀ ਗੱਲ ਹੈ ਕਿ ਠੀਕ ਹੈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ
1: ਜੀ।
0: ਤੋ ਬੱਚਿਆਂ ਨੂੰ ਵੀ ਉਹਨਾਂ ਦੇ ਪੱਧਰ ਤੇ ਜਾ ਕੇ ਸਮਝਣ ਦੀ ਜ਼ਰੂਰਤ ਹੈਗੀ ਆ। ਜਿਵੇਂ ਮੈਂ ਤੇ ਤੁਸੀਂ ਗੱਲ ਕੀਤੀ, ਉਹ ਸਹੀ ਗੱਲ ਆ ਕਿ ਜੇ ਉਹ ਇੰਟਰਸਟਿੰਗ ਜਿਹਾ ਬਣਿਆ ਰਹੇ ਕੰਮ ਉਹਦਾ, ਜਾਂ ਜਿਹੜਾ ਅਧਿਆਪਕ ਆ
1: ਜੀ
0: ਉਹ ਇੰਨਾ ਕੈਪੇਬਲ ਆ, ਉਹ ਇੰਨਾ ਕੁ ਉਹਨੂੰ ਰੋਚਕ ਬਣਾ ਦਿੰਦਾ, ਉਹਦੇ ਹੱਥ ਚ ਬੜਾ ਕੁਛ ਆ, ਉਹਨੂੰ ਬਣਾ ਸਕਦਾ ਬੜੇ ਵਧੀਆ ਤਰੀਕੇ ਨਾਲ ਦੱਸ ਸਕਦਾ। ਪਰ ਕਈ ਵਾਰੀ ਉਹ ਅਧਿਆਪਕ ਓਹੋ ਜਿਹਾ ਨਹੀਂ ਹੁੰਦਾ, ਉਹ ਲੱਗਦਾ ਕਿ ਸਾਰੇ ਇੱਕੋ ਜਿਹੇ ਬੈਠੇ ਆ, ਚੱਕ ਦੋ ਫੱਟੇ। ਕੁਝ ਬੱਚੇ ਜਿਹੜੇ ਆ ਉਹ ਜਿਆਦਾ ਕਹਿ ਲੋ ਵੀ ਟੈਲੈਂਟਡ ਹੋਣਗੇ, ਮੈਥ ਕਿੰਨੀ ਸਮਝ ਆ ਗਿਆ, ਕੁਛ ਹੋ ਗਿਆ, ਉਹ ਮੂਹਰੇ ਆ ਜਾਂਦੇ ਉਹਨਾਂ ਦੀ ਨਜ਼ਰ ਚ, ਜਿਹੜੇ ਬੇਚਾਰੇ ਮਹਾਤੜ ਮੇਰੇ ਵਰਗੇ ਉਹ ਹੱਥ ਖੜੇ ਕਰਕੇ ਪਿੱਛੇ ਖੜੇ ਹੁੰਦੇ ਆ,
1: ਬਿਲਕੁਲ
0: ਉਹ ਰਹਿ ਜਾਂਦੇ ਆ। ਉਹ ਫਿਰ ਇਹੀ ਚੀਜ਼ ਆ, ਇਹ ਮੇਰੇ ਨਾਲ ਖੁਦ ਲਾਈਫ ਦੇ ਵਿੱਚ ਏਦਾਂ ਹੋਇਆ, ਤੇ ਮੈਂ ਕਿਉਂਕਿ ਆਪ ਐਕਸਪੀਰੀਅੰਸ ਕੀਤਾ
1: ਜੀ,
0: ਕਿ ਮੈਂ ਦੇਖਿਆ ਕਿ ਸਕੂਲ ਲੈਵਲ ਚ ਇੱਕ ਟੀਚਰ ਸਨ, ਉਹਨਾਂ ਨੇ ਮੈਥ ਬਹੁਤ ਵਧੀਆ ਪੜ੍ਹਾਉਂਦੇ ਸੀ, ਤੇ ਮੈਨੂੰ ਲੱਗਦਾ ਸੀ ਕਿ ਇਹ ਸਭ ਤੋਂ ਵਧੀਆ ਵਿਸ਼ਾ ਹੈ
1: ਜੀ।
0: ਪਰ ਉਹਨਾਂ ਦੀ ਪ੍ਰਮੋਸ਼ਨ ਹੋ ਗਈ, ਉਹਨਾਂ ਦਿਨਾਂ ਚੋਂ ਚਲੇ ਗਏ, ਦੂਸਰੇ ਟੀਚਰ ਆਏ। ਉਹ ਕਿਉਂਕਿ ਬੰਦਾ ਐਕਸਪੈਕਟ ਕਰਦਾ ਬੱਚਾ ਕਿ ਸਾਰੇ ਟੀਚਰ ਇੱਕੋ ਜਿਹੇ ਹੁੰਦੇ ਆ
1: ਜੀ,
0: ਪਰ ਜਦੋਂ ਉਹ ਆਏ ਤਾਂ ਉਹਨਾਂ ਦਾ ਤਰੀਕਾ ਵੱਖਰਾ ਸੀ,
1: ਬਿਲਕੁਲ
0: ਨੋ ਡਾਊਟ ਕਿ ਉਹ ਵੀ ਇੰਟੈਲੀਜੈਂਟ ਸੀ, ਪਰ ਉਹ ਨਹੀਂ ਰਾਸ ਆਇਆ ਸਾਨੂੰ, ਨਹੀਂ ਪਤਾ ਲੱਗਾ ਤੇ ਉਹ ਪਿਛੜ ਗਿਆ ਕੰਮ
1: ਜੀ,
0: ਤੇ ਉਹ ਪਿਛੜ ਕੇ ਤੁਹਾਨੂੰ ਪਤਾ ਫਿਰ ਉਹ ਬਾਕੀ ਕਾਬੂ ਨਹੀਂ ਆਉਂਦਾ
1: ਜੀ।
0: ਸਿੱਖਣ ਨੂੰ ਆਪਾਂ ਜ਼ਿੰਦਗੀ ਦੇ ਕਿਸੇ ਪੜਾਅ ਤੇ ਕੁਝ ਵੀ ਸਿੱਖਣਾ ਸ਼ੁਰੂ ਕਰ ਸਕਦੇ ਆ, ਜਦੋਂ ਪਤਾ ਲੱਗੇ ਕਿ ਵੀ ਆ ਨਹੀਂ ਮੈਥ ਤੋਂ ਐ ਹੋ ਗਿਆ ਸੀ ਆਪਣਾ, ਤੇ ਆਪਾਂ ਬਾਅਦ ਚ ਵੀ ਉਹਨੂੰ ਐਜ਼ ਏ ਚੈਲੰਜ
1: ਜੀ
0: ਪੂਰਾ ਕਰ ਸਕਦੇ,
1: ਬਿਲਕੁਲ ਹੈ ਜੀ।
0: ਉਹ ਮੈਂ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਫੀ ਹੱਦ ਤੱਕ ਕਾਮਯਾਬੀ ਵੀ ਮਿਲੀ
1: ਜੀ।
0: ਪਰ ਹੁਣ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਘੋਖਣ ਦੀ ਜ਼ਰੂਰਤ ਇਸੇ ਕਰਕੇ ਹੁੰਦੀ ਆ, ਇਹਨਾਂ ਤੇ ਚਰਚਾ ਵੀ ਇਸੇ ਕਰਕੇ ਚੱਲਦੀ ਰਹਿਣੀ ਚਾਹੀਦੀ ਆ
1: ਜੀ,
0: ਕਿ ਆਪਾਂ ਜੋ ਲੋਕ ਆਪਣੀ ਇੱਛਾ ਸ਼ਕਤੀ ਨਾਲ ਉਹਦੀ ਜਿਹੜੀ ਤਾਕਤ ਨੂੰ ਪਹਿਚਾਣ ਕੇ ਜ਼ਿੰਦਗੀ ਚ ਕੁਛ ਬਣੇ, ਕੁਛ ਉਹਨਾਂ ਨੇ ਆਪਣੇ ਰਾਹ ਜਿਹੜੇ ਆ ਕਾਇਮ ਕੀਤੇ, ਸਾਡੇ ਵਿਗਿਆਨਿਕ ਦੇਖ ਲਓ ਜਾਂ ਹੋਰ ਵੀ ਜਿਹੜੇ ਰਾਹ ਦਸੇਰੇ ਆ, ਲਾਈਟ ਹਾਊਸ ਬਣ ਗਏ ਸਾਡੇ ਵਾਸਤੇ ਸਾਰਿਆਂ ਵਾਸਤੇ
1: ਜੀ।
0: ਅਖਬਾਰ ਵੇਚਣ ਵਾਲਾ ਇੱਕ ਗਰੀਬ ਮੁੰਡਾ ਜੇ ਉਹ ਰਾਸ਼ਟਰਪਤੀ ਬਣ ਸਕਦਾ ਭਾਰਤ ਦਾ, APJ ਅਬਦੁਲ ਕਲਾਮ, ਔਰ ਬੱਚਿਆਂ ਲਈ ਤੇ ਸਾਰਿਆਂ ਲਈ ਦੁਨੀਆਂ ਲਈ ਇੱਕ ਪ੍ਰੇਰਣਾ ਸਰੋਤ ਬਣ ਜਾਂਦਾ
1: ਜੀ।
0: ਤੋ ਇਹਦਾ ਮਤਲਬ ਹੈ ਕੁਛ ਵੀ ਸੰਭਵ ਹੈ
1: ਜੀ।
0: ਜੀ ਭਾਰ ਸਾਹਿਬ,
1: ਬਿਲਕੁਲ ਹੈ ਜੀ। ਤੇ ਸ਼ਮੀ ਜੀ, ਜਿਵੇਂ ਚਲੋ ਬੱਚਿਆਂ ਦੀ ਗੱਲ ਤੋਂ ਥੋੜਾ ਅੱਗੇ ਵਧਾਵਾਂਗਾ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਆਉਂਦੇ ਨੇ, ਪੇਰੈਂਟਸ ਦੀ ਲਾਈਫ ਦੇ ਵਿੱਚ ਵੀ ਸਟਰਗਲ ਹੁੰਦਾ ਹੈ, ਕੋਸ਼ਿਸ਼ ਤਾਂ ਹੁੰਦੀ ਹੈ ਹਰ ਪਰਿਵਾਰ ਦੀ ਕਿ ਉਹਨੂੰ ਵੱਧ ਚੜ ਕੇ ਐਜੂਕੇਸ਼ਨ ਦਿੱਤੀ ਜਾਵੇ, ਪੜਾਇਆ ਜਾਵੇ, ਲਿਖਾਇਆ ਜਾਵੇ, ਜੋ ਅਸੀਂ ਕਾਜ ਕਰ ਰਹੇ ਹਾਂ ਉਹਨੂੰ ਥੋੜਾ ਡਿਫਰੈਂਟ ਜਿਹੜਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਪਾਇਆ ਜਾਵੇ, ਜੋ ਧੱਕੇ ਅਸੀਂ ਖਾਧੇ ਆ ਮਤਲਬ ਕਿ ਸਾਡੇ ਬੱਚੇ ਨਾ ਖਾਣ ਅੱਗੇ। ਪਰ ਦੂਸਰਾ ਇਹਦੇ ਵਿੱਚ ਜਦੋਂ ਦੇਖਦੇ ਹਾਂ ਕੁਝ ਘਟਨਾਵਾਂ ਇੱਦਾਂ ਦੀਆਂ ਨਜ਼ਰ ਆਉਂਦੀਆਂ ਨੇ, ਅਖਬਾਰੀ ਸੁਰਖੀਆਂ ਵੀ ਨੇ, ਪਰ ਉਹ ਵਿਸ਼ਾ ਆਪਾਂ ਉਧਰ ਨੂੰ ਨਹੀਂ ਜਾਵਾਂਗੇ। ਪਰ ਬੱਚੇ ਜਿਹੜੇ ਨੇ, ਚਲੋ ਜੇ ਫੀਸ ਵਗੈਰਾ ਨਹੀਂ ਆਪਣੀ ਕੰਪਲੀਟ ਹੁੰਦੀ ਜਾਂ ਦਿੱਕਤਾਂ ਨੇ ਮੋਰੇ, ਤਾਂ ਜ਼ਿੰਦਗੀ ਨੂੰ ਮਤਲਬ ਕਿ ਖਤਮ ਕਰਨਾ ਕਿੱਥੇ ਕੁ ਤੱਕ, ਮਤਲਬ ਕਿ ਜਾਂ ਤਾਂ ਉਹ ਮੋਟੀਵੇਸ਼ਨ ਪਰਿਵਾਰ ਦੇ ਵਿੱਚੋਂ ਨਹੀਂ ਮਿਲ ਰਹੀ, ਜਾਂ ਫਿਰ ਸਿਰਫ ਇਹੀ ਕਾਰਨ ਨੇ ਕਿ ਫੀਸ ਵਗੈਰਾ ਨਹੀਂ ਜੁਟਾ ਪਾਏ ਤਾਂ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਜਾਵੇ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਾਰਨ ਕੁਝ ਹੋਰ ਵੀ ਹੋ ਸਕਦੇ ਆ, ਪਿੱਛੇ ਕੱਲਾ ਫੀਸ ਦਾ ਕਾਰਨ ਨਹੀਂ, ਕਿ ਉਹ ਜਿਹੜਾ ਇੱਕ ਡਿਪਰੈਸ਼ਨ ਦਾ ਕਾਰਨ ਹੈ ਬੱਚਿਆਂ ਦੇ ਵਿੱਚ ਜਾਂ ਘਰ ਦਾ ਮਾਹੌਲ ਜਿਹੜਾ ਹੈ ਉਹ ਬਹੁਤ ਆਪਣੇ ਆਪ ਦੇ ਵਿੱਚ ਦ੍ਰਿੜ ਰਹਿਣਾ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਜਦੋਂ ਜਿੱਥੇ ਤੁਹਾਡੀਆਂ ਜੜਾਂ ਨੇ, ਜਿੱਥੇ ਰੋਜ਼ ਤੁਸੀਂ ਸੌਣਾ ਹੈ, ਉੱਠਣਾ, ਬਹਿਣਾ ਹੈ, ਖੇਲਣਾ ਹੈ, ਤਾਂ ਉਹਦੇ ਵਿੱਚ ਹੀ ਜਿਹੜੀ ਨੈਗੇਟਿਵਿਟੀ ਚੱਲੀ ਜਾਏਗੀ ਤਾਂ ਫਿਰ ਉਹ ਦ੍ਰਿੜਤਾ ਜਿਹੜੀ ਅੰਦਰਲੇ ਪਾਸੇ ਉਹ ਕਿੱਥੋਂ ਆਏਗੀ ਜੀ? ਇਹਦੇ ਬਾਰੇ ਕਿੱਦਾਂ ਮਤਲਬ ਕਿ ਆਪਾਂ ਕਰ ਸਕਦੇ ਹਾਂ ਜੀ?
0: ਜੀ ਭਾਰ ਸਾਹਿਬ, ਦੇਖੋ ਇੱਕ ਤਾਂ ਹੈਗੇ ਆ ਜਿਹੜੇ ਸਾਡੇ ਟ੍ਰੈਡੀਸ਼ਨਲ ਵਿਸ਼ੇ ਆ ਨਾ
1: ਜੀ,
0: ਸਾਡੇ ਕੋਲ ਮੈਥ, ਸਾਇੰਸ ਤੇ ਹੋਰ ਸਾਰੇ ਜਿਹੜੇ ਆ ਬੁਨਿਆਦੀ ਵਿਸ਼ੇ ਜਿਹੜੇ ਆ 5-6 ਹੋ ਗਏ
1: ਜੀ।
0: ਇਹਨਾਂ ਨਾਲ ਆਪਾਂ ਬੱਚਿਆਂ ਨੂੰ ਦੂਸਰੇ ਡਰਾਇੰਗ ਵਗੈਰਾ ਜਾਂ ਹੋਰ ਵੀ ਜਾਂ ਫਿਜੀਕਲ ਐਜੂਕੇਸ਼ਨ ਇਹ ਵੀ ਦੇ ਰਹੇ

0: ਹੋਰ ਸਾਰਾ ਜਿਹਾ ਵੋਕੇਸ਼ਨਲ ਐਜੂਕੇਸ਼ਨ ਵੀ ਚੱਲ ਰਹੀ ਆ,
1: ਬਿਲਕੁਲ
0: ਕਿੱਤਾ ਮੁਖੀ ਵੀ ਅੱਜ ਕੱਲ ਐਨ ਐਸ ਕਿਊ ਐਫ ਦੇ ਵਿਚ ਪੜਾਈ ਜਾ ਰਹੀ ਆ, ਉਹ ਚ ਬੱਚੇ ਚੁਣ ਸਕਦੇ ਆ। ਲੇਕਿਨ ਇਹ ਸਾਰੇ ਜਿਹੜੀ ਚੀਜ਼ਾਂ ਨੇ ਨਾ, ਇਹਦੇ ਨਾਲ ਇੱਕ ਹੋਰ ਅੰਡਰ ਕਰੰਟ ਜਿਹੜੀ ਆਉਂਦੀ ਆ, ਇੱਕ ਉੱਪਰ ਦਰਿਆ ਦੇ ਉੱਪਰ ਇੱਕ ਲਹਿਰ ਚੱਲ ਰਹੀ ਆ, ਰਵਾਨਗੀ ਚੱਲ ਰਹੀ ਆ, ਇੱਕ ਅੰਡਰ ਕਰੰਟ ਆ
1: ਜੀ,
0: ਉਹ ਬਹੁਤ ਇੰਪੋਰਟੈਂਟ ਆ, ਉਹ ਇੱਕ ਬੈਕਬੋਨ ਆ ਜਿਹਨੂੰ ਜੇ ਇਗਨੋਰ ਕੀਤਾ ਜਾਏਗਾ ਫਿਰ ਇਹ ਸਮੱਸਿਆਵਾਂ ਹੋਣਗੀਆਂ। ਉਹ ਹੈ ਲਾਇਬ੍ਰੇਰੀ,
1: ਲਾਇਬ੍ਰੇਰੀ
0: ਤੇ ਸਿਲੇਬਸ ਤੋਂ ਇਲਾਵਾ ਜਿਹੜੀਆਂ ਮੋਟੀਵੇਸ਼ਨਲ ਬੁੱਕਸ ਹੈ ਉਹਨਾਂ ਦੇ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ
1: ਜੀ,
0: ਕਿ ਬਈ ਆਹ ਹੁਣ ਇਹ ਪ੍ਰੇਰਿਤ ਕਰਨ ਦਾ ਵੀ ਇੱਕ ਬੜਾ ਅਜੀਬ ਤਰੀਕਾ ਹੈ
1: ਜੀ,
0: ਜੇ ਤਾਂ ਭਾਸ਼ਣ ਦੇ ਕੇ ਦੱਸ ਦੋ ਵੀ ਆਹ ਅੱਜ ਆਹ ਪੜੋ ਜੀ, ਐ ਕਰ ਲੋ, ਵਾਹ ਕਰ ਲੋ, ਹੋ ਸਕਦਾ ਉਹ ਓਨਾ ਇੰਟਰਸਟ ਨਾ ਬਣੇ, ਪਰ ਜੇ ਕੋਈ ਉਹਦੇ ਕਿਸੇ ਕਿਤਾਬ ਚੋਂ ਕੋਈ ਕੋਟ ਕਰਕੇ ਕਹਾਣੀ ਜਾਂ ਕੋਈ ਕਵਿਤਾ ਜਾਂ ਕੁਛ ਇਹੋ ਜਿਹੀ ਕੋਈ ਬੰਦਾ ਉਹਨਾਂ ਨੂੰ ਦੱਸੇਗਾ ਕਲਾਸ ਚ, ਤਾਂ ਉਹਨਾਂ ਦੀ ਇੱਛਾ ਜਾਗੂ ਕਿ ਯਾਰ ਦੇਖੀਏ ਕੀ ਹੈ, ਇਹਦੀ ਬਹੁਤ ਖਾਪਾ ਰੱਖੀ ਹੈ, ਇਹਨੂੰ ਜਾ ਕੇ ਦੇਖੀਏ ਕੌਣ। ਇੱਕ ਵਾਰੀ ਜਦੋਂ ਉਹ ਜੁੜ ਜਾਂਦਾ ਬੁਕਸ ਦੇ ਨਾਲ, ਇੱਕ ਨਾ ਕਿਤਾਬ ਇੱਕ ਕਹਾਣੀ ਸੀ ਉਹਦਾ ਪੰਜਾਬੀ ਚ ਨਾ ਹੀ ਸ਼ਰਤ,
1: ਸ਼ਰਤ
0: ਇੰਗਲਿਸ਼ ਦੇ ਵਿਚ ਉਹਦਾ ਅਨੁਵਾਦ ਸੀ ਬੈਟ ਕਰਕੇ, ਐਂਟਨ ਚੈਕਅਪ ਸਾਹਿਬ ਦੀ ਆ
1: ਜੀ।
0: ਉਹਦੇ ਚ ਇੱਕ ਨੌਜਵਾਨ ਵਕੀਲ ਆ, ਉਹ ਬਹਿਸ ਕਰਦਾ ਸ਼ਹਿਰ ਦੇ ਲੋਕ ਬੈਠੇ ਆ, ਪਾਰਟੀ ਚੱਲ ਰਹੀ ਆ, ਬੜਾ ਵਧੀਆ ਮਾਹੌਲ ਆ, ਪਰ ਉੱਥੇ ਸ਼ਰਤ ਲਾ ਲਈ ਕਿਤੇ, ਉਹ ਸ਼ਰਤ ਬਹਿਸ ਜਿਵੇਂ ਬੈਠੇ ਬੈਠੇ ਹੋ ਜਾਂਦੀ ਆ
1: ਜੀ।
0: ਉਹ ਕਹਿ ਰਿਹਾ ਵੀ ਜਿਹੜੀ ਮੌਤ ਦੀ ਸਜ਼ਾ ਹੈ ਉਹ ਚੰਗੀ ਹੁੰਦੀ ਆ, ਜਿਹਦੀ ਵਕਾਲਤ ਬਾਹਲੇ ਕਰਦੇ ਸੀ। ਇੱਕ ਕਹਿ ਰਿਹਾ ਇਹ ਜਿਹੜਾ ਮੁੰਡਾ ਹੈ ਹੀਰੋ ਕਹਾਣੀ ਦਾ, ਇਹ ਕਹਿੰਦਾ ਨਾ ਜੀ ਨਾ, ਉਹ ਤਾਂ ਗਲਤ ਚੀਜ਼ ਆ, ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ, ਜੇ ਇਹਦੀ ਜਗ੍ਹਾ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ, ਉਹ ਬੈਟਰ ਹੈ, ਬਾਅਦ ਚ ਉਹਨੂੰ ਕੁਛ ਪਛਤਾਵਾ ਹੋਊਗਾ, ਬੰਦਾ ਬਣੂਗਾ, ਤੇ ਬਾਅਦ ਚ ਬਾਹਰ ਆ ਕੇ ਹੋਰ ਚੰਗੇ ਕੰਮ ਕਰੂ
1: ਜੀ।
0: ਉਹ ਫਿਰ ਉਹਦੇ ਬਹਿਸਬਾਜ਼ੀ ਕਰਦੇ, ਕਹਿੰਦਾ ਲੈ ਜੇ ਤੈਨੂੰ ਅੰਦਰ ਬੰਦ ਕਰਦੀ ਨਾ ਤੈਨੂੰ ਲੱਗ ਜੂ ਪਤਾ ਕੀ ਹੁੰਦੀ ਹੈ ਇਹ, ਉਹਦੇ ਨਾਲ ਤਾਂ ਉਹੀ ਠੀਕ ਆ, ਝਟਕੇ ਚ ਕੰਮ ਖਤਮ। ਕਹਿੰਦਾ ਨਾ ਜੀ ਨਾ, ਉਹ ਅੜ ਗਏ, ਸ਼ਰਤ ਲਾ ਗਈ ਕਿ ਬਈ ਜਿਹੜਾ ਅਮੀਰ ਬੰਦਾ ਸੀ ਉਹ ਕਹਿੰਦਾ ਭਾਈ ਮੈਂ ਤੈਨੂੰ ਇੰਨੇ ਜੋ ਲੱਖਾਂ ਚ ਜੋ ਵੀ ਉਹਨਾਂ ਨੇ ਰੱਖਿਆ ਮਾਹੌਲ, ਇੰਨੇ ਪੈਸੇ ਦਿਆਂਗਾ, ਇੰਨ ਪ੍ਰੋਪਰਟੀ ਚੋ ਇੰਨਾ ਉਹ ਵੀ ਦਿਆਂਗਾ, ਜੇ ਤੂੰ 14 ਸਾਲ ਕੈਦ ਕੱਟੇ। ਕੈਦ ਕੱਟਣ ਲਈ ਉਹ ਉਹਦੇ ਆਪਣੇ ਘਰ ਕੋਠੀ ਦੇ ਵਿਚ ਹੀ ਇੱਕ ਸੈੱਲ ਬਣਾ ਤਾ ਗਿਆ, ਉਹਦਾ ਮਾਹੌਲ ਬਣਾ ਤਾ ਵੀ ਤੈਨੂੰ ਕੈਦ ਕੱਟਣੀ ਆ। ਉਹ ਕੈਦ ਕੱਟਦਾ, ਉਹ ਕਹਿੰਦੇ ਤੂੰ ਬਾਹਰ ਨੀ ਆ ਸਕਦਾ, ਤੈਨੂੰ ਆਪਾਂ ਅਖਬਾਰ ਹੋਰ ਜੋ ਤੈਨੂੰ ਚਾਹੀਦਾ ਉਹ ਦੇ ਦਾਂਗੇ, ਪੜ੍ਹਨ ਨੂੰ ਮਿਊਜ਼ਿਕ ਚਾਹੀਦਾ, ਕੁਛ ਚਾਹੀਦਾ, ਖਾਣ ਪੀਣ ਦੀ ਕੋਈ ਤੰਗੀ ਨੀ, ਬਸ ਤੂੰ ਬਾਹਰ ਨੀ ਜਾ ਸਕਦਾ ਸੈੱਲ ਤੋਂ, ਤੈਨੂੰ ਪਤਾ ਲੱਗੇ ਹੁੰਦਾ ਕੀ ਜੇ ਤੂੰ ਪਹਿਲਾਂ ਬਾਹਰ ਆ ਗਿਆ ਤੂੰ ਹਾਰ ਗਿਆ ਤੇ ਫਿਰ ਤੈਨੂੰ ਇੰਨਾ ਕੁਛ ਦੇਣਾ ਪਊ। ਉਹ ਪਹਿਲੇ ਕੁਝ ਸਾਲ ਕੁਝ ਹਫਤੇ ਤਾਂ ਬਹੁਤ ਦੁਖੀ ਹੋਇਆ, ਬਹੁਤ ਚੀਕਾਂ ਵੀ ਮਾਰਦਾ ਰਿਹਾ, ਕਈ ਕੁਛ ਕਰਦਾ ਰਿਹਾ, ਲੇਕਿਨ ਹੌਲੀ ਹੌਲੀ ਉਹਨੇ ਨਿਰਾਸ਼ਾ ਵੀ ਹੋਈ ਉਹਨੂੰ, ਢੈਂਦੀਆਂ ਗੱਲਾਂ ਚ ਵੀ ਗਿਆ, ਪਰ ਉਹਨੇ ਕਿਤਾਬਾਂ ਮੰਗਾਉਣੀਆਂ ਸ਼ੁਰੂ ਕੀਤੀਆਂ, ਜਦੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਉਹ ਸ਼ਾਂਤ ਹੋ ਗਿਆ, ਉਹਨੂੰ ਬੜਾ ਇੱਕ ਠਰਮਾ ਮਿਲਦਾ ਗਿਆ, ਉਹਦੀਆਂ ਦੋਸਤ ਬਣ ਗਈਆਂ ਕਿਤਾਬਾਂ। ਉਹਨੇ ਅਲੱਗ ਅਲੱਗ ਵਿਸ਼ਿਆਂ ਦੀਆਂ ਅਗਲੇ ਸਾਲਾਂ ਦੇ ਵਿੱਚ ਕਿਤਾਬਾਂ ਪੜ੍ਹ ਪੜ੍ਹ ਢੇਰ ਲਾ ਲਏ ਅੰਦਰ, ਤੇ ਅਖੀਰ ਦੇ ਵਿੱਚ ਜਿਹੜੇ ਬੰਦੇ ਨੇ ਸ਼ਰਤ ਲਾਈ ਹੋਈ ਸੀ ਹੁਣ ਉਹ ਦਿਨ ਆ ਗਿਆ, ਦੇਖੋ ਲਾਸਟ ਕਲਾਈਮੈਕਸ ਕਹਾਣੀ ਦਾ, ਕਿ ਉਹ ਸੇਠ ਜਿਹੜਾ ਸੀ ਉਹ ਹੋ ਗਿਆ ਬੈਂਕਰਪਟ, ਉਹ ਕਹਿੰਦਾ ਯਾਰ ਕੱਲ ਨੂੰ ਉਹਨੇ ਰਿਹਾ ਹੋ ਜਾਣਾ ਤੇ ਮੇਤੋਂ ਪੈਸੇ ਮੰਗੂ ਤੇ ਉਹ ਹੈ ਨੀ, ਕਿਉਂ ਨਾ ਮੈਂ ਇਹਦਾ ਜਰਾ ਘਾਣ ਕਰ ਹੀ ਦਵਾਂ, ਇਹਦਾ ਕੰਡਾ ਹੀ ਕੱਢ ਦੇ, ਇਹਨੂੰ ਆਪਾਂ ਮਾਰ ਦਈਏ ਜਾਨੋ
1: ਜੀ।
0: ਤੇ ਉਹ ਹੁਣ ਕਹਿੰਦਾ ਵੀ ਜੇ ਪਹਿਲਾਂ ਇਹ ਨਿਕਲ ਜਾਂਦਾ, ਇਹ ਸਜ਼ਾ ਹੁਣ ਪੂਰੀ ਹੋਣ ਤੋਂ ਪਹਿਲਾਂ ਚਲਾ ਜਾਂਦਾ ਫਿਰ ਉਹ ਦਾਵਾ ਨੀ ਕਰ ਸਕਦਾ
1: ਜੀ।
0: ਉਹ ਜਦੋਂ ਉਹਨੂੰ ਮਾਰਨ ਜਾਂਦਾ ਤੇ ਉਹ ਦੇਖਦਾ ਕਿ ਸੈੱਲ ਖੁੱਲਾ ਪਿਆ ਤੇ ਉਹ ਭੱਜ ਗਿਆ ਬੰਦਾ, ਇੱਕ ਦਿਨ ਪਹਿਲਾਂ ਭੱਜਿਆ ਉਹ
1: ਜੀ,
0: ਉੱਥੇ ਨੋਟ ਲਿਖ ਕੇ ਗਿਆ ਕਿ ਭਰਾਵਾ ਜੇ ਮੈਂ ਆਉਂਦਾ ਫਿਰ ਮੈਨੂੰ ਤੇਰੇ ਪੈਸੇ ਪੁਸੇ ਦੀ ਲੋੜ, ਉਹਦੀ ਮੈਨੂੰ ਕਿਸੇ ਦੀ ਲੋੜ ਨੀ ਹੈ, ਮੈਂ ਇੱਕ ਦਿਨ ਹੋਰ ਵੀ ਕੱਟ ਸਕਦਾ ਜੇ ਤਾਂ ਇੰਨੇ ਕੱਟੇ ਆ, ਪਰ ਮੈਨੂੰ ਅਕਲ ਆ ਗਈ ਕਿ ਇਹ ਦੁਨੀਆ ਜਿਹੜੀ ਆ ਇਹ ਏਦਾਂ ਨੀ ਚੱਲਦੀ ਜਿਵੇਂ ਆਪਾਂ ਦੇਖਦੇ ਹਾਂ, ਔਰ ਇਹ ਤਾਂ ਮੈਂ ਇੱਥੇ ਜੇਲ੍ਹ ਚ ਰਹਿੰਦਿਆਂ ਹੋਇਆ ਨਦੀਆਂ ਪਹਾੜ ਪਰਬਤ ਪਤਾ ਨੀ ਕਿੱਥੇ ਕਿੱਥੇ ਘੁੰਮਿਆ ਹਾਂ, ਇਹਨਾਂ ਕਿਤਾਬਾਂ ਦੇ ਰਾਹੀਂ ਕੀ ਕੀ ਸਿੱਖਿਆ ਮੈਨੂੰ ਪਤਾ, ਮੈਂ ਬਦਲ ਗਿਆ ਹਾਂ, ਹੁਣ ਮੈਂ ਬਹਿਸ ਨੀ ਕਰਦਾ, ਹੁਣ ਮੈਂ ਸ਼ਰਤਾਂ ਵੀ ਨੀ ਲਾਉਂਦਾ, ਪਰ ਮੈਨੂੰ ਇਹ ਸਕੂਲਿੰਗ ਹੋ ਗਈ ਮੇਰੀ ਬਹੁਤ ਵੱਡੀ। ਬੁੱਕਸ ਨਾਲ ਜੁੜਨਾ ਭਾਰਤ ਸਾਹਿਬ ਬਹੁਤ ਜ਼ਰੂਰੀ ਆ, ਬੱਚਿਆਂ ਨੂੰ ਘਰ ਚ ਮਾਹੌਲ ਬਣਾਇਆ ਹੋਵੇ, ਹੁਣ ਮੈਂ ਘਰ ਚ ਆਪ ਤਾਂ ਫੋਨ ਫੜ ਕੇ ਬੈਠਾ ਰਹਾ ਤੇ ਜਵਾਕਾਂ ਨੂੰ ਕਹਾ ਵੀ ਤੁਸੀਂ ਆਹ ਨੀ ਕਰਨਾ ਵੀ ਫੋਨ ਨੀ ਚੁੱਕਣਾ ਮਾੜੀ ਚੀਜ਼ ਹੁੰਦੀ, ਉਹ ਕਹਿੰਦੇ ਆਪ ਚੱਕੀ ਬੈਠਾ,
1: ਮੈਂ
0: ਜੀ ਉਹਨਾਂ ਦੇ ਸਾਹਮਣੇ ਕਿਤਾਬ ਪੜ੍ਹ ਰਿਹਾ।
1: ਬਿਲਕੁਲ
0: ਜੀ ਜੀ ਜੀ,
1: ਮੈਂ ਕਿਹਾ ਮੈਂ ਸੋਚ ਰਿਹਾ ਸੀ ਤੁਹਾਡੀਆਂ ਗੱਲਾਂ ਸੁਣਦਾ ਸੁਣਦਾ ਮੇਰੇ ਬ੍ਰੇਨ ਦੇ ਵਿਚ ਨਾ ਸਮੁੰਦਰ ਦੀ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਤਾਂ ਲਾਇਬ੍ਰੇਰੀ ਦੀ, ਤਾਂ ਮੈਂ ਉਹ ਕਿਆਸ ਰਾਈਆਂ ਜਿਹੀਆਂ ਲਾ ਰਿਹਾ ਸੀ ਆਪਣੇ ਬ੍ਰੇਨ ਦੇ ਵਿਚ ਕਿ ਸਮੁੰਦਰ ਦੇਖੋ ਕਿੱਦਾਂ ਉੱਪਰ ਛੱਲਾਂ ਕਿੰਨੇ ਕਿੰਨੇ ਮੀਟਰ ਮਤਲਬ ਕਿ ਉੱਠ ਉੱਠ ਕੇ ਮਤਲਬ ਕਿ ਇੱਕ ਦੂਸਰੇ ਦੇ ਵਿੱਚ ਵੱਜਦੀਆਂ ਨੇ, ਐਨ ਪੂਰੀ ਖਲਬਲੀ ਮਚੀ ਹੋਈ ਆ ਉੱਪਰਲੇ ਪਾਸੇ। ਪਰ ਜਦੋਂ ਅਸੀਂ ਡੂੰਘੇ ਪਾਸੇ ਨੂੰ ਜਾਂਦੇ ਹਾਂ, ਡੀਪ ਜਾਂਦੇ ਹਾਂ ਸਮੁੰਦਰ ਨੂੰ, ਤੇ ਉਹ ਕਿੰਨਾ ਸ਼ਾਂਤ ਹੈ ਜੀ ਉੱਥੇ। ਮਤਲਬ ਕਿ ਪਤਾ ਹੀ ਨਹੀਂ, ਮਤਲਬ ਕਿ ਇੱਥੇ ਕੋਈ ਪੱਤਾ ਵੀ ਡਿੱਗ ਰਿਹਾ। ਵੈਸੇ ਸਮੁੰਦਰ ਚ ਤਾਂ ਪੱਤਾ ਨਹੀਂ ਡਿੱਗ ਸਕਦਾ, ਪਰ ਹਰ ਜੀਵ ਜੰਤੂ ਉੱਥੇ ਦੇਖੋ, ਮਤਲਬ ਕਿ ਪੂਰਾ ਸ਼ਾਂਤੀ ਦੇ ਨਾਲ, ਉਹਨਾਂ ਨੂੰ ਕੋਈ ਉੱਪਰਲਾ ਲੈਣਾ ਦੇਣਾ ਨਹੀਂ ਕਿ ਉੱਪਰ ਕੀ ਚੱਲ ਰਿਹਾ ਜੀ। ਸਾਹਮਣਾ ਕਰਨ ਦੇ ਲਈ, ਸਵਾਲਾਂ ਦੇ ਜਵਾਬ ਦੇਣ ਦੇ ਲਈ, ਤਰਕ ਦੇ ਨਾਲ ਗੱਲ ਕਰਨ ਦੇ ਲਈ ਜੀ।
0: ਪਰ ਸਾਹਿਬ, ਜੇ ਅਸੀਂ ਆਪਣੇ ਆਪ ਨੂੰ ਕੋਈ ਵੀ ਬੰਦਾ ਪੜਿਆ ਲਿਖਿਆ ਸਮਝਦਾ, ਪਰ ਉਹਦੇ ਘਰ ਦੇ ਵਿੱਚ ਕਿਤਾਬਾਂ ਦੀ ਐਂਟਰੀ ਬੈਨ ਹੈ, ਤੇ ਫਿਰ ਕਾਹਦਾ ਪੜਿਆ ਲਿਖਿਆ?
1: ਕਾਹਦਾ ਪੜਿਆ ਲਿਖਿਆ?
0: ਆਪਣੇ ਘਰ ਦੇ ਵਿੱਚ ਇੱਕ ਸੈਲਫ, ਇੱਕ ਕੋਈ ਕੋਨਾ, ਕੋਈ ਇਹੋ ਜਿਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ ਜਿਹਦੇ ਚ ਬੁੱਕਸ ਆਉਣ,
1: ਬਿਲਕੁਲ,
0: ਜੋ ਸਾਨੂੰ ਜੋੜਨ ਜਿਹੜੀਆਂ ਨੇ। ਦੇਖੋ, ਇਹ ਜੇ ਅਸੀਂ ਇਤਿਹਾਸ ਪੜ੍ਹਨਾ ਜਾਂ ਸਾਈਕੋਲੋਜੀ ਪੜ੍ਹਨੀ ਜਾਂ ਕਹਾਣੀਆਂ ਪੜ੍ਹਨੀਆਂ, ਕਥਾ ਪੜ੍ਹਨੀ ਹੈ, ਕੁਛ ਕਰਨਾ ਹੈ, ਤਾਂ ਕਿਤਾਬ ਹੀ ਇੱਕ ਮਾਧਿਅਮ ਹੈ। ਹੁਣ ਜੇ ਆਪਾਂ ਕਹੀਏ ਕਿ ਠੀਕ ਹੈ ਜੀ, ਆਪਾਂ ਮੋਟੀਵੇਸ਼ਨਲ ਫਿਲਮਾਂ ਵੀ ਦੇਖ ਲਾਂਗੇ, ਫਿਲਮ ਇੱਕ ਅਲੱਗ ਵਿਧਾ ਹੈ, ਉਹਦਾ ਅਸਰ ਹੁੰਦਾ ਹੈ, ਇੰਪੈਕਟ ਹੈਗਾ, ਪਰ ਉਹ ਸਾਡੀ ਸਾਨੂੰ ਕੁਛ ਵੀ ਸੋਚਣ ਤੇ ਮਜਬੂਰ ਨਹੀਂ ਕਰਦੀ ਜ਼ਿਆਦਾ, ਕਿਉਂਕਿ ਜੋ ਕਹਾਣੀ ਹੈ ਉਹ ਦਿਖਾ ਦਿੱਤੀ ਜਾਂਦੀ ਹੈ
1: ਜੀ, ਬਿਲਕੁਲ।
0: ਪਰ ਜਦੋਂ ਅਸੀਂ ਕਿਤਾਬ ਪੜ੍ਹ ਰਹੇ ਹਾਂ ਤਾਂ ਅਸੀਂ ਆਪਣੇ ਹਿਸਾਬ ਨਾਲ ਉਹਦੀ ਕਲਪਨਾ ਕਰਦੇ ਹਾਂ ਵੀ ਅੱਛਾ ਇਹੋ ਜਿਹਾ ਹੋਊਗਾ, ਇਹੋ ਜਿਹਾ ਜਿਹੜਾ ਸਿੰਧ ਬਹਾਦ ਇੱਦਾਂ ਦਾ ਹੋਣਾ, ਉਹ ਅੱਲਾ ਦੀ ਨਿਹਾ ਜਾਊਗਾ
1: ਜੀ,
0: ਜਾਂ ਉਹ ਆਪਣੀ ਆਪਣੀ ਕਲਪਨਾ ਹੈ। ਹੁਣ ਜਿਵੇਂ ਮੈਂ ਇੱਕ ਸ਼ਬਦ ਕਹਾਂ ਬਿੱਲੀ,
1: ਬਿੱਲੀ
0: ਹੁਣ ਬਿੱਲੀ ਇੱਕ ਸ਼ਬਦ ਹੈ, ਪਰ ਉਹ ਜਿੰਨੇ ਬੰਦਿਆਂ ਨੇ, ਜਿੰਨੇ ਵੀ ਆਪਣੇ ਸਾਥੀ ਸੁਣਦੇ ਹੋਣਗੇ, ਹਰੇਕ ਦੇ ਮਨ ਚ ਬਿੱਲੀ ਤਾਂ ਬਿੱਲੀ ਬਣ ਗਈ ਹੋਏਗੀ, ਲੇਕਿਨ ਉਹ ਵੱਖਰੀ ਤਰ੍ਹਾਂ ਦੀ ਹੋਏਗੀ ਹਰੇਕ ਦੀ, ਇੱਕੋ ਜਿਹੀ ਨਹੀਂ ਹੋਣੀ
1: ਜੀ।
0: ਹੋ ਸਕਦਾ ਕਿਸੇ ਨੇ ਕਾਲੀ ਬਿੱਲੀ ਦੇਖੀ ਹੋਏ, ਡੱਪ ਖੜੱਬੀ ਹੋਏ, ਜਾਂ ਕਿਹੋ ਜਿਹੀ ਹੋਏ। ਹੁਣ ਇਹੀ ਚੀਜ਼ ਹੈ, ਇਹ ਕਲਪਨਾ ਜਿਹੜੀ ਅਸ਼ੀਲਤਾ ਹੈ, ਇਹ ਇੰਪੋਰਟੈਂਟ ਹੈ, ਇਹ ਸਿਰਫ ਤੇ ਸਿਰਫ ਕਿਤਾਬਾਂ ਰਾਹੀਂ ਹੀ ਆ ਸਕਦੀ ਹੈ, ਲਿਟਰੇਚਰ ਰਾਹੀਂ ਹੀ ਜਿਹੜੀ ਆ ਬੱਚਿਆਂ ਚ ਇਨਕਲਕੁਲੇਟ ਕੀਤੀ ਜਾ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ
1: ਜੀ। ਤੇ ਸ਼ਮੀ ਜੀ, ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਦੋ ਕਾਲਰ ਜੁੜੇ ਹੋਏ ਨੇ, ਰਾਜਨ ਸੈਣੀ ਸਾਹਿਬ ਪਹਿਲਾਂ ਜੁੜੇ ਨੇ ਜੀ, ਉਹਨਾਂ ਦੀ ਗੱਲਬਾਤ ਕਰ ਲਈਏ, ਸੁਣ ਲਈਏ, ਤੇ ਨਾਲ ਫਿਰ ਮੁਕੱਦਰ ਜੀ ਦੀ ਗੱਲਬਾਤ ਸੁਣਦੇ ਹਾਂ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਇਹਨਾਂ ਜੀ ਸਵਾਗਤ ਹੈ ਜੀ। ਥੋੜੀ ਜੀ ਡੂੰਘਾਈ ਚੋ ਆ ਰਹੀ ਹੈ, ਥੋੜੀ ਜੀ,
2: ਚਲੋ ਡੂੰਘੀ ਸੁਣ ਲਓ, ਕੀ ਕਰਨਾ
1: ਹੈਗਾ,
0: ਗੱਲ
1: ਵੀ ਤਾਂ
2: ਗੱਲ ਵੀ ਗਹਿਰਾਈ ਵਾਲੀ ਚਾਹੀਦੀ ਆ ਨਾ,
1: ਬਿਲਕੁਲ ਹੈ ਜੀ।
2: ਹਾਂਜੀ ਹਾਂਜੀ
0: ਜੀ,
2: ਸ਼ਮੀ ਜੀ, ਇੱਛਾ ਸ਼ਕਤੀ ਦੇ ਉੱਤੇ ਤੁਸੀਂ ਪ੍ਰੋਗਰਾਮ ਰੱਖਿਆ, ਤੇ ਮੈਂ ਆਫ ਦੀ ਏਅਰ ਨਾ ਭਾਰੀ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਭਾਰੀ ਸਾਹਿਬ ਵੀ ਤੁਸੀਂ ਇਹ ਟੋਪਿਕ ਰੱਖਿਆ ਆ, ਮੈਂ ਕਿਹਾ ਜੀ ਵੀ ਇਹ ਇੱਛਾ ਸ਼ਕਤੀ ਜਿਹੜੀ ਹੈਗੀ ਆ, ਵੀ ਇਹਦੇ ਤੇ ਮੈਂ ਕਿਹਾ ਬੜੇ ਫੈਕਟਰ ਜਿਹੜੇ ਆ ਉਹ ਕੰਮ ਕਰਦੇ ਆ
1: ਜੀ।
2: ਮੈਂ ਕਿਹਾ ਮੈਂ ਮਹਿਸੂਸ ਕੀਤਾ ਕਿ ਇੱਛਾ ਸ਼ਕਤੀ ਜਿਹੜੀ ਹੈਗੀ ਆ, ਵੀ ਉਹ ਉਮਰ ਦੇ ਲਿਹਾਜ਼ ਦੇ ਨਾਲ ਜਿਹੜੀ ਆ ਇਹ ਘਟਦੀ ਵੀ ਆ ਜੀ,
1: ਬਿਲਕੁਲ ਹੈ ਜੀ।
2: ਇਹਦੇ ਤੇ ਸੰਗਤ ਦਾ, ਇਹਦੇ ਤੇ ਸੰਗਤ ਦਾ ਪ੍ਰਭਾਵ ਵੀ ਪੈਂਦਾ ਜੀ,
1: ਪੈਂਦਾ ਜੀ
0: ਜੀ,
2: ਕਿਉਂਕਿ ਇਸੇ ਇੱਛਾ ਸ਼ਕਤੀ ਦੇ ਸਿਰ ਤੇ ਮਤਲਬ ਅਸੀਂ ਆਪਣੇ ਪ੍ਰਾਈਮ ਯੂਥ ਦੇ ਵਿੱਚ ਜਿਹੜਾ ਆ ਆਪਣੇ ਕਈ ਸੁਭਾਅ ਵੀ ਬਦਲੇ ਹੋਣਗੇ, ਕਈ ਆਦਤਾਂ ਵੀ ਬਦਲੀਆਂ ਹੋਣਗੀਆਂ ਜੀ
1: ਜੀ,
2: ਉਸ ਵੇਲੇ ਇਹ ਸੋਚ ਕੇ ਕਿ ਵਿਲ ਪਾਵਰ ਇਜ਼ ਦਾ ਸੁਪਰੀਮ ਪਾਵਰ, ਹਾਂਜੀ, ਇਹ ਮਨ ਦੇ ਵਿੱਚ ਲਿਆ ਚੀਜ਼ ਜਿਹੜੀ ਹੈਗੀ ਆ, ਤੇ ਉਸ ਵੇਲੇ ਸੰਗਤ ਵੀ ਏਦਾਂ ਦੀ ਜੁੜੀ ਜਿਹਨੇ ਜਿਹੜਾ ਇਹ ਹੋਰ ਹੌਸਲਾ ਦਿੱਤਾ ਵੀ ਨਹੀਂ ਬਈ ਤੂੰ ਕਰ ਸਕਦਾ ਹੈ
1: ਜੀ,
2: ਹਾਂਜੀ। ਹੁਣ ਉਮਰ ਦੇ ਜਿਹੜੇ ਪੜਾਅ ਤੇ ਅਸੀਂ ਹੈਗੇ ਆ, ਉੱਥੇ ਆ ਕੇ ਵਿਲ ਪਾਵਰ ਜਿਹੜੀ ਪਹਿਲਾਂ ਵਿਲ ਪਾਵਰ ਸੀ ਉਹ ਵਿਲ ਪਾਵਰ ਨਹੀਂ ਰਹੀ ਜੀ,
1: ਬਿਲਕੁਲ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਮੈਂ ਮਹਿਸੂਸ ਕਰਦਾ ਆ ਕਿ ਮਤਲਬ ਵਿਲ ਪਾਵਰ ਜਿਹੜੀ ਹੈਗੀ ਆ ਉਹ ਯੂਥ ਦੇ ਵਿੱਚ ਬਚਪਨ ਦੇ ਵਿੱਚ ਜੋ ਵਿਲ ਪਾਵਰ ਬੰਦੇ ਦੇ ਵਿੱਚ ਹੁੰਦੀ ਹੈਗੀ ਆ ਉਹ ਓਲਡ ਏਜ ਦੇ ਵਿੱਚ ਜਦੋਂ ਡਿਕਲਾਈਨਿੰਗ ਏਜ ਹੁੰਦੀ ਆ ਜੀ ਉਦੋਂ ਉਹ ਵਿਲ ਪਾਵਰ ਰਹਿੰਦੀ ਨਹੀਂ ਜੀ,
1: ਬਿਲਕੁਲ ਹੈ ਜੀ, ਫਰਕ ਤਾਂ ਪੈਂਦਾ ਜੀ, ਬਿਲਕੁਲ। ਸੈਣੀ ਸਾਹਿਬ, ਹਾਰਮੋਨਸ ਹੋ ਗਏ ਜਾਂ ਆਪਣੇ ਸਰੀਰਕ ਜਿਹੜਾ ਬੋਝ ਚੱਕਣਾ ਜਾਂ ਸਾਰੀਆਂ ਚੀਜ਼ਾਂ, ਉਹ ਚਾਹੇ ਮਾਨਸਿਕ ਹੈ ਚਾਹੇ ਸਰੀਰਕ ਆ, ਉਹ ਜ਼ਰੂਰ ਇਫੈਕਟ ਪੈਂਦਾ ਜੀ, ਬਿਲਕੁਲ ਹੈ ਜੀ।
2: ਇੱਕ ਸੋਸਾਇਟੀ ਦਾ ਪ੍ਰਭਾਵ ਜ਼ਰੂਰ ਪੈਂਦਾ ਜੀ,
1: ਕਿ ਸੋਰੇ ਦੇ ਵਿੱਚ
2: ਜਿੱਦਾਂ ਦੀ ਹੈਗੀ ਆ, ਤਾਂ ਤੁਹਾਨੂੰ ਜੇ ਤੁਹਾਨੂੰ ਬੂਸਟ ਕਰਨ ਵਾਲੀ ਹੈਗੀ ਆ ਜੀ, ਹਾਂ ਨਹੀਂ ਬਈ ਹੁਣ ਵੀ ਕਰ ਸਕਦੇ ਹੈਗੇ ਆ, ਤੇ ਹੋ ਸਕਦਾ ਹੈਗਾ ਹੈ ਜੀ ਕਿ ਵੀ ਉਹ ਇਫੈਕਟ ਜਿਹੜਾ ਹੈਗਾ ਆ ਵੀ ਚੇਂਜ ਆਫ ਸੋਸਾਇਟੀ ਕਰਕੇ ਜਾਂ ਮੈਂ ਮਤਲਬ ਮਹਿਸੂਸ ਕਰਦਾ ਹੋਵਾਂ ਕਿ ਹਾਂ ਜੀ ਭਾਈ ਉਦੋਂ ਸੋਸਾਇਟੀ ਜੋ ਸੀ ਅੱਜ ਸੋਸਾਇਟੀ ਉਹ ਨਹੀਂ ਹੈ ਤੇ ਫਿਰ ਉਹ ਪ੍ਰਭਾਵ ਵੀ ਹੋ ਸਕਦਾ ਹੈ।
1: ਬਿਲਕੁਲ ਹੈ ਜੀ,
0: ਬਿਲਕੁਲ ਸੈਣੀ ਸਾਹਿਬ। ਤੁਸੀਂ ਵੇਖੋ ਜੇ ਸੰਗਤ ਜਿਹੜੀ ਹੈ ਨਾ ਉਹ ਲੂਜ਼ਰ ਬੰਦੇ ਦੀ ਕੀਤੀ ਜਾਏਗੀ, ਜਿਹੜਾ ਬੰਦਾ ਢਾਈ ਢੈਂਦੀਆਂ ਗੱਲਾਂ ਵਾਲਾ ਕਾਮਯਾਬ ਨਹੀਂ ਹੋਇਆ ਉਹਨੇ ਹਰ ਵੇਲੇ ਉਹੀ ਮਤਲਬ ਰੋਣਾ ਹੀ ਰੋਈ ਜਾਣਾ ਕਿ ਆਹ ਹੋ ਗਿਆ ਮਰ ਗਏ ਗਲ ਗਏ। ਜਿਹੜਾ ਕਾਮਯਾਬ ਬੰਦੇ ਦੀ ਸੰਗਤ ਹੋਏਗੀ ਉਹ ਦੱਸੂਗਾ ਕਿ ਉਹਦੇ ਫਿਊਚਰ ਪਲਾਨ ਵੀ ਆ, ਬੂਸਟ ਅਪ ਕਰੂ ਵੀ ਐ ਵੀ ਕਰ ਸਕਦੇ ਆ ਵੀ ਕਰ ਸਕਦੇ ਆ, ਉਹ ਪੋਸੀਬਿਲਿਟੀ ਲੈ ਕੇ ਆਊਗਾ ਲਾਈਫ ਚ। ਬਿਲਕੁਲ ਸਹੀ ਗੱਲ ਹੈ ਜੀ।
2: ਇਸ ਕਰਕੇ ਜਿਹੜਾ ਹੈਗਾ ਇਹ ਫੈਕਟਰ ਜਿਹੜੇ ਆ ਲਾਈਫ ਦੇ ਵਿੱਚ ਨਾਲ ਕਾਊਂਟ ਹੁੰਦੇ ਆ ਜੀ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਹੈਗੇ ਆ ਕਿਤਾਬ ਦੀ ਗੱਲ ਕਰਦੇ ਹੈਗੇ ਆ ਜਾਂ ਕੰਟੈਂਟਮੈਂਟ ਆਫ ਮਾਇੰਡ ਦੀ ਗੱਲ ਕਰਦੇ ਆ ਜੀ, ਨੋ ਡਾਊਟ ਸਰ ਭਈ ਕਿਤਾਬਾਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਵੱਡਾ ਦੋਸਤ ਨਹੀਂ ਹੋ ਸਕਦਾ ਕੋਈ
1: ਜੀ,
2: ਕਿਉਂਕਿ ਉਹ ਤੁਹਾਡੀ ਚੋਇਸ ਹੈਗੀ ਹੈਗੀ ਆ ਕਿ ਤੁਸੀਂ ਕਿੱਦਾਂ ਦਾ ਜਿਹੜਾ ਟੇਸਟ ਰੱਖਦੇ ਹੈਗੇ ਆ ਤੇ ਉਸ ਤਰ੍ਹਾਂ ਦਾ ਲਿਟਰੇਚਰ ਜਿਹੜਾ ਹੈਗਾ ਆ ਤੁਸੀਂ ਉਹਦੇ ਤੇ, ਕਿਉਂਕਿ ਕਿਤਾਬ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ, ਗਿਆਨ ਕਿਸੇ ਪਾਸਿਓਂ ਵੀ ਮਾੜਾ ਨਹੀਂ ਹੁੰਦਾ ਜੀ।
1: ਬਿਲਕੁਲ ਹੈ ਜੀ।
2: ਆਖਿਰ ਜਿਹੜਾ ਕੋਈ ਬੰਦਾ ਜਿਹੜਾ ਆ ਕੋਈ ਕਿਤਾਬ ਲਿਖਦਾ ਨਾ ਜੀ, ਉਹ ਕਿਤਾਬ ਨੀ ਹੁੰਦੀ, ਉਹ ਉਹਦੀ ਜਿੰਦਗੀ ਦਾ ਨਿਚੋੜ ਹੁੰਦਾ ਜੀ।
1: ਬਿਲਕੁਲ ਹੈ ਜੀ।
2: ਉਹ ਕਹਿਣ ਨੂੰ ਆਪਾਂ ਕਹਿੰਦੇ ਹੈਗੇ ਮਹੀਨੇ ਚ ਕਿਤਾਬ ਲਿਖ ਦਿੱਤੀ, ਉਹ ਮਹੀਨੇ ਚ ਨੀ ਲਿਖੀ ਜਾਂਦੀ ਜੀ, ਉਹ ਉਹਨੇ ਜਿੰਨੀ ਉਹਦੀ ਬੰਦੇ ਦੀ ਲਾਈਫ ਹੁੰਦੀ ਹੈ ਉਹ ਸਾਰੇ ਦੇ ਵਿੱਚ ਉਹਨੇ ਜੋ ਸੰਗ੍ਰਹਿ ਕੀਤਾ ਹੁੰਦਾ ਉਸ ਵਿਸ਼ੇ ਤੇ ਉਹ ਸਾਰਾ ਉਹਨੇ ਵਿੱਚ ਪਰੋਇਆ ਹੁੰਦਾ ਜੀ।
1: ਸੈਣੀ ਸਾਹਿਬ ਹਫਤੇ ਦੇ ਵਿੱਚ ਮਹੀਨੇ ਚ ਰੱਖਣੀ ਉਹ ਤਾਂ ਧੰਨਦੇ ਨੇ ਲੋਕ, ਮੈਨੂੰ ਇੱਥੇ ਆਰਟੀਕਲ ਲਿਖਣ ਨੂੰ ਕਾਮਾ ਦੇ ਉੱਤੇ ਤਕਰੀਬਨ 2.5 ਹਫਤੇ ਲੱਗ ਗਏ ਸੀ।
2: ਪਰ ਉਹ ਤੁਸੀਂ ਆਰਟੀਕਲ ਨੀ ਲਿਖਿਆ, ਉਹ ਤੁਸੀਂ PhD ਕੀਤੀ ਉਸ ਥਾਂ ਤੇ, ਐਡਾ ਵੱਡਾ ਥੀਸਿਸ ਉਹਦੀ ਪੋਸਟ ਦੇਖ ਕੇ ਬੰਦਾ ਜਿਹੜਾ ਹੈਗਾ ਨਾ ਕਾਂ ਦੇ ਦਰਸ਼ਨ ਕਰਕੇ ਗਾਂਹ ਨਿਕਲ ਜਾਂਦਾ, ਥੱਲੇ ਨਾਈਟ ਲਿਖ ਜਾਂਦਾ। ਮੈਂ ਫਿਰ ਹੱਥ ਚ ਬੋਲਿਆ, ਮੈਂ ਕਿਹਾ ਜੀ ਮੈਂ ਤਾਂ ਆਖਰੀ ਪੈਰਾ ਪੜ੍ਹ ਕੇ ਜਿਹੜਾ ਹੈਗਾ ਇਹਨੂੰ ਵਧੀਆ ਲਿਖ ਦਿੱਤਾ ਆ, ਮੈਂ PhD ਨੀ ਕਰਨੀ।
1: ਸੈਣੀ ਸਾਹਿਬ ਇਹ ਮੇਰੀ ਦ੍ਰਿੜਤਾ ਸੀ ਲਿਖਣ ਦੀ, ਹੁਣ ਇਹ ਉਹ ਦ੍ਰਿੜਤਾ ਅਗਲੇ ਦੀ ਪੜ੍ਹਨ ਵਾਲੇ ਦੀ ਆ, ਕਿੰਨੇ ਕੁ ਦ੍ਰਿੜ ਹੋ ਕੇ ਪੜ੍ਹਦਾ ਹੈ ਜੀ।
2: ਪਰ ਇਹ ਵੀ ਤੁਹਾਨੂੰ ਦੱਸਦੇ ਆ ਹੁਣ ਲੋਕਾਂ ਦਾ ਟੇਸਟ ਵੱਖਰਾ ਆ ਜੀ।
1: ਵੱਖਰਾ
2: ਕਹਿੰਦੇ ਗਾਗਰ ਮੇ ਸਾਗਰ ਭਰੋ
1: ਹਾਂਜੀ,
2: ਐਡਾ ਲੰਬਾ ਤਾਂ ਕੋਈ ਅਸੀਂ ਕੇਸ ਲਿਖੀਏ ਤੇ ਤਾਂ ਨੀ ਜੱਜ ਫੜਦੇ, ਫਾਈਲ ਚੱਕ ਕੇ ਪਰੇ ਮਾਰਦੇ ਹੈਗੇ ਆ, ਟੂ ਦੀ ਪੁਆਇੰਟ ਗੱਲ ਕਰ ਕਹਿੰਦੇ।
1: ਹਾਂਜੀ ਬਿਲਕੁਲ ਹੈ ਜੀ,
0: ਸ਼ਾਰਟ ਤੇ ਰੀਲ ਚੱਲ ਰਿਹਾ ਕੰਮ ਜੀ।
2: ਹਾਂਜੀ ਕਿਹਦੇ ਕੋਈ ਇੰਨਾ ਟਾਈਮ ਹੈਗਾ ਜੀ, ਇਸ ਕਰਕੇ ਜਿਹੜਾ ਆ। ਅੱਛਾ ਮੈਨੂੰ ਨੀ ਭਾਰਤ ਸਾਹਿਬ ਉਮੀਦ ਵੀ ਕਿਸੇ ਬੰਦੇ ਨੇ ਪੂਰੀ ਪੋਸਟ ਪੜ੍ਹੀ ਹੋਊਗੀ ਜੀ।
1: ਨਹੀਂ ਮੈਂ ਤਾਂ ਆਪ 2-3 ਵਾਰੀ ਆਪ ਹੀ ਪੜ੍ਹ ਲਈ ਜੀ।
2: ਇਹ ਬਹੁਤ ਚੰਗਾ ਕੀਤਾ ਤੁਸੀਂ, ਜਿਹੜਾ ਤੁਸੀਂ 2-3 ਵਾਰੀ ਆਪ ਹੀ ਪੜ੍ਹ ਲਈ, ਇਹ ਗੇਲਾ ਨੀ ਰਿਹਾ ਹੈਗਾ ਵੀ ਮੈਂ ਤਾਂ ਇੰਨੀ ਮਿਹਨਤ ਨਾਲ ਲਿਖਿਆ ਤੇ ਪੜ੍ਹਿਆ ਕਿਸੇ ਨੇ ਵੀ ਨੀ ਪੂਰਾ।
1: ਚਲੋ ਉਹਨਾਂ ਦੀ ਮਰਜ਼ੀ ਆ ਸੈਣੀ ਸਾਹਿਬ, ਆਪਣਾ ਕੰਮ ਆ ਜੀ ਕਿਆਰੀ ਲਾ ਦੇਣਾ, ਕਿਆਰੀ ਲਾਈ ਜਾਂਦੇ ਆ, ਬਾਕੀ ਫਲ ਦੇਣਾ ਕਿਸੇ ਨੇ ਨਹੀਂ ਦੇਣਾ ਉਹਦੀ ਮਰਜ਼ੀ ਆ ਜੀ।
2: ਜਿਸ ਬੰਦੇ ਦਾ ਉਹ ਵਿਸ਼ਾ ਹੋਊਗਾ, ਜਿਸ ਬੰਦੇ ਨੇ ਉਸ ਵਿਸ਼ੇ ਤੇ ਕੋਈ ਖੋਜ ਕਰਨੀ ਹੋਊਗੀ ਉਹ ਉਸ ਚੀਜ਼ ਨੂੰ ਇੰਨੀ ਡਿਟੇਲ ਦੇ ਵਿੱਚ ਜਾਊਗਾ
1: ਜੀ। ਬਿਲਕੁਲ
0: ਕਰੇਗਾ ਜੀ, ਬਿਲਕੁਲ।
2: ਬਾਕੀ ਤਾਂ ਮੁਕੰਦਰ ਵੀਰ ਜੀ ਨਾਲ ਹੈਗੇ ਆ, ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਭਾਰਾ ਸਾਹਿਬ ਨੂੰ ਕਹੋ ਏਡੀ ਵੱਡੀ ਪੋਸਟ ਪਾਉਣ ਨਾਲੋਂ ਤਾਂ ਸਾਨੂੰ ਇੱਕ ਕਾਂ ਹੀ ਭੇਜ ਦੇਣ। ਇਹ ਬੋਲਣ ਵਾਲਾ
1: ਪੋਸਟ ਆਪਾਂ ਪਾਉਣੀ ਹੁੰਦੀ ਆ, ਸਾਲ ਦੇ ਵਿੱਚ 1-2 ਪੋਸਟਾਂ ਪਾਉਣੀਆਂ ਹੁੰਦੀਆਂ, ਫਿਰ ਆਪਾਂ ਕੋਟਾ ਪੂਰਾ ਕਰ ਲਈਦਾ ਸਾਲ ਦੇ ਵਿੱਚ।
0: ਠੀਕ
2: ਹੈ ਜੀ, ਤੁਹਾਡਾ ਤਰੀਕਾ
1: ਜੀ
2: ਤੁਹਾਡਾ ਤਰੀਕਾ ਵਧੀਆ ਹੈ, ਸਾਲ ਦਾ ਵਰਕ ਜਿਹੜਾ ਹੈਗਾ ਉਹ 2-4 ਦਿਨਾਂ ਦੀ ਕਰ ਦੇਣਾ,
1: ਕਰ ਲਓ ਜੀ। ਬਿਲਕੁਲ
2: ਜੀ ਸਰ
1: ਜੀ।
2: ਬਾਕੀ ਜਿਹੜਾ ਹੈਗਾ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ, ਕਿਉਂਕਿ ਤੁਸੀਂ ਮਤਲਬ ਜਿਹੜਾ ਹੈਗਾ ਅਧਿਆਪਨ ਦੇ ਖੇਤਰ ਚ ਹੈਗੇ ਆ ਜੀ, ਬੱਚਿਆਂ ਦੇ ਵਿੱਚ ਜਿਹੜਾ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਮਤਲਬ ਗਾਈਡ ਕਰਨਾ ਬਹੁਤ ਜ਼ਰੂਰੀ ਹੈ
1: ਜੀ।
2: ਬੱਚਿਆਂ ਦੇ ਵਿੱਚ ਵਿਲ ਪਾਵਰ ਉਦਾਂ ਸਾਡੇ, ਤੁਸੀਂ ਦੇਖੋ ਨਾ ਸਾਡੇ ਬਜ਼ੁਰਗਾਂ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਮਹਿਸੂਸ ਕਰਦੇ ਹੈਗੇ ਆ ਕਿ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਵਿਲ ਪਾਵਰ ਸੀ।
1: ਨਾਲੇ ਆਪਾਂ ਦੇਖੋ ਸੈਣੀ ਸਾਹਿਬ ਆਪਣੇ ਸਮਿਆਂ ਦੇ ਉੱਤੇ ਕਹਿ ਲੋ ਕਿ ਕੋਈ ਫੋੜਾ ਨਿਕਲ ਆਉਣਾ ਤਾਂ ਮਿੱਟੀ ਮਲ ਲੈਂਦੇ ਹੁੰਦੇ ਸੀ, ਪਰਵਾਹ ਨਹੀਂ ਕਰਦੇ ਸੀ, ਹੈ ਨਾ। ਉਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਹੱਡੀ ਹੰਢਾਈਆਂ ਨੇ ਉਹ ਉਤੋਂ ਹੀ ਕਿਤੇ ਨਾ ਕਿਤੇ ਅੰਦਰੋਂ ਪਾਵਰ ਮਿਲਦੀ ਆ, ਕਿਸੇ ਵੀ ਚੀਜ਼ ਦੇ ਨਾਲ ਮੱਥਾ ਲਾਉਣ ਨੂੰ ਤਿਆਰ ਹੋ ਜਾਂਦੇ ਆ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮਾਇਨੇ ਰੱਖਦੀਆਂ ਲਾਈਫ ਦੇ ਵਿੱਚ।
2: ਭਾਰਤ ਸਾਹਿਬ ਇਹੀ ਤਾਂ ਚੀਜ਼ ਹੈਗੀ ਆ ਕਿ ਜਿਹਦੇ ਕਰਕੇ ਉਹ ਬੰਦਿਆਂ ਦਾ ਉਹ ਆਪਣੇ ਕੋਈ ਵੀ ਡਿਸੀਜਨ ਸੀਗਾ ਉੱਥੇ ਪੂਰੇ ਅਡਿੰਗ ਰਹਿੰਦੇ ਸੀ।
1: ਬਿਲਕੁਲ
2: ਈਵਨ ਉਹਨਾਂ ਕੋਲ ਸੋਰਸਿਸ ਘੱਟ ਹੁੰਦੇ ਸੀ ਉਹਦੇ ਬਾਵਜੂਦ ਵੀ ਆਪਣੇ ਆਪਣੇ ਫੈਸਲਿਆਂ ਤੇ ਦ੍ਰਿੜ ਰਹਿੰਦੇ ਸੀ।
1: ਬਿਲਕੁਲ ਯਾਰ, ਦੇਖੋ ਬਲਦਾਂ ਦੇ ਨਾਲ ਕਿੱਦਾਂ ਖੇਤੀ ਸਾਰੇ ਜਿਹੜੇ ਟਿੱਬੇ ਸੀਗੇ ਕਿੱਦਾਂ ਪੱਧਰੇ ਕੀਤੇ, ਉਦੋਂ ਕਿਹੜਾ ਟਰੈਕਟਰ ਸੀਗੇ ਜੀ, ਉਹ ਹੱਥੀ ਮਿਹਨਤਾਂ ਕੀਤੀਆਂ ਸਾਰਾ ਕੁਝ, ਦਰੇੜ ਸੀਗੇ ਤਾਂ ਕਰ ਗਏ, ਨਹੀਂ ਤਾਂ ਬੈਠ ਜਾਂਦੇ ਆ ਯਾਰ 10 ਮਿੰਟ ਹਨਾ ਪਾਣੀ ਦਾ ਘੁੱਟ ਪੀ ਲਈਏ, ਏਦਾਂ ਹੀ ਸਮਾਂ ਟਪਾਉਣ ਦੀ ਵੀ ਕਰਦੇ ਆ ਕਈ ਤਾਂ ਹੈਗੇ ਹੀ ਆ ਜੀ।
2: ਅਸੀਂ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਹੋ ਗਏ ਆ, ਹੋਰ ਕੋਈ ਗੱਲ ਨਹੀਂ ਹੈਗੀ
1: ਜੀ।
2: ਹਾਂਜੀ, ਔਰ ਉਹੋ ਚੀਜ਼ ਜਿਹੜੀ ਹੈਗੀ ਆ ਇਹਨੂੰ ਐਡਵਰਸਲੀ ਇਫੈਕਟ ਕਰਦੀ ਆ ਵਿਲ ਪਾਵਰ ਨੂੰ ਜੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਇਹ ਸਾਨੂੰ ਸੰਘਰਸ਼ੀ ਹੋਣਾ ਪਊਗਾ, ਪਹਿਲਾਂ ਸੰਘਰਸ਼ਸ਼ੀਲ ਜਿਹੜੇ ਆ ਅਸੀਂ ਬਣਾਂਗੇ ਤੇ ਤਾਂ ਹੀ ਜਿਹੜੀ ਹੈਗੀ ਅਸੀਂ ਇਸ ਵਿਸ਼ੇ ਨੂੰ ਛੂ ਸਕਾਂਗੇ ਤੇ ਉਹ ਜਿਹੜੀ ਤਾਕਤ ਹੈ ਉਹਨੂੰ ਪਹਿਚਾਣ ਸਕਾਂਗੇ ਜੀ। ਹੁਣ ਦੀ ਹਰ ਕਿਸੇ ਵਿੱਚ ਹੈਗੀ ਆ ਜੀ। ਸਿਰਫ ਜਿਹੜਾ ਹੈਗਾ ਮੈਂ ਦੇਖਦਾ ਸੀਗਾ ਕਿ ਮੇਰੇ ਨਾਲ ਕਈ ਬੰਦੇ ਹੈਗੇ ਸੀਗੇ, ਮੈਂ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਦਾ ਸੀ ਵੀ ਉਹਨਾਂ ਦਾ ਵਿਲ ਪਾਵਰ ਇੰਨੀ ਸਟਰੋਂਗ ਸੀ ਨਾ ਜੀ।
1: ਜੇ
2: ਉਹਨੇ ਕਹਿਤਾ ਹੈਗਾ ਨਾ ਜੀ ਆਪਾਂ ਪਾਣੀ ਦਾ ਗਲਾਸ ਨਹੀਂ ਪੀਣਾ ਸ਼ਾਮ ਤੱਕ, ਤੇ ਉਹ ਜਿੰਨੇ ਵਜੇ ਤੱਕ ਦਾ ਪ੍ਰਣ ਕਰ ਲਿਆ ਉਨੇ ਵਜੇ ਤੱਕ ਨਹੀਂ ਪੀਣਾ, ਧਿਆਨ ਵੀ ਨਹੀਂ ਜਾਣਾ ਉਹਦੇ ਵੱਲ
1: ਜੀ।
2: ਮੈਂ ਬਹੁਤ ਬੰਦਿਆਂ ਨੂੰ ਦੇਖਿਆ ਉਹਨਾਂ ਦੀ ਵਿਲ ਪਾਵਰ ਦੇਖੀ ਹੈਗੀ ਬੰਦਿਆਂ ਦੀ, ਬਟ ਜਿਹੜਾ ਹੈਗਾ ਜੀ ਆਪੀ ਹਾਂ ਠੀਕ ਹੈ ਜੀ, ਅੱਗੇ ਦੀ ਅੱਗੇ ਕੰਫਰਟ ਜ਼ੋਨ ਨੇ ਜਿਹੜਾ ਆ ਸਾਨੂੰ ਖਰਾਬ ਕੀਤਾ, ਪਰ ਇਹ ਆ ਜਿਹੜਾ ਬੰਦਾ ਇਸ ਚੀਜ਼ ਨੂੰ ਪਹਿਚਾਣ ਜਾਂਦਾ ਹੈਗਾ ਆ ਨਿਸ਼ਚਿਤ ਹੀ ਉਹਦੀ ਜ਼ਿੰਦਗੀ ਬਿਹਤਰ ਹੁੰਦੀ ਜ਼ਰੂਰ ਹੈਗੀ ਆ,
1: ਹਾਸਲ ਕਰ ਲੈਂਦਾ ਕੁਝ ਨਾ
2: ਕੁਝ ਜੀ। ਸਰ
1: ਜੀ ਬਿਲਕੁਲ ਹੈ ਜੀ,
2: ਬਿਲਕੁਲ ਮੰਜ਼ਿਲ ਹਾਸਲ ਕਰਦਾ ਜੀ, ਮੰਜ਼ਿਲ ਹਾਸਲ ਕਰਦਾ
1: ਜੀ, ਬਿਲਕੁਲ ਹੈ।
2: ਬਾਕੀ ਸੰਗਤ ਦਾ ਪ੍ਰਭਾਵ ਜ਼ਰੂਰ ਹੈਗਾ ਆ ਜੀ, ਏਦਾਂ ਦੀਆਂ ਵਿਸ਼ੇ ਜਿਹੜੇ ਹੈਗੇ ਉਹਨਾਂ ਨੂੰ ਜ਼ਰੂਰ ਛੂਹਣਾ ਚਾਹੀਦਾ ਹੈਗਾ। ਅੱਜ ਦਾ ਤੁਹਾਡਾ ਵਿਸ਼ਾ ਦੇਖ ਕੇ ਜਿਹੜਾ ਇਹ ਮਨ ਦੇ ਵਿੱਚ ਆਇਆ ਵੀ ਹਾਂ ਯਾਰ ਕੋਈ ਨਾ ਕੋਈ ਤਾਂ ਪ੍ਰਣ ਲੈਂਦੇ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਤਾਂ ਕਿ ਆਪਣੀ ਵਿਲ ਪਾਵਰ ਨੂੰ ਚੈੱਕ ਕਰਦੇ ਰਹੀਏ
1: ਜੀ। ਬਿਲਕੁਲ ਹੈ ਜੀ ਜੀ,
2: ਥੈਂਕ ਯੂ ਸਰ,
1: ਥੈਂਕ ਯੂ
2: ਜੀ, ਥੈਂਕ ਯੂ, ਮੁਹੱਬਤ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ,
2: ਥੈਂਕ ਯੂ ਸਰ, ਸ਼ੁਕਰੀਆ,
1: ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਆਪਣੇ ਵਿਚਾਰ ਸਾਂਝੇ ਕਰਕੇ ਗਏ ਹੈ, ਤੇ ਨਾਲ ਸ਼ਮੀ ਜੀ ਕੁਝ ਕਹਿਣਾ ਚਾਹੋਗੇ, ਮੁਕੱਦੇ ਜੀ ਨੂੰ ਨਾਲ ਜੋੜ ਲੈਂਦੇ ਫਿਰ।
0: ਹਾਂਜੀ ਹਾਂਜੀ ਬਿਲਕੁਲ ਜੀ, ਜੋੜੋ ਜੀ
1: ਜੀ, ਸਤਿ ਸ਼੍ਰੀ ਅਕਾਲ ਮੁਕੱਦੇ ਜੀ, ਸਵਾਗਤ ਹੈ ਜੀ,
3: ਸਤਿ ਸ਼੍ਰੀ ਅਕਾਲ ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ
1: ਸਾਰੇ
3: ਪਿਆਰੇ ਪਿਛਲੇ ਦਿਨ ਕਿਹਾ ਸੀ ਵੀ ਆਵਾਜ਼ ਤੁਹਾਡੀ ਆਉਂਦੀ ਨੀ, ਡੂੰਗੀ ਜੀ ਆਉਂਦੀ ਹੈ
1: ਜੀ,
3: ਜੇ ਤਾਂ ਇੱਕ ਦੋ ਵਿੱਚ ਬੰਦਾ ਆਵਾਜ਼ ਸਹੀ ਹੋ ਜੇ ਫਿਰ ਤਾਂ ਕੋਈ ਚੱਕਰ ਨੀ ਹੈਗਾ
1: ਜੀ,
3: ਜੇ ਲਗਾਤਾਰ ਆਵਾਜ਼ ਡੂੰਗੀ ਆਉਂਦੀ ਹੈ ਫਿਰ ਐ ਸਮਝ ਲੋ ਵੀ ਉਹ ਬੰਦਾ ਵੇਲਣੇ ਦੀ ਰੇਂਜ ਦੇ ਵਿੱਚ ਹੈ, ਉਹ ਜਾ ਨੀ ਸਕਦਾ
0: ਬਾਹਰੋਂ,
3: ਲਗਾਤਾਰ ਆਵਾਜ਼ ਡੂੰਗੀ ਡੂੰਗੀ ਆਉਣੀ ਆ, ਕਿਉਂਕਿ ਹੁਣ ਬੰਦਾ ਕਰੇ ਕੀ, ਹੁਣ ਕੀ ਕਰੇ ਉਹੀ ਗੱਲ, ਜਦੋਂ ਹੁਣ ਵੇਲਣਾ ਉਹੀ ਗੱਲ ਬੰਦੇ ਦੇ ਕੋਲ ਹੋਵੇ ਹੈ, ਹੁਣ ਬਾਹਰ ਕਿਵੇਂ ਕਿਵੇਂ ਨਿਕਲੇ ਤੇ ਕਿਵੇਂ ਕਿਵੇਂ ਰੇਂਜ ਚ
1: ਜਾਵੇ,
0: ਗੀਤ ਵੀ ਆਇਆ ਨੀ ਨਾ ਕਹਿੰਦੇ ਡੂੰਗੇ ਡੁੱਬ ਗਏ ਜਿਗਰੀਆ ਯਾਰਾ ਪੱਤਣਾ ਤੇ ਭਲਦੀ ਫਿਰ,
3: ਬਿਲਕੁਲ ਬਿਲਕੁਲ, ਵੇਖ ਲੋ ਸੈਣੀ ਬਾਈ, ਸੈਣੀ ਬਾਈ ਜੀ ਨੇ ਇਹ ਨੀ ਕਿਹਾ ਵੀ ਮੈਂ ਚਲੋ ਮੇਰੀ ਬਲੂਟੂਥ ਲੱਗੀ ਆ ਜਾਂ ਮੈਂ ਰੇਂਜ ਚ ਆਉਣਾ, ਕਹਿੰਦੇ ਵੀ ਤੁਸੀਂ ਸਾਰ ਲਓ ਹੁਣ ਜਿਵੇਂ ਆਵਾਜ਼ ਆਉਂਦੀ ਹੈ ਨਾ ਉਹਦੇ ਚ ਤੁਸੀਂ ਗੁਜ਼ਾਰਾ ਕਰ ਲਓ, ਇਸ ਕਰਕੇ ਇਹ ਮੇਰਾ ਵੀ ਤਜਰਬਾ ਹੈਗਾ, ਚਲੋ ਮੈਂ ਵੈਸੇ ਰੇਂਜ ਤੋਂ ਬਾਹਰ ਹੀ ਇੰਨਾ
1: ਜ਼ਿਆਦਾ
3: ਕਈ ਵਾਰੀ ਆ ਵੀ ਜਾਂਦਾ, ਨਹੀਂ ਕਈ ਵਾਰੀ ਰੇਂਜ ਦੇ ਵਿੱਚ ਆ ਵੀ ਜਾਂਦਾ ਬੰਦਾ, ਪਰ ਵੈਸੇ ਮੈਂ ਜਿਆਦਾ ਬਾਹਰ ਹੀ ਰਹਿੰਦਾ ਰੇਂਜ ਤੋਂ ਵੇਲਣੀ ਦੀ,
1: ਕੀ ਬਾਤ ਹੈ ਜੀ,
3: ਇਹ ਮੇਰਾ ਨਿੱਜੀ ਤਜਰਬਾ ਹੈ,
0: ਕੀ ਬਾਤ ਹੈ,
3: ਤੇ ਵੇਖ ਲੋ ਅੱਜ ਸਾਡੇ ਸ਼ਮੀ ਬਾਈ ਜੀ ਫੇਰ ਆ ਗਏ ਹੈ ਬੁੱਧਵਾਰ, ਐਤਵਾਰ ਮਿਸ ਕਰਦੇ ਨੇ, ਪਤਾ ਨੀ ਕਿਉਂ ਕਰਦੇ ਨੇ, ਹੁਣ ਨਿਬੜ ਗਿਆ ਕੰਮ, ਸ਼ਮੀ ਬਾਈ ਜੀ ਕਹਦੇ ਵੀ ਐਤਵਾਰ ਮਿਸ ਕਰਨਾ,
0: ਲਗਭਗ ਨਿਬੜਿਆ ਹੋਇਆ ਜੀ, ਮੈਨੂੰ ਲੱਗਦਾ ਮੁਲਾਕਾਤ ਹੋਊ ਐਤਕੀ
1: ਜੀ,
3: ਅੱਛਾ ਉਹ ਕਹਿੰਦਾ ਆ

0: Zlade.
1: ਸਾਨੂੰ ਤਾਂ ਦੋ ਤਿੰਨ ਐਤਵਾਰ ਹੀ ਮੁੱਦਤ ਵਰਗੇ ਲੱਗਦੇ ਪਏ ਨੇ ਬਾਬਿਓ
0: ਜੀ।
2: ਬਿਲਕੁਲ ਜੀ, ਇੱਧਰ ਵੀ ਇਹੀ ਹਾਲ ਹੈ, ਕਹਿੰਦੇ ਵੀ ਇਹ ਜਰੂਰੀ ਹੈ, ਮੁਲਾਕਾਤ ਜਿਹੜੀ ਹੈ ਕੰਟੀਨਿਊ ਚੱਲਦੀ ਰਹਿਣੀ ਚਾਹੀਦੀ ਜੀ, ਜਿੰਦਾਬਾਦ ਜਾਰੀ ਹੈ।
1: ਬਿਲਕੁਲ, ਮੇਰੀ ਆਵਾਜ਼ ਤਾਂ ਨੀ ਡੂੰਗੀ ਡੂੰਗੀ ਆਉਂਦੀ ਕਿਤੇ, ਕੱਲ ਨੂੰ ਫਿਰ ਮੇਰੇ ਤੇ ਤਵਾ ਲਾ ਦੋ ਵੀ ਇਹਦੀ ਆਵਾਜ਼ ਡੂੰਗੀ ਆਉਂਦੀ ਸੀ ਕਿਤੇ ਵੀ ਵੇਲਣ ਦੀ ਰੇਂਜ ਚ ਬੈਠਾ।
2: ਨਹੀਂ ਆਵਾਜ਼ ਡੂੰਗੀ ਹੈ, ਨਹੀਂ ਗੱਲ ਬਹੁਤ ਗਹਿਰੀ ਹੈ ਪਰ
0: ਜੀ।
1: ਠੀਕ ਹੈ, ਠੀਕ ਹੈ ਬਾਬੇ, ਲਓ ਫਿਰ ਮੈਂ ਨਾ ਚਲੋ ਮੇਰੇ, ਕਿਉਂਕਿ ਬੁੱਧਵਾਰ ਨੂੰ ਤੁਸੀਂ ਆ ਤਾਂ ਜਾਂਦੇ ਹੋ, ਤੁਸੀਂ ਵੀ ਛੁੱਟੀ ਛੇਤੀ ਲੈਣੀ ਹੁੰਦੀ ਹੈ, ਅਗਲੇ ਦਿਨ ਤੁਹਾਡੀ ਛੁੱਟੀ ਨਹੀਂ ਹੁੰਦੀ ਬਾਬਿਓ
0: ਜੀ।
2: ਬਿਲਕੁਲ ਬਿਲਕੁਲ ਜੀ ਜੀ ਜੀ,
1: ਉਹਦੇ ਕਰਕੇ ਐ ਨਾ ਸਮਝੋ ਵੀ ਸਾਨੂੰ ਫਿਕਰ ਨੀ ਰਹਿੰਦਾ, ਸਾਨੂੰ ਤੁਹਾਡਾ ਫਿਕਰ ਰਹਿੰਦਾ, ਇਹੋ ਜਿਹੀ ਗੱਲ ਨੀ ਹੈਗੀ
0: ਜੀ।
2: ਕਿਆ ਪਤਾ ਕਿਆ ਪਤਾ ਜੀ, ਧੰਨਵਾਦ, ਸ਼ਾਇਦ ਵਸੂਲ ਪਾਇਆ ਗਿਆ।
1: ਤੇ ਲਓ ਫਿਰ ਮੈਂ ਤੁਹਾਨੂੰ ਆ ਦੋ ਕੁ ਗੱਲਾਂ ਸੁਣਾ ਕੇ ਤੇ ਮੈਂ ਕਰਦਾ ਖਤਮ ਕਹਾਣੀ
0: ਜੀ।
1: ਤੇ ਫਿਰ ਅੱਗੇ ਤੁਸੀਂ ਕੋਈ ਗੱਲ ਨੀ, ਮਿਲਦੇ ਆ ਫਿਰ ਹੁਣ ਸ਼ਨੀਵਾਰ ਐਤਵਾਰ ਨੂੰ, ਫਿਰ ਨਾ ਬਹਾਨਾ ਲਾਓ, ਕਿਉਂਕਿ ਬਹਾਨਾ ਐ ਨੀ ਨਾ ਹੈਗਾ ਆ ਹੁਣ ਨੀ ਹੈਗਾ ਸ਼ਮੀ ਬਾਈ ਜੀ, ਆ ਪਿਛਲੇ ਦਿਨਾਂ ਤੋਂ ਬਹਾਨੇ ਵੱਧ ਗਏ। ਉਹੀ ਗੱਲ ਮੈਂ ਉਹ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਉਹ ਸਿਆਸਤਦਾਨ ਜ਼ਿਆਦੇ ਬਣ ਗਏ ਤੁਸੀਂ, ਉਹੀ ਗੱਲ ਜੇ ਇੱਕ ਅੱਧੇ ਐਤਵਾਰ ਸ਼ਨੀਵਾਰ ਬਹਾਨਾ ਲੱਗ ਜਾਏ ਤਾਂ ਕੋਈ ਗੱਲ ਨੀ ਹੁੰਦੀ, ਜੇ ਲਗਾਤਾਰ ਲੱਗਣ ਲੱਗ ਜਾਣਾ ਫਿਰ ਐ ਫਿਰ ਔਖਾ ਹੋ ਜਾਂਦਾ ਬਾਬੇ।
2: ਉਹ ਕਹਿੰਦੇ ਮੇਰੇ ਬਸ ਨਾ ਰਾਂਝਣਾ ਵੀ,
1: ਬਿਲਕੁਲ
2: ਗੋਲੇ ਹੁੰਦੇ ਸੀ ਪਹਿਲਾਂ ਸਦੀਕ ਸਾਹਿਬ,
1: ਸਹੀ ਗੱਲ ਹੈ। ਚਲੋ ਲਓ ਫਿਰ, ਮੈਨੂੰ ਲੱਗਦਾ ਮੇਰੇ ਬਾਅਦ ਅੱਗੇ ਸੈਣੀ ਬਾਈ ਜੀ ਦੇ ਬਾਅਦ ਮੈਂ ਸੀ, ਤੇ ਮੇਰੇ ਬਾਅਦ ਮੈਨੂੰ ਲੱਗਦਾ ਵੀ ਔਜਲਾ ਬਾਈ ਜੀ ਵੀ ਇੰਤਜ਼ਾਰ ਕਰਦੇ ਹੋਣੇ ਮੈਨੂੰ ਲੱਗਦਾ
0: ਜੀ।
2: ਬਿਲਕੁਲ ਜੀ, ਕਿਆ ਬਾਤ ਆ।
1: ਲਓ ਫਿਰ ਮੈਂ ਸੁਣਾ ਕੇ ਆਪਣੀ ਕਹਾਣੀ ਖਤਮ ਕਰਦਾ, ਨਾਲੇ ਦੁਆਵਾਂ ਵੀ ਦਿਆਂਗਾ ਤੁਹਾਨੂੰ
0: ਜੀ।
1: ਉਹ ਕਹਿੰਦਾ

0: ਕਰਮ ਨਵਾਜ਼ੀ ਦਾ ਮੈਂ ਕਿਵੇਂ ਕਰਾਂ ਸ਼ੁਕਰਾਨਾ। ਦਿਲ ਦੀਆਂ ਤਾਰਾਂ ਜੋੜਨ ਵਾਲਾ ਸਾਡਾ ਪਾਰਜ ਬਾਈ ਏ ਖਾਸ ਬਹਾਨਾ।
1: ਕੀ ਬਾਤ,

0: ਕਹਿੰਦਾ ਜਾ ਮੇਰੇ ਮਹਿਬੂਬ ਨੂੰ ਆਖੀ ਰੁੱਕਾ ਸਮਝੇ ਇਹਨੂੰ, ਮਕਰਮ ਦੀ ਨਵਾਜ਼ ਦੇ ਵੇਲੇ ਅਸੀਂ ਮਿਲਾਂਗੇ ਤੈਨੂੰ।
1: ਹੈ ਵਾਹ।

0: ਫਸਲ ਚ ਨਾ ਗੱਲ ਭਾਰ ਚ ਬਾਈ ਜੀ ਓਹੀ ਸੀ ਵੀ ਉਹ ਜਰੀਆ ਜਰੀਆ ਹੀ ਹੁੰਦਾ ਕਈ ਵਾਰੀ ਓਹੀ ਗੱਲ ਵੀ ਹੁਣ ਹੁਣ ਮੈਂ ਓਜਲਾ ਬਾਈ ਜੀ ਨੂੰ ਚਿੱਠੀ ਘੱਲਣੀ ਹੋਵੇ ਤੇ ਤੁਸੀਂ ਦੇਖੋ ਵੀ ਕਿੰਨਾ ਟਾਈਮ ਲੱਗਦਾ ਹੈ
1: ਜੀ,
0: ਤੇ ਆਹ ਵੇਖ ਲੋ ਤੁਹਾਡੇ ਜਰੀਏ ਨਾਲ ਦੀ ਨਾਲ ਪਹੁੰਚ ਗਈ,
1: ਪਹੁੰਚ ਗਏ ਜੀ ਪਹੁੰਚ ਗਈ।
0: ਇਸ ਕਰਕੇ ਲਵ ਯੂ ਆ ਪਿਆਰਿਓ।
1: ਕਿਆ ਬਾਤ ਹੈ ਜੀ, ਥੈਂਕ ਯੂ ਜੀ,
2: ਬਿਲਕੁਲ ਜੀ ਬਿਲਕੁਲ, ਕਿਆ ਬਾਤ ਹੈ,
1: ਜਿੰਦਾਬਾਦ
0: ਯਾਰੀਆਂ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ, ਲੈ ਲੋ ਬਾਕੀ
1: ਬਿਲਕੁਲ।
0: ਸਤਿ
1: ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਰੀ ਆਪਣੇ ਨਾਲ ਮੁਕੱਦਰ ਜੀ ਤੇ ਛੰਮੀ ਜੀ, ਅੱਗੇ ਵਧੀਏ ਤਾਂ ਥੋੜਾ ਜਿਹਾ ਅੱਜ ਦਾ ਜਿਹੜਾ ਆਪਣਾ ਵਿਸ਼ਾ ਚੱਲ ਰਿਹਾ ਇੱਛਾ ਸ਼ਕਤੀ, ਤਾਂ ਕੋਈ ਵੀ ਚੀਜ਼ ਨੂੰ ਹਾਸਲ ਕਰਨਾ ਪ੍ਰਾਪਤ ਕਰਨਾ ਕਿਤੇ ਨਾ ਕਿਤੇ ਸਾਨੂੰ ਪਹਿਲਾਂ ਇਹ ਤਾਂ ਸ਼ੋਰ ਹੋਣਾ ਚਾਹੀਦਾ ਹੈ ਕਿ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ ਜਾਂ ਸਾਡਾ ਟਾਰਗੇਟ ਕੀ ਹੈ, ਇਹਦੇ ਬਾਰੇ ਕਿੱਦਾਂ ਆਪਣੇ ਆਪ ਦੇ ਵਿੱਚ ਸਪਸ਼ਟਤਾ ਲਿਆਉਣ ਦੀ ਜ਼ਰੂਰਤ ਹੈ, ਕਿੱਦਾਂ ਲਿਆ ਸਕਦੇ ਹਾਂ ਜੀ?
2: ਦੇਖੋ, ਪਹਿਚਾਣ ਆਪਣੇ ਜਿਹੜੀ ਹੈ ਨਾ, ਖੁਦ ਦੀ ਸਵੈ ਪਹਿਚਾਣ ਜਿਹੜੀ ਹੈ, ਇਹ ਇੱਕ ਬੜਾ ਹੀ ਚੈਲੰਜਿੰਗ ਸਵਾਲ ਆ
1: ਜੀ।
2: ਕਈ ਵਾਰੀ ਤਾਂ ਇਹ ਸੋਝੀ ਬਹੁਤ ਸਮੇਂ ਸਿਰ ਆ ਜਾਂਦੀ ਹੈ, ਉਦੋਂ ਬੰਦਾ ਨਿਰਧਾਰਿਤ ਕਰ ਲੈਂਦਾ ਕਿ ਹਾਂ ਬਈ ਮੈਂ ਬਈ ਵੱਡਾ ਹੋ ਕੇ ਇਹ ਬਣੂੰਗਾ
1: ਜੀ।
2: ਤੋ ਪਰ ਕਈ ਵਾਰੀ ਬੰਦਾ ਐ ਪੂਰੀ ਉਮਰ ਹੀ ਲੰਘ ਜਾਂਦੀ ਹੈ ਤੇ ਉਹਨੂੰ ਪਤਾ ਨੀ ਲੱਗਦਾ ਕਿ ਉਹ ਆਇਆ ਕਾਹਦੇ ਵਾਸਤੇ ਤੇ ਕਰਕੇ ਕੀ ਹੈ, ਕੁਝ ਨੀ ਪਤਾ ਲੱਗਦਾ ਤੇ ਕਸਮਾਨ ਅਰਬ ਤੰਦੂ ਘਰੇ ਦੇ ਵਿਚ ਹੀ ਲਾਈਫ ਜਿਹੜੀ ਲੰਘ ਜਾਂਦੀ ਹੈ
1: ਜੀ।
2: ਇਹ ਕਈ ਵਾਰੀ ਜਿਹੜੀ ਸਾਡੀ ਕੋਸ਼ਿਸ਼ ਆ ਉਹਦੇ ਵਿੱਚ ਕਮੀ ਨੀ ਹੁੰਦੀ, ਕਿਸਮਤ ਜਿਹੜੀ ਆ ਉਹ ਸਾਥ ਨੀ ਦਿੰਦੀ, ਕਈ ਵਾਰੀ ਕਿਸਮਤ ਸਾਥ ਦਿੰਦੀ ਹੈ, ਕੋਸ਼ਿਸ਼ ਸਾਡੀ ਆਪਾਂ ਨੀ ਕਰਦੇ ਤਾਂ ਆਪਾਂ ਕਿਹਾ ਲੈ ਵੀ ਬੂਹੇ ਤੇ ਮੌਕਾ ਆਇਆ ਸੀ, ਨੌਕ ਨੌਕ ਹੋਈ ਪਰ ਅਸੀਂ ਅਵੇਸਲੇ ਹੋਏ ਰਹੇ
1: ਜੀ।
2: ਜ਼ਿੰਦਗੀ ਚ ਕਹਿੰਦੇ ਬੰਦੇ ਨੂੰ ਦੋ ਵਾਰੀ ਮੌਕਾ ਜ਼ਰੂਰ ਦਿੰਦੀ ਆ ਕਿਸਮਤ ਜਾਂ ਕਹਿ ਲੋ ਜੋ ਵੀ ਆ। ਹਾਲਾਂਕਿ ਜਿਹੜੇ ਬਹੁਤ ਸਕਸੈਸਫੁਲ ਲੋਕ ਆ ਉਹ ਇਹ ਕਹਿੰਦੇ ਹੁੰਦੇ ਆ ਕਿ ਭਾਈ ਸਾਨੂੰ ਕਿਸਮਤ ਤੇ ਕੋਈ ਭਰੋਸਾ ਨਹੀਂ, ਅਸੀਂ ਤਾਂ ਸੈਲਫ ਮੇਡ ਆ, ਜੇ ਪੱਟੇ ਚੱਕਦੇ ਜਦੋਂ ਮੌਕਾ ਆਇਆ
1: ਜੀ।
2: ਹੁਣ ਰੀਅਲ ਜਿਹੜੀ ਟਾਈਮ ਨਾ ਜਿਹੜੀ ਔਥੈਂਟਿਕ ਉਦਾਹਰਣਾਂ ਨੇ ਉਹ ਹੀ ਸਾਡਾ ਪ੍ਰੇਰਣਾ ਸਰੋਤ ਬਣਦੀਆਂ, ਉਹਨਾਂ ਨੂੰ ਦੇਖ ਕੇ ਆਪਾਂ ਉਹਨਾਂ ਵੱਲ ਦੇਖ ਕੇ ਜਿਹੜੀ ਹੈ ਆਪਣੇ ਜ਼ਿੰਦਗੀ ਦੇ ਦਰਿਆ ਨੂੰ ਵੀ ਕੋਈ ਮੋੜਾ ਦੇ ਸਕਦੇ ਆ, ਕੋਈ ਨੱਕਾ ਮੋੜ ਸਕਦੇ ਆ ਜਾਂ ਦਰਿਆ ਦੇ ਉੱਤੇ ਬੰਨ ਬਣਾ ਸਕਦੇ ਆ, ਕੁਛ ਵੀ ਕਰ ਸਕਦੇ ਆ, ਕਿਉਂਕਿ ਅਖੀਰ ਚ ਤਾਂ ਹਰ ਦਰਿਆ ਨੇ ਸਮੁੰਦਰ ਵਿਚ ਜਾ ਕੇ ਸਮੁੰਦਰ ਹੀ ਬਣਨਾ ਹੁੰਦਾ, ਪਰ ਉਦੋਂ ਪਹਿਲਾਂ ਜਿਹੜੀ ਉਹਦੀ ਜ਼ਿੰਦਗੀ ਹੈ ਨਾ ਉਹ ਕੱਲਾ ਦਰਿਆ ਆਪ ਨੀ ਕੱਲਾ ਤੁਰਦਾ, ਉਹ ਆਪਣੇ ਕੰਢਿਆਂ ਨੂੰ ਦੋਵੇਂ ਪਾਸਿਆਂ ਤੋਂ ਜ਼ਿੰਦਗੀ ਦੇ ਕੇ ਜਾਂਦਾ ਹੈ, ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਵੰਡਦਾ ਹੀ ਜਾਂਦਾ ਉਹ।
1: ਬਿਲਕੁਲ,
2: ਤੋ ਉਹਦੀ ਜਿਹੜੀ ਸਿਖਰਾਂ ਤੋਂ ਪਹਾੜਾਂ ਦੇ ਜਿਹੜੇ ਆ ਸਰੋਤ ਆ ਉਥੋਂ ਜਦੋਂ ਉਹ ਤੁਰਦਾ ਹੈ ਉਥੋਂ ਲੈ ਕੇ ਸਮੁੰਦਰ ਤੱਕ ਜਿੱਥੇ ਤੋਂ ਜਿੱਥੋਂ ਜੋ ਲੰਘ ਕੇ ਜਾਂਦਾ
1: ਹੈ ਲਾਈਫ ਦਾ ਐਕਸਪੀਰੀਅੰਸ ਆਪਣਾ ਨਾਲ ਜੋੜਦਾ ਸਮੁੰਦਰ ਦੇ ਵਿੱਚ, ਫਿਰ ਇਹ ਸਮੁੰਦਰ ਕਹਿਲਾਉਂਦਾ ਜੀ। ਬਿਲਕੁਲ ਹੈ ਜੀ,
2: ਬਿਲਕੁਲ ਜੀ ਬਿਲਕੁਲ, ਫਿਰ ਤਾਂ ਉਹਦੀ ਆਪਣੀ ਪਹਿਚਾਣ ਖਤਮ ਹੋ ਜਾਂਦੀ ਹੈ।
1: ਸ਼ਮੀ ਜੀ ਜੇ ਇਹੀ ਗੱਲ ਛੱਡ ਦਈਏ ਕਿ ਭਾਈ ਸਮੁੰਦਰ ਚ ਜਾ ਕੇ ਰਲਣਾ ਹੈ ਆਪਾਂ ਤੇ ਉੱਥੇ ਸਾਰਾ ਗਿਆਨ ਹੋ ਜਾਣਾ ਹੈ, ਉਹਦੇ ਨਾਲ ਫਿਰ ਮੈਨੂੰ ਲੱਗਦਾ ਕਿ ਉਹ ਵੀ ਆਪਣਾ ਕਹਿਣਾ ਗਲਤ ਹੈ। ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਦਰੁਸਤ ਕਿਹਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਦੀਆਂ ਮਿਲੀ ਸਮੁੰਦਰ ਮੈਂ ਸਮੁੰਦਰ ਹੋ ਗਈ, ਉਹ ਗੀਤ ਵੀ ਸੀਗਾ ਇੱਕ ਮੇਰੇ ਖਿਆਲ ਨਾਲ, ਤਾਂ ਮਤਲਬ ਕਿ ਜਿਹੜਾ ਸਾਡਾ ਆਪਣਾ ਫਰਜ਼ ਹੈ ਜਾਂ ਜੋ ਵੀ ਅਸੀਂ ਹਾਸਲ ਕਰਨਾ ਉਹ ਸਮੁੰਦਰ ਦੇ ਵਿੱਚ ਅਸੀਂ ਵਾਧਾ ਕਰਦੇ ਹਾਂ, ਮਤਲਬ ਕਿ ਉਹਦੇ ਵਿੱਚ ਆਪਣੇ ਗਿਆਨ ਦੇ ਨਾਲ।
2: ਉਹ ਜਿਹੜਾ ਸਮੁੰਦਰ ਕਨਸੈਪਟ ਹੈ ਨਾ ਉਹ ਇੱਕ ਡੈਡ ਐਂਡ ਹੈ ਇੱਕ ਤਰ੍ਹਾਂ ਦਾ, ਉਹ ਐਂਡ ਵੀ ਆ, ਉਹ ਇੱਕ ਸਰੋਤ ਵੀ ਆ ਦੁਬਾਰਾ ਜ਼ਿੰਦਗੀ ਦੇ ਉਂਗਰਨ ਦਾ, ਜਿਹੜੀ ਆ ਉਥੋਂ ਰੁੱਤਾਂ ਵੀ ਉਥੋਂ ਜਿਹੜੀ ਤੁਰਦੀਆਂ। ਹੁਣ ਸੀਜ਼ਨ ਜਿਹੜਾ ਸ਼ਬਦ ਹੈ ਇਹ ਨਿਕਲੇ ਉਥੋਂ ਸੀ ਪਲੱਸ ਸੰਜ, ਵੀ ਉਹ ਸਮੁੰਦਰ ਦੇ ਪੁੱਤਰ ਹੈ ਜਿੰਨੇ ਵੀ ਮੌਸਮ ਉਧਰੋਂ ਆਉਂਦੇ ਆ, ਉਹ ਨਾ ਹੋਵੇ ਤਾਂ ਮੌਸਮ ਹੀ ਕੋਈ ਨੀ।
1: ਬਿਲਕੁਲ,
2: ਉਹ ਵੱਖਰਾ ਕਨਸੈਪਟ ਹੈ। ਪਰ ਜਿਹੜੀ ਆਪਾਂ ਦਰਿਆ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਨਾ ਪਹਿਚਾਣ ਬਹੁਤ ਜ਼ਰੂਰੀ ਹੈ ਕਿ ਮੈਂ ਕਰਨਾ ਕੀ ਚਾਹੁੰਦਾ, ਮੈਨੂੰ ਕਿਸ ਚੀਜ਼ ਚ ਜਿਹੜੀ ਉਹ, ਜਿਵੇਂ ਹੁਣ ਜਪਾਨੀਆਂ ਦਾ ਉਹ ਚਾਰ ਸੂਤਰੀ ਕਨਸੈਪਟ ਆ ਕਿ ਬਈ ਆਪਾਂ ਇਕੀਗਾਈ ਵਾਲਾ, ਕਿ ਬਈ ਕੋਈ ਉਹ ਕੰਮ ਆ ਕਈ ਵਾਰੀ ਆਪਾਂ ਨੂੰ ਵਧੀਆ ਲੱਗਦਾ ਹੈ ਪਰ ਉਹਦੇ ਲਈ ਉਹ ਇੱਕ ਕਨਸੈਪਟ ਬਣਾ ਰੱਖਿਆ ਉਹਨਾਂ ਨੇ, ਔਰ ਉਹਨਾਂ ਨੂੰ ਸਟੱਡੀ ਕਰਕੇ ਆਪਾਂ ਪਹੁੰਚ ਸਕਦੇ ਨੇੜੇ ਤੇੜੇ ਕਿਸੇ ਨਾ ਕਿਸੇ ਤਰੀਕੇ ਨਾਲ।
1: ਬਿਲਕੁਲ,
2: ਪਰ ਪਹਿਚਾਣ ਕੀ ਆ, ਪਤਾ ਕਿਵੇਂ ਲੱਗੇ ਕਿ ਬਈ ਮੈਨੂੰ ਇਹੀ ਜਿਹੜਾ ਮੇਰਾ ਮਿਸ਼ਨ ਹੋ ਸਕਦਾ ਜ਼ਿੰਦਗੀ ਦਾ, ਇਹ ਹਾਲਾਤ ਵੀ ਬਣਾਉਂਦੇ ਆ,
1: ਬਣਾਉਂਦੇ ਆ
2: ਹਾਲਾਤਾਂ ਨੂੰ ਦੇਖ ਕੇ ਵੀ ਆਪਾਂ ਕਹਿ ਸਕਦੇ ਹਾਂ। ਕੁਝ ਉਦਾਹਰਣ ਆਪਾਂ ਦੇਖੋ, ਆਪਾਂ ਨਾਮ ਗਿਣਦੇ ਹਾਂ ਕੁਝ, ਜਿਵੇਂ ਲਾਓ ਵੀ ਇੰਡੀਆ ਦੋ, ਖਾਸ ਕਰਕੇ ਪੰਜਾਬ ਦੇ ਕੰਟੈਕਸਟ ਵਿੱਚੋਂ
1: ਜੀ,
2: ਮਿਲਖਾ ਸਿੰਘ ਫਲਾਇੰਗ ਸਿੱਖ ਬਣੇ।
1: ਬਿਲਕੁਲ,
2: ਪਰ ਉਹਨਾਂ ਨੇ ਇਹ ਹੁਣ ਦੌੜਨਾ ਹੈ, ਦੌੜਨਾ ਇਹ ਕਿਵੇਂ ਉਹਨਾਂ ਨੂੰ ਡਿਸਾਈਡ ਕੀਤਾ ਕਿ ਮੈਂ ਜ਼ਿੰਦਗੀ ਚ ਇੰਨਾ ਵਧੀਆ ਐਥਲੈਟਿਕਸ ਦੇ ਵਿੱਚ ਪਰਫਾਰਮ ਕਰੂੰਗਾ, ਇਹ ਕੋਈ ਉਹਨਾਂ ਨੇ ਪਹਿਲੇ ਦਿਨ ਤਾਂ ਨਹੀਂ ਸੋਚਿਆ। ਕਿਉਂਕਿ ਉਹਨਾਂ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ, ਕਿੰਨਾ ਉਹਨਾਂ ਦਾ ਡਿਸਟਰਬਡ ਹੈ, ਉਤਲ ਬੁਤਲ ਵਾਲਾ ਬਚਪਨ, ਪਾਰਟੀਸ਼ਨ ਚ ਫੈਮਿਲੀ ਉਧਰ ਚਲੀ ਗਈ, ਸਾਰਾ ਰਿਫਿਊਜੀ ਕੈਂਪ ਚ ਰਹੇ, ਆਰਮੀ ਚ ਭਰਤੀ ਹੋ ਗਏ, ਉੱਥੇ ਜਾ ਕੇ ਉਹਨਾਂ ਨੂੰ ਅਥਲੈਟਿਕਸ ਦੇ ਵਿੱਚ ਜਿਹੜੇ ਜੌਹਰ ਦਿਖਾਏ ਆ ਉਹ ਕਮਾਲਾਂ ਕਰਤੀਆਂ,
1: ਬਿਲਕੁਲ
2: ਉਹ ਫਲਾਇੰਗ ਸਿੱਖ ਬਣੇ। ਆਹੀ ਆਪਾਂ ਨੀਰਜ ਦੀ ਗੱਲ ਕੀਤੀ, ਨੀਰਜ ਚੋਪੜੇ ਦੀ, ਉਹਨੂੰ ਤਾਂ ਉਹ ਵੀ ਪੰਜਾਬ ਹੀ ਕਹਿ ਲਓ ਕਿਉਂਕਿ ਹਰਿਆਣਾ ਦੇ ਵਿੱਚ ਪੰਜਾਬ ਹੀ ਸਮਝੋ, ਉਹ ਵੀ ਕਿੰਨੀਆਂ ਇੰਜਰੀ ਹੋ ਗਈਆਂ, ਕਿੰਨਾ ਕੁਛ ਹੋਇਆ, ਤੇ ਲੇਕਿਨ ਫਿਰ ਵੀ ਉਹ ਜਿਹੜੇ ਆ ਦ੍ਰਿੜ ਰਹੇ, ਇੱਛਾ ਸ਼ਕਤੀ ਉਹਨਾਂ ਨੇ ਘੱਟ ਨੀ ਹੋਣ ਦਿੱਤੀ। ਯੁਵਰਾਜ ਸਿੰਘ ਦੇਖੋ ਜਿਹੜਾ ਕ੍ਰਿਕਟਰ ਹੈ, ਵਰਲਡ ਕੱਪ ਦਾ ਹੀਰੋ ਹੈ, ਤੇ ਉਹ ਕੈਂਸਰ ਵਰਗੀ ਬਿਮਾਰੀ ਉਹਨੂੰ ਡਾਇਗਨੋਸ ਹੋਈ, ਫਿਰ ਉਹਦੇ ਨਾਲ ਵੀ ਉਹਨਾਂ ਨੇ ਟ੍ਰੀਟਮੈਂਟ ਹੋਇਆ ਤੇ ਸਾਰੀ ਵਿਲ ਪਾਵਰ ਰੱਖੀ, ਕਮ ਬੈਕ ਹੋਇਆ ਔਰ ਲੱਖਾਂ ਲੋਕਾਂ ਦੇ ਲਈ ਉਹ ਪ੍ਰੇਰਨਾ ਸਰੋਤ
1: ਬਣ ਗਿਆ।
2: ਮੋਗੇ ਤੋਂ ਪੰਜਾਬ ਤੋਂ ਬਿਲੋਂਗ ਕਰਦੀ ਆ ਹਰਮਨਪ੍ਰੀਤ ਕੌਰ, ਜਿਹਨੂੰ ਪੰਜਾਬ ਦੀ ਸ਼ੇਰਨੀ ਵੀ ਕਹਿੰਦੇ ਆ, ਉਹ ਵੇਖੋ ਕਿੰਨੇ ਘੱਟ ਰਿਸੋਰਸਿਸ ਆ ਉਹਦੇ ਕੋਲ, ਪਰ ਫਿਰ ਵੀ ਉਹ ਜਿਹੜੀ ਆ ਇੰਡੀਆ ਦੀ ਕੈਪਟਨ ਬਣੇ ਆ ਔਰ ਨਾਮ ਰੋਸ਼ਨ ਕੀਤਾ। ਐਂ ਕਪਿਲ ਦੇਵ ਲਾ ਲਓ, ਤੇ ਅੱਜ ਗੁਰਪ੍ਰੀਤ ਸਿੰਘ ਸੰਧੂ ਆ ਜਿਹੜਾ ਪੰਜਾਬ ਦੇ ਵਿੱਚ ਫੁੱਟਬਾਲਰ ਆ, ਯੂਰਪ ਕਲੱਬ ਦੇ ਵਿੱਚ ਖੇਡਣ ਵਾਲਾ, ਉਹ ਪਹਿਲਾ ਇੰਡੀਅਨ ਗੋਲਕੀਪਰ ਆ। ਤੁਸੀਂ ਦੇਖੋ ਕਿੰਨੀ ਜਬਰਦਸਤ ਗੱਲ ਆ। ਮਨਮੋਹਨ ਸਿੰਘ ਹੋਰੀ ਸੀ, ਉਹਨਾਂ ਦਾ ਪੇਂਡੂ ਬੈਕਗਰਾਉਂਡ ਆ, ਸਕਾਲਰਸ਼ਿਪ ਲੈ ਕੇ ਉਹਨਾਂ ਨੇ ਬਿਲਕੁਲ ਜੀ ਆਪਣੇ ਦਮ ਤੇ ਉਹਨਾਂ ਨੇ ਜਿਹੜੀ ਆ ਸਕਾਲਰਸ਼ਿਪ ਲਈ ਆਕਸਫੋਰਡ ਗਏ, ਤੇ ਇੰਡੀਆ ਦੇ ਪੀ ਐਮ ਰਹੇ ਕਿੰਨੇ ਲੰਬੇ ਸਮੇਂ ਤੱਕ
1: ਅਬਦੁਲ ਕਲਾਮ,
2: ਔਰ ਉਹਨਾਂ ਨੂੰ ਯਾਦ ਕਰਦੇ
1: ਪੂਰੀ ਪਰਮਾਣੂ
2: ਉਹਨਾਂ ਦੀ ਗੱਲ ਬਿਲਕੁਲ ਹੈ ਜੀ। ਹੁਣ ਭਗਤ ਸਿੰਘ ਹੋਰੀ ਉਹਨਾਂ ਦੀ ਤੁਸੀਂ ਵੇਖੋ ਲਾਈਫ ਆ, ਉਹ ਕਿੰਨਾ ਅਲਟੀਮੇਟ ਵਿਲ ਪਾਵਰ ਆ ਉਹਨਾਂ ਦੇ ਵਿੱਚ, ਉਹਨਾਂ ਦੀ ਜਿਹੜੀ ਜਿੰਨੀ ਵੀ ਜਿੰਦਗਾਨੀ ਆ ਉਹਦਾ ਜਿਹੜਾ ਪੂਰੇ ਡੇਜ਼ ਆ, ਬਚਪਨ ਦੀ ਜਦੋਂ ਆਪਾਂ ਕਹਾਣੀ ਸੁਣਦੇ ਆ ਉਦੋਂ ਵੀ ਕਹਿੰਦੇ ਕੀ ਕਰ ਰਿਹਾ ਵੀ, ਜਦੋਂ ਡੱਕੇ ਬੀਜ ਰਹੇ ਸੀ ਖੇਤਾਂ ਚ, ਕਹਿੰਦੇ ਮੈਂ ਦਮੁੱਕਾ ਬੀਜਦਾ
1: ਬਿਲਕੁਲ,
2: ਇਹਦੇ ਨਾਲ ਮੈਂ ਗੋਰਿਆਂ ਨੂੰ ਕੱਢੂ, ਉਹ ਉੱਥੋਂ ਦੇ ਉਹਨਾਂ ਦਾ ਜਜ਼ਬਾ ਚੱਲਿਆ ਆ ਰਿਹਾ, ਘਰ ਦੇ ਵਿੱਚ ਮਾਹੌਲ ਆ, ਤੇ ਜਿਹੜੀ ਹਾਈਐਸਟ ਲੈਵਲ ਜਿਹੜੀ ਆ ਆਪਾਂ ਉੱਥੇ ਵੇਖਦੇ ਹਾਂ ਉਹਨਾਂ ਦੇ ਵਿੱਚ ਵਿਲ ਪਾਵਰ।
1: ਬਾਬਾ ਬੰਦਾ ਸਿੰਘ ਬਹਾਦਰ ਹੁਣੀ ਦੇਖ ਲਓ, ਸਾਰਾ ਕੁਝ ਉਹਨਾਂ ਨੇ ਕਿੱਦਾਂ ਸਾਰਾ ਕੁਝ ਹੀ ਬਦਲ ਕੇ ਰੱਖਤਾ ਮੁੜ ਕੇ, ਉਹ ਵੀ ਉਹਨਾਂ ਦੇ ਵਿੱਚ ਚੀਜ਼ਾਂ ਸਾਰੀਆਂ ਨੇ ਜੀ, ਬਿਲਕੁਲ
2: ਬਿਲਕੁਲ, ਚਾਹੇ ਉਹਨਾਂ ਨੇ ਦਸ਼ਮੇਸ਼ ਪਿਤਾ ਕੋਲੋਂ ਥਾਪੜਾ ਮਿਲਿਆ ਉਹਨਾਂ ਨੂੰ, ਤੇ ਸਾਰਾ ਉਹਨਾਂ ਨੇ ਜਿਹੜਾ ਵੇਖੋ ਚੀਜ਼ਾਂ ਜੋ ਸੀਗੀਆਂ ਉਹ ਬਦਲ ਦਿੱਤੀਆਂ। ਤੁਸੀਂ ਜੇ ਗਲੋਬਲੀ ਦੇਖੋ ਤਾਂ ਉਹ ਜਿਹੜਾ ਨਿੱਕ ਬੁਜੀ ਸਿੱਖ ਹੈ ਜਿਹੜਾ, ਉਹਦੇ ਜਨਮ ਹੀ ਬਿਨਾਂ ਲੱਤਾਂ ਤੇ ਹੱਥਾਂ ਤੋਂ ਬਿਨਾਂ ਹੀ ਹੋਇਆ,
1: ਨਾ ਬਾਹਾਂ ਨੇ ਨਾ ਲੱਤਾਂ ਨੇ, ਹੱਥ ਦੇ ਵਿੱਚ ਵੀ ਹੈਗਾ ਹੈ, ਬਿਲਕੁਲ ਹੈ ਜੀ, ਤੁਸੀਂ ਦਰੁਸਤ ਕਹਿ ਰਹੇ ਹੋ ਸ਼ਮੀ ਜੀ। ਤੇ ਆਪਣੇ ਨਾਲ ਭਾਨ ਸਿੰਘ ਗਰੇਵਾਲ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ। ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ, ਸਵਾਗਤ ਹੈ ਜੀ। ਸੋਰੀ, ਆਪਣੇ ਕੈਨੇਡਾ ਤੋਂ ਗੁਰਮੇਲ ਦਾਦੂ ਜੀ, ਹਾਂ ਜੀ, ਮਾਫੀ ਚਾਹੁੰਦਾ ਜੀ।
3: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ ਤੇ ਸ਼ਮੀ ਜੀ।
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ,
3: ਤੇ ਸੁਣਨ ਤੁਹਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਇੱਛਾ ਸ਼ਕਤੀ ਬਿਲ ਪਾਵਰ
1: ਜੀ,
3: ਤੇ ਬੜਾ ਕਮਾਲ ਦਾ ਇਹ ਹੈਗਾ
1: ਜੀ
3: ਵਿਸ਼ਾ। ਤੇ ਜਿਵੇਂ ਕਹਿ ਲੋ ਮੈਂ ਆਪਦੇ ਪ੍ਰੈਕਟੀਕਲੀ ਕਹਿ ਜੋ ਕਹਿੰਦੇ ਹੱਡ ਬੀਤੀ ਵਾਲੀਆਂ ਗੱਲਾਂ ਹੈਗੀਆਂ। ਮੈਂ ਇੱਕ ਦੋ ਇੱਕ ਸਾਡੇ ਇੰਡੀਆ ਚ ਗੁਆਂਢੀ ਸੀ, ਬਜ਼ੁਰਗ ਹੀ ਕਹਿ ਲੋ
1: ਜੀ,
3: ਤੇ ਉਹ ਜਿਵੇਂ ਆਪਣੇ ਹੁੰਦਾ ਨਾ ਜਿਵੇਂ ਮਾੜਾ ਮੋਟਾ ਡੋਡੇ ਭੁੱਕੀ ਵਾਲਾ ਉਹਨੂੰ ਸੀਗਾ ਖਾਣ ਦਾ
1: ਜੀ।
3: ਤੇ ਇੱਕ ਵਾਰੀ ਹੋਸਪਿਟਲ ਚ ਜੀ ਉਹ ਕੋਈ ਬਿਮਾਰ ਹੋ ਗਿਆ ਤੇ ਹੋਸਪਿਟਲ ਚ ਉਹ ਭਰਤੀ ਹੋ ਗਿਆ। ਉੱਥੇ ਨਾ ਜੀ ਉਸਨੇ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਪਿੰਡਾਂ ਬਜ਼ੁਰਗਾਂ ਦੀ ਗੱਲ ਹੁੰਦੀ ਹੈ ਵੀ ਸਰੀਕ ਵਾਲੀ ਗੱਲ ਜਾਂ ਹੋਰ, ਉਹ ਕਿਤੇ ਕਿਸੇ ਤੋਂ ਮੰਗਾਇਆ ਜੀ ਉਹਨੇ ਉਹ ਆਪਦੀ ਪਾਲਿਸੀ ਜਿਹੜੀ ਉਹਨੂੰ ਪੂਰੀ ਕਰਨ ਵਾਸਤੇ
1: ਜੀ।
3: ਉਹ ਜਦੋਂ ਬੰਦਾ ਉਹਨੂੰ ਦੇ ਕੇ ਗਿਆ ਨਾ ਜੀ, ਹਾਂਜੀ, ਉਹ ਬੰਦੇ ਤੇ ਉਹ ਚੀਜ਼ ਕਲਿੱਕ ਕਰ ਗਈ ਜੀ ਉੱਥੇ
1: ਜੀ,
3: ਤੇ ਉਹਨੇ ਜੀ ਉਹ ਲੈ ਕੇ ਤੇ ਉਹ ਚਲਾ ਕੇ ਮਰੇ, ਕਹਿੰਦਾ ਵੀ ਏਦੂ ਬਾਅਦ ਨੀ ਆਪਾਂ ਇਹ ਖਾਣਾ।
1: ਵਾਹ ਜੀ, ਕਿਆ ਬਾਤ ਹੈ ਜੀ।
3: ਤੇ ਮੈਂ ਬਹੁਤ ਲੰਮਾ ਟਾਈਮ ਉਸ ਬੰਦੇ ਨੂੰ ਦੇਖਦਾ ਰਿਹਾ ਜੀ, ਤੇ ਉਦੋਂ ਬਾਅਦ ਉਹਨੇ ਉਹ ਚੀਜ਼ ਮੂੰਹ ਤੇ ਨੀ ਧਰੀ। ਉਹ ਜਿਵੇਂ ਉਹਦੇ ਚ ਅੰਦਰੋਂ ਹੀ ਜਿਵੇਂ ਉਹਨੂੰ ਤੁਸੀਂ ਕੀ ਬਿੱਲ ਪਾਵਰ ਅੰਦਰੋਂ ਹੀ ਕਹਿੰਦਾ ਯਾਰ ਜਦੋਂ ਹੁਣ ਸਰੀਕ ਨੇ ਕਹਿੰਦਾ ਮੈਨੂੰ ਲਿਆ ਕੇ ਦਿੱਤਾ ਤਾਂ ਮੇਰਾ ਕਹਿੰਦਾ
1: ਮਰਨ ਹੋ ਗਿਆ,
3: ਅੰਦਰੋਂ ਰੁੱਗ ਭਰਿਆ ਗਿਆ, ਕਹਿੰਦਾ ਜਿਵੇਂ ਮਰਨ ਹੋ ਗਿਆ ਆਪਣੇ ਬਜ਼ੁਰਗਾਂ ਦੀ ਬੋਲੀ ਦੇ ਵਿੱਚ
1: ਜੀ।
3: ਕਹਿੰਦਾ ਫਿਰ ਮੇਰਾ ਜਾਣ ਦਾ ਕੀ ਫਾਇਦਾ, ਕਹਿੰਦਾ ਵੀ ਜੇ ਮੈਂ
1: ਜੀ
3: ਇੱਥੇ ਤੇ ਮੈਨੂੰ ਹੁਣ ਇਹੀ ਉਦੋਂ ਬਾਅਦ ਮੈਂ ਇਹਨੂੰ ਹੁਣ ਤੁਸੀਂ ਬਿੱਲ ਪਾਵਰ ਕਹਿ ਲੋ, ਇੱਛਾ ਸ਼ਕਤੀ ਕਹਿ ਲੋ, ਏਦਾਂ ਦੀ ਇਹ ਕੋਈ ਹਾਂਜੀ ਇਹੀ ਬਿੱਲ ਪਾਵਰ ਆ। ਤੇ ਇਹ ਨਾ ਕਈ ਵਾਰੀ ਜਿਵੇਂ ਕਹਿੰਦੇ ਵੀ ਠੋਕਰ ਲੱਗਦੀ ਆ ਤੁਹਾਡੇ ਕੋਈ
1: ਜੀ,
3: ਉਦੋਂ ਵੀ ਤੁਹਾਡੇ ਦੇ ਵਿੱਚ ਇਹ ਆਉਂਦੀ ਆ
1: ਜੀ।
3: ਮੈਂ ਤੁਹਾਨੂੰ ਆਪਦੀ ਹੀ ਗੱਲ ਇੱਥੇ ਦੱਸਦਾ, ਜਦੋਂ ਮੈਂ ਇੱਥੇ ਆਇਆ ਤੇ 2009 ਦੀ ਗੱਲ ਆ
1: ਜੀ,
3: ਤੇ ਮੈਂ ਸਭ ਤੋਂ ਪਹਿਲਾਂ ਇੱਥੇ ਨਾ ਬਜ਼ੁਰਗ ਹੈਂਡੀ ਕਹਿ ਦਿੰਦੇ ਉਹਨੂੰ, ਹੈਂਡੀ ਟ੍ਰਾਂਜਿਟ
1: ਜੀ,
3: ਇੱਕ ਸਿਟੀ ਦੇ ਬਿਨੀਪੈਗ ਟ੍ਰਾਂਜਿਟ ਦਾ ਹਿੱਸਾ ਬੈਨ ਸੀ ਓਹਦੇ ਚ ਵੀਲ ਚੇਅਰ ਵਾਲੀ ਬੈਨ ਤੇ ਤਿੰਨ ਵੀਲ ਚੇਅਰ ਲੱਗਦੀਆਂ ਸੋ ਮੈਂ ਕਿਸੇ ਓਹਦੇ ਬੰਦੇ ਨਾਲ ਕੰਟ੍ਰੈਕਟ ਕਰ ਲਿਆ ਮੈਂ ਕਿਹਾ ਵੀ ਠੀਕ ਆ ਮੈਂ ਚਲਾਉਂਗਾ ਮੈਨੂੰ ਕਹਿੰਦਾ ਵੀ ਪਹਿਲਾਂ ਚਲਾਈ ਹੈ ਮੈਂ ਕਿਹਾ ਨਾ ਕਹਿੰਦਾ ਵੀ ਨਹੀਂ ਪਹਿਲਾਂ ਹੈਂਡੀ ਤੇ ਚਲੋ ਕੀ ਚਲਾਉਣੀ ਹੋਣੀ ਸੀ ਕਹਿੰਦਾ ਪਹਿਲਾਂ ਤੂੰ ਐਡੀ ਬੈਨ ਚਲਾਈ ਆ ਇਹਦੇ ਚ ਤਿੰਨ ਵੀਲ ਚੇਅਰ ਰੱਖ ਦੋ ਮੈਂ ਕਿਹਾ ਨਾ ਵੀ ਮੈਂ ਤਾਂ ਸਿੰਪਲ ਉੱਥੇ ਇੰਡੀਆ ਚ ਉਹਨਾਂ ਟਾਈਮਾਂ ਚ ਜਿੰਨ ਹੁੰਦੀ ਸੀ ਤੇ ਮਰੂਤੀ ਹੁੰਦੀ ਸੀ ਜਿਆਦਾ ਜਿੰਨ ਜਿਵੇਂ ਆ ਗਈ ਸੀਗੀ ਮੈਂ ਕਿਹਾ ਵੀ ਆਹ ਕਾਰ ਚਲਾਈ ਆ ਮੈਂ ਤਾਂ ਜਿੰਨ ਵੱਧ ਤੋਂ ਵੱਧ ਜਿੰਨ ਚਲਾ ਕੇ ਆਇਆ ਇੰਡੀਆ ਚ ਹੋਰ ਤਾਂ ਕੋਈ ਹੈ ਨੀ ਸੀ ਤੇ ਕਹਿੰਦਾ ਚਲਾ ਲੇਗਾ ਮੈਂ ਕਿਹਾ ਚਲਾ ਲੂੰਗਾ ਮੈਂ ਇਹੀ ਗੱਲ ਕਹੀ ਤੇ ਕਹਿੰਦਾ ਠੀਕ ਆ ਤੇ ਮੈਨੂੰ ਨੀ ਪਤਾ ਜੀ ਉਹ ਮੈਨੂੰ ਕਹਿੰਦਾ ਕਿਵੇਂ ਚਲਾਵਾਂਗਾ ਮੈਂ ਕਿਹਾ ਇਹ ਮੈਨੂੰ ਨੀ ਪਤਾ ਪਰ ਮੈਂ ਚਲਾ ਲੂੰਗਾ ਤੇ ਮੈਂ ਜੀ ਉਹ ਜਦੋਂ ਚੱਕੀ ਜਾ ਕੇ ਬੈਨ ਤੇ ਮੈਂ ਆਪਦੇ ਆਪ ਨੇ ਜਿਵੇਂ ਕਹਿ ਲਓ ਵੀ ਉਹ ਜਿਵੇਂ ਮੂੰਹ ਮਿੱਠੂ ਮਰਨ ਵਾਲੀ ਗੱਲ ਨੀ ਹੈਗੀ ਤੇ ਮੈਂ 2 ਸਾਲ ਉਹ ਕੰਮ ਕੀਤਾ ਜੀ ਤੇ ਇੱਕ ਐਗਜਾਮਪਲ ਮੈਂ ਕੀਤਾ ਮੈਂ ਇਹ ਸਮਝ ਕੇ ਕੰਮ ਸ਼ੁਰੂ ਕਰੇ ਮੈਂ ਕਿਹਾ ਵੀ ਆਪਾਂ ਇਹਦੇ ਵਿੱਚ ਇੱਕ ਆਪਦਾ ਐਗਜਾਮਪਲ ਸੈੱਟ ਕਰਨਾ ਤੇ ਆਪਾਂ ਇੱਕ ਆਪਦਾ ਵੱਖਰਾ ਉਹ ਕਰਨਾ ਉਹ ਆਪਾਂ ਜੀ 2 ਸਾਲ ਉਹ ਕੰਮ ਕੀਤਾ ਤੇ ਉਹ ਵੱਖਰਾ ਹੀ ਇੱਕ ਆਪਾਂ ਆਪਦਾ ਉਹਦੇ ਚ ਮੀਲ ਪੱਥਰ ਪੇਸ਼ ਕੀਤਾ ਤੇ ਜਿਵੇਂ ਉਥੋਂ ਹੀ ਮੈਨੂੰ ਮੈਂ ਹੁਣ ਵੀ ਕਹਿ ਦੇਣਾ ਵੀ ਮੇਰੀ ਵਾਈਫ ਨੂੰ ਵੀ ਸਾਰਿਆਂ ਨੂੰ ਮੈਂ ਕਿਹਾ ਵੀ ਆਈ ਹੈਵ ਲੋਟਸ ਆਫ ਕੈਨੇਡੀਅਨ ਗ੍ਰੈਂਡਮਾ
1: ਜੀ ਕਿਆ ਬਾਤ
3: ਕਹਿੰਦੀ ਵੀ ਕਿਵੇਂ ਮੈਂ ਕਿਹਾ ਸੱਚ ਆ ਇਹ ਤੇ ਵਾਕਈ ਜੀ ਸੀਨੀਅਰ ਜਿਹੜੇ ਉਹ ਗ੍ਰੈਂਡਮਾ ਜਿਵੇਂ ਕਿ ਮੈਂ 2 ਸਾਲਾਂ ਚ ਇੰਨਾ ਕੁ ਸਿੱਖਿਆ ਜੀ ਉਹਨਾਂ ਤੋਂ
1: ਜੀ
3: ਇਹ ਨੀ ਜਰੂਰੀ ਵੀ ਮੈਂ ਕਿੰਨਾ ਪੜ੍ਹਿਆ ਕਿੰਨਾ ਨਹੀਂ ਉਹ ਕਿੰਨੇ ਪੜ੍ਹਿਆ ਉਹਨਾਂ ਕੋਲ ਜਿਹੜੀ ਜ਼ਿੰਦਗੀ ਦਾ ਤਜਰਬਾ
1: ਜੀ
3: ਜਿਹੜਾ ਲਾਈਫ ਦਾ ਤਜਰਬਾ ਬੜਾ ਕੁਛ ਸਿੱਖਿਆ ਜੀ ਉਹਨਾਂ ਤੋਂ
1: ਬਿਲਕੁਲ
3: ਬਜ਼ੁਰਗਾਂ ਤੋਂ ਜੀ ਖਾਸ ਕਰਕੇ ਤੇ ਮੈਂ ਹੁਣ ਵੀ ਆਲਵੇਜ ਇਹੀ ਕਹਿਣਾ ਉਹਨਾਂ ਵੀ ਮੇਰਾ ਆਈ ਹੈਵ ਲੋਟਸ ਆਫ ਕੈਨੇਡੀਅਨ ਗ੍ਰੈਂਡਮਾ
1: ਜੀ ਨਾਲੇ ਦੇਖੋ ਇੱਥੇ ਵੀ ਗੁਰਮੇਲ ਦਾਦੂ ਜੀ ਇੱਥੇ ਵੀ ਤਾਂ ਘੋੜਿਆਂ ਦੇ ਨਾਲ ਖੇਤੀ ਕਰਦੇ ਰਹੇ ਆ ਇੱਥੇ ਕਿਹੜਾ ਜ਼ਮੀਨਾਂ ਜੰਗਲਾਂ ਤੇ ਜੰਗਲ ਆ ਜੜਾਂ ਕੱਢਣੀਆਂ ਸੌਖੀਆਂ ਕਿਤੇ ਦਰਖਤਾਂ ਦੀਆਂ ਵੱਢ ਵੱਢ ਕੇ ਪੱਧਰਾ ਕਰਨਾ ਹਜ਼ਾਰੇ ਜਾਂ ਕਿੱਲਾ ਬੜਾ ਔਖੇ ਕੰਮਾਂ ਜਾਂ ਸਮਿਆਂ ਦੇ ਵਿੱਚੋਂ ਇਹ ਵੀ ਲੋਕ ਲੰਘੇ ਨੇ
3: ਉਹ ਬੜਾ ਜੀ ਮੈਂ ਨਾ ਜਿਵੇਂ ਮੇਰੇ ਜਿਆਦਾ ਇੱਕ ਵਾਰੀ ਮੇਰੇ ਨਾਲ ਇੱਕ ਵੀਲ ਚੇਅਰ ਤੇ ਬਜੁਰਗ ਬੈਠਾ ਤੇ ਉਹ ਸਾਡੇ ਕੋਲ ਦੀ ਨਾ ਕੋਈ ਗੱਡੀ ਬੋਲੀ ਭਜਾ ਕੇ ਤੇ ਪਾਸ ਕਰਕੇ ਗਿਆ
1: ਜੀ
3: ਤੇ ਉਹ ਹੱਸਣ ਲੱਗ ਗਿਆ ਮੈਂ ਕਿਹਾ ਵੀ ਹੱਸਦਾ ਕਿਉਂ ਆ ਤੂੰ ਕਹਿੰਦਾ ਮੈਂ ਵੀ ਐਂ ਭਜਾ ਕੇ ਲੰਘਦਾ ਹੁੰਦਾ ਸੀਗਾ ਕਦੇ
1: ਅਗਲੀਆਂ ਲਾਈਟਾਂ ਦੇ ਉੱਤੇ ਸੇਮ ਇਕੱਠੇ ਖੜੇ ਹੋਣਾ ਫਿਰ ਦੁਬਾਰਾ
3: ਅਗਲੀਆਂ ਦੇ ਫਿਰ ਇਕੱਠੇ ਖੜੇ ਹੋ ਜਾਣਾ ਤੇ ਕਹਿੰਦਾ ਮੈਂ ਵੀ ਐਂ ਭਜਦਾ ਹੁੰਦਾ ਸੀ ਪਰ ਕਹਿੰਦਾ ਇਹ ਕਹਿੰਦਾ ਮੈਨੂੰ ਹੁਣ ਕਹਿੰਦਾ ਮੈਂ ਐਂ ਨੀ ਕਹਿੰਦਾ ਮੈਨੂੰ ਸਮਝ ਆ ਗਈ ਹੁਣ ਕਹਿੰਦਾ
1: ਜੀ
3: ਤੇ ਪਰ ਕਹਿੰਦਾ ਵੀ ਇਹ ਭੱਜਣ ਚ ਕੋਈ ਉਹ ਨੀ ਹੈਗਾ ਕਹਿੰਦਾ ਜੇ ਹੁਣ ਮੈਨੂੰ ਕੋਈ ਬੰਦਾ ਕਵੇ ਮੈਨੂੰ ਕਹਿੰਦਾ ਵੀ ਆਹ ਮੈਨੂੰ ਮੈਨੂੰ ਦੁਬਾਰੇ ਉਹ ਦੇ ਦੇ ਟਾਈਮ ਜਾਂ ਮੇਰੀ ਸਾਰੀ ਪ੍ਰੋਪਰਟੀ ਲੈ ਲੇ ਚੰਗਾ ਮਾਲਦਾਰ ਚੰਗਾ ਪੈਸਾ ਕਹਿੰਦਾ ਸਾਰੀ ਲੈ ਲੇ ਪਰ ਇਹ ਹੋ ਨੀ ਸਕਦਾ ਵੀ ਮੈਂ ਆਪਦੀ ਜ਼ਿੰਦਗੀ ਨੂੰ ਦੁਬਾਰੇ ਜਿਉਣਾ ਚਾਹੁੰਦਾ ਤੇ ਜਿਹੜਾ ਮੈਨੂੰ ਹੁਣ ਪਤਾ ਲੱਗਿਆ
1: ਵੀ ਕਿਵੇਂ ਜਿਉਣਾ ਗਲਤੀਆਂ ਕੀਤੀਆਂ ਉਹਨਾਂ ਨੂੰ ਸੁਧਾਰਨਾ ਚਾਹੁੰਦਾ ਬਿਲਕੁਲ ਜੀ
3: ਹਾਂਜੀ ਹੁਣ ਬੁੱਕਸ ਦੀ ਗੱਲ ਆ ਜੀ ਤੇ ਬੁੱਕਸ ਤੇ ਗੱਲ ਆ ਗਈ ਕਿਉਂਕਿ ਬੁੱਕਸ ਦਾ ਸਭ ਤੋਂ ਫੇਵਰਟ ਹੈ ਮੇਰੇ ਪਹਿਲਾਂ ਕੀ ਹੁੰਦਾ ਮੇਰੇ ਨਾ ਬੁੱਕਸ ਥੱਲੇ ਮੈਂ ਨਾ ਬੇਸਮੈਂਟ ਜਿਵੇਂ ਆਪਦੀ ਚ ਥੱਲੇ ਬੇਸਮੈਂਟ ਤਿਆਰ ਕਰਕੇ ਉੱਥੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਟਾਈਪ ਜਿਵੇਂ ਨਾ ਬਣਾ ਲਿਆ ਸੀਗਾ ਮੈਂ ਤੇ ਉਹ ਸਾਲ ਡੇਢ ਸਾਲ ਉੱਥੇ ਰੱਖਿਆ ਮੈਨੂੰ ਮਿਸ ਹੁੰਦਾ ਸੀਗਾ ਤੇ ਹੁਣ ਮੈਂ ਕੀ ਕੀਤਾ ਨਾ ਜੀ ਹੁਣ ਮੈਂ ਸਪੈਸ਼ਲ ਆਈਕੀਆ ਦੇ ਵਿੱਚੋਂ ਸੈਲਫਾਂ ਲਿਆ ਕੇ ਤੇ ਜਿੱਥੇ ਮੈਂ ਸੌਂਦਾ ਜੀ ਮੇਰੇ ਬੈੱਡ ਦੇ ਬਿਸਾਈਡ ਹੀ ਮੈਂ ਬਣਾ ਲਿਆ ਜੀ ਉਹ
1: ਵਾਹ ਜੀ
3: ਤੇ
1: ਵਾਹ ਜੀ
3: ਹੁਣ ਹੁਣ ਮੈਨੂੰ ਇੰਨਾ ਆਨੰਦ ਆ ਹੁਣ ਮੈਂ ਬੈਠਾ ਸੁਣਿਆ ਗੱਲ ਕਰ ਰਿਹਾ ਉਹ ਮੇਰੇ ਜਦੋਂ ਵੀ ਉੱਠਦਾ ਜਦੋਂ ਉਹ ਮੇਰੇ ਸਾਹਮਣੇ ਨਾਲ ਹੀ ਬੁੱਕਾਂ ਸਾਰੀਆਂ ਹੈ ਉਹ ਵੀ ਜਿਵੇਂ ਜਦੋਂ ਮੈਂ ਜਾਗਦਾ ਉਹ ਜਾਗ ਪੈਂਦੀਆਂ ਜਦੋਂ ਮੈਂ ਸੌਂਦਾ ਉਹ ਸੌਂ ਜਾਂਦੀਆਂ
1: ਕੀ ਬਾਤ ਹੈ
3: ਤੇ ਹੁਣ ਹੁਣ ਜਿਵੇਂ ਇੱਛਾ ਸ਼ਕਤੀ ਦੀ ਗੱਲ ਆ ਗਈ ਮੇਰੇ ਸਾਹਮਣੇ ਹੁਣ ਮਹਾਨ ਕੋਸ਼ ਪਿਆ ਮੈਂ ਇਹਨਾਂ ਬਾਰੇ ਵੀ ਸ਼ਾਇਦ ਸੁਣਿਆ ਸੀ ਆਪਣੇ ਰੇਡੀਓ ਤੇ ਸ਼ਾਇਦ ਸੁਣਿਆ ਕਾਹਨ ਸਿੰਘ ਨਾਭਾ ਬਾਰੇ
1: ਹਾਂਜੀ
3: ਤੇ ਜਦੋਂ ਕਹਿੰਦੇ ਵੀ ਉਹਨਾਂ ਨੇ ਇਹਦੀ ਰਚਨਾ ਕੀਤੀ ਉਹਨਾਂ ਨੇ ਵੀ ਪਿੰਡ ਪਿੰਡ ਜਾ ਕੇ ਦੂਰ ਦੂਰ ਜਾ ਕੇ ਤੇ ਉਹ ਸਾਰਾ ਕੁਛ ਇਕੱਠਾ ਕੀਤਾ ਸੀਗਾ ਤੇ ਉਹ ਸਾਰੇ ਵਰਡ ਉਹਨਾਂ ਨੇ ਇਕੱਠੇ ਕੀਤੇ
1: ਆਪਣੇ ਜਾਂ ਜਿਵੇਂ ਲੇਖਕ ਜਿਹੜੇ ਨੇ ਅਮਰੀਕਾ ਤੋਂ ਹਾਂਜੀ ਪਿਛੋਕੜ ਦੇ ਵਿੱਚੋਂ ਨੇ ਜੀ ਉਹਨਾਂ ਦੀ ਅੱਗੇ ਜਿਹੜੀਆਂ ਵੱਡੀਆਂ ਪੀੜੀਆਂ ਉਹਨਾਂ ਦੇ ਵਿੱਚ
3: ਹਾਂਜੀ ਹਾਂਜੀ ਹਾਂਜੀ ਤੇ ਜਿਵੇਂ ਹੁਣ ਆਪਾਂ ਪਾਤਰ ਸਾਹਿਬ ਕਹਿੰਦੇ ਹੁੰਦੇ ਆ ਮੈਂ ਰਾਹਾਂ ਤੇ ਨਹੀਂ ਤੁਰਦਾ ਜੇ ਮੈਂ ਤੁਰਦਾ ਤਾਂ ਰਾਹ ਬਣਦੇ ਨੇ ਜਾਂ ਹੁਣ ਹਾਂਜੀ ਜਾਂ ਹੁਣ ਆਪਾਂ ਸੁਖਵਿੰਦਰ ਅਮ੍ਰਿਤਾ ਮੈਂ ਉਹਨਾਂ ਦੀ ਸੁਣ ਰਿਹਾ ਸੀ ਗੱਲਬਾਤ ਉਹ ਜਿਵੇਂ ਕਹਿੰਦੇ ਸੀ ਕਹਿੰਦੇ ਵੀ ਮੈਂ ਆਪਦੀ ਪੜ੍ਹਾਈ ਪੂਰੀ ਕੀਤੀ ਜਿਹੜੇ ਸਕੂਲ ਚ ਮੇਰੇ ਬੱਚੇ ਪੜ੍ਹਦੇ ਸੀ ਉਸੇ ਸਕੂਲ ਚ ਮੈਂ ਪੇਪਰ ਦਿੱਤਾ ਵੀ ਉਹ ਉਹਨਾਂ ਨੇ ਫਿਰ ਗਾਂ ਵਿਆਹ ਤੋਂ ਬਾਅਦ ਕਿੱਥੇ ਜਾ ਕੇ ਉਹਨਾਂ ਨੇ ਐਮਏ ਕਰੀ PhD ਕਿੰਨਾ ਕੁਛ ਕਰਿਆ
1: ਜੀ
3: ਤੇ ਇਹ ਸਾਰੀਆਂ ਇੱਛਾ ਸ਼ਕਤੀਆਂ ਦੀਆਂ ਗੱਲਾਂ ਤੇ ਜਿਹੜੀ ਰਹੀ ਕਿਤਾਬਾਂ ਦੀ ਗੱਲ ਤੇ ਕਿਤਾਬਾਂ ਦਾ ਜੀ ਜਿਹੜਾ ਅੱਜ ਕੱਲ ਆਪਾਂ ਜ਼ਿਆਦਾਤਰ ਰੀਲਾਂ ਰੂਲਾਂ ਜਿਵੇਂ ਹੋਰ ਇਹਨਾਂ ਚੀਜ਼ਾਂ ਚ ਉਹ ਤਾਂ ਕੁਛ ਵੀ ਨੀ ਹੈ ਉਹ ਤਾਂ ਕਿਤਾਬਾਂ ਤਾਂ ਕਿਆ ਬਾਤਾਂ ਜੀ ਕਿਤਾਬ ਤਾਂ ਹੁਣ ਜੋ ਇੱਕ ਕਿਤਾਬ ਤੁਸੀਂ ਪੜ੍ਹਦੇ ਹੋ ਜਾਂ ਕਿਸੇ ਰਾਈਟਰ ਦੀ ਤੁਸੀਂ ਸਵੈ ਜੀਵਨੀ ਪੜ੍ਹਦੇ ਹੋ
1: ਜੀ
3: ਤੇ ਹੁਣ ਮੈਂ ਕਹਿਣਾ ਜੀ ਤੁਸੀਂ ਜੇ ਇੱਕ ਰਾਈਟਰ ਦੀ ਸਵੈ ਜੀਵਨੀ ਪੜ੍ਹ ਲਈ ਤਾਂ ਉਸ ਦੀਆਂ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਉਹਦੇ ਇੱਕ ਬਰਾਬਰ ਆ
1: ਪਿਛਲੇ ਸਮੇ ਚ ਆਪਾਂ ਖਲੀਲ ਜਿਬਰਾਨ ਹੁਣਾਂ ਦੀ ਕੀਤੀ ਸੀ ਗੱਲ, ਉਹ ਲਿਬਨਾਨ ਦੇ ਵਿਚ ਦੇਖੋ ਕਿੱਡੇ ਮਹਾਨ ਵਿਅਕਤੀ ਰਹੇ ਨੇ ਤੇ ਉਹਨਾਂ ਦਾ ਜਦੋਂ ਹੈਗੀ ਛੋਟੀ ਜਿਹੀ ਕਿਤਾਬ ਆ ਪਰ ਉਹ ਪੜ੍ਹਦੇ ਇੰਨਾ ਕੁ ਮਜ਼ਾ ਆਉਂਦਾ ਨਾ ਬੰਦਾ ਪੂਰੇ ਉਸ ਸਮਿਆਂ ਦੇ ਵਿਚ ਬੋਸਟਨ ਦੀ ਗੱਲ ਆਉਂਦੀ ਹੈ ਅਮਰੀਕਾ ਦੀ ਜਾਂ ਉਹ ਸਾਰੀਆਂ ਚੀਜ਼ਾਂ, ਚਲੋ ਉੱਥੇ ਗਏ ਤਾਂ ਨਹੀਂ ਹੈ ਪਰ ਉਹਨਾਂ ਦੇ ਨਾਲ ਨਾਲ ਘੁੰਮਦਾ ਨਜ਼ਰ ਆਉਂਦਾ ਹੈ ਤੇ ਉਹ ਇੱਕ ਜਣੇ ਕਿ ਵੱਖਰਾ ਹੀ ਮਤਲਬ ਕਿ ਰੰਗ ਕਹਿ ਲੋ ਜਾਂ ਵੱਖਰੀ ਦੁਨੀਆਂ ਦੇ ਵਿਚ ਹੀ ਬੰਦਾ ਪਹੁੰਚ ਜਾਂਦਾ ਜੀ।
3: ਹੁਣ ਜਿਵੇਂ ਕਹਿ ਲੋ ਮੈਂ ਹੁਣ ਰੇਡੀਓ ਤੇ ਚਲੋ ਡਿਸਕਲੋਜ ਹੀ ਕਰ ਦੇਣਾ
1: ਜੀ,
3: ਤੇ ਮੈਂ ਹੁਣ ਜੀ 2 ਵੀਕ ਹੋ ਗਏ ਅੰਮ੍ਰਿਤ ਛਕਿਆ।
1: ਕਿਆ ਬਾਤ ਹੈ ਜੀ,
3: ਹਾਂਜੀ ਸਪੈਸ਼ਲ ਜਿਵੇਂ ਕਹਿ ਲੋ ਮਦਰ ਡੇ ਤੋਂ ਪਹਿਲਾਂ
1: ਜੀ,
3: ਤੇ ਮੇਰੇ ਪਰਿਵਾਰ ਦੇ ਵਿਚ ਸਾਰਿਆਂ ਦਾ ਤਕਰੀਬਨ ਸਭ ਦਾ ਹੀ ਅੰਮ੍ਰਿਤ ਛਕਿਆ ਹੋਇਆ, ਮੇਰਾ ਨੀ ਛਕਿਆ ਸੀ, ਮੈਂ ਥੋੜਾ ਜਾ
1: ਜੀ
3: ਚਲੋ ਜੋ ਵੀ ਹੈ ਮੈਂ ਸਾਰਾ ਕੁਛ ਪੜਿਆ ਕਰਿਆ। ਉਹ ਮਦਰ ਡੇ ਮੇਰੀ ਮਾਂ ਨੂੰ ਥੋੜਾ ਜਿਹਾ ਰਹਿੰਦਾ ਸੀ ਇਸ ਚੀਜ਼ ਦਾ ਫਿਕਰ, ਤੇ ਮਦਰ ਡੇ ਨੂੰ ਮੈਂ ਆਪਦੀ ਮਾਂ ਨੂੰ ਗਿਫਟ ਦਿੱਤਾ, ਮੈਂ ਕਿਹਾ ਵੀ ਮਾਤਾ ਤੈਨੂੰ ਗਿਫਟ ਆ।
1: ਕਿਆ ਬਾਤ ਹੈ,
3: ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਹੜੀ ਉਹ ਮੈਂ ਮਾਂ ਦੀਆਂ ਨਜ਼ਰਾਂ ਚ ਖੁਸ਼ੀ ਦੇਖੀ ਉਹ ਕਰੀ, ਤੇ ਉਹ ਮੈਨੂੰ ਮੇਰਾ ਇੰਡੀਆ ਚ ਬੈਸਟ ਫਰੈਂਡ ਆ ਜਿਹੜਾ ਮੈਨੂੰ ਕਹਿੰਦਾ ਗਰਮੇਲ ਤੂੰ ਦੱਸਿਆ ਹੀ ਨਹੀਂ ਤੇ ਵੀ, ਮੈਂ ਕਿਹਾ ਵੀ ਕਾਰਨ, ਮੈਨੂੰ ਕਹਿੰਦਾ ਯਾਰ ਮੈਂ ਇਹ ਸਮਝਦਾ ਵੀ ਹੁਣ ਅਸੀਂ ਵੀ ਤੂੰ ਇੱਕ ਵੱਖ ਜਿਵੇਂ ਤੈਨੂੰ ਸਪੈਸ਼ਲ ਜਿਵੇਂ ਕਹਿ ਲੋ ਜਾਂ ਵੀ ਵੱਖਰਾ ਜਾਓਗੇ ਵੀ ਕਿਵੇਂ ਟ੍ਰੀਟ, ਮੈਂ ਕਿਹਾ ਨਹੀਂ, ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਹੁਣ ਤੁਸੀਂ ਇੱਕ ਗੱਲ ਕਹੋਗੇ, ਕਹਿੰਦਾ ਕੀ, ਮੈਂ ਕਿਹਾ ਜੇ ਕੋਈ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਬੰਦਾ ਹੋਇਆ ਅੰਮ੍ਰਿਤਧਾਰੀ ਸਿੰਘ ਜਾਂ ਕੋਈ ਉਹਦੇ ਚ ਕੋਈ ਤੁਸੀਂ ਦੇਖੋਗੇ ਕੋਈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਫੁਕਰਾਪਣ, ਜਾਂ ਉਹ ਕਹਿਣ ਲੱਗੇ ਵੀ ਜੇ ਮੈਂ ਛਕਿਆ ਮੈਂ ਤਾਂ ਰੱਬ ਬਣ ਗਿਆ, ਦੂਜੇ ਤਾਂ ਸਾਰੇ ਕੀੜੇ ਮਕੌੜੇ ਹੀ ਆ
1: ਜੀ,
3: ਤੁਸੀਂ ਮੈਂ ਕਿਹਾ ਉਹਨੂੰ ਇੱਕ ਗੱਲ ਕਿਹਾ ਵੀ ਯਾਰ ਅੰਮ੍ਰਿਤ ਤਾਂ ਸਾਡੇ ਗਰਮੇਲ ਦਾ ਵੀ ਛਕਿਆ
1: ਜੀ,
3: ਬਸ ਮੈਂ ਕਿਹਾ ਮੇਰੇ ਚ ਇਹੀ ਫਰਕ ਆ, ਤੁਸੀਂ ਇਹ ਕਹਿ ਸਕਦੇ ਹੋ ਵੀ ਅੰਮ੍ਰਿਤ ਸਾਡੇ ਯਾਰ ਗਰਮੇਲ ਦਾ ਵੀ ਛਕਿਆ
1: ਜੀ, ਬਿਲਕੁਲ
3: ਉਹ ਤਾਂ ਨਹੀਂ ਹੈ ਏਦਾਂ ਦਾ। ਮੈਂ ਕਿਹਾ ਇਹ ਕਈ ਵਾਰੀ ਕੀ ਹੁੰਦਾ ਨਾ ਵੀ ਉਹ ਤੁਸੀਂ ਉਸ ਨੂੰ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਹੋ। ਹੁਣ ਮੈਂ ਖੈਰ ਗੁਰਬਾਣੀ ਪਹਿਲਾਂ ਤੋਂ ਮੇਰਾ ਸੀਗਾ ਜੀ, ਛੋਟੇ ਹੁੰਦਿਆਂ ਤੋਂ ਕਿਤਾਬਾਂ ਨਾਲ ਵੀ ਗੁਰਬਾਣੀ ਨਾਲ ਬਹੁਤ ਪੜ੍ਹਨ ਦਾ ਕਹਿ ਲੋ, ਸੱਤਵੀਂ ਚ ਮੇਰੇ ਖਿਆਲ ਚ ਮੈਂ ਭਗਤ ਸਿੰਘ ਦੀ ਜਿਹੜੀ ਸੀਗੀ ਮੈਂ ਨਾਸਤੇ ਕਿਉਂ ਉਹ ਪੜ੍ਹੀ ਸੀ
1: ਜੀ,
3: ਤੇ 2000 ਸਨ ਦੇ ਤਿਕਰ ਮੈਂ ਤਕਰੀਬਨ ਜਿਹੜੀਆਂ 1984 ਤੇ ਜਿੰਨਾਂ ਨੇ ਵੀ ਲਿਖੀਆਂ ਜੀ, ਜਿੰਨੀਆਂ ਵੀ ਉਦੋਂ ਤੱਕ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਮੈਂ ਸਾਰੀਆਂ ਲੈਣ ਵਾਰੀ ਪੜ੍ਹ ਲਈਆਂ ਸੀਗੀਆਂ
1: ਜੀ।
3: ਤੇ
1: ਗੁਰਮੇਲ ਜੀ ਦੇਖੋ ਮੈਨੂੰ ਵੀ ਭਾਜੀ ਹੁਣਾਂ ਦੇ ਨਾਲ ਲੱਗਿਆ ਹੋਇਆ ਕਿੰਨਾ ਚਿਰ ਹੋ ਗਿਆ, ਚਲੋ ਇਹਨਾਂ ਦੀ ਜ਼ਰੂਰ ਸੰਗਤ ਕਰਦੇ ਆ ਜਾਂ ਹੋਰ ਸਾਰੇ ਦੋਸਤ ਰੇਡੀਓ ਦੇ ਉੱਤੇ ਵੀ ਜਿਹੜੇ ਆ ਉਹਨਾਂ ਦੀ ਸੰਗਤ ਵੀ ਨਾਲ ਹੀ ਆ ਜਿਹਦੇ ਉੱਥੇ ਬਹਿੰਦੇ ਆ, ਸਾਰਿਆਂ ਦੀਆਂ ਗੱਲਾਂ ਬਾਤਾਂ ਪ੍ਰਭਾਵਿਤ ਕਰਦੀਆਂ ਨੇ ਇੱਕ ਦੂਸਰੇ ਨੂੰ, ਤਾਂ ਉਹ ਗਦਰੀ ਬਾਬਿਆਂ ਨੂੰ ਬਹੁਤ ਪੜ੍ਹਨ ਦਾ ਮੌਕਾ ਮਿਲਿਆ ਜਦੋਂ ਰੇਡੀਓ ਦੇ ਉੱਤੇ ਗੱਲਬਾਤ ਕਰਦੇ ਆ ਜਾਂ ਕੋਈ ਸਬਜੈਕਟ ਨੂੰ ਛੇੜਦੇ ਆ, ਇਤਿਹਾਸ ਨੂੰ ਦੇਖਣ ਦਾ ਜਾਂ ਪਛਾਣਨ ਦਾ ਮੌਕਾ ਮਿਲਦਾ ਹੈ। ਤਾਂ ਮੈਂ ਵੀ ਨਹੀਂ ਪੱਗ ਬੰਨਦਾ ਸੀ ਪਹਿਲਾਂ, ਚਲੋ ਕਿਤਾਬਾਂ ਦਾ ਨਾਲ ਜੁੜ ਕੇ ਬਾਅਦ ਦੇ ਵਿਚ ਪਤਾ ਨੀ ਕਿੱਥੋਂ ਦਿਮਾਗ ਦੇ ਵਿਚ ਆਇਆ ਨੀ ਪੱਗ ਬੰਨਣੀ ਸ਼ੁਰੂ ਕਰੀਏ, ਮੈਂ ਜ਼ਿੰਦਗੀ ਦੇ ਵਿਚ ਕਦੇ ਪੱਗ ਨੀ ਬੰਨੀ ਸੀ ਜੀ, ਕਦੇ ਇੰਡੀਆ ਨੀ ਬੰਨੀ ਸੀ, ਇਸੇ ਕਰਕੇ ਉੱਥੇ ਮਤਲਬ ਕਿ ਫੁੱਟਬਾਲ ਖੇਡਦੇ ਸੀਗੇ ਤਾਂ ਮਤਲਬ ਕਿ ਗੇਮ ਦੇ ਕਰਕੇ ਹੀ ਕਹਿ ਲਓ ਜਾਂ ਉਸ ਸਮੇਂ ਦੇ ਵਿਚ ਇੱਕ ਬਹਾਨਾ ਕਹਿ ਲਓ ਜਾਂ ਇੱਕ ਹੁੰਦਾ ਹੈ ਕਿ ਮੈਂ ਮਤਲਬ ਕਿ ਹੈੱਡ ਨੀ ਮਾਰ ਸਕਦਾ, ਮੈਨੂੰ ਤੰਗੀ ਪਰੇਸ਼ਾਨੀ ਆਉਂਦੀ ਹੈ, ਉਸ ਕਰਕੇ ਫਿਰ ਬਾਲ ਜਿਹੜੇ ਸੀ ਕਤਲ ਕਰਵਾਏ ਜਾਂ ਕਿੱਦਾਂ ਵੀ ਹੈ। ਪਰ ਇੱਥੇ ਫਿਰ ਜਿੱਦਾਂ ਇਹਨਾਂ ਮੁਲਕਾਂ ਦੇ ਵਿਚ ਆਏ ਆ, ਇੱਥੇ ਦੇ ਲੋਕਾਂ ਨੂੰ ਦੇਖਦੇ ਆ, ਉਹਨਾਂ ਦੇ ਨਾਲ ਰਹਿਣ ਸਹਿਣ ਹੈ, ਜਦੋਂ ਤੁਸੀਂ ਆਪਣੇ ਆਪ ਦੇ ਵਿਚ ਸੈਲਫ ਕੌਨਫੀਡੈਂਸ ਦੇ ਵਿਚ ਵੱਧ ਜਾਂਦੇ ਹੋ ਨਾ, ਜਦੋਂ ਚੀਜ਼ ਨੂੰ ਮਹਿਸੂਸ ਕਰਨ ਲੱਗ ਜਾਂਦੇ ਹੋ, ਇੱਕ ਤਾਂ ਚੀਜ਼ ਹੈ ਥੋਪਣੀ ਮਤਲਬ ਕਿ ਹਾਂ ਤੂੰ ਆਹ ਕਰ ਲਾ, ਪਰ ਜਿੰਨਾ ਚਿਰ ਤੁਹਾਨੂੰ ਆਪਣੇ ਅੰਦਰੋਂ ਦੀ ਚੀਜ਼ ਮਹਿਸੂਸ ਹੁੰਦੀ ਜਾਂ ਉਸ ਚੀਜ਼ ਨੂੰ ਪਹਿਚਾਣਦੇ ਨਹੀਂ ਆ, ਮੈਨੂੰ ਲੱਗਦਾ ਉਨਾ ਚਿਰ ਕਰਨਾ ਵੀ ਨਹੀਂ ਚਾਹੀਦਾ।
3: ਬਿਲਕੁਲ, ਤੇ ਮੈਂ ਹੁਣ ਤੁਹਾਨੂੰ ਆਪ ਹੀ ਦੱਸਦਾ ਜੀ ਵੀ ਮੈਂ ਹੁਣ ਬਾਈਬਲ ਪੜ੍ਹ ਰਿਹਾ ਸੀ, ਉਹ ਮੇਰੇ ਕੋਲ ਹੁਣ ਵੀ ਆਉਂਦਾ, ਤੇ ਮਹਾਂਸ਼ਿਵ ਪ੍ਰਣ ਹੋਰ ਉਹ ਸਾਰੇ ਮੇਰੇ ਸਾਹਮਣੇ ਪਏ ਆ, ਸਾਰੀਆਂ ਚੀਜ਼ਾਂ ਨੂੰ ਦੇਖਿਆ ਪਰਖਿਆ ਸਾਰਾ ਕੁਛ ਕਰਿਆ। ਉਹ ਚੀਜ਼ ਜਦੋਂ ਤੁਸੀਂ ਚਾਹੁੰਦੇ ਹੋ ਨਾ ਵੀ ਪ੍ਰੈਕਟੀਕਲੀ ਤੁਸੀਂ ਆਪਦੇ ਆਪ ਨੂੰ ਬਦਲਣਾ ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮੈਂ ਇਹ ਕਹੂੰਗਾ ਵੀ ਤੁਸੀਂ ਕੁਛ
1: ਜੀ
3: ਆਪਾਂ ਦੇ ਤਾਂ ਨਹੀਂ ਸਕਦੇ, ਫਿਰ ਮਾਂ ਸਪੈਸ਼ਲੀ ਮਾਂ ਦਾ ਜਿਹੜਾ ਹੈ, ਜਿਵੇਂ ਮੈਂ ਆਲਵੇਜ਼ ਕਹਿਣਾ ਉਹਨਾਂ ਵੀ ਮਾਂ ਤੁਹਾਨੂੰ ਸਾਰੀ ਦੁਨੀਆ ਨਾਲੋਂ 9 ਮਹੀਨੇ ਜ਼ਿਆਦਾ ਜਾਣਦੀ ਆ, ਕਿਉਂਕਿ ਉਹ 9 ਮਹੀਨੇ ਉਹਨੇ ਤੁਹਾਨੂੰ ਪੇਟ ਚ ਰੱਖਿਆ ਹੁੰਦਾ, ਇਸ ਕਰਕੇ ਦੁਨੀਆ ਤੁਹਾਨੂੰ ਉਦੋਂ ਬਾਅਦ ਜਾਣਨ ਲੱਗੀ ਆ ਜਦੋਂ ਤੁਸੀਂ ਜਨਮ ਲਿਆ, ਪਰ ਉਹ ਮਾਂ ਤੁਹਾਨੂੰ ਉਦੋਂ ਪਹਿਲਾਂ ਜਾਣਦੀ ਆ,
1: ਬਿਲਕੁਲ
3: ਉਹਨੇ ਪਹਿਲਾਂ ਤੁਹਾਨੂੰ ਫੀਲ ਕੀਤਾ
1: ਜੀ,
3: ਤੇ ਇਸ ਕਰਕੇ ਇਹ ਚੀਜ਼ਾਂ ਵੀ ਹੁੰਦੀਆਂ ਤੇ, ਪਰ ਜਿਹੜਾ ਇੱਛਾ ਸ਼ਕਤੀ ਆ ਨਾ ਜੀ ਇਹ ਹੋਣੀ ਚਾਹੀਦੀ ਆ ਸਾਰੇ ਦੇ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਆਪਦੀ ਲਾਈਫ ਤੇ ਜੀ ਉਮਰ ਮੇਰੀ ਹੁਣ 47 ਸਾਲ ਦੀ ਕਹਿ ਲੋ ਹੋ ਗਈ, ਤੇ ਮੈਂ ਆਪਦੀ ਬਹੁਤ ਪ੍ਰੈਕਟੀਕਲ ਕਰੇ ਆ ਜੀ, ਪ੍ਰੈਕਟੀਕਲ ਜਿਵੇਂ ਕਹਿੰਦੇ ਆਪਦੀ ਜ਼ਿੰਦਗੀ ਤੇ ਆਪਦੇ ਸਰੀਰ ਤੇ, ਜਿਵੇਂ ਹੁਣ ਮੈਂ ਆਪਦਾ ਬਚਪਨ ਜੀ ਪੂਰਾ ਰੱਜ ਕੇ ਬਚਪਨ ਜਿਵੇਂ ਜੀ ਜਮਾ ਉਹ ਮੇਰੇ ਯਾਦ ਆ ਮੇਰੇ ਐ ਫਿਲਮ ਵਾਂਗੂ ਵੀ ਉਹ ਜਿਵੇਂ ਮਹਾਭਾਰਤ ਬਲੈਕ ਐਂਡ ਵਾਈਟ ਟੀਵੀ ਤੇ ਆਉਂਦੀ ਹੁੰਦੀ ਸੀ, ਰਮਾਇਣ ਆਉਂਦੀ ਹੁੰਦੀ ਸੀ, ਉਹ ਸਾਰੀਆਂ ਚੀਜ਼ਾਂ ਯਾਦ ਆ।
1: ਬਿਲਕੁਲ
3: ਜਵਾਨੀ, ਜਵਾਨੀ ਜੀ ਮੇਰੀ ਹੁਣ ਚਲੋ ਜਵਾਨੀ ਕਹਿ ਲੋ, ਮੈਂ ਰੱਜ ਕੇ ਜੋਈ ਆ
1: ਜੀ।
3: ਮੈਂ ਹਰ ਤਰ੍ਹਾਂ ਦਾ, ਹਰ ਤਰ੍ਹਾਂ ਦਾ ਜਿਵੇਂ ਕਹਿੰਦੇ ਨਾ ਅਗਲੇ ਕੋਈ, ਇਹ ਤਾਂ ਦੂਜੇ ਤਰੀਕੇ ਨਾਲ ਵੀ ਕਹਿੰਦੇ ਮੱਛੀ ਪੱਥਰ ਚੱਟ ਕੇ ਮੁੜੀ ਵਾਲੀ ਗੱਲ
1: ਜੀ।
3: ਤੇ ਮੈਂ ਜਿਵੇਂ ਉਸੋ ਕਹਿੰਦਾ ਹੁੰਦਾ ਵੀ ਉਸੋ ਕਹਿੰਦਾ ਹੁੰਦਾ ਵੀ ਉਹਨੂੰ ਜਿਉਣਾ ਚੀਜ਼ ਨੂੰ ਜਿਉਂ ਕੇ ਦੇਖਣਾ, ਤੇ ਉਹ ਮੈਂ ਸਾਰਾ ਕੁਛ ਦੇਖਿਆ ਜੀ।
1: ਬਿਲਕੁਲ,
3: ਈਵਨ ਡਰਿੰਕ ਹਰ ਤਰ੍ਹਾਂ ਦੀ ਡਰਿੰਕ ਮੈਂ ਪ੍ਰੈਕਟੀਕਲੀ ਆਪਦੇ ਸਰੀਰ ਤੇ ਯੂਜ ਕਰਕੇ ਦੇਖੀ ਹੈ।
1: ਬਿਲਕੁਲ,
3: ਕੀ ਬਾਹਰਲੀ ਵੀ ਅੰਦਰਲੀ ਸਾਰਾ ਕੁਛ ਜਿਵੇਂ ਹੁਣ ਤੇ, ਪਰ ਉਹ ਅਸਲ ਚ ਪਤਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਉਹਨੂੰ ਆਪ ਵਰਤ ਕੇ ਦੇਖਦੇ
1: ਹੋ, ਵਰਤ ਕੇ ਦੇਖਦੇ ਹੋ। ਬਿਲਕੁਲ
3: ਹਾਂ, ਹੁਣ ਹੁਣ ਕਈ ਵਾਰੀ ਬੰਦਾ ਕਹਿੰਦਾ ਵੀ ਯਾਰ ਕੀ ਉਹ ਆ, ਉਹ ਫਿਰ ਮੈਂ ਉਹਨੂੰ ਇਹੀ ਕਹੀਦਾ ਵੀ ਇਹ ਗੂੰਗੇ ਕੀ ਮਿਠਾਈ ਆ ਬਾਈ, ਇਹ ਤਾਂ ਜਦੋਂ ਤੁਸੀਂ ਖਾਓਗੇ ਫਿਰ ਹੀ ਪਤਾ ਲੱਗੂਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੇ ਹੁਣ ਗੂੰਗੇ ਨੇ ਮਿਠਾਈ ਖਾ ਲਈ, ਹੁਣ ਉਹ ਦੱਸ ਤਾਂ ਸਕਦਾ ਨੀ ਵੀ ਕਿਹੋ ਜੀ ਆ
1: ਜੀ। ਬਿਲਕੁਲ ਹੈ ਜੀ,
3: ਤੇ ਉਹ ਤਾਂ ਉਹਦੇ ਬਣੀ ਹੱਥ ਹੀ ਕਰ ਸਕਦਾ ਵੀ ਆਹ ਭਈਆ ਖਾ ਕੇ ਵੇਖ ਲਾ।
1: ਬਿਲਕੁਲ ਹੈ ਜੀ ਜੀ,
3: ਤੇ ਉਹ ਅਸਲ ਚ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੀ ਭਿੰਦਰ ਜੀ, ਉਹ ਤੁਹਾਨੂੰ ਦੂਜਿਆਂ ਤੋਂ ਦੱਸਣਾ ਜਾਂ ਦੂਜਿਆਂ ਨੇ ਕਰਨਾ,
1: ਜਿੱਦਾਂ ਹਾਲਾਤ ਬਦਲ ਦਿੰਦੇ ਨੇ। ਬਿਲਕੁਲ ਹੈ ਜੀ, ਹੁਣ ਦੇਖੋ ਕੋਈ ਵੀ ਆ ਤੁਹਾਨੂੰ ਡਾਕਟਰ, ਇੱਥੇ ਡਾਇਟੀਸ਼ੀਅਨ ਦੀ ਜ਼ਰੂਰਤ ਪੈ ਜਾਂਦੀ ਹੈ, ਠੀਕ ਹੈ। ਡਾਕਟਰ ਕਹਿੰਦਾ ਜੀ ਤੁਹਾਨੂੰ ਆਹ ਬਿਮਾਰੀ ਲੱਗ ਗਈ ਹੈ ਜੀ, ਤੇ ਆਪਣਾ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰੋ ਨਾ, ਜਾਂ ਡਿਪਰੈਸ਼ਨ ਹੋ ਗਿਆ ਕਿਸੇ ਨੂੰ, ਤੇ ਉਹ ਡਾਕਟਰ ਇਹੀ ਦੱਸਦੇ ਆ ਨਾ ਕਿ ਆਪਣਾ ਲਾਈਫ ਸਟਾਈਲ ਤੇ ਆਪਣਾ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹਨੂੰ ਥੋੜਾ ਜਿਹਾ ਚੇਂਜ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵੀਆਂ ਰੋਚਕ ਚੀਜ਼ਾਂ ਲੈ ਕੇ ਆਓ, ਜਿਹੜੀਆਂ ਤੁਹਾਨੂੰ ਬੋਰਿੰਗ ਲੱਗਦੀਆਂ ਨਾ ਉਹਨਾਂ ਨੂੰ ਡਿਲੀਟ ਕਰੋ, ਤੇ ਤੁਹਾਡੀ ਰੁਚੀ ਜਿਹੜੀ ਆ ਉਹਨਾਂ ਚੀਜ਼ਾਂ ਚ ਬਣੇ, ਤੇ ਤੁਹਾਡਾ ਡਿਪਰੈਸ਼ਨ ਘੱਟ ਹੋਵੇਗਾ, ਉਹ ਤੁਸੀਂ ਇੱਕ ਦਿਲਚਸਪੀ ਲੈਣ ਲੱਗ ਜਾਓਗੇ ਨਵੇਂ ਕੰਮਾਂ ਦੇ ਵਿੱਚ। ਤੇ ਉਹ ਇਦਾਂ ਹੀ ਆ ਜ਼ਿੰਦਗੀ ਦੇ ਵਿੱਚ, ਸਾਡੇ ਟਾਰਗੇਟ ਜਿਹੜੇ ਨੇ, ਇੱਕ ਟਾਰਗੇਟ ਤੁਸੀਂ ਹਾਸਲ ਕਰ ਲਿਆ, ਅੱਗੇ ਜ਼ਰੂਰ ਕੋਈ ਨਾ ਕੋਈ ਟਾਰਗੇਟ ਹੋਣਾ ਚਾਹੀਦਾ ਜ਼ਿੰਦਗੀ ਨੂੰ ਜਿਉਣ ਦੇ ਲਈ, ਨਾ ਕਿ ਹੰਢਾਉਂਦੇ
3: ਹੋਣਾ ਚਾਹੀਦਾ। ਹਾਂਜੀ
1: ਜੀ,
3: ਹੁਣ ਕਿਤਾਬਾਂ ਨਾਲ ਆ ਜੀ, ਜੇ ਹੁਣ ਪੰਜ ਚਾਰ ਪੇਜ, ਦਸ ਪੇਜ ਜਿੰਨਾ ਕੁ ਟਾਈਮ ਹੁੰਦਾ ਜੇ ਨਾ ਪੜੀਏ, ਤੇ ਉਹ ਐ ਲੱਗਦਾ ਵੀ ਅੱਜ ਕੁਛ ਰਹਿ ਗਿਆ, ਤੇ ਉਹ ਜਿਵੇਂ ਨਾ ਜਦੋਂ ਤੁਸੀਂ ਸੌਣ ਲੱਗਦੇ ਉਹ ਐ ਲੱਗਦਾ ਵੀ ਅੱਜ ਯਾਰ ਕੁਛ ਰਹਿ ਗਿਆ, ਭਾਵੇਂ ਦੋ ਪੇਜ ਹੀ ਪੜ ਲਈਏ ਕਿਤਾਬ ਨੂੰ, ਚੱਕ ਕੇ ਆਪਦੇ ਕੋਲੇ ਪੜ ਲਈਏ ਦੋ ਪੇਜ ਹੀ ਪੜ ਲਈਏ ਜਿੰਨਾ ਕੁ, ਉਹ ਫਿਰ ਵੀ ਐ ਹੋ ਜਾਂਦਾ ਵੀ ਹਾਂ ਇਹ ਪੂਰਾ ਹੋ ਗਿਆ।
1: ਬਿਲਕੁਲ,
3: ਤੇ ਉਹ ਤੁਹਾਡਾ ਏਦਾਂ ਦਾ ਹੋ ਜਾਂਦਾ। ਚਲੋ ਬਹੁਤ ਸੋਹਣਾ ਜੀ, ਸਸਤੀ ਬਿਲ ਪਾਵਰ ਤੇ ਕੈਮਰਾ ਜੀ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ, ਸਤਿ ਸ਼੍ਰੀ ਅਕਾਲ,
1: ਥੈਂਕ ਯੂ ਜੀ, ਸ਼ੁਕਰੀਆ ਜੀ। ਜੀ ਦੋਸਤੋ, ਇਸ ਕੈਨੇਡਾ ਤੋਂ ਗੁਰਮੇਲ ਜੀ ਤੇ ਛੰਮੀ ਜੀ, ਜਾਂਦੇ ਜਾਂਦੇ ਜਾਂ ਕੁਝ ਕਹਿਣਾ ਚਾਹੋਗੇ ਇਹਦੇ ਉੱਤੇ ਪਹਿਲਾਂ, ਤੇ ਫਿਰ ਆਪਾਂ ਸਮੇਟਦੇ ਆ ਜੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਨਾਲ।
2: ਪੰਜ ਸਾਹਿਬ ਦੋਸਤਾਂ ਵੱਲੋਂ ਬਹੁਤ ਹੀ ਕਹਿ ਲਓ ਵੀ ਜਾਣਕਾਰੀ ਭਰਪੂਰ ਜਿਹੜੇ ਤਜਰਬੇ ਉਹ ਸਾਂਝੇ ਕੀਤੇ ਗਏ ਆ। ਬਾਕੀ ਇਹੀ ਗੱਲ ਆ ਕਿ ਜੋਤ ਸੇ ਜੋਤ ਜਲਾ ਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ ਵਾਲਾ ਮਾਹੌਲ ਆ
1: ਜੀ,
2: ਤੇ ਬਹੁਤ ਵਧੀਆ ਲੱਗਿਆ। ਔਰ ਇੱਛਾ ਸ਼ਕਤੀ ਨੂੰ ਕਾਇਮ ਰੱਖਣ ਦੀ ਜਿਹੜੀ ਇੱਛਾ ਸ਼ਕਤੀ ਆ ਉਹ ਕਦੇ ਖਤਮ ਨਹੀਂ ਹੋਣ ਦੇਣੀ ਚਾਹੀਦੀ, ਕਿਉਂਕਿ ਇੱਛਾ ਹੀ ਸਭ ਕੁਛ ਹੈ। ਉਹਦੇ ਕਰਕੇ ਕਹਿੰਦੇ ਇੱਕ ਕੋਈ ਕਹਾਣੀ ਸੀ ਉਹਦੇ ਚ ਕਹਿ ਰਿਹਾ ਕਿ
1: ਭਾਜੀ ਕਹਾਣੀ ਸੁਣਾਉਣ ਤੋਂ ਪਹਿਲਾਂ ਮੇਰੇ ਮੂਹਰੇ ਨਾ ਇੱਕ ਚੀਜ਼ ਆ ਗਈ, ਇੱਛਾ ਨਾਗ ਨਾ ਬਣ ਜਾਓ ਕਿਤੇ,
2: ਇੱਛਾ ਧਾਰੀ। ਬਿਲਕੁਲ ਜੀ, ਉਹ ਉਦਾਹਰਣ ਦਿੱਤੀ ਗਈ ਸੀ ਕਿ ਬਈ ਇੱਕ ਲੜਕੀ ਆ ਬਿਮਾਰ ਪਈ ਆ, ਉਹ ਦੋ ਪੇਂਟਰ ਕੁੜੀਆਂ ਰਹਿਣ ਦੀਆਂ ਇੱਕ ਉਹਦੇ ਫਲੈਟ ਦੇ ਵਿੱਚ
1: ਜੀ,
2: ਤੋ ਮੀਂਹ ਪਈ ਜਾਂਦਾ ਤੇ ਉਹ ਕਹਿ ਰਹੀ ਹੈ ਕਿ ਮੈਂ ਹੁਣ ਜੀਣਾ ਨੀ, ਜੇ ਹੈ ਉਹ ਹੈ। ਉਹ ਦੂਜੀ ਉਹਨੂੰ ਪੁੱਛਦੀ ਹੈ ਤੂੰ ਐਂ ਕਹਿੰਦੀ ਕਹੀ ਜਾਂਦੀ ਬੁਖਾਰ ਹੀ ਹੈ, ਹੋਜੂ ਠੀਕ?
1: ਬਿਲਕੁਲ,
2: ਕਹਿੰਦੀ ਨਹੀਂ ਮੈਂ ਉਹ ਦੇਖ, ਕਹਿੰਦੀ ਜਿਹੜਾ ਖਿੜਕੀ ਦੇ ਬਾਹਰ ਬੇਲ ਜਾ ਰਹੀ ਨਾ ਉੱਤੇ, ਮੈਂ ਰੋਜ਼ ਉਹਦੇ ਪੱਤੇ ਗਿਣ ਰਹੀ ਹਾਂ, ਜਿੱਦਣ ਉਹਦਾ ਆਖਰੀ ਪੱਤਾ ਡਿੱਗ ਗਿਆ ਉਦਣ ਮੇਰਾ ਐਂਡ ਆ। ਉਹ ਪੱਤੇ ਗਿਣੀ ਜਾਂਦੀ, ਉਹ ਬੜੀ ਡਰ ਗਈ, ਕਹਿੰਦੀ ਉਹ ਤਾਂ ਬੜਾ ਕੰਮ ਖਰਾਬ ਆ ਸੱਚੀ, ਉਹ ਤਾਂ ਕਹਿੰਦਾ ਝੱਖੜ ਤੂਫਾਨ ਵੀ ਬਹੁਤ ਆਉਣਾ ਰਾਤ ਨੂੰ, ਇਹ ਤਾਂ ਰਹਿਣੀ ਨੀ ਬੇਲ ਤੇ, ਇਹਦੇ ਵੀ ਉੱਡ ਜਾਣਾ ਸਵੇਰੇ, ਇਹ ਤਾਂ ਉਹਨੂੰ ਦੇਖ ਦੇਖ ਬੈਠੀ ਆ।
1: ਬਿਲਕੁਲ,
2: ਉਹਨੇ ਜਾ ਕੇ ਉੱਪਰ ਇੱਕ ਬਰਮਨ ਨਾਂ ਦਾ ਉਹਨਾਂ ਪੇਂਟਰ ਰਹਿੰਦਾ ਸੀ ਬਜੁਰਗ, ਉਹ ਕਹਿੰਦਾ ਵੀ ਉਹਨੂੰ ਦੱਸਿਆ, ਕਹਿੰਦਾ ਕੋਈ ਨੀ ਮੈਂ ਦੇਖਦਾ। ਹੁਣ ਜਦ ਸਵੇਰ ਹੋਈ ਤਾਂ ਖਿੜਕੀ ਤੋਂ ਬਾਹਰ ਉਹਨੇ ਉੱਠ ਕੇ ਦੇਖਿਆ ਜਿਹੜੀ ਕੁੜੀ ਬਿਮਾਰ ਆ, ਉਹਨੇ ਕਿਹਾ ਵੀ ਪੱਤਾ ਹੈਗਾ
1: ਜੀ।
2: ਉਹਨੇ ਬੜੀ ਖੁਸ਼ ਹੋਈ, ਉਹ ਜਾ ਕੇ ਉਹਨੂੰ ਨਾਦੀ ਨੂੰ ਆਵਾਜ਼ ਮਾਰ ਕੇ ਕਿਹਾ, ਕਹਿੰਦੀ ਦੇਖ ਭੈਣੇ ਹੁਣ ਨੀ ਮੈਂ ਮਰਦੀ, ਕਹਿੰਦੀ ਕਿਉਂ? ਕਹਿੰਦੇ ਉਹ ਦੇਖ ਵੇਲ ਦਾ ਪੱਤਾ ਨੀ ਟੁੱਟਿਆ ਇੰਨੇ ਤੂਫਾਨ ਚ ਵੀ
1: ਜੀ।
2: ਉਹ ਵੀ ਬੜੀ ਹੈਰਾਨ ਹੋਈ ਵੀ ਇਹ ਕਿਵੇਂ ਹੋ ਸਕਦਾ
1: ਜੀ।
2: ਤੋ ਉਹ ਕਹਿੰਦੀ ਹੁਣ ਉਹ ਠੀਕ ਹੋਣੀ ਸ਼ੁਰੂ, ਨਾਲ ਹੀ ਮਤਲਬ ਉਹਨੂੰ ਲੱਗਿਆ ਵੀ ਦਵਾਈ ਮੈਂ ਖਾਣੀ ਆ, ਮੈਂ ਸਾਰਾ ਮੈਂ ਠੀਕ ਹੋ ਜੂ
1: ਜੀ।
2: ਉਹ ਠੀਕ ਤਾਂ ਹੋ ਗਈ, ਬਾਅਦ ਚ ਪਤਾ ਲੱਗਿਆ ਵੀ ਜਿਹੜਾ ਉਹ ਬਰਮਨ ਸੀ ਪੇਂਟਰ ਸੀ, ਉਹ ਰਾਤ ਨੂੰ ਉੱਥੇ ਡਰਾਇੰਗ ਬਣਾਉਂਦਾ ਰਿਹਾ, ਪੱਤਾ ਹੀ ਬਣਾਉਂਦਾ ਰਿਹਾ। ਉਹ ਕਹਿੰਦਾ ਮੈਂ ਜ਼ਿੰਦਗੀ ਦਾ ਇੱਕ ਮਾਸਟਰ ਪੀਸ ਬਣਾ ਕੇ ਜਾਣਾ ਤੇ ਜਿਹੜਾ ਕੰਮ ਆਵੇ ਦੁਨੀਆ ਰਹਿੰਦੀ ਤੱਕ। ਤੋ ਉਹਨੂੰ ਜਦ ਇਹ ਪਤਾ ਲੱਗਾ ਕਿ ਤਾਂ ਇਹ ਮਰਜੂ, ਉਹਨੇ ਉੱਥੇ ਦੇਖ ਲਓ ਬਣਾਇਆ ਤੇ ਆਪਣੀ ਜ਼ਿੰਦਗੀ ਦੇ ਕੇ ਉਹਦੀ ਜ਼ਿੰਦਗੀ ਬਚਾ ਗਿਆ ਇੱਛਾ ਸ਼ਕਤੀ ਪਤਾ ਨੀ ਕਿਹਦੇ ਨਾਲ ਕਿੱਧਰ ਅਸੀਂ ਜੋੜ ਦਿੰਦੇ ਹਾਂ ਤੇ ਕਿੱਧਰੋਂ ਸਾਨੂੰ ਪ੍ਰੇਰਣਾ ਮਿਲ ਜਾਣੀ ਹੈ, ਕਿਵੇਂ ਕਰ ਲੈਣਾ। ਇਸ ਕਰਕੇ ਹਮੇਸ਼ਾ ਪੋਜੀਟਿਵ ਜਿਹੜਾ ਮਾਇੰਡ ਉਹ ਰੱਖਣਾ ਜ਼ਰੂਰੀ ਹੈ। ਤੋ ਬਹੁਤ ਵਧੀਆ ਲੱਗਿਆ ਭਾਜ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਬਹੁਤ ਬਹੁਤ
1: ਜੀ,
2: ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਹੈ ਜੀ।
1: ਥੈਂਕ ਯੂ ਸ਼ਮੀ ਜੀ ਜੁੜਨ ਦੇ ਲਈ, ਇਸ ਵਿਸ਼ੇ ਨੂੰ ਨਾਲ ਲਿਆਉਣ ਦੇ ਲਈ ਜੀ, ਤੇ ਆਉਣ ਵਾਲੇ ਸਮੇਂ ਚ ਜ਼ਰੂਰ ਕੁਝ ਨਾ ਕੁਝ ਨਵਾਂ ਕਰਾਂਗੇ, ਤੇ ਵੀਕਐਂਡ ਦੇ ਉੱਤੇ ਵੀ ਉਡੀਕ ਜਿਵੇਂ ਇੱਕ ਪਹਿਲਾਂ ਕਹਿ ਹੀ ਗਏ ਨੇ ਰਹੇਗੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਜੀ,
2: ਸ਼ੁਕਰੀਆ ਜੀ, ਜਿੰਦਾਬਾਦ ਜੀ, ਮੁਹੱਬਤ
1: ਜਿੰਦਾਬਾਦ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ, ਸਾਡੇ ਸਹਿਯੋਗੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਔਜਲਾ ਸਾਹਿਬ ਦੀ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਔਜਲਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
4: ਅਸੀਂ ਦੋਨੋ ਵੀਰਾਂ ਸਰਕਾਰ ਸਰੋਤਿਆਂ ਨੂੰ, ਸ਼ਮੀ ਭਾਈ ਚਲੇ ਗਏ?
1: ਹਾਂਜੀ ਹੁਣੇ ਡ੍ਰੌਪ ਕਰ ਗਏ, ਚਲੋ ਕੋਸ਼ਿਸ਼ ਕਰ ਲੈਣੇ ਨਾਲ ਦੁਬਾਰਾ ਜੇ ਜੁੜ ਜਾਣ। ਹਾਂਜੀ
4: ਇੱਕ ਮਿੰਟ, ਦਾਦੂ ਜੀ ਬੜੀ ਵਧੀਆ ਗੱਲਾਂ ਸੁਣਾ ਕੇ ਗਏ
1: ਜੀ,
4: ਮਤਲਬ ਦੇਖੋ ਉਹਨਾਂ ਦੀਆਂ ਗੱਲਾਂ ਸੁਣ ਕੇ, ਪਹਿਲਾਂ ਮੇਰੀ ਸਲਾਹ ਸੀ ਮੈਂ ਚਲੋ ਚੱਲੀ ਜਾਂਦਾ ਕਾਹਨੂੰ, ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਕਈ ਗੱਲਾਂ ਜ਼ਿੰਦਗੀ ਦੀਆਂ ਯਾਦ ਆ ਜਾਂਦੀਆਂ
1: ਜੀ
4: ਬੰਦੇ ਦੇ।
1: ਬਿਲਕੁਲ ਜੀ ਜੀ, ਸ਼ਮੀ ਜੀ ਆਜੋ, ਲੰਘੇ ਆਓ ਜੀ ਨਾਲ।
4: ਸ਼ਮੀ ਸਤਿ ਸ੍ਰੀ ਅਕਾਲ ਜੀ, ਮੈਂ ਨਾ ਦਾਦੂ ਜੀ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਇੱਕ ਗੱਲ ਯਾਦ ਆਈ ਕਿ ਇੱਕ ਮੁੰਡਾ ਸੀ ਸਾਡੇ ਪਿੰਡੋਂ, ਅੱਜ ਕੱਲ ਕੈਲੀਫੋਰਨੀਆ ਰਹਿੰਦਾ ਜੀ ਉਹ
1: ਜੀ,
4: ਤੇ ਉਹਦੀ ਸਿਸਟਰ 1981 ਦੇ ਵਿੱਚ ਵਿਆਹ ਕਰਾ ਕੇ ਅਮਰੀਕਾ ਆਈ ਸੀ ਜੀ ਉਹ
1: ਜੀ,
4: ਉਹਦੀ ਭੈਣ ਦੇ ਇਹ ਸੀ ਮਨ ਦੇ ਵਿੱਚ ਵੀ ਚਲੋ ਵੀ ਕਿਵੇਂ ਨਾ ਕਿਵੇਂ ਬਾਹਰ ਕੱਢੇ ਜਾਣ, ਭੈਣ ਭਾਈ ਆਪਦੇ ਹੁੰਦਾ ਹੀ ਹਰੇਕ ਨੂੰ ਹਨਾ।
1: ਬਿਲਕੁਲ,
4: ਉਹਨੇ ਨਾ ਆਪਣੇ ਪੇਪਰ ਭੇਜ ਹੀ ਰਹਿੰਦੀ ਸੀ, ਉਹ ਬੜਾ ਸੀ ਔਰ ਬੜੇ ਭਾਈ ਨੂੰ ਵੀ ਚਲੇ ਤਾਂ ਵੀਜ਼ਾ ਲੱਗ ਜਾਵੇ
1: ਜੀ,
4: ਤੇ ਉਹਨੇ ਪੇਪਰ ਭੇਜੇ ਤੇ ਉਹਦੇ ਨਾਲ ਦਿੱਲੀ ਜਾਣ ਨੂੰ ਕੋਈ ਬੰਦਾ ਤਿਆਰ ਨਾ ਹੋਇਆ
1: ਜੀ ਜੀ,
4: ਤੇ ਉਹਨੇ ਇੱਕ ਬੰਦਾ ਨੂੰ ਕਹਿੰਦਾ ਮੁੰਡੇ ਨੂੰ ਕਹਿੰਦਾ ਵੀ ਕਰ ਉਹ ਮਤਲਬ ਮੇਰੇ ਨਾਲ ਚੱਲ, ਉਹ ਕਹਿੰਦਾ ਵੀ ਜੇ ਮੈਂ ਨਾਲ ਚੱਲੂ ਤਾਂ ਮੇਰੇ ਨਾਲ ਪੇਪਰ ਲਾ ਦੋ
1: ਜੀ,
4: ਉਹ ਕਹਿੰਦਾ ਠੀਕ ਹੈ ਮੈਂ ਲਾ ਦਿੰਦਾ, ਹਾਂ ਮੈਂ ਇਹ ਨੀ ਜਾਣਾ। ਉਹ ਬੰਦਾ ਆਪ ਕਦੇ ਖੰਨੇ ਤੋਂ ਗਾਹਾਂ ਨੀ ਸੀ ਟੱਪਿਆ, ਦੋ ਚਾਰ ਕਿੱਲੇ ਜ਼ਮੀਨ ਸੀ ਉਹਦੇ ਕੋਲ, ਉਹ ਗੋਭੀ ਬੀਜਦਾ ਸੀ ਤੇ ਉੱਥੇ ਵੇਚ ਕੇ ਆ ਜਾਂਦਾ ਸੀ, ਹੋਰ ਕੋਈ ਬੰਦੇ ਨਾਲ ਤਿਆਰ ਹੋਇਆ ਉਹਦੇ ਨਾਲ
1: ਜੀ,
4: ਉਹਨੇ ਉਹਦੇ ਹੀ ਪੇਪਰਾਂ ਦੀ ਆਪਦਿਆਂ ਦੀ ਉਹ ਕਾਪੀ ਕਰਕੇ ਉਹਨੂੰ ਲਾ ਕੇ ਦੇਤੇ ਵੀ ਚੱਲ ਤੂੰ ਵੀ ਲਾ ਲਈ ਮੈਂ ਵੀ ਲਾ ਦਿੰਦਾ, ਉਹਨੂੰ ਵੀਜ਼ਾ ਰਿਫਿਊਜ਼ ਹੋ ਗਿਆ ਤੇ ਉਹਨੂੰ ਵੀਜ਼ਾ ਲੱਗ ਗਿਆ ਤੇ ਮੁੜ ਕੇ ਵਕਤ ਲੰਘਿਆ ਆਪਦਾ ਚੱਲਿਆ ਗਿਆ ਤੇ ਉਹਦੀ ਭੈਣ ਨੇ ਪੇਪਰ ਜਿਹੜੇ ਭਰੇ ਸੀ ਉਦੋਂ ਬਾਅਦ ਪੇਪਰ ਭਰਤੇ ਲੰਘਦੇ ਲੰਘਦੇ ਮੈਂ 91 ਅਪ੍ਰੈਲ ਚ ਆਇਆ ਤੇ ਉਹ 91 ਮਈ ਜੂਨ ਚ ਆ ਗਏ ਪੱਕੇ ਇੱਥੇ ਹਨਾ
1: ਜੀ,
4: ਤੇ ਉਹ ਬੰਦਾ ਕੋਰਾ ਅਨਪੜ੍ਹ ਸੀ ਆਪਣੇ ਜੀ, ਤੇ ਜਦੋਂ ਮੈਂ ਉਹਨੂੰ ਇੱਥੇ ਨਿਊਯਾਰਕ ਤੋਂ ਟੈਕਸੀ ਚਲਾਉਂਦਾ ਸੀ
1: ਜੀ,
4: ਤੇ ਉਹ ਅੰਗਰੇਜ਼ੀ ਬੋਲੇ ਕੁਛ ਤੇ ਜਿਹਨੂੰ ਪੰਜਾਬੀ ਨੀ ਸੀ ਬੋਲਣੀ ਆਉਂਦੀ
1: ਜੀ,
4: ਤੇ ਸਿਟੀਜ਼ਨ ਹੋ ਗਿਆ ਜੀ ਉਹ
1: ਜੀ, ਕਿਆ ਬਾਤ ਹੈ ਜੀ,
4: ਨਿਊਯਾਰਕ ਸਿਟੀ ਚ ਟੈਕਸੀ ਚਲਾਉਂਦਾ ਸੀ ਆਪਦਾ ਮਡਾਰੀਅਨ ਘਰ ਆਪ ਦੇਖੋ, ਮੈਂ ਉਹਦੇ ਕੋਲ ਚਲੋ ਇਕਦਮ ਨੀ ਮੈਂ ਉਹਨੂੰ ਮਿਲਿਆ, ਬਾਅਦ ਚੋਂ ਕਦੇ ਉਹ ਜੈਲਦਾਰ ਰਹਿੰਦਾ ਉੱਥੇ, ਕਹਿੰਦੇ ਉਹਨੂੰ ਮਿਲ ਲਈ ਤੂੰ, ਮੈਂ ਜਦੋਂ ਉਹਨੂੰ ਮਿਲਿਆ ਤੇ ਉਹ ਮਤਲਬ ਮੈਂ ਉਹਨੂੰ ਫਿਰ ਪੁੱਛਿਆ, ਉਹ ਕਹਿੰਦਾ ਵੀ ਜਿਹੜੇ ਕਹਿੰਦਾ ਅੱਧ ਵਿਚਾਰੇ ਵਾਲੇ ਲੋਕ ਮੈਂ ਇੱਥੇ ਦੇਖੇ
1: ਜੀ,
4: ਮੈਨੂੰ ਕਹਿੰਦਾ ਤੇਰੇ ਵਰਗੇ ਵੀ ਜਿਹੜੇ ਨਾ ਤਾਂ ਪੜ੍ਹੇ ਹੀ ਨਾ ਅਨਪੜ੍ਹ ਸੀ, ਕਹਿੰਦਾ ਉਹਨਾਂ ਨੂੰ ਇੰਨੀ ਅੰਗਰੇਜ਼ੀ ਨੀ ਆਉਂਦੀ ਜਿੰਨੀ ਮੈਨੂੰ ਆਉਂਦੀ ਹੈ, ਮੈਂ ਤੈਨੂੰ ਕਿਵੇਂ ਆਉਂਦੀ, ਕਹਿੰਦਾ ਮੈਂ ਜਿਹੜਾ ਕੁਛ ਆਉਂਦਾ ਸੀ ਛੱਡੀ ਤੁਰਿਆ ਗਿਆ,
1: ਰੱਟਾ ਲਾਉਣਾ ਸੌਖਾ ਹੋ ਗਿਆ ਨਾ ਉਹਨਾਂ ਲਈ, ਬਿਲਕੁਲ
4: ਬਸ ਸ਼ਮੀ ਜੀ, ਮੈਂ ਕਹਿੰਦਾ ਦੋ ਤਿੰਨ ਪੜਿਆ ਸੀ, ਉਹਨੇ ਫਿਰ ਮੈਨੂੰ ਗੱਲ ਫੇਰ ਸੁਣਾਈ ਗੱਲ, ਕਹਿੰਦਾ ਮੈਂ ਗੋਭੀ ਕੁੱਟਦਾ ਸੀਗਾ ਜਦ ਮੈਨੂੰ ਦਿੱਲੀ ਨੂੰ ਲੈ ਕੇ ਗਿਆ ਨਾਲ,
1: ਕਿਆ ਬਾਤ ਹੈ ਜੀ,
4: ਕਹਿੰਦਾ ਮੈਂ ਗੋਭੀ ਵਾਲੇ ਖੇਤ ਚ ਬੈਠਾ ਸੀ ਸਾਡੇ, ਕਹਿੰਦਾ ਮੈਨੂੰ ਕਹਿੰਦਾ ਯਾਰ ਚੱਲ ਯਾਰ ਨਾਲ, ਹੋਰ ਤਾਂ ਕੋਈ ਤਿਆਰ ਨੀ ਮੇਰੇ ਨਾਲ, ਤੂੰ ਹੀ ਤੁਰ ਪਾ ਜੈਲਦਾਰ, ਆ ਉਹਨੂੰ ਜੈਲਦਾਰ ਵੈਸੇ ਜੈਲਦਾਰ ਕਹਿੰਦੇ ਸੀ, ਕਹਿੰਦਾ ਮੈਂ ਚੱਲ ਭਾਈ ਫਿਰ ਮੇਰੇ ਵੀ ਪੇਪਰ ਲਾ ਦੇ ਨਾਲ, ਕਹਿੰਦਾ ਤਾਂ ਜਾਊ, ਕਹਿੰਦਾ ਚੱਲ ਆ ਜਾ,
1: ਕਿਆ ਬਾਤ ਹੈ ਜੀ, ਉਹਨੇ
4: ਇਹ ਕਹਿ ਰਹੀ ਨਾ ਆਪਾਂ ਕਈ ਚੀਜ਼ਾਂ ਤੋਂ ਝਿਜਕਦੇ ਰਹਿੰਦੇ ਹਾਂ, ਹੁਣ ਜਿਵੇਂ ਉਹ ਗੱਲ ਸੀ ਆਪਾਂ ਚਲੋ ਸਭ ਨੇ ਪੜ੍ਹੀ ਹੈ, ਕੋਲੰਬਸ ਸੀ ਲੱਭਿਆ ਤਾਂ ਤੁਰਿਆ ਤਾਂ ਭਾਰਤ ਲੱਭਣ ਨੂੰ ਸੀ, ਕੇਸੀ ਕਿਹੜੇ ਪਾਸੇ ਨੂੰ ਲੈ ਗਈ, ਉਹਨੂੰ ਪਤਾ ਸੀ ਵੀ ਉਹਨੇ ਬਚਣਾ ਇੱਕ ਮਰਨਾ ਜੇ ਮਰ ਵੀ ਜਾਂਦਾ ਕਿਹਦੇ ਯਾਦ ਰਹਿਣਾ ਸੀ
1: ਕਲੰਬਸ? ਜੀ ਨਾ ਜੀ ਬਿਲਕੁਲ ਹੈ ਜੀ,
4: ਸਮੁੰਦਰ ਦੀਆਂ ਲਹਿਰਾਂ ਨੇ ਵਿੱਚੇ ਲੈ ਜਾਣਾ ਸੀ ਉਹਨੂੰ।
1: ਬਿਲਕੁਲ ਹੈ ਜੀ।
4: ਸੋ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਜਿਵੇਂ ਉਹਦੇ ਸਾਹਿਤ ਨੇ ਨਾ ਰਾਜਨ ਜੀ ਨੇ ਇੱਕ ਬਹੁਤ

0: ਹੈਂ ਆਪ ਤਾਂ ਬਹੁਤ ਵਧੀਆ ਲੱਗੀ ਮੈਨੂੰ ਕਿਸੇ ਦੀ, ਕਹਿੰਦੇ ਵੀ ਉਹ ਸਾਨੂੰ ਉਹਨੂੰ ਵੀ 3 ਲੱਖ ਰੁਪਇਆ ਦੇਣਾ ਪਿਆ ਜਿਹੜਾ ਇਹ ਸਾਨੂੰ ਦੱਸ ਕੇ ਗਿਆ ਭਾਈ ਮਾਇਆ ਇਹ ਤੋਂ ਬਚ ਕੇ ਰਹੋ, ਇਹ ਨਾਗਣੀ ਹੈ, ਇਹ ਗੱਲ ਸੁਣ ਲਈ ਉਹਨੂੰ ਵੀ 3 ਲੱਖ ਦੇਣਾ ਪਿਆ। ਹੁਣ ਕਾਮ ਕ੍ਰੋਧ ਮੋਹ ਲੋਭ ਹੰਕਾਰ
1: ਜੀ,
0: ਅਸੀਂ ਇਹ ਸ਼ਬਦਾਂ ਨੂੰ ਦੂਜੇ ਪਾਸੇ ਨੂੰ ਢਾਲ ਲਿਆ।
1: ਬਿਲਕੁਲ ਹੈ ਜੀ,
0: ਜੇ ਹੁਣ ਕਾਮ ਨਹੀਂ ਹੋਊ ਫਿਰ ਆਹ ਦੁਨੀਆਦਾਰੀ ਕਿਵੇਂ ਚੱਲੂਗੀ,
1: ਕਿੱਦਾਂ ਚੱਲੂਗੀ ਜੀ, ਕਿੱਦਾਂ ਬਣੇਗੀ?
0: ਜੇ ਲੋਭ ਨਹੀਂ ਹੋਊਗਾ ਕਿਸੇ ਚੀਜ਼ ਦਾ ਫਿਰ ਅਸੀਂ ਉਹਨੂੰ ਪਾਵਾਂਗੇ ਕਿਵੇਂ
1: ਜੀ?
0: ਲੋਭ ਨਾਲੇ ਪਾਇਆ ਜਾਂਦਾ।
1: ਬਿਲਕੁਲ ਹੈ ਜੀ,
0: ਕ੍ਰੋਧ ਜੇ ਨਹੀਂ ਹੋਊ ਅੰਦਰ ਤੁਹਾਡੇ ਫਿਰ ਤੁਸੀਂ ਮਤਲਬ ਕਿਵੇਂ ਕਿਸੇ ਦੂਜੇ ਨਾਲ ਜਾਂ ਕਿਸੇ ਦੂਜੇ ਫੌਜ ਆ ਜਿਹੜੀ ਜੋ ਵੀ ਜਿੱਦਾਂ ਵੀ ਇਹਨੂੰ ਲਾ ਲਓ ਦਲੇਰੀ ਹੈ। ਹੁਣ ਮੋਹ ਜੇ ਮੋਹ ਨਹੀਂ ਕਰਾਂਗੇ ਜਵਾਕ ਨੇ ਮੋਹ ਨਹੀਂ ਕਰਾਂਗੇ ਜਾਂ ਜਿਹੜੀ ਚੀਜ਼ ਤੁਸੀਂ ਕਮਾਈ ਹੈ ਜਵਾਕ ਵੀ ਸਾਡੀ ਕਮਾਈ ਹੈ ਤੇ ਆ ਕਾਰੋਬਾਰ ਆ ਜੋ ਵੀ ਹੈ ਜਾਂ ਸਾਡੀ ਪੜ੍ਹਾਈ ਵੀ ਸਾਡੀ ਕਮਾਈ ਹੋ ਹੈ
1: ਜੀ,
0: ਪੜੇ ਹੋਏ ਨੇ ਜੇ ਟੀਚਰ ਨੇ ਜੇ ਇਹਨਾਂ ਨੂੰ ਮੋਹ ਹੈ ਕਿਸੇ ਕਿਤਾਬਾਂ ਨਾਲ ਜੇ ਪੜ੍ਹਨਗੇ ਤਾਂ ਹੀ ਬੱਚਿਆਂ ਨੂੰ ਗਾਹਾਂ ਦੱਸਣਗੇ ਨਾ, ਇਹ ਵੀ ਮੋਹ ਹੈ।
1: ਬਿਲਕੁਲ,
0: ਫਿਰ ਜੇ ਉਹ ਚੀਜ਼ ਦੀ ਪ੍ਰਾਪਤੀ ਕਰਕੇ ਜੇ ਅਸੀਂ ਉਹ ਤੇ ਮਾਣ ਨਾ ਕਰੀਏ
1: ਜੀ, ਕ੍ਰੈਡਿਟ ਕਿਸੇ ਹੋਰ
0: ਨੂੰ ਦੇ ਜਾਈਏ, ਹੰਕਾਰ ਹੰਕਾਰ ਤਾਂ ਹੋਣਾ ਬਣਦਾ ਹੈ ਨਾ, ਪਰ ਹਾਂ ਹੰਕਾਰ ਨਾਲ ਅਸੀਂ ਦੂਜੇ ਨੂੰ ਮਾਰੀਏ ਨਾ
1: ਜੀ,
0: ਤੇ ਸਾਨੂੰ ਇਹ ਚੀਜ਼ਾਂ ਤੋਂ ਜੇ ਆਪਾਂ ਕਹੀਏ ਜਿਹੜੇ ਸਾਡੇ ਨੇ ਕਥਾ ਵਾਚਕ
1: ਜੀ,
0: ਤੇ ਉਹ ਸਾਨੂੰ ਇਹ ਚੀਜ਼ਾਂ ਤੋਂ ਕਹਿੰਦੇ ਨਾ ਨਾ ਨਾ ਇਹ ਤਾਂ ਕੰਮ ਇਹ ਤੋਂ ਬਚੋ
1: ਇਹਨਾਂ ਤੋਂ ਸਾਨੂੰ ਬਚਾਉਣ ਲੱਗੇ। ਸੋਰੀ ਆਪਣੇ ਔਜਲਾ ਸਾਹਿਬ, ਇਹ ਤਾਂ ਗੁਰੂ ਸਾਹਿਬ ਦੇ ਫਲਸਫੇ ਨੂੰ ਹੀ ਗਲਤ ਕਹੀ ਦਾ, ਗੁਰੂ ਸਾਹਿਬ ਤਾਂ ਗ੍ਰਹਿਸਥੀ ਜੀਵਨ ਸਾਨੂੰ ਦੇ ਕੇ ਗਏ ਨੇ ਜੀ, ਤੇ ਇਹ ਤਾਂ ਉਹਨਾਂ ਨੂੰ ਗਲਤ ਕਰੀ ਜਾਂਦੇ ਆ ਸਾਬਤ ਜੇ ਦੇਖਿਆ ਜਾਵੇ।
0: ਹੁਣ ਜੇ ਇੱਥੇ ਵਾਲੇ ਬੱਚੇ ਕਈ ਵਾਰੀ ਸਵਾਲ ਪੁੱਛ ਲੈਣ
1: ਜੀ
0: ਕਿ ਜੇ ਗੁਰੂ ਮੀਟ ਨਹੀਂ ਖਾਂਦੇ ਸੀ ਫਿਰ ਸ਼ਿਕਾਰ ਕਿਉਂ ਕਰਦੇ ਸੀ?
1: ਬਿਲਕੁਲ ਹੈ ਜੀ,
0: ਦੱਸੋ
1: ਜ਼ਰੂਰਤਾਂ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵੀ ਹੋਇਆ ਹੈ। ਬਿਲਕੁਲ ਹੈ ਜੀ,
0: ਹੁਣ ਦਾਦੂ ਜੀ ਗੱਲ ਦੱਸ ਕੇ ਗਏ ਨੇ ਵੀ ਮੈਂ ਹਰ ਜ਼ਿੰਦਗੀ ਦਾ ਰੰਗ ਮਾਣਿਆ
1: ਹਨਾ,
0: ਮੰਨਣਾ ਚਾਹੀਦਾ। ਮੈਂ ਤਾਂ ਕਹਿੰਦਾ ਜੇ ਹੁਣ ਬਾਹਰ ਆਇਆ ਜੀ ਮੈਂ ਬਾਹਰ ਚ ਨਹੀਂ ਜਾਣਾ, ਤੁਸੀਂ ਬਾਹਰ ਚ ਜਾਏਗੇ ਤਾਂ ਹੀ ਤੁਹਾਨੂੰ ਇੱਥੇ ਦੀ ਗੱਲਬਾਤ ਉਹ ਕਿਵੇਂ ਬਹਿੰਦੇ ਨੇ ਸਾਡੇ ਰੋਟੀਆਂ ਨੇ ਚੌਂਤਰੇ ਨੇ
1: ਹੈ
0: ਜਾਂ ਨਿਆਂ ਵਾਲੀ ਮੋਟਰ ਹੁੰਦੀ ਹੈ
1: ਜੀ,
0: ਉਹ ਹੈ ਉਹ ਵੀ ਬਾਰਾਂ ਹੀ ਨੇ ਸਾਡੀ।
1: ਬਿਲਕੁਲ,
0: ਸੋ ਇਸ ਕਰਕੇ ਹਰ ਚੀਜ਼ ਸਾਨੂੰ ਤਾਂ ਨਾ ਪਤਾ ਨੀ, ਮੈਂ ਕੱਲ ਵੀ ਪਰਸੋਂ ਵੀ ਗੱਲ ਕਰੀ ਸੀ ਵੀ ਅਜੇ ਤਾਂ ਅਸੀਂ ਤਾਂ ਇਹਦੇ ਵਿੱਚੋਂ ਨੀ ਨਿਕਲੇ,
1: ਧਰਮਾਂ ਦੇ ਵਿੱਚੋਂ ਨੀ ਨਿਕਲੇ। ਬਿਲਕੁਲ,
0: ਧਰਮਾਂ ਦੇ ਵਿੱਚੋਂ ਇੱਥੇ ਵੀ ਲਿਆ ਕੇ ਜਿਹੜੇ ਬਾਬਿਆਂ ਤੋਂ ਉੱਥੇ ਗੱਲਾਂ ਸੁਣਦੇ ਹੁੰਦੇ ਜਿੱਥੇ ਆ ਰਹੀਆਂ ਉਹ ਇੱਥੇ ਆ ਕੇ ਉਹ ਵੀ ਸਾਨੂੰ ਸੁਣਾ ਕੇ ਜਿੱਭਾ ਵਰਕ ਤੁਰੀ ਜਾਂਦੇ ਨੇ ਜੀ, ਲਿਆਦਾ ਗੁਰਦੁਆਰੇ ਤੇ ਲੱਗੇ ਹੋਏ ਨੇ ਢੋਲਕੀਆਂ ਕੁੱਟੀ ਜਾਂਦੇ ਨੇ, ਅਸੀਂ ਸਿਰ ਹਿਲਾਈ ਜਾਂਦੇ ਹਾਂ।
1: ਬਿਲਕੁਲ,
0: ਉਹੀ ਕਥਾ ਸਾਨੂੰ ਸੁਣਾਈ ਜਾਂਦੇ ਨੇ, ਫਿਊਚਰ ਦੀ ਕੋਈ ਗੱਲ ਪਿਛੋਕੜੇ ਸੁਣਾਉਂਦੇ ਨੇ ਸਾਨੂੰ, ਫਿਊਚਰ ਕੀ ਹੈ?
1: ਫਿਊਚਰ ਨੀ ਕੋਈ ਦੱਸਦਾ ਜੀ। ਬਿਲਕੁਲ,
0: ਜੇ ਉਦੋਂ ਘੋੜਿਆਂ ਤੇ ਸੀ ਜਾਂ ਘੋੜਿਆਂ ਨਾਲ ਖੇਤੀ ਕਰੀ ਭਾਈ ਉਦੋਂ ਘੋੜੇ ਹੀ ਘੋੜਿਆਂ ਨੇ ਕਰਨੀ ਸੀ।
1: ਬਿਲਕੁਲ,
0: ਹਾਂਜੀ, ਉਹ ਸ਼ਮੀ ਦੀ ਗੱਲ ਮੈਨੂੰ ਵਧੀਆ ਲੱਗਦੀ ਹੈ, ਉਹ ਕਹਿੰਦਾ ਸਾਡੇ ਬੜੇ ਟਕੇ ਦਾ ਊਠ ਹੁੰਦਾ ਹੈ, ਟਕਾ ਹੁੰਦਾ ਸੀ।
1: ਬਿਲਕੁਲ ਬਿਲਕੁਲ,
0: ਊਠ ਤਾਂ ਹੁਣ ਵੀ ਉਹਨੇ ਦਾ ਹੀ ਹੈ
1: ਜੀ,
0: ਹੁਣ ਜਿੰਨੇ ਦਾ ਊਠ ਉਹਨੇ ਦਾ ਹੁਣ ਆਉਂਦਾ, ਪੈਸੇ ਉਹਨੇ ਵੀ ਹੈ ਨੀ ਸਾਡੇ ਕੋਲ, ਅੱਜ ਵੀ ਹੈ ਨਹੀਂ
1: ਗੇ ਜੀ। ਬਿਲਕੁਲ ਹੈ ਜੀ,
0: ਸੋ ਇੱਛਾ ਸ਼ਕਤੀ ਹੋਊਗੀ ਜੀ ਤਾਂ ਹੀ ਅਸੀਂ ਇਹਦੇ ਵਿੱਚੋਂ ਨਿਕਲਾਂਗੇ
1: ਨਿਕਲਾਂਗੇ ਜੀ। ਬਿਲਕੁਲ ਹੈ ਜੀ,
0: ਜੇ ਐਵੇਂ ਬੈਠੇ ਕਹੀਏ ਉਹ ਫਲਾਨੇ ਦਾ ਲੋਟ ਆ ਗਿਆ, ਲੋਟ ਆਉਣਾ ਨੀ ਹੁੰਦਾ, ਲਿਆਉਣਾ ਪੈਂਦਾ,
1: ਲਿਆਉਣਾ ਪੈਂਦਾ ਜੀ, ਸਮੇਂ ਨੂੰ ਬਦਲਣਾ ਪੈਂਦਾ, ਹਾਲਾਤਾਂ ਨੂੰ ਬਦਲਣਾ ਪੈਂਦਾ।
0: ਬਿਲਕੁਲ, ਲੋਟ ਕਦੇ ਨੀ ਆਉਂਦਾ, ਲੋਟ ਲਿਆਉਣਾ ਪੈਂਦਾ ਹੁੰਦਾ।
1: ਬਿਲਕੁਲ ਹੈ ਜੀ,
0: ਮੇਰੇ ਅਗਰ ਕਰਨਾ
1: ਮੰਗੀ ਨਾ ਥੱਲੇ ਲਾਟਰੀ ਦੀ ਟਿਕਟ ਹੀ ਨਾ ਹੋਗੀ ਤਾਂ ਲਾਟਰੀ ਥੋੜੀ ਨਿਕਲ ਆਉਣੀ ਆ ਜੀ।
0: ਹਾਂਜੀ ਸ਼ਮੀ, ਦੱਸੋ ਜੀ ਕੋਈ ਗੱਲ।
2: ਹਾਂਜੀ, ਬਿਲਕੁਲ ਬਿਲਕੁਲ ਜੀ, ਲਾਟਰੀ ਵਾਲੀ ਗੱਲ ਬਹੁਤ ਜ਼ਬਰਦਸਤ ਹੈ। ਇਹ ਵੀ ਕਹਿ ਲੋ ਵੀ ਮੈਂ ਕਈ ਮਿੱਤਰਾਂ ਨੂੰ ਦੇਖਿਆ ਇੱਕ ਵਾਰੀ, ਉਹ ਬੜੀ ਵਾਰੀ ਉਹ ਕਈ ਲੈ ਕੇ ਆਉਂਦੇ ਆ ਦਿਹਾੜੀ ਕਰਕੇ ਆਏ ਤਾਂ ਲਾਟਰੀ ਦੀਆਂ ਟਿਕਟਾਂ ਨਾਲ ਕਿਸੇ ਭਰੀ ਹੋਣ, ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਮੈਂ ਸਾਰੀ ਉਹਦੀ ਜਿਹੜੀ ਉਹ ਥੱਦੀ ਜੀ ਸਾਰੀ ਖਰੀਦ ਲਈ ਹੈ, ਕੋਈ ਤਾਂ ਨਿਕਲੂ, ਕਹਿੰਦਾ ਉਹ ਲਾਟਰੀ ਤਾਂ ਕੋਈ ਨਿਕਲੀ ਨੀ, ਉਹ ਤੇ ਕਰਦਾ ਚੜ ਗਿਆ ਉਲਟਾ।
1: ਕਿਆ ਬਾਤ
2: ਹੈ, ਕਹਿੰਦਾ ਵੀ ਐ ਨੀ ਨਿਕਲਦੀ ਬਾਈ ਇਹ
1: ਜੀ।
0: ਮੈਂ ਸ਼ਮੀ ਗੱਲ ਹੀ ਸੁਣ,
2: ਵੈਸੇ ਅੱਜ ਨਾ ਔਜਲਾ ਸਾਹਿਬ ਤੇ ਭਰਤ ਸਾਹਿਬ, ਬੜੀ ਮੈਨੂੰ ਇਹ ਵੀ ਖੁਸ਼ੀ ਹੋ ਰਹੀ ਹੈ, ਇੱਕ ਟ੍ਰੇਨ ਅੱਜ ਚੱਲੀ ਹੋਈ ਆ ਜਿਹ ਚ ਮਾਤਾ ਜੀ ਬੈਠੇ ਆ, ਹਜੂਰ ਸਾਹਿਬ ਜਾ ਰਹੇ ਨੇ ਜਥੇ ਦੇ ਨਾਲ, ਤੇ ਸਵੇਰੇ 6 ਵਜੇ ਦੀ ਤੁਰੀ ਆ ਨੰਦੇੜ ਸਾਹਿਬ ਐਕਸਪ੍ਰੈਸ ਅੰਮ੍ਰਿਤਸਰ ਵਾਲੀ
1: ਜੀ,
2: ਉਹ ਇਹ ਲਾਈਵ ਪ੍ਰੋਗਰਾਮ ਉਹਦੇ ਵਿੱਚ ਸੁਣਨ ਦੇ ਸਾਰਾ ਜਿਆਦਾ
0: ਵਾਹਿਗੁਰੂ ਇਹਨਾਂ ਦੀ ਯਾਤਰਾ ਸਫਲ ਕਰੇ
1: ਜੀ।
0: ਹਾਂਜੀ,
1: ਸਾਡੇ ਵੱਲੋਂ ਵੀ ਮੱਥਾ ਟੇਕਦੇ,
0: ਮੱਥਾ ਤਾਂ ਮੈਂ ਤਾਂ ਚਲੋ ਟੇਕ ਦੇਣ ਜੀ ਕਾਹਨੂੰ ਹੁਣ ਤੁਸੀਂ ਇਸ ਪਾਸੇ
1: ਨਹੀਂ ਮੱਥਾ ਦਾ

0: ਵੱਲੋਂ
1: ਮਾਂ ਦੇ ਪੈਰਾਂ,
0: ਪੈਸਿਆਂ ਨਾਲ
1: ਮਾਂ ਦੇ ਪੈਰਾਂ ਚ, ਜੰਨ ਤਾਂ ਮਾਂ ਦੇ ਪੈਰਾਂ ਚ ਆਈ,
0: ਬਿਲਕੁਲ ਬਿਲਕੁਲ ਹੈ ਜੀ,
1: ਰੱਬ ਦਾ ਘਰੇ ਬੈਠਾ ਹੁੰਦਾ, ਲੱਭੀ ਸੀ ਲੱਭੀ ਪਹਾੜਾਂ ਚ ਜਾਂਦੇ ਆ,
0: ਬਿਲਕੁਲ ਹੈ ਜੀ ਬਿਲਕੁਲ।
1: ਇਸ ਕਰਕੇ ਉਹ ਗੱਲ ਇਹ ਆ ਨਾ, ਜਿਹੜਾ ਕੁਛ ਬੀਜੇਂਗੇ ਉਹ ਕਹਿੰਦੇ ਨਾ, ਜੋ ਬੀਜੇਂਗੇ ਉਹ ਵੱਢੇਂਗੇ, ਉਹ ਜੇ ਇਹ ਅਸਰ ਹੁੰਦਾ, ਜੇ ਤੁਸੀਂ ਆਪਦੇ ਘਰੇ ਆਪਦੇ ਮਾਂ ਪਿਓ ਨੂੰ ਜਿਹੋ ਜਿਹਾ ਸਾਂਭਦੇ ਹੋ, ਬੱਚਿਆਂ ਤੇ ਅਸਰ ਹੁੰਦਾ ਤੁਹਾਨੂੰ,
0: ਬਿਲਕੁਲ
1: 100 ਨਹੀਂ ਤਾਂ 20% ਤਾਂ ਸਾਂਭਣਗੇ ਗਾਹਾਂ
0: ਜੀ,
1: ਤੇ ਜੇ ਉਹਨਾਂ ਨੂੰ ਨਹੀਂ ਸਾਂਭੇਗਾ ਫਿਰ 20 ਮਾਈਨਸ ਜਾਊਗਾ ਭਾਈ
0: ਜੀ,
1: ਪਾਲੇਂਗੇ ਕਿੱਥੇ, ਜਿਹੜਾ ਬੀਜੇਂਗੇ ਉਹੀ ਵੱਢੇਂਗੇ ਉਹਨਾਂ,
0: ਬਿਲਕੁਲ ਹੈ ਜੀ।
1: ਤੇ ਹੁਣ ਜਿਹੜੇ ਪਹਿਲੇ ਊਧਮ ਸਿੰਘ ਵਰਗੇ, ਭਗਤ ਸਿੰਘ ਸਰਾਭੇ ਵਰਗੇ ਭਗਤ ਸਿੰਘ ਹੋਣੀ ਬਾਹਰ ਆਏ ਉਹ ਸਮਿਆਂ ਦੇ ਵਿੱਚ, ਤੇ ਉਹਨਾਂ ਨੇ ਜਿਹੜੀ ਉਹ ਮਤਲਬ ਹੱਥਾਂ ਨਾਲ ਪ੍ਰੈਸ ਨੂੰ ਗੇੜਦਿਆਂ ਨੇ ਉਹ ਲਿਖਿਆ ਸੀ, ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਉਹਨਾਂ ਦੇ ਅੰਦਰੋਂ ਕਿਹੋ ਜਿਹੀ ਹੂਕ ਨਿਕਲੀ ਹੋਣੀ ਉਸ ਸਮੇਂ,
0: ਬਿਲਕੁਲ ਪਹਿਲੇ
1: ਮੈਂ ਇਹੋ ਜਿਹੇ ਆਜ਼ਾਦ ਮੁਲਕ ਚ, ਮੈਂ ਮੁਲਕ ਚ ਆਇਆ ਤੇ ਸਾਡੇ ਲੋਕ ਕਿਵੇਂ ਗੁਲਾਮੀ ਕੱਟ ਰਹੇ ਨੇ
0: ਜੀ,
1: ਉਹਨਾਂ ਨੇ ਇਸ ਚੀਜ਼ ਨੂੰ ਤੋਲਿਆ ਹੋਣਾ ਨਾ,
0: ਤੋਲਿਆ
1: ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਤੁਰੀ ਹੋਣੀ ਹੈ ਨਾ
0: ਜੀ,
1: ਤਾਂ ਹੀ ਤੁਹਾਡੇ ਅੰਦਰੋਂ ਭਾਵਨਾਵਾਂ ਪੈਦਾ ਹੁੰਦੀ ਹੈ ਨਾ ਜਦੋਂ ਤੁਸੀਂ ਕਿਸੇ ਨੂੰ ਪਰਚੋਲਦੇ ਹੋ। ਜੇ ਹੁਣ ਮੈਂ ਬਹੁਤ ਲੋਕ, ਮੈਂ ਇੱਕ ਪਿੱਛੇ ਇੱਕ ਕਵਿਤਾ ਲਿਖੀ ਮੈਂ ਫੇਸਬੁੱਕ ਤੇ ਪਾਈ, ਮੈਨੂੰ ਨਿਊਯਾਰਕ ਤੋਂ ਫੋਨ ਆਇਆ, ਉਹਨੇ ਬੰਦੇ ਥੱਲੇ ਲਿਖਿਆ ਸੀ, ਕਹਿੰਦਾ ਵੀ ਬਹੁਤ ਵਧੀਆ ਭਾਵਨਾ ਤੂੰ ਪ੍ਰਗਟ ਕੀਤੀਆਂ
0: ਜੀ,
1: ਉਹਦੀ ਉਹਨੇ ਕਵਿਤਾ ਨਾ ਉਹਨੂੰ ਕਿਸੇ ਬੰਦੇ ਨੂੰ ਸੁਣਾਈ ਟੈਕਸੀ ਸਟੈਂਡ ਤੇ ਖੜ ਕੇ
0: ਜੀ,
1: ਉਹ ਕਹਿੰਦਾ ਕੋਈ ਨੀ ਯਾਰ ਵਧੀਆ ਸੀ ਉੱਥੇ ਵੀ, ਇੱਥੇ ਵੀ ਵਧੀਆ ਹੀ ਆ। ਉਹ ਕਹਿੰਦਾ ਮੈਂ ਤੈਨੂੰ ਇਹ ਤਾਂ ਨੀ ਕਹਿੰਦਾ ਵੀ ਉੱਥੇ ਮਾੜੇ ਸੀ ਜਾਂ ਇੱਥੇ ਮਾੜੇ ਸੀ, ਕਿ ਜਿੱਥੋਂ ਅਸੀਂ ਆਏ ਆ ਵੀ ਘੱਟੋ ਘੱਟ ਇੰਨਾ ਕਿਰਤ ਘੰਟਾ ਨਾ ਬਣ ਤੂੰ ਵੀ ਉਹਦੀ ਭਾਵਨਾਵਾਂ ਦੇਖ। ਕਹਿੰਦਾ ਉਹਨੇ ਜਾਣੀ ਤਿੱਚ ਜਾਣਿਆ ਤੇਰੀ ਗੱਲ ਨੂੰ, ਕਹਿੰਦਾ ਮੈਂ ਉਹਨੂੰ ਕਿਹਾ ਯਾਰ ਮੇਰੇ ਤੇ ਅਸਰ ਕਰੀਆਂ ਇਹ ਗੱਲਾਂ ਵੀ, ਬਾਕੀ ਯਾਰ ਸਾਡੀ ਧਰਤੀ ਤੇ ਧਰਤੀ ਉਹ ਹੈ ਚਾਹੇ ਜੋ ਮਰਜ਼ੀ ਹੈ ਇੱਥੇ,
0: ਬਿਲਕੁਲ
1: ਹੈਨਾ। ਪਰ ਹੁਣ ਕਈ ਉਹਨੂੰ ਇਹਨਾਂ ਨੂੰ ਤੂੰ ਜਿਹੜੇ ਮਰਜ਼ੀ ਸ਼ਬਦ ਜੋੜ ਲਓ, ਕਿਰਤ ਘੰਟ ਲਾ ਲਓ, ਜੋ ਜਿਹੜਾ ਕਹਿੰਦਾ ਵੀ ਨਹੀਂ ਠੀਕ ਹੈ
0: ਜੀ,
1: ਜਾਂ ਅਸੀਂ ਭੁੱਖੀ ਇੰਨੇ ਸੀਗੇ, ਮੈਂ ਤਾਂ ਇਹ ਕਹੂੰਗਾ, ਮੈਂ ਕਿਹਾ ਮੈਂ ਉਹਨੂੰ ਆਹੀ ਗੱਲ ਕਹੀ, ਮਾਂ ਜਸਵੀਰ ਬਾਈ ਸ਼ਾਇਦ ਉਹ ਚ ਭੁੱਖੀ ਇੰਨੀ ਹੋਣੀ ਉਹਦੀ, ਜੇ ਇੱਥੇ ਵਾਲੀ ਲਾਲਸਾ ਪੂਰੀ ਨਹੀਂ ਉਹਨੂੰ ਪਿੱਛਾ ਕੀ ਯਾਦ ਰਹਿਣਾ,
0: ਨਹੀਂ ਰਹਿਣਾ ਜੀ ਬਿਲਕੁਲ।
1: ਜੇ ਭੁੱਖੇ ਇੰਨੀ ਹੋਵੇ ਬੰਦਾ ਰੱਜੇ ਹੀ ਨਾ
0: ਜੀ,
1: ਹਾਂਜੀ ਉਹਨੂੰ ਫਿਰ ਪਿੱਛਾ ਕੀ ਯਾਦ ਰਹਿਣਾ ਜੀ,
0: ਬਿਲਕੁਲ ਹੈ ਜੀ।
1: ਧਰਮਵੀਰ ਸਾਂਧੀ ਦਾ ਬਹੁਤ ਸੋਹਣਾ ਗੀਤ ਹੈ ਕਿ ਹੌਲੀ ਹੌਲੀ ਮਾਂ ਬੋਲੀ ਚੋ ਦਾਦੇ ਬਾਬੇ ਮੁੱਕ ਜਾਣੇ ਨੇ
0: ਜੀ,
1: ਹੌਲੀ ਹੌਲੀ ਮਾਂ ਬੋਲੀ ਚੋ ਦਾਦੇ ਬਾਬੇ ਮੁੱਕ ਜਾਣੇ ਨੇ, ਗ੍ਰੈਂਡ ਫਾਦਰ ਜਾਂ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ,
0: ਕਿਆ ਬਾਤ ਹੈ ਜੀ।
1: ਪਿੰਡਾਂ ਦੀਆਂ ਰਸੋਈਆਂ ਚੋ ਪੀਪੇ ਛਾਪੇ ਚੁੱਕ ਜਾਣੇ ਨੇ, ਬੰਦ ਪੈਕਟ ਆਟੇ ਦੇ ਆ ਗਏ, ਕੌਣ ਪਿਹਾਉਂਦਾ ਦਾਣੇ ਹੁਣ,
0: ਕਿਆ ਬਾਤ ਹੈ ਜੀ।
1: ਆਟਾ ਪਿਹਾਉਣ ਜਾਣਾ ਵੀ ਇਹ ਵੀ ਸੀ, ਉੱਥੇ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ, ਸੁੰਨੀ ਪਿੰਡ ਦੀ ਚੱਕੀ ਹੋ ਗਈ, ਕੇ ਐਫ ਸੀ ਮੈਕਡੋਨਲ ਆ ਗਏ, ਕਹਿੰਦੇ ਬੜੀ ਤਰੱਕੀ ਹੋ ਗਈ,
0: ਤਰੱਕੀ ਹੋ ਗਈ।
1: ਰੂਹ ਪੰਜਾਬ ਦੀ ਸੜਕਾਂ ਤੋਂ ਮਿੱਤਰਾਂ ਦੇ ਢਾਬੇ ਚੁੱਕ ਜਾਣੇ ਨੇ,
0: ਵਾਹ
1: ਸੱਡ ਪਰੌਂਠੇ ਪੀਜ਼ਾ ਬਰਗਰ ਲੱਗ ਪਏ ਖਾਣ ਸਿਆਣੇ ਹੁਣ,
0: ਕਿਆ ਬਾਤ ਹੈ।
1: ਆਖਿਰ ਜਿਹੜੀ ਦੇਖੋ ਭਾਵਨਾ ਦੀ ਗੱਲ ਕਰਦਾ, ਆਖਿਰ ਚ ਕਿੰਨੀ ਵਧੀਆ ਭਾਵਨਾ ਲਿਖੀ, ਕਹਿੰਦਾ ਨਵੀਂ ਪੀੜ੍ਹੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ, ਉਹ ਕਹਿਣਾ ਥਾਂਦੀ ਜਾਣਾ ਤਾਂ ਕਿ ਪਿੰਡ ਦਾ ਇਹਨਾਂ ਨੂੰ ਨਾਂ ਵੀ ਯਾਦ ਨਹੀਂ ਰਹਿਣਾ,
0: ਰਹਿਣਾ ਥਾਂਦੀ, ਕਿਆ ਬਾਤ ਹੈ ਜੀ।
1: ਦੇਖੋ ਕਿੱਡੀ ਮਤਲਬ ਇਹਦੇ ਵਿੱਚ ਬਰਾ ਉਹ ਹੈ
0: ਜੀ,
1: ਨਵੀਂ ਪੀੜ੍ਹੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ, ਉਹ ਕਹਿਣਾ ਥਾਂਦੀ ਜਾਣਾ ਤਾਂ ਕਿ ਇਹਨਾਂ ਨੂੰ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਂਦੀ, ਹੂ ਖੇਤਾਂ ਨਾ ਰੂਹ ਦੇ ਰਿਸ਼ਤੇ ਜਿਹੜੇ ਬੇਹਿਸਾਬੇ ਉਹ ਮੁੱਕ ਜਾਣੇ ਨੇ, ਚੱਲ ਤੂੰ ਹੀ ਲਾਇਆ ਕਰ ਜਿੰਨੇ ਗੇੜੇ ਲੱਗਦੇ ਪਿੰਡ ਵਧਾਣੇ ਹੋਣ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
1: ਚੱਲ ਤੂੰ ਹੀ ਲਾਇਆ ਕਰ ਜਿੰਨੇ ਗੇੜੇ ਲੱਗਦੇ ਪਿੰਡ ਵਧਾਣੇ
0: ਵਧਾਣੇ, ਕਿਆ ਬਾਤ ਹੈ ਜੀ।
1: ਪਿੰਡਾਂ ਦੀਆਂ ਸੋਈਆਂ ਵਿੱਚੋਂ ਪੀਪੇ ਛਾਬੇ ਚੱਕ ਜਾਣੇ ਨੇ, ਬੰਦ ਪੈਕਟ ਆਟੇ ਦੇ ਆ ਗਏ, ਕੌਣ ਫਸਾਉਂਦਾ ਦਾਣੇ ਹੁਣ,
0: ਵਾਹ ਜੀ
1: ਹਾਂਜੀ,
0: ਕਿਆ ਬਾਤ ਹੈ,
1: ਇੱਛਾ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਜੀ
0: ਜੀ।
1: ਜੇ ਇਹ ਮਰ ਗਈ ਦੇਖੋ ਇਹਦੇ ਵਿੱਚ ਕਿੰਨੀਆਂ ਉਹਨੇ ਭਾਵਨਾਵਾਂ ਮਤਲਬ ਜੋੜੀਆਂ, ਸਹੀ ਜੰਮੇ ਆ ਪਲੇ ਆ ਜਿੱਥੇ ਵੀ ਆ, ਠੀਕ ਹੈ ਆ ਗਏ ਮੁਲਖਾਂ ਚ ਜ਼ਰੂਰ ਪਾਈ, ਇਹਨਾਂ ਨੇ ਸਾਨੂੰ ਕਿਰਤ ਦਿੱਤੀ ਰੋਜੀ ਦਿੱਤੀ ਹੈ, ਇਹਦੇ ਕਰਕੇ ਅਸੀਂ ਸਾਡੇ ਪਿਛੋਕੜ ਪਿੱਛੇ ਵਾਲੇ ਮੁੱਛ ਖੜੀ ਕਰਕੇ ਤੁਰਦੇ ਨੇ, ਪਰ ਤੋਂ ਅਸੀਂ ਆਇਆ ਸੀ ਕਦੇ ਉਹਨੂੰ ਨਾ ਭੁੱਲੀਏ,
0: ਬਿਲਕੁਲ ਬਿਲਕੁਲ
1: ਹਮੇਸ਼ਾ ਚੇਤਿਆਂ ਚ ਰੱਖੀਏ ਜੀ, ਠੀਕ ਹੈ ਜੀ, ਸਤਿ ਸ੍ਰੀ ਅਕਾਲ,
0: ਸ਼ੁਕਰੀਆ।
1: ਸਾਰੀਆਂ ਮਾਵਾਂ ਜਿਹੜੀਆਂ ਟ੍ਰੇਨ ਚ ਜਾ ਰਹੀਆਂ ਨੇ
0: ਜੀ,
1: ਤੇ ਸ਼ਮੀ ਜੀ ਗਲਾਸ ਸਾਂਭ ਕੇ ਰੱਖੋ ਜੀ, ਮੈਂ ਗਲਾਸ ਲੈ ਕੇ ਆਉਣਾ ਜੀ, ਉਹ ਜੇ ਮਾਤਾ ਨੂੰ ਮਿਲਿਆ ਜੀ ਗਲਾਸ,
2: ਗਲਾਸ ਬਾਰੇ ਮੈਨੂੰ ਲੱਗਦਾ ਹੁਣ ਖੋਜ ਕਰਨੀ ਪਊ,
1: ਤੀਰਥ ਯਾਤਰਾ ਵਾਲਾ ਗਲਾਸ ਜੀ ਮੈਨੂੰ, ਮੈਂ ਇੱਕ ਬਈ ਦੇਖੇ ਫੋਟੋ ਚ ਜੀ,
2: ਨਹੀਂ
0: ਤੁਸੀਂ ਕਿੱਥੋਂ,
1: ਇਹ ਵੀ ਇੱਛਾ ਸ਼ਕਤੀ ਸੀਗੀ ਹੈ। ਇੱਕ ਪਾਸੇ ਤਾਂ ਕਹਿੰਦੇ ਆ ਮੇਰੇ 17 ਸਾਲ ਦੀ ਫੋਟੋ ਲੱਗ ਗਈ ਤੇ ਇੱਕ ਪਾਸੇ ਗਲਾਸ ਤੇ ਲਾਈ ਜਾਂਦੇ ਨੇ। ਹੁਣ ਦੱਸੋ ਜੀ ਇੱਛਾ ਸ਼ਕਤੀ ਮੁੱਕੀ ਹੋਣੀ ਇਹਦਾ ਪਤਾ
0: ਜੀ। ਕਿਆ ਬਾਤ ਹੈ, ਕਿਆ ਬਾਤ ਹੈ,
1: ਇੱਛਾ ਸ਼ਕਤੀ ਹੋਈ ਫਿਰ ਮੈਂ ਇਹਨੂੰ ਇੱਛਾ ਸ਼ਕਤੀ ਨਾਲ ਜੋੜੋ ਫਿਰ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ।
0: ਬਿਲਕੁਲ ਹੈ ਜੀ।
1: ਤੇ ਕਿੱਥੇ ਸੰਤੁਸ਼ਟੀ 17 ਸਾਲ ਚ ਹੋਈ ਜੀ, ਕਿੱਥੇ ਹੁਣ 53 ਸਾਲ ਚ ਮੁੱਕੀ ਨੀ ਅਜੇ ਫਿਰ ਲੱਗ ਗਈ।
0: ਬਿਲਕੁਲ ਹੈ ਜੀ।
1: ਹਾਂਜੀ
0: ਜੀ
2: ਬਿਲਕੁਲ।
1: ਜਿੱਥੇ ਕਹਿੰਦੇ ਸੀ ਕਿੱਥੇ ਕਹਿੰਦਾ ਕਿਹਾ ਕਰਨਗੇ, ਕਹਿੰਦਾ ਆਪਾਂ ਨੂੰ ਪਤੀਲੇ ਦਿਆ ਕਰਨਗੇ। ਕਹਿੰਦਾ ਅੱਛਾ, ਕਹਿੰਦਾ ਫਿਰ ਕਹਿੰਦਾ ਸ਼ਾਮ ਨੂੰ ਕਹਿੰਦਾ ਮੁਕੱਦਰ ਆ ਕੇ ਪੈਗ ਲਾ ਕੇ ਕਰਨਗੇ। ਢੀਂਡ ਸਾਹਿਬ ਮਾਂਜਤਾ, ਹੁਣ ਕੀ ਮਾਂਜ ਹੋ।
0: ਕਿਆ ਬਾਤ ਹੈ ਜੀ, ਵਾਹ ਜੀ
1: ਵਾਹ। ਕਹਿੰਦਾ ਟੱਚਰ ਜੇ ਕਰਕੇ ਕਹਿੰਦਾ ਕਿਹਾ ਕਰੂ ਤਾਇਆ, ਢੀਂਡ ਸਾਹਿਬ ਮਾਂਜਦਾ। ਉਹ ਕਹਿੰਦੀ ਮਾਂਜਦਾ ਜੇ ਬਾਲ ਰਹਿੰਦਾ ਧੋਣ ਤੋਂ। ਧੰਨਵਾਦ ਜੀ,
0: ਥੈਂਕ ਯੂ।
1: ਇਹ ਵੀ ਇੱਛਾ ਸ਼ਕਤੀ ਹੋਇਆ ਜੀ, ਜਿਹੜੀ ਇਹਨਾਂ ਦੀ ਇੱਛਾ ਸ਼ਕਤੀ ਅੰਦਰ ਜਾਗਦੀ ਆ ਉਹ ਮਝਾਉਣੀ ਬਹੁਤ ਔਖੀ ਆ, ਬਾਕੀ ਤਾਂ ਮੇਰੇ ਹਿਸਾਬ ਨਾਲ ਪਹੁੰਚ ਜਾਂਦੀ।
0: ਉਹ ਤਾਂ ਅੱਗੇ ਹੋ ਗਈ ਜੀ,
1: ਇਹ ਤਾਂ 99 ਸਾਲ ਦੇ ਹੋ ਕੇ ਵੀ ਕਹਿੰਦੇ ਨੇ ਇੱਕ ਵਾਰੀ ਬਣਾ ਦੋ ਹੋਰ ਵਾਜੂ। ਤੁਸੀਂ ਕੱਲ ਪੁੱਤਰ ਵਲਾਦੀਮੀਰ ਦੀ ਸੁਣਾ ਕੇ ਤਾਂ ਹਟਿਆ ਵੀ, ਉਹ ਕਹਿੰਦਾ ਮੈਨੂੰ ਲਾਓ ਟੀਕੇ 150 ਸਾਲ
0: ਦੀ ਬਾਇਓ ਬਾਇਓ ਪ੍ਰੈਕਟੀਕਲ ਕਰ ਰਿਹਾ ਸੀ ਉਹ, ਕਿ ਬੰਦੇ ਦੇ ਜੀਨਸ ਜਿਹੜੇ ਨੇ ਉਹ ਆਪਣੇ ਪ੍ਰਿੰਟਰ 3D ਪ੍ਰਿੰਟਰ ਦੇ ਨਾਲ ਤਿਆਰ ਕਰਕੇ
1: ਜਿਹੜਾ ਸਮਾਂ
0: ਉਮਰ 150 ਸਾਲ ਕਰ ਦੇਣੀ ਆ,
1: ਜਿਹੜਾ ਸਮਾਂ ਅੱਜ ਗੁਜ਼ਰ ਰਿਹਾ
0: ਜੀ,
1: ਇਹਦੇ ਵਿਚ ਉਮਰ ਦਾ ਕੋਈ ਤਾਲੁਕਾਤ ਨੀ, ਕੋਈ ਉਮਰ ਤਵੱਜੋ ਨੀ ਰੱਖਦੀ। ਮੈਂ ਇਹ ਕਹਿਣਾ ਅੱਜ ਖੜਾ ਵੀ ਵਾਹਿਗੁਰੂ ਤੰਦਰੁਸਤੀ ਰੱਖੀ, ਤੁਰਦੇ ਫਿਰਦੇ ਨੂੰ ਚੱਕ ਲਈ।
0: ਬਿਲਕੁਲ,
1: ਮੰਜੇ ਤੇ ਪੈਣਾ ਇੱਕ ਦਿਨ ਵੀ ਔਖਾ ਹੈ। ਜਿਹੜਾ ਅੱਜ ਸਮਾਂ ਚੱਲ ਰਿਹਾ ਉਹ ਸਾਡੇ ਵਾਲੇ ਸਮੇਂ ਵੱਖਰੇ ਹੀ, ਜਿਹੜੇ ਬਜ਼ੁਰਗਾਂ ਨੂੰ ਸਾਂਭ ਲੈਂਦੇ ਸੀ।
0: ਬਿਲਕੁਲ ਹੈ ਜੀ,
1: ਅੱਜ ਕਿਸੇ ਕੋਈ ਸਮਾਂ ਹੈ ਨਹੀਂ।
0: ਨਹੀਂ ਜੀ, ਨਹੀਂ ਜੀ, ਬਿਲਕੁਲ ਹੈ,
1: ਕਿਉਂਕਿ ਇਹ ਦੌੜ ਇਹੋ ਜਿਹੀ ਹੈ ਜ਼ਿੰਦਗੀ ਦੀ ਕਿ ਜੇ ਇਹਦੇ ਬਰਾਬਰ ਜਵਾਕਾਂ ਨੂੰ ਨਹੀਂ, ਮੈਂ ਹਮੇਸ਼ਾ ਕਹਿੰਦਾ ਜੇ ਇਹਦੇ ਬਰਾਬਰ ਜਵਾਕਾਂ ਨੂੰ ਨਹੀਂ ਭਜਾਵਾਂਗੇ ਤਾਂ ਜਵਾਕ ਪਿੱਛੇ ਰਹਿ ਜਾਣਗੇ।
0: ਬਿਲਕੁਲ ਹੈ ਜੀ,
1: ਤੇ ਜੇ ਇਹਨਾਂ ਨੂੰ ਭਜਾਉਣੇ ਤਾਂ ਅਸੀਂ ਤਾਂ ਪਿੱਛੇ ਰਹਿ ਗਏ, ਉਹ ਤਾਂ ਰਹਿ ਜਾਣਾ ਜੀ।
0: ਬਿਲਕੁਲ,
1: ਇਹ ਸਮੇਂ ਦੀ ਦੌੜ ਹੈ
0: ਜੀ,
1: ਇਹ ਦੋਸ਼ ਕਿਸੇ ਦਾ ਨਹੀਂ।
0: ਬਿਲਕੁਲ ਹੈ, ਬਿਲਕੁਲ ਹੈ,
1: ਧੰਨਵਾਦ ਜੀ, ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ ਜੀ। ਸ਼ਮੀ ਜੀ ਕੀ ਕਹੋਗੇ ਜੀ ਜਾਂਦੇ ਜਾਂਦੇ?
2: ਸਾਹਿਬ ਹੋਰਾਂ ਨੇ ਜਿਵੇਂ ਆਪਣਾ ਪ੍ਰਗਟਾਵਾ ਕੀਤਾ ਬਹੁਤ ਹੀ ਕਮਾਲ ਏ
0: ਜੀ,
2: ਔਰ ਇਹੀ ਜਿਹੜਾ ਸਿੱਟਾ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਸੀ ਉਸੀ ਉਹਦੇ ਆਲੇ ਦੁਆਲੇ ਆਪਾਂ ਘੁੰਮ ਰਹੇ ਹਾਂ ਕਿ ਇੱਛਾ ਸ਼ਕਤੀ ਜਿਵੇਂ ਤੁਸੀਂ ਲਿਖਿਆ ਵੀ ਆ ਕਿ ਉਹ ਤਾਕਤ ਇਹਦੀ ਜਿਹੜੀ ਹੁੰਦੀ ਹੈ ਉਹ ਸਫਲਤਾ ਹੈ, ਅਨੁਸ਼ਾਸਨ ਹੈ, ਸੈਲਫ ਕੋਨਫੀਡੈਂਸ ਹੈ, ਇਹੀ ਇਹਦੇ ਵਿੱਚ ਇਹਦਾ ਰਾਜ ਛੁਪਿਆ ਹੋਇਆ ਤੇ ਇਹਦੇ ਉੱਤੇ ਜ਼ਰੂਰ ਸਾਨੂੰ ਐਨਾਲਿਸਿਸ ਕਰਕੇ, ਕਿਉਂਕਿ ਸਵੈ ਪੜਚੋਲ ਤੇ ਗੱਲ ਮੁੱਕਣੀ ਆ ਕੇ ਜਿਹੜੀ ਮਰਜ਼ੀ ਆਪਾਂ ਯਾਤਰਾ ਦੀ ਗੱਲ ਕਰੀਏ, ਜਿੱਥੇ ਮਰਜ਼ੀ ਆਪਾਂ ਪਹੁੰਚਣਾ ਹੋਏ, ਜਿੱਥੇ ਮਰਜ਼ੀ ਅਸੀਂ ਖਲੋਤੇ ਹੋਈਏ
0: ਜੀ,
2: ਪਰ ਉਹ ਆਪਣੇ ਆਪ ਨੂੰ ਹੀ ਆਪਣੀ ਮੰਜ਼ਿਲ ਜਿਹੜੀ ਆ ਨਿਰਧਾਰਿਤ ਕਰਕੇ ਤਾਂ ਹੀ ਕਦਮ ਅੱਗੇ
0: ਵਧੂਗਾ।
2: ਪਹਿਲਾਂ ਟੈਗ ਲਾਵਾਂਗੇ ਕਿ ਹਾਂ ਭਾਈ ਅਸੀਂ ਸੋਚਿਆ ਵੀ ਅਸੀਂ, ਜਿਵੇਂ ਤੁਸੀਂ ਪੁੱਛਿਆ ਸੀ ਕਿ ਜਿਹੜਾ ਉਹ ਡਿਸਾਈਡ ਕਿਵੇਂ ਕਰਨਾ,
0: ਜੀ
2: ਉਹੀ ਉਹ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਬਈ ਆਪਾਂ ਹੁਣ ਆਹ ਕਰਾਂਗੇ
0: ਕਰਾਂਗੇ,
2: ਤੇ ਇਸ ਜਿਹੜੀ ਆ ਗੱਲ ਦੇ ਉੱਤੇ ਚਰਚਾ ਜਿਹੜੀ ਆ ਮੈਨੂੰ ਲੱਗਦਾ ਬਹੁਤ ਹੀ ਸੋਲਿਡ ਚਰਚਾ ਹੋਈ ਆ।
0: ਬਿਲਕੁਲ,
2: ਤੇ ਸ਼ੁਕਰੀਆ ਆਪ ਦਾ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ,
2: ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ,
0: ਬਿਲਕੁਲ
2: ਬਹੁਤ ਜਿੰਦਾਬਾਦ,
0: ਜ਼ਿੰਦਗੀ ਜਿੰਦਾਬਾਦ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਇਸ ਜੀ ਸਮਾਜਿਕ ਸਿੰਘ ਸ਼ਮੀ ਜੀ ਆਪਣੇ ਨਾਲ ਫਿਰ ਤੋਂ ਦੁਬਾਰਾ ਨਾਲ ਰਾਬਤਾ ਲਾਇਆ ਜੀ, ਆਪਾਂ ਜੋੜਿਆ ਤੇ ਹੁਣ ਆਪਾਂ ਜਾਂਦੇ ਜਾਂਦੇ ਜੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ ਤੇ ਉਹਦੇ ਵਿੱਚ ਬਾਤਚੀਤ ਕਰਾਂਗੇ ਤੇ ਅੱਜ ਦੇ ਵਿਸ਼ੇ ਨੂੰ ਜਿਹੜਾ ਇੱਛਾ ਸ਼ਕਤੀ ਵਿਲ ਪਾਵਰ ਜਿਹੜੀ ਹੈ ਉਹਨੂੰ ਇੱਥੇ ਸਮੇਟਦੇ ਆ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆਏ ਨੇ, ਉਹਨਾਂ ਦੀ ਵੀ ਸਾਂਝ ਪਾਉਂਦੇ ਆ ਨਾਲ ਨਾਲ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ ਕਾਫੀ ਦਿਲਚਸਪੀ ਵਾਲੀਆਂ ਖਬਰਾਂ ਨੇ ਉਹ ਵੀ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ। ਸਭ ਤੋਂ ਪਹਿਲਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ। ਮਾਲ ਜੀ, ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਜੀ, ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਆ। ਪਰਮਿੰਦਰ ਜੀ ਕਹਿੰਦੇ ਆ ਲਾਈਕ ਨੰਬਰ 2 ਜੀ, ਤੇ ਵੈਲਕਮ ਦੁਆਬਾ ਰੇਡੀਓ ਫੈਮਿਲੀ ਟੀਮ ਵੱਲੋਂ ਜਿਹੜਾ ਸੁਨੇਹਾ ਆਇਆ ਬਹੁਤ ਬਹੁਤ ਸ਼ੁਕਰੀਆ ਜੀ। ਆਪਣੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ, ਤੇ ਮਨਦੀਪ ਜੱਸੀ ਜੀ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਝੱਲ ਕੇ ਜੀ ਰਿਹਾ, ਪ੍ਰਵਾਨ ਕਰੋ ਦੋਸਤੋ ਤੁਹਾਡੇ ਸ਼ਹਿਰ ਅੰਦਰ ਮੈਂ ਮਨਸੂਰ ਹੋ ਕੇ ਜੀ ਰਿਹਾ ਕਹਿੰਦੇ ਜੀ। ਕਿਆ ਬਾਤ ਹੈ ਜੀ, ਸ਼ੇਰੋ ਸ਼ਾਇਰੀ ਚੱਲ ਰਹੀ ਹੈ। ਮਨਦੀਪ ਜੀ ਕਹਿੰਦੇ ਸਭ ਰੂਹ ਦੇ ਹਾਣੀਆਂ ਨੂੰ ਦਿਲ ਤੋਂ ਸਤਿ ਸ੍ਰੀ ਅਕਾਲ ਜਨਾਬ ਜੀ, ਤੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਵੀਰਾਂ ਭੈਣਾਂ ਨੂੰ, ਦੋਸਤਾਂ ਰਿਸ਼ਤੇਦਾਰਾਂ ਨੂੰ ਜੀ ਸਤਿ ਸ੍ਰੀ ਅਕਾਲ ਹੈ। ਭਾਨ ਸਿੰਘ ਗਰੇਵਾਲ ਸਾਹਿਬ ਦਾ ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਕਹਿੰਦੇ ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ ਜੀ ਫਰੋਮ ਕੈਲੀਫੋਰਨੀਆ ਜੀਆਂ ਨੂੰ ਜੀ ਗਰੇਵਾਲ ਸਾਹਿਬ ਸਵਾਗਤ ਹੈ ਜੀ ਤੇ ਪਰਮਿੰਦਰ ਬਾਨੀ ਜੀ ਲਿਖਦੇ ਨੇ ਭਾਰਤ ਸਾਹਿਬ ਅਸੀਂ ਤਾਂ ਕਹਿੰਦੇ ਹੁਣ ਅੰਮ੍ਰਿਤ ਵੇਲੇ ਹੀ ਸੁਣਾਂਗੇ ਥੱਕੇ ਹੋਏ ਆ ਕਹਿੰਦੇ ਸਵੇਰ ਦੇ 3:40 ਦੇ ਉੱਤੇ ਉੱਠੇ ਹੋਏ ਆ ਤੇ ਕਹਿੰਦੇ ਚੱਲ ਪਈਦਾ ਤੇ ਉਸ ਸਮੇਂ ਤੋਂ ਹੁਣ ਜਾ ਕੇ ਕਹਿੰਦੇ ਮੰਜਾ ਨਸੀਬ ਹੋਇਆ ਹੁਣ ਅੰਮ੍ਰਿਤ ਵੇਲਾ ਹੀ ਕਹਿੰਦੇ ਲੁੱਟਾਂਗੇ ਦੁਆਬਾ ਰੇਡੀਓ ਦੇ ਨਾਲ ਕਿਹਾ ਬਾਤ ਹੈ ਜੀ ਸ਼ੁਕਰੀਆ ਜੀ ਤੇ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 5 ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ ਮਨਦੀਪ ਜੱਸੀ ਜੀ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਨਦੀਪ ਜੱਸੀ ਜੀ ਕਹਿੰਦੇ ਸਰਦਾਰ ਭਾਨ ਸਿੰਘ ਗਰੇਵਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜਨਾਬ ਜੀ ਓ ਉਮੀਦ ਹੈ ਕਿ ਆਪਣਾ ਸਾਰਾ ਪਰਿਵਾਰ ਸਹੀ ਸਲਾਮਤ ਹੋਣਾ ਜੀ ਤੇ ਕਿਰਪਾ ਕਰਨ ਮਾਲਕ ਜੀ ਗਰੇਵਾਲ ਸਾਹਿਬ ਕਹਿੰਦੇ ਥੈਂਕ ਯੂ ਮਨਦੀਪ ਜੱਸੀ ਵੀਰ ਜੀ ਸੇਮ ਟੂ ਯੂ ਬ੍ਰਦਰ ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਮਨਦੀਪ ਜੱਸੀ ਕਹਿੰਦੇ ਜਨਾਬ ਜੀ ਉਹ ਧੰਨਵਾਦ ਹੈ ਜੀ ਤੁਹਾਡੀ ਤੇ ਬਾਕੀ ਸੰਗਤ ਦੀ ਰਹਿਮਤ ਹੈ ਜੀ ਗਰੇਵਾਲ ਸਾਹਿਬ ਜੀ ਗਰੇਵਾਲ ਸਾਹਿਬ ਕਹਿੰਦੇ ਪਰਮਿੰਦਰ ਬਾਨ ਜੀ ਨਵੇਂ ਸਰੋਤੇ ਲੱਗਦੇ ਨੇ ਜੀ ਕਾਫੀ ਸਮੇਂ ਤੋਂ ਜੁੜਦੇ ਆ ਤੇ ਕਮੈਂਟ ਕਈ ਵਾਰੀ ਘੱਟ ਕਰਦੇ ਆ ਪਰ ਸੁਣਦੇ ਰੋਜ਼ ਆ ਰੋਜ਼ਾਨਾ ਹੀ ਤੇ ਕਾਲ ਵੀ ਕਰਦੇ ਹੁੰਦੇ ਆ ਵਿੱਚ ਸਤਿ ਸ੍ਰੀ ਅਕਾਲ ਬਾਈ ਜੀ ਕਹਿੰਦੇ ਆ ਤੇ ਗਰੇਵਾਲ ਸਾਹਿਬ ਫਤਿਹ ਸਾਂਝੀ ਕਰ ਰਹੇ ਨੇ ਜੀ ਆਪਣੇ ਪਰਮਿੰਦਰ ਜੀ ਦੇ ਨਾਲ ਫਗਵਾੜੇ ਵਾਲਿਆਂ ਦੇ ਨਾਲ ਤੇ ਕਹਿੰਦੇ ਧੰਨਵਾਦ ਜੱਸੀ ਵੀਰ ਬਹੁਤ ਵਧੀਆ ਲਿਖਤ ਹੈ ਜੀ ਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਲਿਖਦੇ ਆ ਕਹਿੰਦੇ ਮੈਥ ਵਾਜ ਮਾਈ ਫੇਵਰਟ ਸਬਜੈਕਟ ਜੀ ਯੂ ਕੈਨ ਗੈਟ 100% ਕਿਹਾ ਬਾਤ ਹੈ ਜੀ ਤੇ ਸ਼ੁਕਰੀਆ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਲਾਈਕ ਨੰਬਰ 6 ਮਨਦੀਪ ਜੱਸੀ ਕਹਿੰਦੇ ਗਰੇਵਾਲ ਸਾਹਿਬ ਜੀ ਧੰਨਵਾਦ ਜਨਾਬ ਜੀ ਉਹ ਤੇ ਰਾਜਨ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਵੀਰ ਜੀ ਤੇ ਬਹੁਤ ਵਧੀਆ ਵਿਚਾਰ ਜੀ ਤੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਇਸੇ ਤਰ੍ਹਾਂ ਆਪਣੇ ਬਜਿੰਦਰ ਕੁਮਾਰ ਜੀ ਜੁੜੇ ਨੇ ਜੀ ਕਹਿੰਦੇ ਆਪਣੇ ਨਾਲ ਤੇ ਭੁਪਿੰਦਰ ਭਾਰਤ ਜੀ ਸਮਰਜੀਤ ਸਿੰਘ ਸ਼ੰਮੀ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਲਿਖ ਰਹੇ ਨੇ ਜੀ ਰਜਿੰਦਰ ਜੀ ਕਹਿੰਦੇ ਲਿਖਦੇ ਨੇ ਜੀ ਤੇ ਪਹਿਲਾਂ ਮੈਂ ਗਲਤ ਕਹਿ ਗਿਆ ਬਰਜਿੰਦਰ ਕਹਿ ਗਿਆ ਜੀ ਰਜਿੰਦਰ ਜੀ ਜੀਰਾ ਸਾਹਿਬ ਤੇ ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਸਤਿ ਸ੍ਰੀ ਅਕਾਲ ਜੀ ਤੇ ਜੱਸੀ ਸਿੰਘ ਜੁੜੇ ਹੋਏ ਨੇ ਜੀ ਆਪਣੇ ਨਾਲ ਦੁਆਬਾ ਗਰੁੱਪ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ ਸਵਾਗਤ ਹੈ ਜੀ ਤੇ ਤੁਹਾਡਾ ਵੀ ਤੇ ਆਪਣੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਰਿਵਾਰ ਨੂੰ ਭੇਜ ਰਹੇ ਨੇ ਜੀਆਂ ਨੂੰ ਜੀ ਇਕਬਾਲ ਜੀ ਸਵਾਗਤ ਹੈ ਮਨਦੀਪ ਜੱਸੀ ਕਹਿੰਦੇ ਦੇਬੀ ਜੇਕਰ ਯਾਰ ਬਣੋ ਤਾਂ ਰਹੋ ਹਮੇਸ਼ਾ ਯਾਰਾਂ ਵਾਂਗ ਛੱਡ ਨਾ ਜਾਵੋ ਅਗਲੇ ਦਿਨ ਇਲਜ਼ਾਮ ਨਾ ਲਾ ਇਸ਼ਤਿਹਾਰਾਂ ਵਾਂਗ ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ ਗਰੇਵਾਲ ਸਾਹਿਬ ਕਹਿੰਦੇ ਨੇ ਕਿ ਜਗਸੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੈਰੀ ਨਾਈਸ ਜੱਸੀ ਵੀਰ ਜੀ ਤੇ ਆਪਣੇ ਰਜਿੰਦਰ ਕੁਮਾਰ ਜੀ ਕਹਿੰਦੇ ਨੇ ਕਿ ਜੀਰਾ ਸਾਹਿਬ ਸੈਣੀ ਸਾਹਿਬ ਲੱਗਦਾ ਜਿਵੇਂ ਨਾ ਕਿਤੇ ਮਿਆਨੀ ਦੇ ਵਿੱਚ ਕਹਿੰਦੇ ਬੈਠੇ ਹੋਣ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਨਵੇਂ ਜਵਾਕਾਂ ਨੂੰ ਪਤਾ ਨਹੀਂ ਮਿਆਨੀ ਕੀ ਹੁੰਦੀ ਹੈ ਸਾਡੇ ਦੁਆਬੇ ਚ ਪਰਛੱਤੀ ਕਹਿ ਦਿੰਦੇ ਆ ਵੈਸੇ ਉਹਨੂੰ ਲੈਂਟਰ ਦੇ ਗੱਬੇ ਇੱਕ ਲੈਂਟਰ ਪਾ ਲਿਆ ਜਾਂਦਾ ਤੇ ਉੱਥੇ ਮਤਲਬ ਕਿ ਸਾਰਾ ਸਟੋਰ ਬਣਾ ਲਿਆ ਜਾਂਦਾ ਉਹਨੂੰ ਮਿਆਨੀ ਕਹਿੰਦੇ ਆ ਦੁਆਬੇ ਦੇ ਵਿੱਚ ਤੇ ਉੱਪਰ ਸਮਾਨ ਰੱਖ ਹੋ ਜਾਂਦਾ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਜੀਰਾ ਸਾਹਿਬ ਮੈਂ ਬੈਠਾ ਤਾਂ ਕਹਿੰਦੇ ਡਰਾਇੰਗ ਰੂਮ ਦੇ ਵਿੱਚ ਹੀ ਹਾਂ ਜੀ ਪਰ ਟੂਟੀਆਂ ਲਾ ਕੇ ਬੋਲ ਰਿਹਾ ਸੀ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਟੂਟੀਆਂ ਲਾ ਕੇ ਬੋਲ ਰਿਹਾ ਤੇ ਇਹ ਕੰਮ ਕਹਿੰਦੇ ਕਰਨ ਦੇ ਲਈ ਤਾਂ ਬੇਲਣੇ ਦੀ ਕਹਿੰਦੇ ਰੇਂਜ ਦੇ ਵਿੱਚੋਂ ਦੂਰ ਹੀ ਰਹਿਣਾ ਠੀਕ ਹੈ ਜੀ ਤੇ ਸੈਣੀ ਸਾਹਿਬ ਕਹਿੰਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਮੇਰੇ ਬਸ ਨਾ ਰਾਂਝਣਾ ਵੇ ਜਨਗਣਨਾ ਤੇ ਮਾਸਟਰ ਸਾਰੇ ਲਾਏ ਦਿਲ ਤਾਂ ਆਪਣਾ ਵੀ ਕਰਦਾ ਹੈ ਐਵੇਂ ਨਹੀਂ ਬੁੱਧਵਾਰ ਨੂੰ ਹੀ ਆਏ ਕਿਆ ਬਾਤ ਹੈ ਜੀ ਆਪਣੇ ਜੱਸੀ ਸਾਹਿਬ ਲਿਖਦੇ ਨੇ ਕਿ ਰਾਜਨ ਜੀ ਕਬੂਤਰ ਬਚਾ ਸਕਦੇ ਨੇ ਕਦੇ ਵਾਰਿਸ ਸ਼ਾਹ ਮੀਆਂ ਦੇ ਸ਼ਗਿਰਦ ਜੀ ਨੂੰ ਜੀ ਕੇਸ ਪੱਕਾ ਜੀ ਮੈਨੂੰ ਲੱਗਦਾ ਹੈ ਤੁਹਾਡੇ ਕੋਲ ਹੈ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਜੂ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਮੁਕੱਦਰ ਵੀਰ ਜੀ ਤੇ ਮਨਦੀਪ ਜੱਸੀ ਕਹਿੰਦੇ ਕਤਰਾ ਮਿਲਾ ਸਮੁੰਦਰ ਸੇ ਸਮੁੰਦਰ ਹੋ ਗਿਆ ਆਸ਼ਿਕ ਮਿਲਾ ਜੋ ਮੌਤ ਸੇ ਕਲੰਦਰ ਹੋ ਗਿਆ ਬਿਲਕੁਲ ਇਹ ਗੀਤ ਸੀ ਜੀ ਬੜਾ ਮਸ਼ਹੂਰ ਗੀਤ ਰਿਹਾ ਉਸ ਸਮਿਆਂ ਦਾ ਰਜਿੰਦਰ ਜੀਰਾ ਜੀ ਕਹਿੰਦੇ ਉਹ ਰੇ ਤਾਲ ਮਿਲੇ ਨਦੀ ਕੇ ਜਲ ਮੇ ਨਦੀ ਮਿਲੇ ਸਾਗਰ ਮੇ ਸਾਗਰ ਮਿਲੇ ਕੌਣ ਸੇ ਜਲ ਮੇ ਕੋਈ ਜਾਣੇ ਨਾ। ਤੇ ਅੱਗੇ ਲਿਖਦੇ ਨੇ ਮਨਦੀਪ ਜੱਸੀ ਜੀ, ਊਧਮ ਸਿੰਘ ਸਰਦਾਰ ਸਰਾਭੇ ਦਾ ਕੀ ਕਹਿਣਾ, ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ, ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ, ਮਰ ਜਾਂਦੇ ਜੋ ਕੌਮ ਦੇ ਲਈ, ਉਹ ਜਿਉਂਦੇ ਰਹਿੰਦੇ, ਸਦਾ ਹੀ ਜਿਉਂਦੇ ਰਹਿੰਦੇ। ਮਨਦੀਪ ਜੱਸੀ ਜੀ ਨੇ ਜੀਰਾ ਸਾਹਿਬ ਜੀ ਕਿਆ ਬਾਤਾਂ ਨੇ, ਬਹੁਤ ਖੂਬ ਆਪਣੇ ਸ਼ੇਰੋ ਸ਼ਾਇਰੀ ਮਨਦੀਪ ਜੀ ਹਰ ਵਾਰ ਦੀ ਤਰ੍ਹਾਂ। ਮੁਕੱਦਰ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਬਾਈ ਜੀ, ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਆ ਜੱਸੀ ਵੀਰੇ ਲਗਾਉਂਗੇ ਹਾਜ਼ਰੀ ਅੱਜ, ਤੇ ਜੀਰਾ ਸਾਹਿਬ ਨੂੰ ਹਾਕ ਮਾਰ ਲਓ ਕਹਿੰਦੇ, ਤੇ ਬਹੁਤ ਵਧੀਆ ਵਿਸ਼ਾ ਕਹਿੰਦੇ ਗਰੇਵਾਲ ਸਾਹਿਬ, ਤੇ ਮਾਫ਼ ਕਰਨਾ ਗਰੇਵਾਲ ਸਾਹਿਬ ਕਹਿੰਦੇ ਜੀ ਤੇ ਭਾਰਤ ਸਾਹਿਬ ਜੀ ਗੱਲ ਨਹੀਂ ਕਰ ਸਕਦਾ ਜੀ। ਮਨਦੀਪ ਜੱਸੀ ਜੀ ਲਿਖਦੇ ਆ ਕਿ ਮਾਤਾ ਜੀ ਦੇ ਨਾਲ ਬੈਠਾ ਜੀ ਤੇ ਸਵਾਰ ਆ ਜੀ ਉਹਨਾਂ ਨੂੰ, ਤੇ ਬੋਲ ਨਹੀਂ ਸਕਦਾ ਜੀ, ਸੁਣ ਸਕਦਾ ਹਾਂ ਜੀ। ਮੁਕੱਦਰ ਜੀ ਕਹਿੰਦੇ ਆ ਕਿ ਬਿਲਕੁਲ ਭਾਰਜ ਬਾਈ ਜੀ ਤੇ ਸ਼ੰਮੀ ਬਾਈ ਜੀ, ਮੈਨੂੰ ਗੱਲ ਕਰਕੇ ਜਿਹੜਾ ਅਹਿਸਾਸ ਹੋਇਆ, ਸਾਡੇ ਸ਼ਹੀਦਾਂ ਨੇ ਬੜੀ ਹੀ ਵੱਡੀ ਕੁਰਬਾਨੀ ਦਿੱਤੀ ਹੈ, ਹਰ ਗੱਲ ਮਜ਼ਾਕ ਨਹੀਂ ਹੋਣੀ ਚਾਹੀਦੀ ਹੈ। ਮੁਕੱਦਰ ਜੀ ਕਹਿੰਦੇ ਜੱਸੀ ਬਾਈ ਜੀ ਸਿਆਂ ਤੁਸੀਂ ਤਾਂ ਕਰਮਾਂ ਵਾਲੇ ਹੋ। ਭਾਨ ਸਿੰਘ ਗਰੇ ਬਾਈ ਜੀ ਗ੍ਰੇਟ ਜੀ ਕਹਿੰਦੇ ਮੁਕੱਦਰ ਜੀ, ਤੇ ਮਨਦੀਪ ਜੀ ਕਹਿੰਦੇ ਮੁਕੱਦਰ ਸਿਆਂ ਜੀ ਤੁਸੀਂ ਤਾਂ ਦੁੱਗਣੇ ਕਰਮਾਂ ਵਾਲੇ ਹੋ। ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਜੀ ਕਿੱਥੇ ਚਲ ਗਿਆ ਸੁਣਿਆ, ਜੱਸੀ ਬਾਈ ਸਿਆਂ ਸਾਡੀ ਮਾਤਾ ਇੱਕ ਹੀ ਹੈ ਕਹਿੰਦੇ ਲਵ ਜੂ ਜੀ। ਤੇ ਅਗਲਾ ਸੁਨੇਹਾ ਮੁਕੱਦਰ ਜੀ ਤੋਂ ਬਾਅਦ ਜੱਸੀ ਜੀ ਦਾ, ਮੁਕੱਦਰ ਸਿਆਂ ਜੀ ਤੁਸੀਂ ਤਾਂ ਦੁੱਗਣੇ ਕਰਮਾਂ ਵਾਲੇ ਹੋ, ਤੇ ਮਾਂ ਮਾਂ ਹੁੰਦੀ ਹੈ ਜੀ ਕਹਿੰਦੇ ਮੁਕੱਦਰ ਜੀ। ਔਜਲਾ ਸਾਹਿਬ ਗ੍ਰੇਟ ਜੀਰਾ ਸਾਹਿਬ ਪਸੰਦ ਕਰਦੇ ਨੇ ਗੱਲਬਾਤ ਨੂੰ। ਤੇ ਇਸੇ ਤਰ੍ਹਾਂ ਮਨਦੀਪ ਜੀ ਕਹਿੰਦੇ ਹੈੱਡਫੋਨ ਲਗਾ ਕੇ ਨਾਲ ਬੈਠਾਂ ਤੇ ਲੱਤਾਂ ਬਾਹਾਂ ਘੁੱਟ ਰਿਹਾ ਜੀ ਤੇ ਸੁਣ ਰਿਹਾ ਜੀ। ਧੰਨਵਾਦ ਵੀਰੋ ਗਰੇਵਾਲ ਸਾਹਿਬ, ਮੁਕੱਦਰ ਸਿਆਂ ਜੀ ਤੇ ਔਜਲਾ ਸਾਹਿਬ ਜੀ। ਮੁਕੱਦਰ ਕਹਿੰਦੇ ਬੜੀ ਡੂੰਘੀ ਗੱਲ ਕੀਤੀ ਹੈ, ਹਰ ਗੱਲ ਦੇ ਉੱਤੇ ਮਜ਼ਾਕ ਨਹੀਂ ਹੋਣਾ ਚਾਹੀਦਾ, ਅੱਗੇ ਤੋਂ ਗੱਲ ਵਿਸ਼ੇ ਦੇ ਉੱਤੇ ਹੀ ਕਹਿੰਦੇ ਕਰਾਂਗੇ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗ੍ਰੇਟ ਤੇ ਜਿਹਨੂੰ ਪਿੰਡ ਦਾ ਦਰਦ ਉਹੀ ਕਹਿੰਦੇ ਸਮਝ ਸਕਦਾ ਹੈ ਜਿਹੜਾ ਜੜ ਦੇ ਨਾਲ ਜੁੜਿਆ ਹੋਇਆ। ਜੱਸੀ ਜੀ ਕਹਿੰਦੇ ਨੇ ਕਿ ਮਰ ਜਾਣਿਆ ਮਾਨਾ ਵੇ, ਖਬਰੇ ਕੀ ਦੁਨੀਆਂ ਦਾ ਹੋਣਾ, ਮਾਵਾਂ ਨੂੰ ਪੁੱਤਰਾਂ ਦੇ ਲਈ ਪਤਾ ਨਹੀਂ ਕਿੰਨਾ ਚਿਰ ਹੋਣ ਪਵੇਗਾ, ਹੋਰ ਪਤਾ ਨਹੀਂ ਕਿੰਨਾ ਚਿਰ ਹੋਰ ਪਵੇਗਾ ਰੋਣਾ, ਫੁੱਲ ਕਿੱਥੋਂ ਲੱਭਣਗੇ ਕੰਡੇ ਹੋਣ ਜਿਨ੍ਹਾਂ ਨੇ ਬੀਜੇ, ਤੁਹਾਨੂੰ ਨਸ਼ਾ ਵਲਾਇਤਾਂ ਦਾ ਮਾਮਾ ਜਿਉਣ ਆਸ ਰਹੇ ਕੀ ਦੇ। ਕਿਆ ਬਾਤ ਹੈ ਜੀ, ਮਾਨ ਸਾਹਿਬ ਦਾ ਗੀਤ ਹੈ, ਬੜਾ ਖੂਬਸੂਰਤ ਗੀਤ ਹੈ। ਮਨਦੀਪ ਜੱਸੀ ਜੀ ਕਹਿੰਦੇ ਧੰਨਵਾਦ ਸ਼ਮੀ ਜੀ ਤੇ ਭਾਰਤ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੱਸੀ ਜੀ ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਲਓ ਦੋਸਤੋ, ਆਖਰ ਦੇ ਵਿਚ ਜਾਂਦੇ ਜਾਂਦੇ 15-20 ਮਿੰਟ ਦੇ ਵਿਚ ਖ਼ਬਰਾਂ ਨੂੰ ਸਮੇਟਦੇ ਆ, ਅੱਜ ਦੀਆਂ ਜੋ ਖ਼ਬਰਾਂ ਕੀ ਕਹਿੰਦੀਆਂ ਨੇ। ਗਨਵੀਨ ਕੌਰ ਜਿਹੜੇ ਨੇ, ਗਨੀਬ ਕੌਰ ਆਪਣੇ ਮਜੀਠੀਆ ਸਾਹਿਬ ਦੇ ਵਾਈਫ ਗਨੀਬ ਕੌਰ ਹੁਣਾਂ ਨੇ ਮਾਰੀ ਹੈ, ਬੜਕ ਮਾਰ ਦਿੱਤੀ ਹੈ, ਕਾਹਦੇ ਲਈ ਮਾਰੀ ਹੈ ਉਹ ਦੇਖਦੇ ਆ ਅੱਗੇ ਜਾ ਕੇ। ਗਨੀਬ ਕੌਰ ਹੁਣਾਂ ਨੇ ਬੜਕ ਮਾਰ ਦਿੱਤੀ ਹੈ, ਮਜੀਠੀਆ ਭੱਜਿਆ ਨਹੀਂ ਹੈ, ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ਼ ਕੀਤਾ ਹੈ ਮਹਾਰਾਸ਼ਟਰ ਦੇ ਵਿਚ, ਯੂਕੇ ਦੇ ਵਿਚ ਕਿਰਪਾਨ ਮਾਮਲਾ ਜਿਹੜਾ ਭਖਿਆ ਹੋਇਆ ਹੈ, ਭਾਰਤ ਸਣੇ 60 ਦੇਸ਼ਾਂ ਦੇ ਉੱਤੇ ਟ੍ਰੇਡ ਜਿਹੜਾ ਹੈ ਹੋਰ ਟੈਰਿਫ ਜਿਹੜਾ ਦੀ ਤਲਵਾਰ ਜਿਹੜੀ ਹੈ ਲਟਕ ਪਈ ਹੈ। ਦੇਖਦੇ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਬਣਦਾ ਹੈ, ਤੇ ਬਹੁਤ ਸਾਰੀਆਂ ਦਿਲਚਸਪੀ ਵਾਲੀਆਂ ਖ਼ਬਰਾਂ ਨੇ, ਉਨ੍ਹਾਂ ਦੇ ਵੱਲ ਨੂੰ ਆਪਾਂ ਹਾਮੀ ਭਰਦੇ ਹਾਂ। ਤੇ ਅੱਜ 3 ਜੂਨ 2026 ਦਾ ਦਿਹਾੜਾ ਤੇ ਆਪਣਾ ਬੁੱਧਵਾਰ ਵਾਲਾ ਦਿਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਰਵਨੀਤ ਸਿੰਘ ਬਿੱਟੂ ਦੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਿਹੜੀ ਜਿਤਾਈ ਜਾ ਰਹੀ ਹੈ, ਅਟੈਚੀਆਂ ਜਿਹੜੇ ਨੇ ਅਟੈਚੀ ਕਹਿੰਦੇ ਪੈਕ ਕਰਕੇ ਪੰਜਾਬ ਪਰਤਣ ਦੇ ਸੰਕੇਤ ਦਿੱਤੇ ਨੇ। ਲੱਗਦਾ ਕਿ ਉਨ੍ਹਾਂ ਦੀ ਕਿਤੇ ਨਾ ਕਿਤੇ ਪਾਵਰ ਜਿਹੜੀ ਹੈ ਘਟਾਈ ਜਾ ਸਕਦੀ ਹੈ ਮੰਤਰੀ ਤੋਂ ਜਿਹੜਾ, ਤੇ ਦੂਸਰੇ ਪਾਸੇ ਉਹ ਇੱਛਾ ਰੱਖਦੇ ਆ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਦੂਸਰੇ ਪਾਸੇ ਮਜੀਠੀਆ ਮਾਮਲਾ, ਮਜੀਠੀਆ ਨਾ ਭੱਜਿਆ ਤੇ ਨਾ ਭੱਜੇਗਾ। ਗਨੀਬ ਕੌਰ ਨੇ ਹੁਣਾਂ ਨੇ ਜਿਹੜਾ ਮੁੱਖ ਮੰਤਰੀ ਮਾਨ ਦੇ ਉੱਤੇ ਕਾਗਜ਼ੀ ਸ਼ੇਰ ਵਾਲੇ ਬਿਆਨ ਦੇ ਉੱਤੇ ਜਵਾਬ ਦਿੱਤਾ ਹੈ। ਕੀ ਕਹਿੰਦੇ ਨੇ ਗਨੀਬ ਕੌਰ, ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਵਿਸਤਾਰ ਦੇ ਵਿੱਚ। ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਵਿੱਚ ਹੰਗਾਮਾ ਕਰਨ ਅਤੇ ਪੁਲਿਸ ਹਿਰਾਸਤ ਦੇ ਵਿੱਚੋਂ ਇੱਕ ਮੁਲਜ਼ਮ ਨੂੰ ਛਡਾਉਣ ਦੇ ਦੋਸ਼ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਦਰਜ ਹੋਏ ਕੇਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖ ਗਈ। ਮਜੀਠੀਆ ਦੀ ਪਤਨੀ ਤੇ ਹਲਕਾ ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਬ ਕੌਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਕੱਲ ਦੇ ਬਿਆਨ ਦੇ ਉੱਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨਾ ਤਾਂ ਭੱਜੇ ਨੇ ਤੇ ਨਾ ਹੀ ਕਦੇ ਭੱਜਣਗੇ। ਉਹ ਇਸ ਵੇਲੇ ਆਪਣੀ ਕਾਨੂੰਨੀ ਟੀਮ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ ਤੇ ਇਸ ਮਾਮਲੇ ਨੂੰ ਅਦਾਲਤ ਦੇ ਰਾਹੀਂ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ ਕਾਗਜ਼ੀ ਸ਼ੇਰ ਦਸਦਿਆਂ ਕਿਹਾ ਸੀ ਕਿ ਹੁੱਲੜਬਾਜ਼ੀ ਉਨ੍ਹਾਂ ਦੇ ਖੂਨ ਦੇ ਵਿਚ ਹੈ ਤੇ ਇਸ ਦੇ ਜਵਾਬ ਦੇ ਵਿਚ ਬੀਬੀ ਗਨੀਵ ਕੌਰ ਹੁਣਾਂ ਨੇ ਮੁੱਖ ਮੰਤਰੀ ਦੇ ਬਿਆਨਾਂ ਨੂੰ ਗੈਰ ਜਿੰਮੇਵਾਰਨਾ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਸਰਕਾਰ ਵੱਲੋਂ ਮਜੀਠੀਆ ਦੇ ਖਿਲਾਫ਼ ਜਾਰੀ ਕੀਤੇ ਲੁੱਕ ਆਊਟ ਸਰਕੂਲਰ ਜਿਹੜਾ ਉਹਦੇ ਉਤੇ ਬੋਲਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਮਜੀਠੀਏ ਦਾ ਕਹਿੰਦੇ ਪਾਸਪੋਰਟ ਪਹਿਲਾਂ ਹੀ ਅਦਾਲਤ ਦੇ ਵਿਚ ਜਮ੍ਹਾਂ ਹੈ ਤੇ ਮੁੱਖ ਮੰਤਰੀ ਪੰਜਾਬ ਪੁਲਿਸ ਅਤੇ ਜਾਂਚ ਏਜੰਸੀਆਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਨੇ ਪਰ ਫਿਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕਹਿੰਦੇ ਅਜਿਹੇ ਨੋਟਿਸਾਂ ਦਾ ਜਿਹੜਾ ਡਰਾਮਾ ਰਚਿਆ ਜਾ ਰਿਹਾ। ਗਨੀਵ ਕੌਰ ਹੁਣਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਲੋਕ ਹਿੱਤ ਦੇ ਕੰਮ ਕਰਨ ਦੇ ਲਈ ਦੀ ਬਜਾਏ ਸਿਰਫ਼ ਤੇ ਸਿਰਫ਼ ਸਿਆਸੀ ਬਦਲਾਖੋਰੀ ਦੇ ਤਹਿਤ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਵਿਚ ਹੋਈਆਂ ਨਗਰ ਕੌਂਸਲਾਂ ਦੇ ਚੋਣਾਂ ਚ ਮਜੀਠੀਆ ਦੀ ਵਧਦੀ ਲੋਕ ਪ੍ਰਿਯਤਾ ਤੋਂ ਜਿਹੜਾ ਬੁਖਲਾ ਕੇ ਸਰਕਾਰ ਨੇ ਇਹ ਜਿਹੜਾ ਝੂਠਾ ਪਰਚਾ ਦਰਜ ਕਰਵਾਇਆ। ਪੁਲਿਸ ਅਧਿਕਾਰੀਆਂ ਦੇ ਉਤੇ ਦਬਾਅ ਪਾ ਕੇ ਝੂਠੀਆਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਨੇ ਜਿਸਦਾ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕਿਆ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਮਜੀਠਾ ਦੇ ਫਿਕਰ ਦੇ ਵਿਚ ਦਿਨ ਰਾਤ ਗਵਾਉਣ ਦੀ ਬਜਾਏ ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਜਿਹੜੀ ਸਥਿਤੀ ਹੈ ਵਧਦੇ ਗੈਂਗਸਟਰਵਾਦ ਨਸ਼ਿਆਂ ਤੇ ਸਿਰ ਚੜੇ ਕਰਜ਼ੇ ਦੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ। ਦੂਸਰੇ ਪਾਸੇ ਪੰਜਾਬ ਦੇ ਸਕੂਲ 5% ਤੋਂ ਵੱਧ ਨਹੀਂ ਕਹਿੰਦੇ ਵਧਾ ਸਕਣਗੇ ਫੀਸਾਂ। ਸੀਐਮ ਮਾਨ ਹੁਣਾਂ ਨੇ ਕਿਹਾ ਪਿਛਲੇ 3 ਸਾਲਾਂ ਦੇ ਵਿਚ 15% ਤੋਂ ਵੱਧ ਫੀਸਾਂ ਵਸੂਲਣ ਵਾਲੇ ਸਕੂਲਾਂ ਤੋਂ ਫੀਸ ਕਰਵਾਈ ਜਾਵੇਗੀ ਕਹਿੰਦੇ ਵਾਪਸ। ਪਰ ਦੂਸਰੇ ਪਾਸੇ ਦੇਖਿਆ ਜਾਵੇ ਭਾਈ ਇਹਨਾਂ ਦੀ ਕੰਟਰੋਲ ਕਰੋ ਬਹੁਤਾਤ ਜਿਹੜੀ ਵੱਧ ਰਹੀ ਹੈ। ਜਿਹੜੇ ਪ੍ਰਾਈਵੇਟ ਸਕੂਲ ਨੇ ਉਨ੍ਹਾਂ ਨੂੰ ਲਾਇਸੈਂਸ ਹੀ ਨਾ ਦਿੱਤੇ ਜਾਣ ਖੋਲਣ ਦੇ ਲਈ, ਹੋਰ ਸਰਕਾਰੀ ਸਕੂਲਾਂ ਦੇ ਵਿਚ ਫਿਰ ਹੀ ਲੋਕ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਅੰਮ੍ਰਿਤਸਰ ਦੀ ਵਿਦਿਆਰਥਣ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਨਾ ਦੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦਾ ਕੋਈ ਵੀ ਸਕੂਲ ਸਾਲ ਦੇ ਵਿਚ 5% ਤੋਂ ਵੱਧ ਫੀਸਾਂ ਨਹੀਂ ਜਿਹੜਾ ਵਧਾ ਸਕੇਗਾ ਤੇ ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਮਾਨ ਹੁਣਾਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਮਾਨ ਹੁਣਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕਾਨੂੰਨ ਤਿਆਰ ਕੀਤਾ ਜਾਵੇਗਾ ਜਿਸ ਦੇ ਵਿਚ ਪਿਛਲੇ 3 ਸਾਲਾਂ ਦੇ ਦੌਰਾਨ 15% ਤੋਂ ਵੱਧ ਫੀਸ ਵਸੂਲਣ ਵਾਲੇ ਸਕੂਲ ਪ੍ਰਬੰਧਕਾਂ ਤੋਂ ਵਿਦਿਆਰਥੀਆਂ ਦੀ ਫੀਸ ਵੀ ਵਾਪਸ ਕਰਵਾਈ ਜਾਏਗੀ ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਚ 1 ਸਾਲ ਦੇ ਦੌਰਾਨ 5% ਤੋਂ ਵੱਧ ਫੀਸ ਵਧਾਉਣ ਵਾਲੇ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਦੀ ਵਿਦਿਆਰਥਣ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਲੇ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਵੀ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਹਿੰਦੇ ਕੀਤੀ ਜਾਵੇਗੀ। ਦੂਸਰੇ ਪਾਸੇ ਰਵਨੀਤ ਬਿੱਟੂ ਦਾ ਮਾਮਲਾ ਮੰਤਰੀ ਦੀ ਕੁਰਸੀ ਅਤੇ ਰਾਜ ਸਭਾ ਸੀਟ ਗੁਆ ਦੇਵੇਗਾ ਇਹ ਮਾਨ ਸਾਹਿਬ ਨੇ ਦਾਅਵਾ ਕੀਤਾ। ਭਗਵੰਤ ਮਾਨ ਹੁਣਾਂ ਨੇ ਕਹਿੰਦੇ ਕਿ ਕਦੇ ਸਭ ਤੋਂ ਚੰਗੇ ਦੋਸਤ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੁਣ ਇਕ ਦੂਜੇ ਦੇ ਵਿਰੋਧੀ ਜਿਹੜੇ ਬਣ ਚੁੱਕੇ ਐ। ਅੱਜ ਮੀਡੀਆ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਹੋਣਾ ਕਿਹਾ ਕਿ ਬਿੱਟੂ ਜਲਦ ਹੀ ਨਾ ਸਿਰਫ ਆਪਣਾ ਮੰਤਰਾਲਾ ਗਵਾਉਣਗੇ ਸਗੋਂ ਆਪਣੀ ਰਾਜ ਸਭਾ ਸੀਟ ਵੀ ਗਵਾ ਦੇਣਗੇ। ਉਨਾਂ ਕਿਹਾ ਕਿ ਉਨਾਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਹਵਾਲਾ ਦਿੰਦੇ ਹੋਏ ਉਨਾਂ ਨੇ ਉਸ ਨੂੰ ਵਿਧਾਨ ਸਭਾ ਚੋਣ ਲੜ ਕੇ ਅਤੇ ਜਿੱਤ ਕੇ ਆਪਣੀ ਸਿਆਸੀ ਸਮਰਥਾ ਸਾਬਤ ਕਰਨ ਦੇ ਲਈ ਕਿਹਾ। ਇਸੇ ਲਈ ਉਹ ਕਹਿ ਰਿਹਾ ਹੈ ਕਿ ਬਹੁਤ ਹੋ ਗਿਆ ਰਾਜ ਸਭਾ ਅਤੇ ਲੋਕ ਸਭਾ। ਮਾਨ ਅਤੇ ਬਿੱਟੂ ਜੋ 2022 ਦੇ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿਚ ਆਉਣ ਅਤੇ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾਂ ਦੋਸਤ ਬਣ ਗਏ ਸਨ ਤੇ ਹਾਲ ਹੀ ਤੱਕ ਕਰੀਬੀ ਦੋਸਤ ਰਹੇ ਨੇ। ਜੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਅਕਸਰ ਇਕ ਦੂਜੇ ਦੇ ਨਾਲ ਗੱਲਬਾਤ ਕਰਦੇ ਸਨ, ਨਾ ਸਿਰਫ਼ ਸਿਆਸੀ ਗੱਲਾਂ ਸਗੋਂ ਆਪਣੇ ਨਿੱਜੀ ਮੁੱਦਿਆਂ ਦਾ ਵੀ ਆਦਾਨ ਪ੍ਰਦਾਨ ਕਰਦੇ ਰਹੇ। ਪਰ ਹੁਣ ਜਿਵੇਂ ਜਿਵੇਂ ਆਪ ਤੇ ਭਾਜਪਾ ਦੋਵੇਂ ਚੋਣ ਮੋੜ ਦੇ ਵਿਚ ਜਿਹੜੇ ਜਾ ਰਹੇ ਨੇ ਉਨ੍ਹਾਂ ਦੀ ਨਿੱਜੀ ਦੋਸਤੀ ਉਨ੍ਹਾਂ ਦੀ ਵਿਅਕਤੀਗਤ ਰਾਜਨੀਤੀ ਦੀ ਬਲੀ ਜਿਹੜੀ ਚੜ੍ਹਦੀ ਜਾਪਦੀ ਹੈ। ਉਨ੍ਹਾਂ ਦੇ ਮਤਭੇਦ ਪਿਛਲੇ ਮਹੀਨੇ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨਾਂ ਦੇ ਸੰਬੰਧ ਚ ਸਾਹਮਣੇ ਆਏ ਸਨ ਜਦੋਂ ਬਿੱਟੂ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਦਾ ਸਮਰਥਨ ਕਰਨ ਦੇ ਲਈ ਮਾਨ ਦੇ ਗੜ੍ਹ ਧੂਰੀ ਅਤੇ ਸੰਗਰੂਰ ਦੇ ਵਿਚ ਦਾਖਲ ਹੋਏ। ਓਂਕਾਰ ਸਿੰਘ ਨੂੰ ਸੰਗਰੂਰ ਪੁਲਿਸ ਨੇ ਗੈਰ ਕਾਨੂੰਨੀ ਤੌਰ ਦੇ ਉਤੇ ਚੋਣ ਵਾਲੇ ਖੇਤਰ ਸੰਗਰੂਰ ਦੇ ਵਿਚ ਰਹਿਣ ਦੇ ਦੋਸ਼ ਵਿਚ ਜਿਹੜਾ ਗ੍ਰਿਫ਼ਤਾਰ ਕੀਤਾ ਸੀ ਤੇ ਹਾਲਾਂਕਿ ਉਹ ਉਥੋਂ ਦਾ ਜਿਹੜਾ ਵੋਟਰ ਨਹੀਂ ਸੀ। ਇਹ ਸਾਰੇ ਮਸਲੇ ਚੱਲੇ ਨੇ। ਦੂਸਰੇ ਪਾਸੇ ਜਿਹੜੀ ਕੁੜੱਤਣ ਵੱਧ ਗਈ ਹੈ ਮਹਾਰਾਸ਼ਟਰ ਦੇ ਵਿਚ ਫਾਰਮਰਸ ਦਾ ਜਿਹੜਾ 2 ਲੱਖ ਤੱਕ ਦਾ ਜਿਹੜਾ ਕਰਜ਼ਾ ਹੈ ਮਾਫ਼ ਕਰਨ ਦਾ ਫੈਸਲਾ ਲੈ ਲਿਆ ਗਿਆ। ਸੂਬੇ ਦੇ ਕਰੀਬ 56 ਲੱਖ ਕਿਸਾਨਾਂ ਨੂੰ ਲਾਭ ਜਿਹੜਾ ਹੋਣਾ ਹੈ। ਮਹਾਰਾਸ਼ਟਰ ਕੈਬਨਿਟ ਜਿਹੜੀ ਹੈ ਉਹਨੇ 2 ਲੱਖ ਰੁਪਏ ਤੱਕ ਦੇ ਖੇਤਰੀ ਜਿਹੜਾ ਖੇਤੀ ਕਰਜ਼ੇ ਮਾਫ ਕਰਨ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ। ਸੂਬਾ ਸਰਕਾਰ ਦੇ ਇਸ ਫੈਸਲੇ ਦਾ ਕਰੀਬ 56 ਲੱਖ ਕਿਸਾਨਾਂ ਨੂੰ ਲਾਭ ਹੋਣਾ ਹੈ। ਉਧਰ ਕਾਂਗਰਸ ਤੇ NCP SP ਨੇ ਮੰਗ ਕੀਤੀ ਕਿ ਸੂਬਾ ਸਰਕਾਰ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਦੇ ਨਾਲ ਮਾਫ ਕਰੇ ਤੇ ਇਸ ਦੇ ਲਈ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੇ ਵਿਚੋਂ ਖੇਤੀ ਕਰਜ਼ੇ ਦੀਆਂ ਐਂਟਰੀਆਂ ਹਟਾਈਆਂ ਜਾਣ। ਵਿਰੋਧੀ ਧਿਰਾਂ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਐਲਾਨੀ ਗਈ ਜਿਹੜੀ ਹੈ ਕਰਜ਼ਾ ਮਾਫ਼ੀ ਯੋਜਨਾ ਦੇ ਅਮਲੀ ਰੂਪ ਦੇ ਵਿਚ ਲਾਗੂ ਹੋਣ ਦੇ ਉਤੇ ਖਦਸ਼ਾ ਜਿਹੜਾ ਜਤਾਇਆ। ਮੁੱਖ ਮੰਤਰੀ ਦੇਵਿੰਦਰ ਫੜਨਵੀਸ ਹੁਣਾਂ ਦੀ ਜਿਹੜੀ ਅਗਵਾਈ ਵਾਲੀ ਸੂਬਾਈ ਕੈਬਨਿਟ ਨੇ ਆਗਾਮੀ ਮਨਸੂਈ ਸੀਜ਼ਨ ਤੋਂ ਪਹਿਲਾਂ ਅੱਜ ਉਪਰੋਕਤ ਫੈਸਲਾ ਲਿਆ ਹੈ। ਭਾਜਪਾ ਦੀ ਅਗਵਾਈ ਵਾਲੇ ਮਹਾਂਯੂਈਟੀ ਗਠਜੋੜ ਨੇ 2024 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਈ ਵੱਡੇ ਚੋਣ ਵਾਅਦੇ ਕੀਤੇ ਸਨ ਤੇ ਜਿਨ੍ਹਾਂ ਦੇ ਵਿਚ ਖੇਤੀ ਕਰਜ਼ੇ ਦੇ ਉਤੇ ਲੀਕ ਵੀ ਸ਼ਾਮਲ ਸੀ। ਵਿਧਾਨ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਅਮਲ ਦੇ ਵਿਚ ਹੋਣ ਦੇ ਕਰਕੇ ਸ਼ਾਇਦ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਾ ਹੋਵੇ। ਇਸ ਸਕੀਮ ਦੇ ਘੇਰੇ ਦੇ ਵਿਚ 65 ਲੱਖ ਖਾਤੇ ਆਉਣਗੇ ਤੇ ਕਰੀਬ 56 ਲੱਖ ਕਿਸਾਨਾਂ ਦਾ 36,585 ਕਰੋੜ ਰੁਪਏ ਦਾ ਕਰਜ਼ਾ ਮਾਫ਼ ਹੋਣ ਦੀ ਉਮੀਦ ਜਤਾਈ ਗਈ ਹੈ। ਕੈਬਨਿਟ ਨੇ ਖੇਤੀ ਕਰਜ਼ੇ ਦੀ ਨਿਯਮਤ ਕਿਸ਼ਤ ਅਦਾ ਕਰਨ ਵਾਲੇ ਕਿਸਾਨਾਂ ਨੂੰ 50,000 ਰੁਪਏ ਦਾ ਇਨਸੈਂਟਿਵ ਦੇਣ ਦਾ ਵੀ ਫੈਸਲਾ ਕੀਤਾ ਹੈ। ਚੰਗਾ ਕਦਮ ਹੈ ਜੀ, ਚਲੋ ਕਿਤੇ ਨਾ ਕਿਤੇ ਤਾਂ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਸਰੇ ਪਾਸੇ ਕੋਕਰੇਜ ਜਨਤਾ ਪਾਰਟੀ ਵੱਲੋਂ ਸਿੱਖਿਆ ਪ੍ਰਣਾਲੀ ਦੇ ਵਿਰੁੱਧ ਅੰਦੋਲਨ ਦੀ ਤਿਆਰੀ ਤੇਜ਼ ਕਰਤੀ ਹੈ ਤੇ 3 ਕੌਮੀ ਬੁਲਾਰੇ ਨਿਯੁਕਤ ਕਰ ਦਿੱਤੇ ਹੈ। ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਦੇ ਨਾਲ ਪ੍ਰਸਿੱਧ ਹੋ ਰਹੀ ਕਾਕਰੋਚ ਜਿਹੜੀ ਜਨਤਾ ਪਾਰਟੀ ਹੈ CJP ਨੇ ਆਪਣੇ ਸੰਗਠਨ ਦੇ ਵਿਸਤਾਰ ਦੇ ਵੱਲ ਲਈ ਜਿਹੜਾ ਵੱਡਾ ਕਦਮ ਚੁੱਕਦਿਆਂ 3 ਨਵੇਂ ਬੁਲਾਰਿਆਂ ਦੀ ਨਿਯੁਕਤੀ ਕਰ ਦਿੱਤੀ। ਪਾਰਟੀ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖਿਆ ਤੇ ਨੌਜਵਾਨਾਂ ਦੇ ਨਾਲ ਜੁੜੇ ਮੁੱਦਿਆਂ ਦੇ ਉਤੇ ਆਪਣੀ ਪਹੁੰਚ ਅਤੇ ਪ੍ਰਭਾਵ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਖੋਜੀ ਪੱਤਰਕਾਰ ਸੌਰਵ ਦਾਸ ਨੂੰ ਮੁੱਖ ਬੁਲਾਰਾ ਬਣਾਇਆ ਗਿਆ। ਉਥੇ ਹੀ ਰਾਜਨੀਤਿਕ ਖੋਜਕਰਤਾ ਤੇ ਫਿਲਮ ਨਿਰਮਾਤਾ ਵਿਜੇਤਾ ਦਈਆ ਤੇ ਸਾਬਕਾ ਪ੍ਰਬੰਧਨ ਸਲਾਹਕਾਰ ਆਸ਼ੂਤੋਸ਼ ਰਾਂਕਾ ਮੀਡੀਆ ਤੇ ਜਨਤਕ ਮੰਚਾਂ ਦੇ ਉਤੇ ਸੰਗਠਨ ਦੀ ਨੁਮਾਇੰਦਗੀ ਕਰਨਗੇ। ਪਾਰਟੀ ਨੇ ਕਿਹਾ ਕਿ ਉਸਦਾ ਉਦੇਸ਼ ਭਾਰਤ ਦੇ ਜਿਹੜਾ ਸਿਆਸੀ ਚਰਚਾ ਦੇ ਵਿਚ ਬਦਲਾਅ ਲਿਆਉਣਾ ਹੈ ਤੇ ਜਿੰਮੇਵਾਰੀ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਦੇ ਰਾਹੀਂ ਕਹਿੰਦੇ ਅੱਗੇ ਵਧਾਈ ਜਾਏਗੀ। ਕਾਂਗਰਸ ਜਨਤਾ ਪਾਰਟੀ ਦੇ ਕੌਣ ਨੇ ਨਵੇਂ ਬੁਲਾਰੇ? ਇਹਦੇ ਵਿਚ ਪਾਰਟੀ ਦੇ ਅਨੁਸਾਰ ਸੌਰਵ ਦਾਸ ਕਾਨੂੰਨੀ ਨਿਆਇਕ ਅਤੇ ਸਮਾਜਿਕ ਮੁੱਦਿਆਂ ਦੇ ਉਤੇ ਲੰਮੇ ਸਮੇਂ ਤੋਂ ਪੱਤਰਕਾਰ ਰਹੇ ਨੇ ਤੇ ਸੰਗਠਨ ਨੇ ਉਨ੍ਹਾਂ ਨੂੰ ਨਵੰਬਰ 2025 ਦੇ ਵਿਚ ਇੰਡੀਆ ਗੇਟ ਦੇ ਉਤੇ ਆਯੋਜਿਤ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨਾਂ ਦੇ ਵਿਚ ਮਹੱਤਵਪੂਰਨ ਭੂਮਿਕਾ ਜਿਹੜੀ ਨਿਭਾਉਣ ਦਾ ਸਿਹਰਾ ਵੀ ਦਿੱਤਾ ਹੈ। ਵਿਜੇਤਾ ਦਈਆ ਰਾਜਨੀਤਿਕ ਖੋਜ ਲੇਖਣ ਅਤੇ ਫਿਲਮ ਨਿਰਮਾਣ ਦੇ ਨਾਲ ਜੁੜੇ ਰਹੇ ਨੇ। ਉਨ੍ਹਾਂ ਕਈ ਯੂਟਿਊਬ ਕੰਟੈਂਟ ਕ੍ਰੀਏਟਰਾਂ ਦੇ ਲਈ ਖੋਜ ਅਤੇ ਕੰਟੈਂਟ ਪ੍ਰੋਡਕਸ਼ਨ ਦਾ ਜਿਹੜਾ ਕੰਮ ਕੀਤਾ ਹੈ। ਦਿੱਲੀ ਟੈਕਨੋਲੋਜੀਕਲ ਜਿਹੜੀ ਹੈ ਆਪਣੀ ਟੈਕਨੋਲੋਜੀਕਲ ਯੂਨੀਵਰਸਿਟੀ DTU ਤੋਂ ਗ੍ਰੈਜੂਏਟ ਦਈਆ ਪਾਵਰ ਆਫ ਯੂਨੀਵਰਸ ਤੇ ਟੂ ਹੈਲ ਵਿਦ ਦੈਟ ਜੌਬ ਵਰਗੀਆਂ ਕਿਤਾਬਾਂ ਦੇ ਲੇਖਕ ਵੀ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਵੀ ਫਿਲਮਾਂ ਦਰਾਰਾ ਅਤੇ ਓਪਰੀ ਪਰਾਈ ਦਾ ਵੀ ਜਿਹੜਾ ਲੇਖਣ ਅਤੇ ਨਿਰਦੇਸ਼ਨ ਕੀਤਾ। ਉਥੇ ਆਸ਼ੂ ਤੋਸ਼ ਰਾਕਾ IIT ਕਾਨਪੁਰ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਜਿਹੜੇ ਸਾਬਕਾ ਵਿਦਿਆਰਥੀ ਨੇ ਉਹ ਪਹਿਲਾਂ ਗਲੋਬਲ ਕੰਸਲਟਿੰਗ ਕੰਪਨੀ ਦੇ ਲੰਡਨ ਦਫ਼ਤਰ ਦੇ ਵਿਚ ਕਾਰਜਸ਼ੀਲ ਸਨ ਤੇ ਪਾਰਟੀ ਦੇ ਮੁਤਾਬਕ ਭਾਰਤ ਪਰਤਣ ਤੋਂ ਬਾਅਦ ਉਹ ਜੈਪੁਰ ਦੇ ਵਿਚ ਵਾਤਾਵਰਨ ਸਿੱਖਿਆ ਤੇ ਨੌਜਵਾਨਾਂ ਦੇ ਨਾਲ ਜੁੜੇ ਮੁਹਿੰਮਾਂ ਦੇ ਵਿਚ ਸਰਗਰਮ ਰਹੇ ਨੇ। ਕੋਕਰੇ ਜਨਤਾ ਪਾਰਟੀ ਵੱਲੋਂ ਸਿੱਖਿਆ ਪ੍ਰਣਾਲੀ ਵਿਰੁੱਧ ਅੰਦੋਲਨ ਦੀ ਤਿਆਰੀ ਕੀਤੀ ਹੈ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਅਜਿਹੇ ਸਮੇਂ ਦੇ ਵਿਚ ਹੋਇਆ ਜਦੋਂ ਅਭਿਜੀਤ ਦੀਪਕੇ 6 ਜੂਨ ਨੂੰ ਭਾਰਤ ਪਰਤਣ ਵਾਲੇ ਨੇ ਤੇ ਉਨ੍ਹਾਂ ਹਾਲ ਹੀ ਦੇ ਵਿਚ ਦਿੱਲੀ ਦੇ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਦਾ ਕਹਿਣਾ ਹੈ ਕਿ ਉਹ ਕਥਿਤ ਨੀਟ ਪੇਪਰ ਲੀਕ ਅਤੇ CBSE ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰੇਗੀ। ਇਸੇ ਤਰ੍ਹਾਂ ਵਿਦਿਆਰਥੀਆਂ ਦੀ ਜਿਹੜੀ ਹੈ ਅਤੇ ਨੌਜਵਾਨਾਂ ਦੇ ਵਿਚ ਵੱਧ ਰਿਹਾ ਲੋਕਪ੍ਰਿਯਤਾ ਇਸ ਪਾਰਟੀ ਦਾ ਤੇ ਪਿਛਲੇ ਮਹੀਨੇ ਸ਼ੁਰੂ ਹੋਈ ਕਾਕਰੋਚ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਦੇ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਹੈ ਤੇ ਸਿੱਖਿਆ ਰੋਜ਼ਗਾਰ ਅਤੇ ਨੌਜਵਾਨਾਂ ਦੇ ਨਾਲ ਜੁੜੇ ਮੁੱਦਿਆਂ ਦੇ ਉਤੇ ਮੁਖਰ ਰੂਪ ਦੇ ਵਿਚ ਅਪਣਾਉਣ ਦੇ ਕਾਰਨ ਸੰਗਠਨ ਵਿਸ਼ੇਸ਼ ਤੌਰ ਦੇ ਉਤੇ ਵਿਦਿਆਰਥੀਆਂ ਤੇ ਨੌਜਵਾਨ ਵਰਗ ਵਿਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਸਰੇ ਪਾਸੇ ਦਿੱਲੀ ਦੇ ਵਿਚ ਜਿਹੜੀ ਅੱਗ ਲੱਗੀ ਹੈ ਤੇ ਹੈਰਾਨੀਜਨਕ ਕੰਮ ਕਰ ਰਹੇ ਨੇ ਲੋਕ। 6 ਕਮਰਿਆਂ ਵਾਲਾ ਗੈਸਟ ਹਾਊਸ ਬਣਾ ਲਿਆ, 25 ਕਮਰਿਆਂ ਦਾ ਹੋਟਲ ਤੇ ਲਾਲਚ ਤੇ ਲਾਪਰਵਾਹੀ ਦੇ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਦਿੱਲੀ ਦੇ ਮਾਲਵੀਆ ਨਗਰ ਦੇ ਵਿਚ ਬੁੱਧਵਾਰ ਅੱਜ ਇਕ ਇਮਾਰਤ ਦੇ ਵਿਚ ਲੱਗੀ ਭਿਆਨਕ ਅੱਗ ਦੇ ਕਾਰਨ ਘੱਟੋ ਘੱਟ 21 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਹੋਰ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਇਹ ਇਮਾਰਤ 6 ਕਮਰਿਆਂ ਵਾਲੇ ਬੈੱਡ ਐਂਡ ਬ੍ਰੇਕਫਾਸਟ ਦੇ ਵਜੋਂ ਚਲਾਉਣ ਲਈ ਲਾਇਸੈਂਸ ਸ਼ੁਦਾ ਸੀ ਤੇ ਪਰ ਕਥਿਤ ਤੌਰ ਦੇ ਉਤੇ 25 ਕਮਰਿਆਂ ਵਾਲੀ ਸੰਸਥਾ ਦੇ ਵਿਚ ਤਬਦੀਲ ਹੋ ਗਈ ਸੀ। ਫਲੋਰਿਸ਼ ਸਟੇ ਵਜੋਂ ਜਿਹੜਾ ਚੱਲ ਰਹੀ ਇਸ ਇਮਾਰਤ ਦੇ ਵਿਚ ਸਵੇਰੇ ਅੱਗ ਲੱਗੀ। ਜਦੋਂ ਧੂਏ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿਚ ਲੈ ਲਿਆ ਤਾਂ ਕਈ ਪੀੜਤ ਅੰਦਰ ਹੀ ਫਸ ਗਏ। ਚਸ਼ਮਦੀਦਾਂ ਦੀਆਂ ਵੀਡੀਓਜ਼ ਦੇ ਵਿਚ ਨਿਰਾਸ਼ਾਜਨਕ ਦ੍ਰਿਸ਼ ਦਿਖਾਈ ਦਿੱਤੇ ਜਿਸ ਦੇ ਵਿਚ ਕੁਝ ਲੋਕ ਬਚਣ ਦੇ ਲਈ ਬਲਦੀ ਇਮਾਰਤ ਦੇ ਵਿਚੋਂ ਛਾਲ ਮਾਰ ਰਹੇ ਸਨ ਤੇ ਇਸ ਅਰਾਜਕਤਾ ਨੂੰ ਦੇਖ ਕੇ ਸਥਾਨਕ ਜਿਹੜੇ ਲੋਕ ਨੇ ਵਸਨੀਕਾਂ ਨੇ ਉਨ੍ਹਾਂ ਤੇ ਡਿੱਗਣ ਨੂੰ ਸੌਖਾ ਬਣਾਉਣ ਦੇ ਲਈ ਜ਼ਮੀਨ ਦੇ ਉਤੇ ਗੱਦੇ ਵਿਛਾ ਕੇ ਰੱਖ ਦਿੱਤੇ ਤੇ ਇਸ ਮੁਹਿੰਮ ਦੇ ਦੌਰਾਨ ਕਰੀਬ 40 ਲੋਕਾਂ ਨੂੰ ਬਚਾਇਆ ਗਿਆ ਜਦੋਂ ਕਿ ਕਈਆਂ ਨੂੰ ਬੇਸਮੈਂਟ ਦੇ ਵਿਚੋਂ ਬਾਹਰ ਕੱਢਿਆ ਗਿਆ ਤੇ ਹੁਣ ਤੱਕ ਉਪਲਬਧ ਜਾਣਕਾਰੀ ਅਨੁਸਾਰ ਇਸ ਜਾਇਦਾਦ ਨੂੰ ਦਿੱਲੀ ਸਰਕਾਰ ਦੀ ਬੈੱਡ ਐਂਡ ਬ੍ਰੇਕਫਾਸਟ ਨੀਤੀ ਦੇ ਤਹਿਤ ਸਿਰਫ 6 ਕਮਰਿਆਂ ਦੇ ਲਈ ਇਜਾਜ਼ਤ ਦਿੱਤੀ ਗਈ ਸੀ ਤੇ ਜਿੱਥੇ 25 ਕਮਰੇ ਬਣਾ ਦਿੱਤੇ। ਦੂਸਰੇ ਪਾਸੇ ਕੈਨੇਡਾ ਮੈਨੀਟੋਬਾ ਦੇ ਵਿਚ ਹੁਣ ਖਾਣ ਪੀਣ ਦੇ ਸਮਾਨ ਦੇ ਉੱਤੋਂ ਜਿਹੜਾ ਟੈਕਸ ਖਤਮ ਕਰ ਦਿੱਤਾ ਹੈ, ਚੰਗਾ ਜਿਹੜਾ ਫੈਸਲਾ ਆਇਆ ਹੈ। ਮੈਨੀਟੋਬਾ ਵਾਲੇ ਤੱਕ ਤਕਰੀਬਨ ਕਿਤੇ ਨਾ ਕਿਤੇ ਸਾਹ ਲੈਣਗੇ ਜੀ। ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਕਹਿੰਦੇ ਵੱਡੀ ਰਾਹਤ। ਮੈਨੀਟੋਬਾ ਸਰਕਾਰ ਦਾ ਉਹ ਬਜਟ ਬਿੱਲ ਜਿਸਦੇ ਵਿਚ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਦੇ ਉਤੇ ਪ੍ਰੋਵਿੰਸ਼ੀਅਲ ਸੇਲਜ਼ ਟੈਕਸ ਜਿਹੜਾ PST ਹਟਾਉਣ ਦੀ ਵਿਵਸਥਾ ਕੀਤੀ ਗਈ ਹੈ। ਲੰਬੀ ਅਤੇ ਤਿੱਖੀ ਵਿਧਾਨ ਸਭਾ ਚਰਚਾ ਤੋਂ ਬਾਅਦ ਆਖਰੀ ਵੋਟਿੰਗ ਦੇ ਵਿਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ਦੇ ਨਾਲ 1 ਜੁਲਾਈ 2026 ਤੋਂ ਕਰਿਆਨੇ ਅਤੇ ਕਨਵੀਨੀਅੰਸ ਸਟੋਰਾਂ ਦੇ ਵਿਚ ਵਿਕਣ ਵਾਲੇ ਸਨੈਕਸ, ਸਾਫਟ ਡਰਿੰਕਸ ਅਤੇ ਤਿਆਰ ਖਾਣੇ ਦੇ ਉਤੇ PST ਨਹੀਂ ਲੱਗੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਮਹਿੰਗਾਈ ਦੇ ਦੌਰ ਦੇ ਵਿਚ ਕੁਝ ਆਰਥਿਕ ਰਾਹਤ ਮਿਲੇਗੀ। NDP ਜਿਹੜੀ ਉਥੇ ਦੀ ਓਪੋਜਿਟ ਹੈ, ਸਰਕਾਰ ਨੇ ਇਹ ਬਿੱਲ ਮਈ ਮਹੀਨੇ ਦੇ ਵਿਚ ਪੇਸ਼ ਕੀਤਾ ਸੀ ਤੇ ਗਰਮੀਆਂ ਦੀ ਵਿਧਾਨ ਸਭਾ ਛੁੱਟੀ ਤੋਂ ਪਹਿਲਾਂ ਇਸ ਨੂੰ ਕਾਨੂੰਨ ਬਣਾਉਣ ਦੇ ਲਈ ਜ਼ੋਰ ਦਿੱਤਾ ਗਿਆ ਸੀ। ਇਹ ਜਾਣਕਾਰੀ ਸਰਕਾਰੀ ਹਾਊਸ ਲੀਡਰ ਲਾਹਾਨੀ ਫੋਰਟਨ ਨੇ ਜਿਹੜੀ ਹੈ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਲੋਂ ਘਰ ਮਾਲਕਾਂ ਤੇ ਕਿਰਾਏਦਾਰਾਂ ਦੇ ਲਈ ਵਧੇਰੇ ਟੈਕਸ ਰਾਹਤ, ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਮੁਫ਼ਤ ਚਾਈਲਡ ਕੇਅਰ ਅਤੇ ਯੂਥ ਦੇ ਲਈ ਮੁਫ਼ਤ ਟਰਾਂਸਿਟ ਸੇਵਾ ਮੁਹੱਈਆ ਕਰਵਾ ਕੇ ਲੋਕਾਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। ਸੈਸ਼ਨ ਦੇ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਨੇ ਜਿਨ੍ਹਾਂ ਦਾ ਮਕਸਦ ਲੋਕਾਂ ਦੇ ਖਰਚੇ ਘਟਾਉਣਾ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਤੇ ਨਵੇਂ ਰੋਜ਼ਗਾਰ ਪੈਦਾ ਕਰਨਾ। ਸੈਸ਼ਨ ਦੇ ਦੌਰਾਨ ਪਾਸ ਜਿਹੜੇ ਹੋਏ ਮੁੱਖ ਬਿੱਲ ਨੇ ਬਿੱਲ 53 ਕਰਿਆਨੇ ਦੇ ਸਮਾਨ ਤੋਂ PST ਹਟਾਉਣਾ ਦੇ ਨਾਲ ਨਾਲ ਘਰ ਦੇ ਮਾਲਕਾਂ ਦੇ ਵਾਸਤੇ ਟੈਕਸ ਕਰੈਡਿਟ ਨੂੰ ਵਧਾ ਕੇ $1700 ਤੇ ਕਿਰਾਏਦਾਰਾਂ ਵਾਸਤੇ ਟੈਕਸ ਕਰੈਡਿਟ ਨੂੰ $675 ਕੀਤਾ ਜਾਵੇਗਾ। ਬਿੱਲ 27 ਜਿਹੜਾ ਹੈ ਉਹਦੇ ਵਿਚ ਮਰੀਜ਼ਾਂ ਦੇ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਲਈ ਪੇਸ਼ੈਂਟ ਸੇਫਟੀ ਚਾਰਟਰ ਲਾਗੂ ਕੀਤਾ ਜਾਏਗਾ ਜਿਸ ਦੇ ਤਹਿਤ ਚੰਗੀ ਸਿਹਤ ਸੇਵਾ ਦਾ ਅਧਿਕਾਰ ਸੁਰੱਖਿਅਤ ਹੋਵੇਗਾ। ਬਿੱਲ 28 ਨਰਸਾਂ ਤੇ ਮਰੀਜ਼ਾਂ ਦੇ ਅਨੁਪਾਤ ਜਿਹੜੇ ਨੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਬਿੱਲ 26 ਜਿਹੜਾ ਹੈ ਉਹਦੇ ਵਿਚ ਨਰਸਾਂ ਦੇ ਲਈ ਲਾਜ਼ਮੀ ਓਵਰ ਟਾਈਮ ਦੀ ਪ੍ਰਥਾ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਬਿੱਲ 11 ਸੱਤ ਦਿਨਾਂ ਤੱਕ ਦੀ ਬਿਮਾਰੀ ਦੇ ਲਈ ਡਾਕਟਰੀ ਪਰਚੀ ਜਿਹੜੀ ਹੈ ਸਿੱਕ ਨੋਟ ਦੀ ਲੋੜ ਨੂੰ ਖਤਮ ਕੀਤਾ ਜਾਵੇਗਾ, ਕੋਈ ਜ਼ਰੂਰਤ ਨਹੀਂ ਪਵੇਗੀ ਹੁਣ। ਬਿੱਲ 8 ਜਿਹੜਾ ਉਹਦੇ ਵਿਚ ਲੰਮੇ ਧਾਰ ਵਾਲੇ ਹਥਿਆਰਾਂ ਤੇ ਪੇਪਰ ਸਪਰੇਅ ਦੀ ਜਿਹੜੀ ਵਿਕਰੀ ਦੇ ਉੱਤੇ ਸਖ਼ਤ ਨਿਯਮ ਲਾਗੂ ਕਰਕੇ ਸੜਕਾਂ ਦੇ ਉੱਤੋਂ ਹਥਿਆਰਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਵਿਚ ਫੋਟੋ ਪਛਾਣ ਪੱਤਰ ਦੀ ਲਾਜ਼ਮੀ ਸ਼ਰਤ ਅਤੇ ਉਨ੍ਹਾਂ ਨੂੰ ਨਾਬਾਲਗਾਂ ਦੀ ਪਹੁੰਚ ਤੋਂ ਦੂਰ ਰੱਖਣਾ ਸ਼ਾਮਲ ਹੈ। ਬਿੱਲ 31 ਕਲਾਸ 1 ਤੋਂ 4 ਲਾਇਸੈਂਸ ਰੱਖਣ ਵਾਲੇ ਡਰਾਈਵਰਾਂ ਦੇ ਲਈ ਖੂਨ ਦੇ ਵਿਚ ਅਲਕੋਹਲ ਦੀ ਮਾਤਰਾ 0 ਰੱਖਣੀ ਲਾਜ਼ਮੀ ਹੋਵੇਗੀ ਤਾਂ ਜੋ ਨਸ਼ੇ ਦੇ ਵਿਚ ਡਰਾਈਵਿੰਗ ਨੂੰ ਰੋਕਿਆ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਫਰੰਟ ਲਾਈਨ ਜਿਹੜੀ ਹੈ ਕਰਮਚਾਰੀਆਂ ਦੇ ਵਿਚ ਕੀਤੇ ਗਏ ਨਿਵੇਸ਼ ਦੇ ਨਤੀਜੇ ਵਜੋਂ ਸੂਬੇ ਦੇ ਵਿਚ ਡਾਕਟਰਾਂ ਦੀ ਗਿਣਤੀ ਰਿਕਾਰਡ ਪੱਧਰ ਦੇ ਉਤੇ ਪਹੁੰਚੀ ਹੈ। ਇਸ ਦੇ ਨਾਲ ਹੀ 48 ਨਵੇਂ ਪੁਲਿਸ ਅਧਿਕਾਰੀਆਂ ਦੀ ਭਰਤੀ ਵੀ ਕੀਤੀ ਗਈ ਹੈ। ਚਲਦਿਆਂ ਇਜ਼ਰਾਈਲ ਦੇ ਵਿਚ ਲਾਜ਼ਮੀ ਮਿਲਟਰੀ ਸਰਵਿਸ ਜਿਹੜੀ ਹੈ ਖਿਲਾਫ਼ ਸੜਕਾਂ ਦੇ ਉਤੇ ਲੋਕ ਉਤਰ ਆਏ ਨੇ ਯਹੂਦੀ। ਸੜਕਾਂ ਜਾਮ ਕੀਤੀਆਂ ਤੇ ਕਈ ਥਾਈਂ ਕਾਰਾਂ ਸਾੜੀਆਂ ਵੀ ਗਈਆਂ। ਇਜ਼ਰਾਈਲ ਦੇ ਵਿਚ ਹਜ਼ਾਰਾਂ ਅਤਿ ਰੂੜੀਵਾਦੀ ਯਹੂਦੀਆਂ ਨੇ ਲਾਜ਼ਮੀ ਸੈਨਾ ਭਰਤੀ ਖਿਲਾਫ਼ ਅੱਜ ਰੋਸ ਮੁਜ਼ਾਹਰੇ ਕੀਤੇ। ਇਸ ਦੇ ਦੌਰਾਨ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ ਤੇ ਰੇਲ ਆਵਾਜਾਈ ਦੇ ਵਿਚ ਅੜਿੱਕਾ ਪਾਇਆ ਤੇ ਕੁਝ ਥਾਵਾਂ ਦੇ ਉਤੇ ਕਾਰਾਂ ਸਾੜ ਦਿੱਤੀਆਂ। ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਕਈ ਅਹਿਮ ਜਿਹੜੇ ਚੌਂਕਾਂ ਦੇ ਵਿਚ ਆਵਾਜਾਈ ਠੱਪ ਕਰ ਦਿੱਤੀ ਤੇ ਬੱਸ ਦੇ ਉਤੋਂ ਉਤਰੇ ਸੈਨਿਕ ਤੇ ਹਮਲਾ ਵੀ ਕਰ ਦਿੱਤਾ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਪਈ ਹੈ ਤੇ ਇਸ ਪ੍ਰਦਰਸ਼ਨ ਦੇ ਨਾਲ ਦੇਸ਼ ਮੱਧ ਖੇਤਰ ਦੇ ਵਿਚ ਆਮ ਜੀਵਨ ਤਕਰੀਬਨ ਠੱਪ ਹੋ ਗਿਆ। ਯਰੂਸ਼ਲਮ ਅਤੇ ਤਲ ਅਵੀਵ ਦੇ ਵਿਚ ਪ੍ਰਮੁੱਖ ਰਾਜਮਾਰਗਾਂ ਜਿਹੜੇ ਨੇ ਬੰਦ ਹੋ ਗਏ। ਜਨਤਕ ਟਰਾਂਸਪੋਰਟ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਇਜ਼ਰਾਈਲ ਦੇ ਵਿਚ ਜ਼ਿਆਦਾਤਰ ਯਹੂਦੀ ਪੁਰਸ਼ਾਂ ਤੇ ਔਰਤਾਂ ਦੇ ਲਈ ਫੌਜੀ ਸੇਵਾ ਲਾਜ਼ਮੀ ਹੈ, ਕੰਪਲਸਰੀ ਹੈ। ਸਿਆਸੀ ਤੌਰ ਦੇ ਉਤੇ ਅਸਰ ਰਸੂਖ ਵਾਲੀਆਂ ਅਤਿ ਰੂੜੀਵਾਦੀ ਪਾਰਟੀਆਂ ਸਾਲਾਂ ਤੋਂ ਆਪਣੇ ਹਮਾਇਤੀਆਂ ਦੇ ਲਈ ਅਜਿਹੀ ਛੋਟ ਹਾਸਲ ਕਰਦੀਆਂ ਰਹੀਆਂ ਨੇ ਜਿਸ ਦੇ ਤਹਿਤ ਉਹ ਫੌਜ ਦੇ ਵਿਚ ਭਰਤੀ ਹੋਣ ਦੀ ਥਾਂ ਧਾਰਮਿਕ ਵਿਦਿਅਕ ਸੰਸਥਾਵਾਂ ਦੇ ਵਿਚ ਪੜ੍ਹਾਈ ਕਰ ਸਕਦੇ ਹਨ। ਹੁਣ ਇਹ ਛੋਟ ਖਤਰੇ ਦੇ ਵਿਚ ਪੈਂਦੀ ਜਿਹੜੀ ਹੈ ਦਿਖਾਈ ਦੇ ਰਹੀ ਹੈ। ਇਜ਼ਰਾਈਲ ਦੇ ਵਿਚ ਵੱਡੀ ਗਿਣਤੀ ਇਸ ਪ੍ਰਣਾਲੀ ਤੋਂ ਖਫ਼ਾ ਨੇ ਤੇ ਰੋਸ ਅਜਿਹੇ ਸਮੇਂ ਦੇ ਵਿਚ ਹੋ ਰਹੇ ਨੇ, ਵੱਧ ਗਏ ਨੇ ਜਦੋਂ ਦੇਸ਼ ਦੀ ਫੌਜ ਦਬਾਅ ਦੇ ਹੇਠ ਹੈ ਤੇ ਕਈ ਨਾਗਰਿਕਾਂ ਨੂੰ ਵਾਰ ਵਾਰ ਮੋਰਚੇ ਦੇ ਉਤੇ ਪਰਤਣਾ ਪਿਆ ਹੈ। ਦੂਸਰੇ ਪਾਸੇ ਭਾਰਤ ਸਣੇ 60 ਦੇਸ਼ਾਂ ਦੇ ਉਤੇ ਇਕ ਹੋਰ ਟੈਰਿਫ ਜਿਹੜਾ ਸੁੱਟਣ ਦੀ ਬੰਬ ਦੀ ਜਿਹੜੀ ਤਿਆਰੀ ਹੋ ਗਈ ਹੈ ਸੁੱਟਣ ਦੀ ਅਮਰੀਕਾ ਦੇ ਵੱਲੋਂ। ਟਰੰਪ ਪ੍ਰਸ਼ਾਸਨ ਨੇ ਬਣਾ ਲਿਆ ਪਲੈਨ। ਅਮਰੀਕਾ ਦੀ ਇਰਾਨ ਦੇ ਨਾਲ ਜਾਰੀ ਜੰਗ ਦੇ ਕਾਰਨ ਜਿੱਥੇ ਦੁਨੀਆਂ ਭਰ ਦੇ ਵਿਚ ਤੜਸੱਲੀ ਮਚੀ ਹੋਈ ਹੈ, ਉਥੇ ਹੀ ਅਮਰੀਕਾ ਵੱਲੋਂ ਅੰਤਰਰਾਸ਼ਟਰੀ ਵਪਾਰ ਨੀਤੀਆਂ ਦੇ ਵਿਚ ਇਕ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਭਾਰਤ ਦੇ ਸਮੇਤ ਦੁਨੀਆਂ ਦੇ 60 ਦੇਸ਼ਾਂ ਦੇ ਉਤੇ ਪੈ ਸਕਦਾ ਹੈ। ਇਕ ਤਾਜ਼ਾ ਰਿਪੋਰਟ ਦੇ ਮੁਤਾਬਕ ਅਮਰੀਕਾ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਵਸਤੂਆਂ ਦੇ ਉਤੇ 12.5% ਤੱਕ ਦਾ ਵਾਧੂ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਆਪਣੇ ਦੇਸ਼ ਦੇ ਵਿਚ ਜ਼ਬਰਦਸਤੀ ਮਜ਼ਦੂਰੀ ਉਤੇ ਪੂਰੀ ਤਰ੍ਹਾਂ ਲਗਾਮ ਜਿਹੜਾ ਲਗਾਉਣ ਦੇ ਵਿਚ ਸਫਲ ਰਹੇ ਨੇ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕਈ ਵਿਕਾਸਸ਼ੀਲ ਅਤੇ ਹੋਰ ਦੇਸ਼ਾਂ ਦੇ ਵਿਚ ਉਤਪਾਦਨਾ ਨੂੰ ਜਿਹੜਾ ਤਿਆਰ ਕਰਨ ਦੇ ਲਈ ਉਤਪਾਦਾਂ ਨੂੰ ਤਿਆਰ ਕਰਨ ਲਈ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ। ਅਮਰੀਕੀ ਅਜਿਹੇ ਉਤਪਾਦਾਂ ਦੀ ਆਪਣੇ ਦੇਸ਼ ਦੇ ਵਿਚ ਆਮਦ ਨੂੰ ਰੋਕਣਾ ਚਾਹੁੰਦੇ ਨੇ। ਨਵੇਂ ਪ੍ਰਸਤਾਵ ਦੇ ਉਤੇ ਤਹਿਤ ਜੇਕਰ ਕੋਈ ਦੇਸ਼ ਇਹ ਸਾਬਤ ਨਹੀਂ ਕਰ ਪਾਉਂਦਾ ਕਿ ਉਸਦੇ ਨਿਰਯਾਤ ਕੀਤੇ ਜਾਣ ਵਾਲੇ ਸਮਾਨ ਦੇ ਵਿਚ ਬੰਧੂਆ ਮਜ਼ਦੂਰੀ ਦੀ ਵਰਤੋਂ ਨਹੀਂ ਹੋਈ ਹੈ ਤਾਂ ਉਸ ਨੂੰ ਇਸ ਵਾਧੂ ਟੈਕਸ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਭਾਰਤ ਦਾ ਜਿਹੜਾ ਹੈ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਜੇਕਰ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਭਾਰਤ ਦੇ ਕੱਪੜਾ ਉਦਯੋਗ, ਖੇਤੀਬਾੜੀ ਉਤਪਾਦਾਂ, ਚਮੜਾ ਉਦਯੋਗ ਅਤੇ ਕਾਰਪੇਟ ਨਿਰਮਾਣ ਵਰਗੇ ਖੇਤਰਾਂ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ ਦੇ ਉੱਤੇ ਪਹਿਲਾਂ ਵੀ ਕੌਮਾਂਤਰੀ ਪੱਧਰ ਦੇ ਉੱਤੇ ਮਜ਼ਦੂਰੀ ਦੇ ਨਿਯਮਾਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ। 12.5% ਵਾਧੂ ਟੈਕਸ ਲੱਗਣ ਦੇ ਨਾਲ ਅਮਰੀਕੀ ਬਾਜ਼ਾਰ ਦੇ ਵਿਚ ਭਾਰਤੀ ਸਮਾਨ ਮਹਿੰਗਾ ਹੋ ਜਾਵੇਗਾ ਜਿਸ ਦੇ ਨਾਲ ਭਾਰਤੀ ਨਿਰਯਾਤਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿਚ ਟਰੱਕਾਂ ਦੇ ਨਾਲ ਵੱਡੀ ਠੱਗੀ ਲੱਗੀ ਹੈ। ਖਾਲਿਸਤਾਨੀ ਫਰੇਟ ਬ੍ਰੋਕਰਾਂ ਨੇ ਲੁੱਟ ਮਚਾ ਦਿੱਤੀ। ਅਮਰੀਕਾ ਦੇ ਫਰੇਟ ਇੰਡਸਟਰੀ ਜਿਹੜੀ ਹੈ ਮਾਲ ਢੋਆ ਢੁਆਈ ਦੇ ਖੇਤਰ ਦੇ ਵਿਚ ਇਕ ਬਹੁਤ ਵੱਡਾ ਘੁਟਾਲਾ ਸਾਹਮਣੇ ਆਇਆ ਜਿਸ ਨੇ ਪੂਰੇ ਟਰੈਕਿੰਗ ਭਾਈਚਾਰੇ ਨੂੰ ਵਿਚ ਜਿਹੜਾ ਦਹਿਸ਼ਤ ਦਾ ਮਾਹੌਲ ਟਰੱਕਿੰਗ ਭਾਈਚਾਰੇ ਦੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਖਾਲਿਸਤਾਨੀ ਧੋਖੇਬਾਜ ਫਰੇਟ ਬ੍ਰੋਕਰਾਂ ਦੇ ਵੱਲੋਂ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਨਾਲ ਲੱਖਾਂ ਦੀ ਠੱਗੀ ਮਾਰੀ ਜਾ ਰਹੀ ਹੈ ਤੇ ਪੂਰੇ ਦੇ ਪੂਰੇ ਲੋਡ ਚੋਰੀ ਕੀਤੇ ਜਾ ਰਹੇ ਨੇ। ਇਹ ਜਾਲੀ ਬ੍ਰੋਕਰ ਜਿਹੜੇ ਨੇ ਸ਼ਿਪਮੈਂਟਾਂ ਦੀ ਜਾਣਕਾਰੀ ਆਨਲਾਈਨ ਪੋਸਟ ਕਰਦੇ ਨੇ ਤੇ ਮਿਹਨਤਕਸ਼ ਟਰੱਕਰਾਂ ਨੂੰ ਮਾਲ ਢੋਣ ਦੇ ਲਈ ਹਾਇਰ ਕਰਦੇ ਨੇ। ਜਦੋਂ ਡਰਾਈਵਰ ਮਾਲ ਲੈ ਕੇ ਆਪਣੀ ਮੰਜ਼ਿਲ ਦੇ ਵੱਲ ਰਵਾਨਾ ਹੁੰਦੇ ਨੇ ਜਾਂ ਮਾਲ ਪਹੁੰਚਾ ਦਿੰਦੇ ਨੇ ਤਾਂ ਇਹ ਬ੍ਰੋਕਰ ਜਿਹੜੇ ਨੇ ਇਨ੍ਹਾਂ ਕੋਈ ਭੁਗਤਾਨ ਕੀਤੇ ਗਾਇਬ ਬਿਨਾਂ ਹੀ ਜਿਹੜੇ ਨੇ ਗਾਇਬ ਹੋ ਜਾਂਦੇ ਨੇ ਤੇ ਇਸ ਸਕੈਮ ਦੇ ਵਿਚ ਬ੍ਰੋਕਰ ਪੂਰਾ ਕਿਰਾਇਆ ਜਿਹੜਾ ਖੁਦ ਹੜੱਪ ਲੈਂਦਾ ਹੈ ਜਦਕਿ ਕਰੀਬ ਡਰਾਈਵਰਾਂ ਨੂੰ ਤੇਲ, ਟੋਲ ਟੈਕਸ ਅਤੇ ਆਪਣਾ ਕੀਮਤੀ ਸਮਾਨ ਬਰਾਮਦ ਜਿਹੜਾ ਬਰਬਾਦ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ। ਅਮਰੀਕਾ ਭਰ ਦੇ ਵਿਚ ਫੈਲੇ ਇਸ ਜਾਲ ਦੇ ਕਾਰਨ ਹਜ਼ਾਰਾਂ ਟਰੱਕਰ ਪਰੇਸ਼ਾਨ ਨੇ ਤੇ ਉਨ੍ਹਾਂ ਦੀਆਂ ਮਿਹਨਤ ਦੀ ਜਿਹੜੀ ਕਮਾਈ ਹੈ ਲੁੱਟੀ ਜਾ ਰਹੀ ਹੈ। ਦੇਖ ਲਓ ਜੀ, ਅੱਲੇ ਕਹਿੰਦੇ ਆ ਅਸੀਂ ਖਾਲਿਸਤਾਨ ਬਣਾਉਣਾ, ਚੱਕ ਦੋ ਕਰਾ ਦੇਣਗੇ। ਪੰਜਾਬੀ ਮੁੰਡੇ ਨੂੰ ਅਮਰੀਕਾ ਦੇ ਵਿਚ 75 ਸਾਲ ਦੀ ਕੈਦ ਹੋ ਗਈ ਹੈ। 55 ਸਾਲ ਤੱਕ ਨਹੀਂ ਮਿਲੇਗੀ ਉਹਨੂੰ ਜ਼ਮਾਨਤ। ਕਾਰਨ ਰਹੇ ਨੇ ਕਿ ਅਮਰੀਕਾ ਤੋਂ ਇੱਕ ਵੱਡੀ ਖਬਰ ਆਈ ਹੈ ਜਿੱਥੇ ਨਸ਼ਾ ਤਸਕਰੀ ਦੇ ਗੰਭੀਰ ਮਾਮਲੇ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਦੇ ਵੱਲੋਂ 75 ਸਾਲ ਦੀ ਸਖ਼ਤ ਕੈਦ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਗਈ। ਰਿਪੋਰਟ ਦੇ ਮੁਤਾਬਕ ਦੋਸ਼ੀ ਡਰਾਈਵਰ ਦੀ ਪਛਾਣ ਜੋਬਨਪ੍ਰੀਤ ਸਿੰਘ 30 ਸਾਲਾਂ ਦੇ ਵਜੋਂ ਹੋਈ, ਜਿਸ ਨੂੰ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਕੋਕੀਨ ਜਿਹੜੀ ਹੈ ਟ੍ਰੈਫਿਕ ਦੇ ਵਿੱਚ ਜਿਹੜਾ ਇੱਕ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਉਹਦੇ ਤੋਂ ਜਿਹੜੀ ਸੀ ਕੋਕੀਨ ਮਿਲੀ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਲੀਨੋਏ ਸਟੇਟ ਪੁਲਿਸ ਜਿਹੜੀ ਹੈ ISP ਨੇ ਇੰਟਰ ਸਟੇਟ 74 ਦੇ ਉੱਤੇ ਰੂਟੀਨ ਚੈਕਿੰਗ ਜਿਹੜੀ ਹੈ ਉਹਦੇ ਦੌਰਾਨ ਜੋਬਨਪ੍ਰੀਤ ਸਿੰਘ ਦੇ ਕਮਰਸ਼ੀਅਲ ਟ੍ਰੇਲਰ ਨੂੰ ਜਿਹੜਾ ਰੋਕਿਆ ਸੀ। ਚੈਕਿੰਗ ਦੇ ਦੌਰਾਨ ਜਦੋਂ ਪੁਲਿਸ ਦੇ ਸਨੀਫਿੰਗ ਡੌਗ ਨੇ ਜਿਹੜਾ ਸੀ, ਜਾਣੀ ਜਿਹੜੇ ਕੁੱਤੇ ਆ ਸੁੰਘਣ ਵਾਲੇ ਜਿਹੜੇ ਹੁੰਦੇ ਆ ਨਸ਼ੇ ਵਗੈਰਾ ਲਈ ਟ੍ਰੇਨਡ ਹੁੰਦੇ ਆ, ਸਨੀਫਿੰਗ ਡੌਗ ਨੇ ਜਿਹੜਾ ਸ਼ੱਕ ਜਤਾਇਆ ਤਾਂ ਪੁਲਿਸ ਨੇ ਟਰੱਕ ਦੇ ਪਿਛਲੇ ਹਿੱਸੇ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਜਾਂਚ ਟੀਮ ਨੂੰ ਟਰੱਕ ਦੇ ਅੰਦਰੋਂ ਕਾਲੇ ਰੰਗ ਦੇ 4 ਵੱਡੇ ਕੂੜੇ ਵਾਲੇ ਬੈਗ ਮਿਲੇ ਆ, ਜਿਹਦੇ ਵਿਚ ਆਪਾਂ ਕਚਰਾ ਪਾਈਦਾ ਹੈ, ਜਿਨ੍ਹਾਂ ਦੇ ਵਿਚ ਬੇਹੱਦ ਚਲਾਕੀ ਦੇ ਨਾਲ ਨਸ਼ੀਲਾ ਪਦਾਰਥ ਛੁਪਾਇਆ ਹੋਇਆ ਸੀ। ਜਦੋਂ ਇਨ੍ਹਾਂ ਬੈਗਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਦੇ ਵਿਚੋਂ 106 ਕਿਲੋਗ੍ਰਾਮ ਕੋਕੇਨ ਨਿਕਲੀ ਹੈ। ਅਮਰੀਕੀ ਜਾਂਚ ਏਜੰਸੀ ਇਸ ਕੋਕੇਨ ਦੀ ਕੌਮਾਂਤਰੀ ਬਾਜ਼ਾਰ ਦੇ ਵਿਚ ਕੀਮਤ ਲਗਭਗ 10.6 ਮਿਲੀਅਨ ਅਮਰੀਕਨ ਡਾਲਰ ਦੱਸੀ ਜਾ ਰਹੀ ਹੈ, ਜੋ ਭਾਰਤੀ ਕਰੰਸੀ ਦੇ ਮੁਤਾਬਕ 90 ਕਰੋੜ ਰੁਪਏ ਤੋਂ ਵੀ ਵੱਧ ਜਿਹੜੀ ਬਣ ਜਾਂਦੀ ਹੈ। ਲਓ ਜੀ, ਜਲਦੀ ਅਮੀਰ ਹੋਣਾ ਚਾਹੁੰਦੇ ਸੀ ਤੇ ਹੁਣ ਬੁਢਾਪੇ ਤੱਕ ਜੇਲ੍ਹ ਚ ਰਹਿਣਗੇ। 74 ਸਾਲ ਦੀ ਜਿਹੜੀ ਹੈ 75 ਸਾਲ ਜੇਲ੍ਹ ਦੇ ਵਿਚ ਰਹਿਣਗੇ, 30 ਸਾਲ ਦੇ ਨੇ ਤੇ ਲਾ ਲਓ ਭਾਈ 100 ਸਾਲ ਦੇ 105 ਸਾਲ ਦੇ ਹੋ ਕੇ ਬਾਹਰ ਨਿਕਲਣਗੇ। 55 ਸਾਲ ਤੋਂ ਪਹਿਲਾਂ ਨਹੀਂ ਨਿਕਲਣੀ ਜੀ ਇਹਨਾਂ ਨੂੰ, ਮਤਲਬ ਕਿ ਨਿਕਲ ਨਹੀਂ ਸਕਦੇ ਬਾਹਰ 55 ਸਾਲ ਤੋਂ ਪਹਿਲਾਂ, ਬੇਲ ਨਹੀਂ ਲੈ ਸਕਦੇ। ਦੂਸਰੇ ਪਾਸੇ ਬਰਤਾਨੀਆ ਦੀ ਸੰਸਦ ਦੇ ਵਿਚ ਕਿਰਪਾਨ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕੀਤੀ ਗਈ ਹੈ। ਬਰਤਾਨੀਆ ਦੇ ਵਿਚ ਸਿੱਖ ਨੌਜਵਾਨ ਵਿਕਰਮ ਦਿਗਵਾ ਦੇ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਦੇ ਵਿਚ ਉਹਦੇ ਵਿਚ ਮਗਰੋਂ ਜਿਹੜਾ ਉਥੋਂ ਦੀ ਸੰਸਦ ਦੇ ਵਿਚ ਕਿਰਪਾਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਤੇ ਕੁਝ ਸੱਜੇ ਪੱਖੀ ਜਥੇਬੰਦੀਆਂ ਵੱਲੋਂ ਕਿਰਪਾਨ ਦੇ ਉੱਤੇ ਪਾਬੰਦੀ ਲਵਾਉਣ ਦੀ ਮੰਗ ਦਰਮਿਆਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਅਤੇ ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਗੁਨਾਹ ਦੇ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਤੇ ਉਹਦੇ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਗੁਰਿੰਦਰ ਸਿੰਘ ਜੌਸਨ ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੇ ਵਿਚ ਕਿਰਪਾਨ ਦੀ ਵਰਤੋਂ ਨਹੀਂ ਹੋਈ, ਫਿਰ ਵੀ ਵਿਰੋਧੀ ਇਸ ਦਾ ਸਿਆਸੀਕਰਨ ਕਰ ਰਹੇ ਨੇ। ਪਿਛਲੇ ਸਮੇਂ ਦੇ ਵਿਚ ਅਦਾਲਤ ਨੇ ਮੁਲਜ਼ਮ ਨੂੰ ਉਮਰ ਕੈਦ ਜਿਹੜਾ ਸੁਣਾਉਂਦਿਆਂ ਕਿਹਾ ਸੀ ਕਿ ਉਸਨੇ ਜਿਹੜਾ ਸਿੱਖ ਧਰਮ ਦੇ ਸਿਧਾਂਤਾਂ ਦਾ ਅਪਮਾਨ ਕੀਤਾ ਹੈ। ਦੂਸਰੇ ਪਾਸੇ ਜਿੱਦਾਂ ਕਿ ਅਮਰੀਕਾ ਦੇ ਵਿਚ ਡਰੱਗ ਫੜ ਹੋਈ ਹੈ, ਇਸੇ ਤਰ੍ਹਾਂ ਜਰਮਨੀ ਦੇ ਵਿਚ ਕੰਟੇਨਰ ਦੇ ਵਿਚੋਂ 8 ਟਨ ਕੌਣ ਕੀਮਤ ਜਿਹੜੀ ਹੈ 4800 ਕਰੋੜ ਤੋਂ ਪਾਰ ਜਿਹੜੀ ਕਰ ਗਈ ਹੈ। ਜਰਮਨ ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਇਕ ਬਹੁਤ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਰਿਕਾਰਡ ਮਾਤਰਾ ਦੇ ਵਿਚ ਕੋਕੀਨ ਜ਼ਬਤ ਕੀਤੀ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਅੱਜ ਬਿਆਨ ਦੇ ਵਿਚ ਅਧਿਕਾਰੀਆਂ ਨੇ ਇਕ ਸਮੁੰਦਰੀ ਕੰਟੇਨਰ ਦੇ ਵਿਚੋਂ 8 ਮੀਟ੍ਰਿਕ ਟਨ ਤੋਂ ਵੱਧ ਕੋਕੀਨ ਬਰਾਮਦ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਕੀਮਤ ਲਗਭਗ 500 ਮਿਲੀਅਨ ਯੂਰੋ ਲਗਭਗ 582 ਮਿਲੀਅਨ ਡਾਲਰ ਜਾਂ 4800 ਕਰੋੜ ਰੁਪਏ ਤੋਂ ਜਿਹੜੀ ਵੱਧ ਦੱਸੀ ਜਾ ਰਹੀ ਹੈ। ਕਿਆ ਬਾਤਾਂ ਜੀ, ਪੂਰੇ ਪੜਖੱਚੇ ਹੀ ਹੜਾਏ ਹੈ ਐਡੇ ਵੱਡੇ ਪੱਧਰ ਦੇ ਉੱਤੇ। ਕਹਿੰਦੇ ਕਰਨਾ ਤਾਂ ਚੱਜ ਨਾਲ ਹੀ ਕਰ ਰਹੀ ਹੈ, ਇੱਕ ਵਾਰੀ ਕਿਲੋ ਕੀ ਲਿਜਾਣੀ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਉੱਤਰੀ ਸਾਗਰ ਦੇ ਵਿਚ ਸਥਿਤ ਵਿਲ ਹੇਲਮ ਸ਼ਾਵਨ ਬੰਦਰਗਾਹ ਦੇ ਉੱਤੇ ਇਕ ਕੰਟੇਨਰ ਦੇ ਵਿਚੋਂ ਮਿਲੇ ਤੇ ਕਾਗਜ਼ਾਂ ਦੇ ਵਿਚ ਇਸ ਕੰਟੇਨਰ ਦੇ ਵਿਚ ਕੋਕੋ ਬੀਨਜ਼ ਹੋਣ ਦਾ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ, ਪਰ ਜਦੋਂ ਤਲਾਸ਼ੀ ਲਈ ਗਈ ਤਾਂ ਅਧਿਕਾਰੀ ਵੀ ਜਿਹੜਾ ਦੰਗ ਰਹਿ ਗਏ। ਕੰਟੇਨਰ ਦੇ ਅੰਦਰ ਕਾਲੀ ਫੋਇਲ ਦੇ ਵਿਚ ਲਪੇਟੇ ਹੋਏ 400 ਤੋਂ ਵੱਧ ਪੈਕਟ ਮਿਲੇ ਹੈ, ਜਿਨ੍ਹਾਂ ਦੇ ਵਿਚੋਂ ਹਰੇਕ ਦੇ ਵਿਚ ਕੋਕੇਨ ਦੇ ਜਿਹੜੇ ਨੇ ਲਗਭਗ 20 ਬਲਾਕ ਸਨ। ਪੱਛਮੀ ਅਫਰੀਕਾ ਤੋਂ ਆਈ ਸੀ ਏ ਖੇਪ ਤੇ ਇਹ ਖਤਰਨਾਕ ਖੇਪ ਪੱਛਮੀ ਅਫਰੀਕਾ ਤੋਂ ਚੱਲੀ ਸੀ ਤੇ ਇਸ ਦੀ ਮੰਜ਼ਿਲ ਸਪੇਨ ਦੱਸੀ ਜਾਂਦੀ ਸੀ। ਜਰਮਨ ਅਧਿਕਾਰੀਆਂ ਨੇ 9 ਫਰਵਰੀ ਨੂੰ ਇਹ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਤੇ ਪਰ ਤਸਕਰਾਂ ਨੂੰ ਫੜਨ ਦੇ ਲਈ ਇਸ ਦੀ ਜਾਣਕਾਰੀ ਗੁਪਤ ਰੱਖੀ ਗਈ ਸੀ। ਨਸ਼ਿਆਂ ਦੀ ਖੇਪ ਨੂੰ ਜਰਮਨੀ ਦੇ ਵਿਚ ਹੀ ਨਸ਼ਟ ਕਰਨ ਤੋਂ ਬਾਅਦ ਖਾਲੀ ਕੰਟੇਨਰ ਨੂੰ ਬਾਰਸੀਲੋਨਾ ਭੇਜ ਦਿੱਤਾ ਗਿਆ ਤਾਂ ਜੋ ਇਸ ਦੇ ਅਸਲੀ ਮਾਲਕਾਂ ਨੂੰ ਫੜਿਆ ਜਾ ਸਕੇ। ਸਪੇਨ ਦੇ ਵਿਚ ਦੋ ਮੁੱਖ ਮੁਲਜ਼ਮ ਗ੍ਰਿਫ਼ਤਾਰ ਇਸ ਵੱਡੀ ਕਾਰਵਾਈ ਦੇ ਸੰਬੰਧ ਦੇ ਵਿਚ ਹੋਏ ਹੈ। ਸਪੇਨ ਦੇ ਅਲਮੇਰੀਆ ਸੂਬੇ ਦੇ ਵਿਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਵਿਚੋਂ ਇਕ ਮੁਲਜ਼ਮ ਜਿਹੜਾ ਇਕ ਇੰਪੋਰਟ ਕੰਪਨੀ ਦਾ ਮੈਨੇਜਰ ਹੈ, ਜਿਸ ਦੇ ਤਾਰ ਪਹਿਲਾਂ ਵੀ ਕੋਕੀਨ ਦੀ ਤਸਕਰੀ ਦੇ ਨਾਲ ਜੁੜੇ ਰਹੇ ਨੇ। ਦੋਵਾਂ ਮੁਲਜ਼ਮਾਂ ਨੂੰ ਸਪੇਨ ਦੇ ਵਿਚ ਮੁਕੱਦਮੇ ਅਤੇ ਭਾਰੀ ਕੈਦ ਦੀ ਸਜ਼ਾ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ। ਆਖਰੀ ਖਬਰਾਂ ਵੱਲ ਨੂੰ ਵਧਦਿਆਂ, ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ, ਕਹਿੰਦੇ ਨੇ ਕੈਨੇਡੀਅਨ ਪੀਐਮ। ਕਾਰਨੀ ਸਾਹਿਬ ਦਾ ਕਹਿਣਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਵਿਚ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੇ ਲਈ ਇਕ ਬੇਹੱਦ ਅਹਿਮ ਅਤੇ ਸਪਸ਼ਟ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜੱਦੀ ਦੇਸ਼ਾਂ ਤੇ ਆਪਸੀ ਝਗੜਿਆਂ ਤੇ ਕੱਟੜਵਾਦ ਨੂੰ ਕੈਨੇਡਾ ਦੀ ਧਰਤੀ ਦੇ ਉਤੇ ਨਾ ਲੈ ਕੇ ਆਉਣ। ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਦੇ ਵਿਚ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਅਸੀਂ ਦੁਨੀਆਂ ਭਰ ਦੀਆਂ ਨਫ਼ਰਤਾਂ ਦਾ ਸਵਾਗਤ ਨਹੀਂ ਕਰਦੇ ਹਾਂ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਦੇਸ਼ਾਂ ਦੇ ਵੱਲ ਸੀ ਜਿੱਥੋਂ ਆਉਣ ਵਾਲੇ ਲੋਕ ਅਕਸਰ ਆਪਣੀਆਂ ਪੁਰਾਣੀਆਂ ਦੁਸ਼ਮਣੀਆਂ ਕਾਰਨ ਜਿਹੜਾ ਕੈਨੇਡਾ ਦੇ ਵਿਚ ਵੀ ਤਣਾਅ ਪੈਦਾ ਕਰਦੇ ਨੇ। ਪੀਐਮ ਕਾਰਨੀ ਨੇ ਜਿਹੜਾ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਹਰ ਕਿਸੇ ਦੀ ਵਿਰਾਸਤ ਦਾ ਸਤਿਕਾਰ ਕਰਦਾ ਹੈ ਤੇ ਜਦੋਂ ਤੁਸੀਂ ਕੈਨੇਡਾ ਆਉਂਦੇ ਹੋ ਤਾਂ ਤੁਸੀਂ ਆਪਣਾ ਵਿਸ਼ਵਾਸ, ਆਪਣੀ ਪਰੰਪਰਾ, ਆਪਣੀ ਭਾਸ਼ਾ ਤੇ ਆਪਣੀ ਕਹਾਣੀ ਆਪਣੇ ਨਾਲ ਲਿਆਉਂਦੇ ਹੋ, ਪਰ ਤੁਹਾਨੂੰ ਆਪਣੀਆਂ ਦੁਸ਼ਮਣੀਆਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕੈਨੇਡਾ ਦੇ ਵਿਚ ਅੰਤਰ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਦੀ ਦਿਸ਼ਾ ਦਾ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਾਰਨੀ ਦੇ ਇਸ ਬਿਆਨ ਦੇ ਨਾਲ ਕੈਨੇਡਾ ਦੇ ਵਿਚ ਧਰਮ ਨਿਰਪੱਖਤਾ ਅਤੇ ਵੱਖ ਵੱਖ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਜਿਹੜਾ ਲੈ ਕੇ ਇਕ ਨਵੀਂ ਚਰਚਾ ਛਿੜ ਗਈ ਹੈ। ਖਾਲਿਸਤਾਨੀ ਜਿੰਦੀ ਸਿੰਘ, ਜੋ ਕਿ ਕੱਟੜਪੰਥੀ ਰਵੀ ਸਿੰਘ ਦਾ ਜਿਹੜਾ ਸਹਿਯੋਗੀ ਹੈ, ਉਹਨੇ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਬੋਲਿਆ ਸ਼ਬਦੀ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਨਫ਼ਰਤ ਨੂੰ ਕੈਨੇਡਾ ਤੋਂ ਬਾਹਰ ਰੱਖਣਾ ਚਾਹੀਦਾ ਹੈ। ਕੈਨੇਡੀਅਨ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਇਹ ਵਿਚਾਰ ਪੇਸ਼ ਕੀਤਾ ਜਾ ਰਿਹਾ ਕਿ ਹੁਣ ਫਰਾਂਸੀਸੀ ਅਤੇ ਅੰਗਰੇਜ਼ੀ ਭਾਸ਼ੀ ਲੋਕਾਂ ਵਿਚਕਾਰ ਚਲੀ ਆ ਰਹੀ ਪੁਰਾਣੀ ਦੁਸ਼ਮਣੀ ਅਤੇ ਖਿੱਚੋਤਾਨ ਪੂਰੀ ਤਰ੍ਹਾਂ ਖਤਮ ਹੋਣੀ ਚਾਹੀਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਕ ਨਵੇਂ ਅਤੇ ਉੱਨਤ ਕੈਨੇਡਾ ਦੇ ਨਿਰਮਾਣ ਦੇ ਲਈ ਇਨ੍ਹਾਂ ਪੁਰਾਣੇ ਵਿਵਾਦਾਂ ਨੂੰ ਪਿੱਛੇ ਛੱਡਣਾ ਬੇਹੱਦ ਜ਼ਰੂਰੀ ਹੈ। ਇਸ ਚਰਚਾ ਦੇ ਵਿਚ ਸਭ ਤੋਂ ਅਹਿਮ ਜਿਹੜਾ ਨੁਕਤਾ ਕੈਨੇਡਾ ਦੇ ਸੰਵਿਧਾਨ ਦੇ ਵਿਚ ਕੈਥੋਲਿਕ ਸਕੂਲਾਂ ਨੂੰ ਮਿਲੀ ਵਿਸ਼ੇਸ਼ ਸੁਰੱਖਿਆ ਹੈ। ਇਹ ਸਵਾਲ ਉਠਾਇਆ ਜਾ ਰਿਹਾ ਕਿ ਇਹ ਆਧੁਨਿਕ ਧਰਮ ਨਿਰਪੱਖ ਦੇਸ਼ ਦੇ ਵਿਚ ਕਿਸੇ ਖਾਸ ਧਰਮ ਦੇ ਸਕੂਲਾਂ ਨੂੰ ਸੰਵਿਧਾਨਕ ਸੁਰੱਖਿਆ ਮਿਲਣੀ ਚਾਹੀਦੀ ਹੈ। ਬਹਿਸ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਧਰਮ ਨਿਰਪੱਖਤਾ ਦੇ ਨਿਯਮ ਦੇ ਸਾਰੇ ਹੀ ਪ੍ਰਵਾਸੀਆਂ ਦੇ ਉੱਤੇ ਬਰਾਬਰ ਲਾਗੂ ਹੋਣੇ ਚਾਹੀਦੇ ਨੇ, ਨਾ ਕਿ ਸਿਰਫ ਕੁਝ ਖਾਸ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ। ਕੈਨੇਡਾ ਨੂੰ ਆਪਣੀ ਧਾਰਮਿਕ ਅਤੇ ਭਾਸ਼ਾਈ ਪਛਾਣ ਤੋਂ ਉਪਰ ਉੱਠ ਕੇ ਇਕ ਸਾਂਝੀ ਕੈਨੇਡੀਅਨ ਪਛਾਣ ਬਣਾਉਣ ਦੇ ਵੱਲ ਕਦਮ ਵਧਾਉਣ ਦੀ ਕਹਿੰਦੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਕੈਨੇਡਾ ਦੇ ਵੀ, ਤੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੇ ਤੇ ਸਾਰੇ ਹਾਲਾਤ ਬਦਲ ਕੇ ਰੱਖ ਦਿੱਤੇ ਹੈ। ਤੇ ਸਨ ਦੋਸਤੋ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ। 3 ਜੂਨ 2026 ਦਾ ਦਿਹਾੜਾ, ਤੇ ਇਸੇ ਤਰ੍ਹਾਂ ਹੀ ਖ਼ਬਰਾਂ ਦੀ ਆਪਾਂ ਸਮਾਪਤੀ ਇੱਥੇ ਹੀ ਕਰਦੇ ਹਾਂ, ਤੇ ਨਾਲ ਨਾਲ ਆਪਾਂ ਆਖਰ ਦੇ ਵਿਚ ਕੁਝ ਸੁਨੇਹੇ ਨੇ ਉਨ੍ਹਾਂ ਦਾ ਵੀ ਜ਼ਿਕਰ ਕਰਦੇ ਹਾਂ, ਤੇ ਅੱਜ ਦੀਆਂ ਇਹ ਖ਼ਬਰਾਂ ਇੱਥੇ ਸਮਾਪਤ ਹੁੰਦੀਆਂ ਨੇ। 3 ਜੂਨ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਤੇ ਬਾਅਦ ਦੇ ਵਿਚ ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ +358 44 276 19 ਸਟੂਡੀਓ ਦਾ ਨੰਬਰ ਹੈ, ਜੇ ਗੱਲਬਾਤ ਕਰਨ ਦੇ ਲਈ ਕਾਲ ਮਿਲਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 279 19 ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਕੁਝ ਸੁਨੇਹੇ ਵੀ ਆ ਰਹੇ ਨੇ, ਤੇ ਆਖਰ ਦੇ ਵਿਚ ਜਿਹੜੇ ਸੁਨੇਹੇ ਦੋਸਤਾਂ ਦੇ, ਪਹਿਲੇ ਤਾਂ ਆਪਾਂ ਸਾਂਝੇ ਕਰ ਹੀ ਲਏ ਆ, ਤੇ ਆਪਣੇ ਇੱਕ ਸੁਨੇਹਾ ਆਇਆ ਸੀਗਾ ਆਪਣਾ, ਕਿੱਥੇ ਚਲੇ ਗਿਆ ਜੀ ਸੁਨੇਹਾ? ਹਾਂਜੀ, ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਭਰਾ ਜੀ, ਤੁਹਾਡੀ ਸਮੇਂ ਦੇ ਪਾਬੰਦ ਹੋਣ ਦੇ ਉੱਤੇ ਪੰਜਾਬ ਤੇ ਰੇਡੀਓ ਚੈਨਲ ਪ੍ਰਤੀ ਡਿਊਟੀ ਨੂੰ ਸਲਾਮ ਹੈ ਵੀਰ ਜੀ। ਬਹੁਤ ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ। ਕਹਿ ਲਓ ਕਿ ਰੂਹ ਦੀ ਖੁਰਾਕ ਹੈ ਜੀ, ਜੋਬ ਕਰਦੀ ਹੈ, ਨਜ਼ਾਰਾ ਲੈਂਦੇ ਹਾਂ, ਮਤਲਬ ਕਿ ਮਨ ਦੀ ਤਸੱਲੀ ਕਰਦੇ ਹਾਂ ਤੇ ਰੂਹ ਨੂੰ ਬੂਸਟ ਕਰਦੇ ਹਾਂ ਜੀ, ਦ੍ਰਿੜਤਾ ਦੇ ਵਿਚ ਆਉਂਦਾ ਹੈ, ਇੱਥੋਂ ਐਨਰਜੀ ਮਿਲਦੀ ਹੈ ਚੀਜ਼ਾਂ ਚੋਂ। ਸਤਪਾਲ ਗਿਰੀ ਜੀ, ਗੋਸਵਾਮੀ ਸਾਹਿਬ ਕਹਿੰਦੇ ਆ, ਨਮਸਕਾਰ ਬਾਈ ਜੀ, ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਸਤਪਾਲ ਗਿਰੀ ਜੀ, ਗੋਸਵਾਮੀ ਸਾਹਿਬ ਗੁਜਰਾਤ ਦੀ ਧਰਤੀ ਤੋਂ। ਨਮਸਕਾਰ ਕਰ ਰਹੇ ਸਭ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੇ ਜੀਆ ਨੂੰ ਜੀ ਸਵਾਗਤ ਹੈ। ਲੋ ਦੋਸਤੋ, ਫਿਰ ਇੱਥੇ ਆਪਾਂ ਪ੍ਰੋਗਰਾਮ ਦੀ ਅੱਜ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਗੱਲਾਂ ਬਾਤਾਂ ਤੇ ਖੂਬ ਰੌਣਕ ਲਾਵਾਂਗੇ ਰਲ ਮਿਲ ਕੇ। ਤੇ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਜਾਂ ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਬੜਾ ਪਿਆਰਾ ਗੀਤ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਮੰਗਲਵਾਰ ਵਾਲਾ ਦਿਹਾੜਾ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਜ਼ਿੰਦਗੀ ਨਾਮਾ ਤੇ ਗੱਲਾਂ ਬਾਤਾਂ ਕਰਾਂਗੇ ਦੋਸਤੋ। ਦੋ ਸਵਾ ਦੋ ਘੰਟੇ ਲਾਉਣ ਦੀ ਕੋਸ਼ਿਸ਼ ਰਹੇਗੀ ਤੇ ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖ਼ਬਰਾਂ ਦੇ ਨਾਲ ਨਾਲ ਸਾਂਝ ਪਾਵਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ। ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਗੱਲਬਾਤ ਦੀ ਜਿਹੜੀ ਹੈ ਝਾਤ ਪਾਵਾਂਗੇ ਤੇ ਪਵਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਆਪਣੇ ਵਿਚਾਰ ਆਪਣੇ ਅਜ਼ਹਾਰ ਜਿਹੜੇ ਨੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:10 ਨੇ। ਯੂਕੇ ਦੇ ਵਿਚ ਸ਼ਾਮ ਦੇ 5:10 ਤੇ ਨਾਲ ਦੇ ਨਾਲ ਭਾਰਤ ਦੇ ਵਿਚ ਸਮਾਂ ਤੇ ਸਥਿਤੀ ਸ਼ਾਮ ਦੇ 9:40 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਅੱਜ ਦਿਹਾੜਾ ਜਿਹੜਾ 2 ਜੂਨ 2026 ਦਾ ਦਿਹਾੜਾ ਤੇ 2 ਜੂਨ 1917 ਦੇ ਵਿਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਸ਼ੰਘਾਈ ਦੇ ਵਿਚ ਦੇਸ਼ ਭਗਤ ਆਤਮਾ ਰਾਮ ਹੁਣਾਂ ਨੂੰ ਹਰਨਾਮ ਸਿੰਘ ਮੁਖਬਰ ਦੇ ਕਤਲ ਦੇ ਵਿਚ ਜਿਹੜੀ ਫਾਂਸੀ ਦਿੱਤੀ ਗਈ ਸੀ। 1800 ਸਮੇਂ ਦੇ ਵਿਚ ਸਦੀ ਦੇ ਵਿਚ ਜਾਣੀ 1800 ਸਦੀ ਵਿਚ ਅਮਰੀਕਾ ਦੇ ਵਿਚ ਪਹਿਲਾ ਚੇਚਕ ਦਾ ਜਿਹੜਾ ਸੀ ਟੀਕਾਕਰਨ ਉੱਤਰੀ ਅਮਰੀਕਾ ਦੇ ਟ੍ਰਿਨਿਟੀ ਨਿਊ ਫਾਊਂਡਲੈਂਡ ਦੇ ਵਿਚ ਜਿਹੜਾ ਕੀਤਾ ਗਿਆ। 1947 ਦੇ ਵਿਚ ਬਰਤਾਨੀਆ ਸਰਕਾਰ ਦੇ ਅੰਤਮ ਵਾਇਸ ਰਾਏ ਲਾਰਡ ਜਿਹੜੇ ਸਨ ਮਾਊਂਟ ਬੈਟਨ ਵੱਲੋਂ ਭਾਰਤ ਦੀ ਵੰਡ ਦਾ ਜਿਹੜਾ ਐਲਾਨ ਕੀਤਾ ਗਿਆ ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਜਾਂ ਕਾਲ ਕਰਕੇ ਵੀ ਕੁਰੈਕਟ ਕਰ ਸਕਦੇ ਹੋ। ਉਸ ਤੋਂ ਬਾਅਦ 1952 ਦੇ ਵਿਚ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਸ਼ੁਰੂ ਹੋਈ। 1953 ਦੇ ਵਿਚ ਮਹਾਰਾਣੀ ਐਲੀਜ਼ਾਬੈਥ ਦੀ ਤਾਜਪੋਸ਼ੀ ਹੁੰਦੀ ਹੈ ਜਿਸਦਾ ਟੀਵੀ ਦੇ ਉੱਤੇ ਸਿੱਧਾ ਪ੍ਰਸਾਰਣ ਵਿਖਾਇਆ ਗਿਆ ਤੇ 1966 ਦੇ ਵਿਚ ਅਮਰੀਕਾ ਦਾ ਪਹਿਲਾ ਪੁਲਾੜ ਵਾਹਨ ਜਿਹੜਾ ਚੰਦਰਮਾ ਹੈ ਉੱਤੇ ਜਿਹੜਾ ਉਤਰਿਆ ਸੀ। 2014 ਦੇ ਵਿਚ ਤੇਲੰਗਾਨਾ ਭਾਰਤ ਦਾ ਜਿਹੜਾ ਸੀ 29ਵਾਂ ਰਾਜ ਬਣਾ ਦਿੱਤਾ ਗਿਆ ਬਣਿਆ। ਤੇਲੰਗਾਨਾ ਰਾਸ਼ਟਰ ਸੰਮਤੀ ਦੇ ਆਗੂ ਚੰਦਰ ਸ਼ੇਖਰ ਰਾਓ ਪਹਿਲੇ ਮੁੱਖ ਮੰਤਰੀ ਜਿਹੜੇ ਬਣੇ ਸੀ। ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਵਿਦੇਸ਼ ਨਿਵੇਸ਼ ਦੀ ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ। ਅੱਗੇ ਜਾ ਕੇ ਆਪਾਂ ਖ਼ਬਰਾਂ ਦੇ ਵਿਚ ਵੀ ਇਹਦਾ ਚਰਚਾ ਕਰਾਂਗੇ ਜ਼ਰੂਰ। ਵਿਦੇਸ਼ ਨਿਵੇਸ਼ ਜੋ ਚੱਲ ਰਿਹਾ ਪ੍ਰਧਾਨ ਮੰਤਰੀ ਤੇ ਵਿੱਤ ਤੇ ਹੋਰ ਮੰਤਰੀ ਬਾਹਰਲੇ ਦੇਸ਼ਾਂ ਦੇ ਵਿਚ ਜਾ ਕੇ ਉਥੋਂ ਦੇ ਹਾਕਮਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਦੇ ਵਿਚ ਪੂੰਜੀ ਨਿਵੇਸ਼ ਕਰਨ ਦੇ ਲਈ ਧਰਲੇ ਕੱਢਦੇ ਨੇ। ਭਾਰਤ ਦੇ ਵਿਚ ਮੌਜੂਦ ਅਮੀਰ ਕੁਦਰਤੀ ਵਸੀਲਿਆਂ ਸਸਤੀ ਕਿਰਤ ਸ਼ਕਤੀ ਤੇ ਭਾਰਤ ਦੀ ਜਿਹੜੀ ਹੈ ਵਿਸ਼ਾਲ ਮੰਡੀ ਤੇ ਸਸਤੀ ਜ਼ਮੀਨ ਦੇ ਉੱਤੇ ਟੈਕਸ ਛੋਟਾਂ ਰਿਆਇਤਾਂ ਦੇਣ ਦੇ ਵਾਅਦੇ ਕਰਦੇ ਨੇ। ਹਾਕਮਾਂ ਦਾ ਮੁੱਖ ਉਦੇਸ਼ ਸੱਤਾ ਦੇ ਉੱਤੇ ਕਬਜ਼ਾ ਬਣਾਈ ਰੱਖਣਾ ਹੈ। ਰਾਜਨੀਤਿਕ ਜਿਹੜੇ ਨੇ ਰਾਜਨੀਤਿਕ ਸ਼ੌਂਕਣਬਾਜ਼ੀ ਤੋਂ ਛੁੱਟ ਉਹ ਸੱਤਾ ਪ੍ਰਾਪਤੀ ਦੇ ਲਈ ਸਮਾਜ ਦੇ ਵੱਖ ਵੱਖ ਵਰਗਾਂ ਦੇ ਦਰਮਿਆਨ ਫਿਰਕੂ ਜਾਤ ਪਾਤ ਖੇਤਰੀ ਤੇ ਭਾਸ਼ਾਈ ਤਣਾਅ ਜਿਹੜਾ ਬਣਾਈ ਰੱਖਦੇ ਹੈ। ਜਿਵੇਂ ਅੱਜ ਵੀ ਜੋ ਹਾਲਾਤ ਬਣੇ ਹੋਏ ਨੇ ਮਜੀਠੀਆ ਸਾਹਿਬ ਦੇ ਬਾਰੇ ਜਾਂ ਮੁੱਖ ਮੰਤਰੀ ਦੇ ਜਿਹੜੇ ਨੇ ਵਿਚਾਰ ਵੱਖਰੇ ਵੱਖਰੇ ਨੇ ਪਰ ਜੋ ਜ਼ੁਬਾਨ ਹੈ ਉਹ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਚੰਗੀ ਸ਼ਬਦਾਵਲੀ ਜਾਂ ਸਤਿਕਾਰ ਵਾਲੀ ਇੱਕ ਦੂਸਰੇ ਦੇ ਪ੍ਰਤੀ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਤੇ ਉਹ ਜਿਹੜਾ ਸਾਰਾ ਸਿਲਸਿਲਾ ਚੱਲ ਰਿਹਾ ਆਪਸ ਦੇ ਵਿੱਚ ਉਹ ਚਾਹੇ ਕਿਸੇ ਵੀ ਭਾਰਤੀ ਖੇਤਰ ਦੇ ਵਿੱਚ ਸਿਆਸਤ ਦੇ ਵਿੱਚ ਝਾਤ ਮਾਰ ਲਈਏ। ਭ੍ਰਿਸ਼ਟਾਚਾਰ ਤੇ ਲਾਲ ਫੀਤਾਸ਼ਾਹੀ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵਿੱਚ ਰੁਕਾਵਟ ਨੇ। ਇੱਕ ਰਿਪੋਰਟ ਆਈ ਹੈ ਉਹਦੇ ਅਨੁਸਾਰ 21ਵੀਂ ਸਦੀ ਦੇ ਆਰੰਭ ਤੋਂ 2014 ਦੇ ਅੰਤ ਤੱਕ 61,000 ਭਾਰਤੀ ਜਿਹੜੇ ਨੇ ਕਰੋੜਪਤੀ ਕਰ ਸੁਰੱਖਿਆ ਦੇ ਉੱਤੇ ਬੱਚਿਆਂ ਦੀ ਸਮਾਜਿਕ ਸਿੱਖਿਆ ਵਰਗੇ ਕਾਰਨਾਂ ਕਰਕੇ ਸਾਊਦੀ ਅਰਬ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੇਸ਼ਾਂ ਦੇ ਵਿੱਚ ਚਲੇ ਗਏ। 2015 ਦੀ ਵਿਸ਼ਵ ਬੈਂਕ ਸੂਚੀ ਦੇ ਵਿੱਚ ਵਪਾਰ ਕਾਰੋਬਾਰ ਕਰਨ ਦੇ ਲਈ ਸੋਖ ਦੀ ਰਿਪੋਰਟ ਦੇ ਵਿੱਚ ਭਾਰਤ ਦਾ 199 ਦੇਸ਼ਾਂ ਦੇ ਵਿੱਚੋਂ

0: 142 ਨੰਬਰ ਹੈ। ਤਿੱਖੇ ਬੈਂਕ ਸੁਧਾਰਾਂ ਤੋਂ ਬਿਨਾਂ ਭਾਰਤ ਦੇ ਵਿੱਚ ਵਪਾਰ ਕਾਰੋਬਾਰ ਤੇਜ਼ੀ ਦੇ ਨਾਲ ਨਹੀਂ ਫੈਲ ਸਕਦਾ। ਮੁਲਾਜ਼ਮਾਂ ਦਾ ਬਣਦਾ ਟੈਕਸ ਨਾ ਦੇਣ ਦੇ ਉੱਤੇ ਤਨਖਾਹ ਰੋਕ ਲਈ ਜਾਂਦੀ ਹੈ ਤੇ ਦਸੰਬਰ 2015 ਦੇ ਵਿੱਚ ਆਮਦਨ ਟੈਕਸ ਦੇ ਵਿੱਚ ਦੇਖਿਆ ਜਾਵੇ ਤਾਂ ਅਦਾਇਗੀ ਨਾ ਕਰਨ ਵਾਲੇ 18 ਡਿਫਾਲਟਰਾਂ ਨੂੰ ਸੂਚੀ ਜਿਹੜਾ ਛਪੀ ਸੀ ਉਹਨਾਂ ਦੀ ਪਿਛਲੇ ਸਮੇਂ 'ਚ, ਤੇ ਉਹਨਾਂ ਵੱਲੋਂ 1152 ਕਰੋੜ ਰੁਪਏ ਦਾ ਜਿਹੜਾ ਬਕਾਇਆ ਸੀਗਾ ਉਹਨਾਂ ਦੇ ਉੱਤੇ ਖੜਾ। ਇਸ ਤੋਂ ਪਹਿਲਾਂ ਜਾਰੀ ਸੂਚੀ ਦੇ ਵਿੱਚ 49 ਡਿਫਾਲਟਰਾਂ ਦੇ ਵੱਲੋਂ ਵੱਲ 2000 ਕਰੋੜ ਦਾ ਬਕਾਇਆ ਭਾਵ 67 ਡਿਫਾਲਟਰਾਂ ਦੇ ਵੱਲ 3200 ਕਰੋੜ ਦੇ ਲਗਭਗ ਆਮਦਨ ਕਰ ਦਾ ਬਕਾਇਆ ਸੀ। 1 ਕਰੋੜ ਤੋਂ 11.33 ਕਰੋੜ ਰੁਪਏ ਤੱਕ ਦੇ ਕਿੰਨੇ ਡਿਫਾਲਟਰ ਜਿਹੜੇ ਹੋਣਗੇ ਤੇ ਉਹਨਾਂ ਦੇ ਵੱਲ ਕਿੰਨਾ ਬਕਾਇਆ ਹੋਵੇਗਾ? ਜੇ ਉਹੀ ਜਿਹੜਾ ਉਗਰਾਹ ਲਏ ਜਾਣ ਤਾਂ ਕਾਲੇ ਧਨ ਲਿਆਉਣ ਦਾ ਜਿਹੜਾ ਮੁੱਦਾ ਹੀ ਮੁੱਕ ਜਾਵੇਗਾ। ਪਰ ਇਹ ਜਿਹੜਾ ਕਦੇ ਨਹੀਂ ਹੋਏਗਾ, ਕਿਉਂਕਿ ਸਰਕਾਰਾਂ ਉਹਨਾਂ ਦੀ ਮੁੱਠੀ ਦੇ ਵਿੱਚ ਹੁੰਦੀਆਂ ਨੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਹੈ ਤੇ ਹੁਣੇ ਹੁਣੇ ਕੁਝ ਪੂੰਜੀਪਤੀਆਂ ਦੇ ਹਜ਼ਾਰਾਂ ਕਰੋੜ ਮਾਫ਼ ਕਰਨ ਦੇ ਚਰਚੇ ਨੇ। ਦੂਸਰੀ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੇ ਵਿੱਚੋਂ ਵਰਸ਼ਾ ਡੋਗਰਾ ਹੁਣਾਂ ਦੀ। ਮੌਜੂਦਾ ਮਾਹੌਲ ਦੇ ਵਿੱਚ ਜੇਕਰ ਕੋਈ ਉੱਚੇ ਅਹੁਦੇ ਦੇ ਉੱਤੇ ਬੈਠਾ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਦਾ ਹੈ ਤਾਂ ਉਹ ਜਿਹੜਾ ਨਿਰੋਏ ਸੋਚ ਵਾਲਿਆਂ ਲਈ ਰਾਹ ਦਸੇਰਾ ਬਣ ਜਾਂਦਾ ਹੈ। ਛੱਤੀਸਗੜ੍ਹ ਦੇ ਇੱਕ ਦਲਿਤ ਪਰਿਵਾਰ ਦੇ ਵਿੱਚ ਜੰਮੀ ਵਰਸ਼ਾ ਡੋਗਰਾ ਨੇ 2003 ਦੇ ਵਿੱਚ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ ਪਰ ਉਸਦੀ ਚੋਣ ਨਾ ਹੋਈ ਤੇ ਅਗਲੀ ਵਾਰ ਸਫਲ ਹੋ ਗਈ। 2003 ਦੇ ਵਿੱਚ ਪ੍ਰੀਖਿਆ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਨਹਿਤ ਰਿੱਟ ਦਾਖਲ ਕੀਤੀ ਗਈ। ਅਗਸਤ 2016 ਨੂੰ ਦਿੱਤੇ ਫੈਸਲੇ ਦੇ ਅਨੁਸਾਰ ਪ੍ਰੀਖਿਆ ਦੁਬਾਰਾ ਲੈਣ ਦੇ ਉੱਤੇ ਵਰਸ਼ਾ ਨੂੰ 5 ਲੱਖ ਰੁਪਏ ਦੇਣ ਦੇ ਲਈ ਕਿਹਾ ਗਿਆ। ਸਰਕਾਰੀ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ DSP ਦੀ ਨੌਕਰੀ ਦੇਣ ਦੀ ਕੀਤੀ ਪੇਸ਼ਕਸ਼ ਰੱਦ ਜਿਹੜੀ ਕਰਦਿਆਂ ਉਹਨੇ ਕਿਹਾ ਕਿ ਉਹ ਇਸ ਦੇ ਲਈ ਲੜ ਰਹੀ ਹੈ ਕਿ ਲੋਕ ਸੇਵਾ ਆਯੋਗ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ, ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਵਰਸ਼ਾ ਡੋਗਰੇ ਉਸ ਵੇਲੇ ਚਰਚਾ ਦੇ ਵਿੱਚ ਆਈ ਜਦੋਂ ਉਸਨੇ 24 ਅਪ੍ਰੈਲ ਨੂੰ ਨਕਸਲੀਆਂ ਦੇ ਹਮਲੇ ਦੇ ਵਿੱਚ 26 ਜਵਾਨ ਮਾਰੇ ਜਾਣ ਉਪਰੰਤ ਫੇਸਬੁੱਕ ਦੇ ਉੱਤੇ ਲੰਮੀ ਪੋਸਟ ਪਾਈ ਸੀ। ਉਸਨੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਸਾਨੂੰ ਸਭ ਨੂੰ ਆਪਣੇ ਗਿਰੇਬਾਨ ਦੇ ਵਿੱਚ ਝਾਕਣਾ ਚਾਹੀਦਾ ਹੈ, ਸੱਚਾਈ ਖੁਦ ਬਾ ਖੁਦ ਸਾਹਮਣੇ ਆ ਜਾਵੇਗੀ। ਘਟਨਾ ਦੇ ਵਿੱਚ ਦੋਵੇਂ ਪਾਸੇ ਮਰਨ ਵਾਲੇ ਆਪਣੇ ਦੇਸ਼ ਵਾਸੀ ਨੇ, ਭਾਰਤੀ ਨੇ, ਇਸ ਦੇ ਲਈ ਕੋਈ ਵੀ ਮਰੇ ਤਕਲੀਫ ਸਾਨੂੰ ਸਾਰਿਆਂ ਨੂੰ ਹੀ ਹੁੰਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਜਿਹੜਾ ਆਦਿਵਾਸੀ ਖੇਤਰਾਂ ਦੇ ਵਿੱਚ ਜ਼ਬਰਦਸਤੀ ਲਾਗੂ ਕਰਨਾ, ਉਹਨਾਂ ਨੂੰ ਜਲ ਜੰਗਲ ਤੇ ਜ਼ਮੀਨ ਤੋਂ ਬੇਦਖਲ ਕਰਨਾ, ਪਿੰਡਾਂ ਦੇ ਪਿੰਡ ਸਾੜਦੇ ਨੇ, ਆਦਿਵਾਸੀ ਔਰਤਾਂ ਦੇ ਨਾਲ ਬਲਾਤਕਾਰ ਹੋਣੇ, ਉਹਨਾਂ ਦੀਆਂ ਛਾਤੀਆਂ ਨਿਚੋੜ ਕੇ ਵੇਖਣਾ ਕਿ ਉਹ ਨਕਸਲੀ ਹਨ ਜਾਂ ਨਹੀਂ ਨੇ। ਵਰਸ਼ਾ ਲਿਖਦੀ ਹੈ ਕਿ ਸਾਰੇ ਕੁਦਰਤੀ ਖਣਿਜ ਇਨ੍ਹਾਂ ਜੰਗਲਾਂ ਦੇ ਵਿੱਚ ਨੇ, ਇਨ੍ਹਾਂ ਨੂੰ ਉਦਯੋਗਪਤੀਆਂ ਤੇ ਪੂੰਜੀਪਤੀਆਂ ਨੂੰ ਦੇਣ ਦੇ ਲਈ ਖਾਲੀ ਕਰਵਾਉਣਾ, ਪਰ ਆਦਿਵਾਸੀ ਕਦੇ ਜ਼ਮੀਨ ਨਹੀਂ ਛੱਡਣਗੇ ਕਿਉਂਕਿ ਇਹ ਜਿਹੜੇ ਨੇ ਉਨ੍ਹਾਂ ਦੀ ਮਾਤ ਭੂਮੀ ਹੈ। ਸਾਡੇ ਦੇਸ਼ ਦਾ ਕਾਨੂੰਨ ਇਹ ਹੱਕ ਨਹੀਂ ਦਿੰਦਾ ਕਿ ਕਿਸੇ ਦੇ ਉੱਤੇ ਅਤਿਆਚਾਰ ਹੋਵੇ। ਸਭ ਨੂੰ ਜਾਗਣਾ ਪਵੇਗਾ, ਇੱਕ ਦੂਜੇ ਨੂੰ ਮਾਰ ਕੇ ਨਾ ਸ਼ਾਂਤੀ ਸਥਾਪਿਤ ਹੋਵੇਗੀ ਤੇ ਨਾ ਹੀ ਜਿਹੜਾ ਮੁਲਕ ਦਾ ਵਿਕਾਸ ਹੋਵੇਗਾ। ਹਾਲੇ ਵੀ ਸੱਚਾਈ ਨੂੰ ਸਮਝ ਲੈਣਾ ਚਾਹੀਦਾ ਹੈ, ਨਹੀਂ ਤਾਂ ਸ਼ਤਰੰਜ ਦੇ ਮੋਹਰਿਆਂ ਵਾਂਗ ਇਸਤੇਮਾਲ ਕਰਕੇ ਪੂੰਜੀਪਤੀਆਂ ਦੇ ਗੁਲਾਮ ਇਸ ਦੇਸ਼ ਦੇ ਵਿੱਚੋਂ ਇਨਸਾਨੀਅਤ ਖਤਮ ਕਰ ਦੇਣਗੇ। ਫੇਸਬੁੱਕ ਦੇ ਉੱਤੇ ਲਿਖਣ ਤੋਂ ਬਾਅਦ ਰਾਜ ਸਰਕਾਰ ਨੇ ਡਿਪਟੀ ਜੇਲ੍ਹ ਰਾਏਪੁਰ ਦੇ ਅਹੁਦੇ ਤੋਂ ਜਿਹੜਾ ਮੁਅੱਤਲ ਕਰ ਦਿੱਤਾ ਤੇ ਹਰ ਦੇਸ਼ ਦਰਦੀ ਉਸਦੀ ਬਹਾਦਰੀ ਨੂੰ ਸਲਾਮ ਜਿਹੜਾ ਕਰ ਰਿਹਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੀ ਗੱਲਬਾਤ ਤੇ ਲਓ ਹੁਣ ਆਪਾਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਦੇਸ਼ ਭੇ ਦੀਆਂ ਜੋ ਖਬਰਾਂ ਨੇ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਕਰਨ ਦਾ ਜਿਹੜਾ ਸਿਲਸਿਲਾ ਅੱਗੇ ਤੋਰਾਂਗੇ। ਹੋਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਕਰਨ ਲੱਗੇ ਨੇ ਪੰਜਾਬ ਸਰਕਾਰ ਵੱਲੋਂ। ਹੋਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਤੇ ਵੇਚ ਦਿੱਤਾ ਹੈ ਗੋਲਡ ਜੀ ਭਾਰਤ ਨੇ। ਰੁਪਈਆ ਜਿਹੜਾ ਠੁੱਸ ਹੋ ਰਿਹਾ ਤੇ ਦੂਸਰੇ ਪਾਸੇ ਮਾਨ ਸਾਹਿਬ ਕਹਿੰਦੇ ਨੇ ਪੁਕਾ ਦਿੱਤੇ ਨੇ ਦਾਅਵੇ, ਨਹੀਂ ਲੱਗਦੇ ਹੁਣ ਫਾਹੇ। ਤੇ ਕਿਸਾਨਾਂ ਦੀ ਗੱਲ ਕੀਤੀ ਹੈ, ਡਿਫਾਲਟਰਾਂ ਦੀ ਗੱਲ ਕਰ ਰਹੇ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਖਬਰ ਲੈਂਦੇ ਹਾਂ। ਤੇ ਰਸ਼ੀਆ ਕਰੂਗਾ 150 ਸਾਲ ਦੀ ਉਮਰ ਜਿਹੜੀ ਹੈ ਜ਼ਿੰਦਗੀ ਵਧਾਊਗਾ, ਕਹਿੰਦੇ ਉਮਰ ਵਧਾਵੇਗਾ। ਇਹ ਜਿਹੜਾ ਬਾਇਓਲੋਜੀਕਲ ਜਿਹੜਾ ਪ੍ਰਯੋਗ ਕਰ ਰਹੇ ਨੇ ਤੇ ਹੋ ਸਕਦਾ ਕਿ ਕਹਿੰਦੇ ਨੇ ਕਿ ਪੁੱਤੀ ਨੂੰ ਜਿਹੜੇ ਨੇ 150 ਸਾਲ ਦੀ ਉਮਰ ਦਿੱਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਵੰਦੇ ਮਾਤਰਮ ਵਿਵਾਦ ਜਿਹੜਾ ਫਿਰ ਤੋਂ ਭਖਿਆ ਤੇ ਹੋਰ ਬਹੁਤ ਸਾਰੀਆਂ ਖ਼ਬਰਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਉਹਨਾਂ ਦੇ ਵੱਲ ਨੂੰ ਚੱਲਦੇ ਆ ਤੇ ਜੋ ਦੁਨੀਆਦਾਰੀ ਦੀ ਗੱਲ ਉਹ ਕਰਦੇ ਆ। ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਨੂੰ 1,000 ਰੁਪਏ ਮਹੀਨਾ ਦੇਣ ਦੇ ਐਲਾਨ ਕੀਤਾ ਤੇ ਡਿਫਾਲਟਰ ਜਿਹੜੇ ਕਿਸਾਨਾਂ ਲਈ ਨਵੀਂ ਰਾਹਤ ਯੋਜਨਾ ਜਿਹੜੀ ਲਿਆਉਣ ਦੀ ਕੋਸ਼ਿਸ਼ ਹੈ। ਫਸਲੀ ਕਰਜ਼ੇ ਦੀ ਨਵੀਂ ਨਿੱਤ ਜਿਹੜਾ ਨੀਤੀ ਹੈ ਤੇ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਹੋਣ ਵਾਲੇ ਬਦਲਾਵਾਂ ਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ ਤੇ ਨਾਲ ਹੀ ਰੋਪੜ ਦੇ ਵਿੱਚ ਮਾਈਨਿੰਗ ਮਾਫੀਆ ਦੇ ਖਿਲਾਫ ਕਾਰਵਾਈ ਹੋਈ ਹੈ ਤੇ ਪੰਜਾਬ ਕਾਂਗਰਸ ਦੀਆਂ ਸਿਆਸੀ ਚਰਚਾਵਾਂ ਦੇ ਵਿੱਚ ਸ਼ਸ਼ੀ ਧਰੂਰ ਨੇ ਉਹਨਾਂ ਨੇ ਬਿਆਨ ਜਿਹੜਾ ਦੇ ਦਿੱਤਾ ਕਿ ਸਤਿਕਾਰ ਹੈ ਪਰ ਵੰਦੇ ਮਾਤਰਮ ਜਿਹੜਾ ਇੱਕ ਬੋਝ ਦੀ ਤਰ੍ਹਾਂ ਲੱਗ ਰਿਹਾ। ਇਸੇ ਤਰ੍ਹਾਂ ਬਿਆਨ ਦੇ ਉੱਤੇ ਵੀ ਵਿਸਤਾਰਤ ਗੱਲਬਾਤ ਹੋਏਗੀ ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿੱਚ ਕੈਨੇਡਾ ਵਿੱਚ ਪੰਜਾਬੀ ਜਿਹੜੀ ਹੈ ਇੱਕ ਯੰਗਸਟਰ ਕੁੜੀ ਨੇ ਇਤਿਹਾਸ ਰਚਿਆ ਉਹਦਾ ਜ਼ਿਕਰ ਕਰਾਂਗੇ। 17 ਸਾਲਾਂ ਦੀ ਧੀ ਹੈ, ਉਹਨੇ ਵੱਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਨੇ। ਪਿਛਲੇ 35 ਸਾਲਾਂ ਦਾ ਜਿਹੜਾ ਇੰਸਟਰੂਮੈਂਟ ਸੀਗਾ ਉਹਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਉਹਦੇ ਵਿੱਚ ਨਵੀਂ ਅਪਡੇਟ ਕੀਤੀ ਹੈ ਉਹਨੇ ਸੂਝਬੂਝ ਦੇ ਨਾਲ। ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਟਰੰਪ ਨੇਤਨ ਜਾਓ ਵਿਵਾਦ ਜਿਹੜਾ ਅਜੇ ਵੀ ਚੱਲ ਰਿਹਾ ਤੇ ਕੈਨੇਡਾ ਦੀ ਆਰਥਿਕ ਸਥਿਤੀ ਤੇ ਨੇਪਾਲ ਭਾਰਤ ਸੀਮਾ ਮਾਮਲੇ ਦੀ ਚਰਚਾ ਜਿਹੜੀ ਹੈ ਸ਼ਾਮਲ ਰਹੇਗੀ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੱਸ ਕਾਮਿਆਂ ਦੀ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਜਿਹੜੀ ਹੈ 4 ਜੂਨ ਤੱਕ ਮੁਲਤਵੀ ਕਰਤੀ ਹੈ। ਪੰਜਾਬ ਰੋਡਵੇਜ਼ ਪਨ ਬੱਸ ਅਤੇ PRTC ਕੰਟਰੈਕਟ ਵਰਕਰਸ ਯੂਨੀਅਨ ਜਿਹੜੀ ਹੈ ਪੰਜਾਬ 25/11 ਦੀ ਅੱਜ ਦੀ ਜਿਹੜੀ ਹੈ 2 ਜੂਨ ਨੂੰ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਅਹਿਮ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋਈ ਹੈ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਹੁਣਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਦਫ਼ਤਰ ਦੇ ਵੱਲੋਂ ਮਿਲੀ ਅਧਿਕਾਰਤ ਸੂਚਨਾ ਦੇ ਮੁਤਾਬਕ ਹੁਣ ਇਹ ਮੀਟਿੰਗ 4 ਜੂਨ ਨੂੰ ਹੋਣੀ ਹੈ। ਯੂਨੀਅਨ ਪ੍ਰਧਾਨ ਨੇ ਦਸਿਆ ਕਿ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਇਸ ਬੈਠਕ ਦੇ ਵਿਚ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਉਤੇ ਵਿਚਾਰ ਚਰਚਾ ਕੀਤੀ ਜਾਏਗੀ। ਇਹਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵਿਤ ਹੋ ਕੇ ਜਿਹੜਾ ਪੱਕੇ ਕਰਨਾ, ਵਿਭਾਗ ਦੇ ਵਿਚੋਂ ਠੇਕੇਦਾਰੀ ਪ੍ਰਥਾ ਨੂੰ ਮੁਕੰਮਲ ਤੌਰ ਦੇ ਉਤੇ ਖਤਮ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨਾ, ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਜ਼ਮੀਨੀ ਪੱਧਰ ਦੇ ਉਤੇ ਲਾਗੂ ਕਰਵਾਉਣਾ, ਕਿਲੋਮੀਟਰ ਸਕੀਮ ਤਹਿਤ ਜਿਹੜਾ ਚੱਲ ਰਹੀਆਂ ਨਿੱਜੀ ਬੱਸਾਂ ਨੂੰ ਬੰਦ ਕਰਕੇ ਵਿਭਾਗ ਦੀ ਮਾਲਕੀ ਵਾਲੀਆਂ ਸਰਕਾਰੀ ਬੱਸਾਂ ਪਾਉਣਾ, ਮੰਗਾਂ ਨਾ ਮੰਨਣ ਦੇ ਉਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਤੇ ਯੂਨੀਅਨ ਆਗੂਆਂ ਨੇ ਸਾਫ਼ ਤੌਰ ਦੇ ਉਤੇ ਆਖਿਆ ਕਿ ਜੇਕਰ 4 ਜੂਨ ਨੂੰ ਹੋਣ ਵਾਲੀ ਮੀਟਿੰਗ ਦੇ ਵਿਚ ਮੰਗਾਂ ਦਾ ਕੋਈ ਸਾਰਥਕ ਅਤੇ ਠੋਸ ਹੱਲ ਨਾ ਕੱਢਿਆ ਗਿਆ ਤਾਂ ਸੂਬਾ ਕਮੇਟੀ ਵੱਲੋਂ ਪਹਿਲਾਂ ਤੋਂ ਮੁਲਤਵੀ ਕੀਤੇ ਗਏ ਤਿੱਖੇ ਐਕਸ਼ਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ ਤੇ ਬੱਸ ਕਾਮੇ ਸਰਕਾਰ ਦੇ ਖਿਲਾਫ਼ ਹੜਤਾਲ, ਚੱਕਾ ਜਾਮ ਤੇ ਵੱਡੇ ਧਰਨੇ ਪ੍ਰਦਰਸ਼ਨਾਂ ਸਮੇਤ 1 ਆਰ ਪਾਰ ਦਾ ਜਿਹੜਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਕਹਿੰਦੇ ਹੋਣਗੇ। ਦੂਸਰੇ ਪਾਸੇ ਮਾਈਨਿੰਗ ਦੀ ਜਦੋਂ ਗੱਲ ਆਉਂਦੀ ਹੈ, ਰੋਪੜ ਦੇ ਵਿਚ ਮਾਈਨਿੰਗ ਦੇ ਵਿਰੁੱਧ ਕਾਰਵਾਈ ਹੋਈ ਹੈ। ਦਰਿਆਈ ਰੇਤ ਦੀ ਲੁੱਟ ਪਿੱਛੇ ਛੁਪੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਹਾਲ ਹੀ ਦੇ ਸਾਲਾਂ ਦੇ ਵਿਚ ਨਜਾਇਜ਼ ਮਾਈਨਿੰਗ ਦੇ ਵਿਰੁੱਧ ਸਭ ਤੋਂ ਵੱਡੇ ਆਪਰੇਸ਼ਨਾਂ ਦੇ ਵਿਚੋਂ ਇਕ ਦੀ ਸ਼ੁਰੂਆਤ ਹੁਣ ਰੋਪੜ ਜ਼ਿਲ੍ਹੇ ਦੇ ਸਵਾਨ ਅਤੇ ਸਤਲੁਜ ਦਰਿਆਵਾਂ ਦੇ ਵਿਚ ਕੰਮ ਕਰ ਰਹੇ ਇਕ ਡੂੰਘੇ ਤੇ ਵਧੇਰੇ ਗੁੰਝਲਦਾਰ ਨੈਟਵਰਕ ਨੂੰ ਉਜਾਗਰ ਕਰ ਰਹੀ ਹੈ। ਨੰਗਲ ਸਾਹਿਬ ਡਿਵੀਜ਼ਨ ਦੇ ਵਿਚ ਦੇਰ ਰਾਤ ਕੀਤੀ ਗਈ ਸਾਂਝੀ ਛਾਪੇਮਾਰੀ ਦੇ ਦੌਰਾਨ 7 ਪੋਕਲੇਨ ਮਸ਼ੀਨਾਂ, 8 ਟਿੱਪਰਾਂ ਦੀ ਜ਼ਬਤੀ ਨੇ ਜਿਹੜਾ ਜਾਲੀ ਪਛਾਣਾਂ ਦੀ ਜਿਹੜੀ ਹੈ ਵਰਤੋਂ, ਮਸ਼ੀਨਰੀ ਦੀ ਲੁਕਵੀ ਮਾਲਕੀ ਤੇ ਖਣਿਜ ਸਰੋਤਾਂ ਦੀ ਨਜਾਇਜ਼ ਨਿਕਾਸੀ ਰਾਹੀਂ ਪੈਦਾ ਹੋਣ ਵਾਲੇ ਭਾਰੀ ਮੁਨਾਫੇ ਨੂੰ ਸਾਹਮਣੇ ਲਿਆਂਦਾ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਜ਼ਿਲ੍ਹੇ ਦੇ ਵਿਚ ਇਕੋ ਛਾਪੇਮਾਰੀ ਦੇ ਦੌਰਾਨ ਪੋਕਲੇਨ ਮਸ਼ੀਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਬਰਾਮਦ ਦੱਸਿਆ ਤੇ ਦਰਿਆਵਾਂ ਵਿਚ ਪਿੱਛਾ ਕਰਕੇ 6 ਖੁਦਾਈ ਕਰਨ ਵਾਲੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਨੇ, ਜਦੋਂ ਕਿ ਇਕ ਹੋਰ ਮਸ਼ੀਨ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿਚ ਚਲਾਈ ਗਈ ਇਕ ਸਮਾਨਾਂਤਰ ਮੁਹਿੰਮ ਦੇ ਦੌਰਾਨ ਬਰਾਮਦ ਕੀਤੀ ਗਈ। ਹਾਲਾਂਕਿ ਜ਼ਬਤੀਆਂ ਨੇ ਨਜਾਇਜ਼ ਮਾਈਨਿੰਗ ਦੇ ਵਿਚ ਲੱਗੇ ਲੋਕਾਂ ਦੇ ਵੱਲੋਂ ਅਪਣਾਏ ਜਾ ਰਹੇ ਤਰੀਕਿਆਂ ਦਾ ਵੀ ਜਿਹੜਾ ਖੁਲਾਸਾ ਕੀਤਾ ਹੈ। ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਜਿਹੜਾ ਜ਼ਬਤ ਜੋ ਕੀਤੀਆਂ ਗਈਆਂ ਜ਼ਿਆਦਾਤਰ ਪੋਕਲੇਨ ਮਸ਼ੀਨਾਂ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ, ਜਿਸ ਦੇ ਕਾਰਨ ਅਧਿਕਾਰੀਆਂ ਦੇ ਲਈ ਤੁਰੰਤ ਮਾਲਕੀ ਸਥਾਪਿਤ ਕਰਨਾ ਮੁਸ਼ਕਲ ਹੋ ਗਿਆ। ਨਤੀਜੇ ਵਜੋਂ ਮਸ਼ੀਨਾਂ ਦੇ ਮਾਲਕਾਂ ਦੇ ਨਾਮ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਚੈਸੀ ਨੰਬਰਾਂ ਦੇ ਆਧਾਰ ਦੇ ਉੱਤੇ FIR ਜਿਹੜੀ ਹੈ ਦਰਜ ਕੀਤੀਆਂ ਗਈਆਂ। ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੇ ਗਏ ਟਿੱਪਰਾਂ ਦੇ ਵਿੱਚੋਂ ਇੱਕ ਜਾਲੀ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਨਾਲ ਚੱਲ ਰਿਹਾ ਸੀ ਜੋ ਅਸਲ ਦੇ ਵਿੱਚ ਇੱਕ ਸਕੂਟਰ ਦੀ ਸੀ। ਸਕੂਟਰਾਂ ਦੇ ਨੰਬਰ ਲਾ ਕੇ ਜਿਵੇਂ ਕਿ ਪਹਿਲਾਂ ਇੱਕ ਵਾਰੀ ਸਪੈਸ਼ਲ ਦੇ ਵਿੱਚ ਚੱਲਦਾ ਸਾਰਾ ਸਿਲਸਿਲਾ ਸੀ ਮੰਡੀਆਂ ਦੇ ਵਿੱਚ, ਤੇ ਉਦੋਂ ਟਰੱਕਾਂ ਦੇ ਵਿੱਚ ਇੱਕ ਬਦਨਾਮ ਲੀਡਰ ਸੀਗਾ, ਉਹ ਟਰੱਕਾਂ ਦੇ ਨੰਬਰ ਲਾ ਲਾ ਕੇ ਆਪਣਾ ਸਕੂਟਰਾਂ ਦੇ ਨੰਬਰ ਲਾ ਲਾ ਕੇ ਤੇ ਟਰੱਕ ਭੇਜੀ ਜਾਂਦੇ ਸੀ। ਅਧਿਕਾਰੀਆਂ ਦਾ ਮੰਨਣਾ ਕਿ ਪਛਾਣ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਜਾਲੀ ਨੰਬਰ ਪਲੇਟਾਂ ਤੇ ਗੈਰ ਰਜਿਸਟਰਡ ਭਾਰੀ ਮਸ਼ੀਨਰੀ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੀਆਂ ਗਈਆਂ ਕੁਝ ਪੋਕਲੈਂਡ ਮਸ਼ੀਨਾਂ ਕਥਿਤ ਤੌਰ ਦੇ ਉਤੇ ਉਨ੍ਹਾਂ ਵਿਅਕਤੀਆਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਜੋ ਜਨਤਕ ਤੌਰ ਦੇ ਉਤੇ ਨਜਾਇਜ਼ ਮਾਈਨਿੰਗ ਦੇ ਖਿਲਾਫ਼ ਪ੍ਰਚਾਰ ਕਰਦੇ ਹੈ ਜਾਂ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਨਾਲ ਸੰਬੰਧਿਤ ਨੇ। ਭਾਵੇਂ ਮਾਲਕੀ ਦੇ ਰਿਕਾਰਡਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਵਿਕਾਸ ਨੇ ਇਸ ਵਪਾਰ ਪਿੱਛੇ ਕੰਮ ਕਰ ਰਹੇ ਹਿੱਤਾਂ ਦੇ ਬਾਰੇ ਸਵਾਲ ਜਿਹੜੇ ਖੜੇ ਕਰ ਦਿੱਤੇ ਨੇ। ਇਹ ਕੇਸ ਪੰਜਾਬ ਮਾਈਨਜ਼ ਐਂਡ ਮਿਨਰਲਸ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਦੀਆਂ ਜਿਹੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ, ਜਿਸ ਦੇ ਤਹਿਤ ਨਜਾਇਜ਼ ਮਾਈਨਿੰਗ ਇੱਕ ਗੈਰ ਜ਼ਮਾਨਤੀ ਅਪਰਾਧ ਹੈ ਤੇ ਖੁਲਾਸਾ ਕੀਤਾ ਗਿਆ ਕਿ ਕਾਰਵਾਈ ਦੇ ਵਿੱਚ ਸ਼ਾਮਲ ਕੁਝ ਅਧਿਕਾਰੀਆਂ ਨੇ ਸਰਕਾਰੀ ਜਾਇਦਾਦ ਦੀ ਚੋਰੀ ਦੇ ਦੋਸ਼ ਜੋੜਨ ਦੀ ਸਿਫਾਰਿਸ਼ ਕੀਤੀ ਸੀ। ਇਹ ਦਲੀਲ ਦਿੰਦਿਆਂ ਕਿ ਦਰਿਆਵਾਂ ਦੇ ਵਿੱਚੋਂ ਕੱਢੀ ਗਈ ਜਿਹੜੀ ਰੇਤ ਹੈ, ਬਜਰੀ ਅਤੇ ਹੋਰ ਖਣਿਜ ਸਰਕਾਰ ਦੀ ਮਲਕੀਅਤ ਨੇ। ਦੂਸਰੇ ਪਾਸੇ ਐਲਾਨ ਹੋ ਗਿਆ ਜੀ 1 ਜੁਲਾਈ ਤੋਂ ਔਰਤਾਂ ਦੇ ਖਾਤੇ ਦੇ ਵਿੱਚ 1,000 ਰੁਪਏ ਪਾਉਣ ਦਾ। ਕਹਿੰਦੇ ਹੁਣ ਆਉਣਗੇ ਆ ਜਾਣਗੇ 1,000 ਰੁਪਇਆ, ਵੈਸੇ 1200 ਦਾ ਵੀ ਜ਼ਿਕਰ ਕੀਤਾ ਜੀ, 200 ਇਹਦੇ ਵਿੱਚੋਂ ਵੀ ਖਾ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਸੂਬੇ ਦੀਆਂ ਔਰਤਾਂ ਦੇ ਖਾਤੇ ਦੇ ਵਿੱਚ 1 ਜੁਲਾਈ ਤੋਂ 1,000 ਆਉਣੇ ਸ਼ੁਰੂ ਹੋ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ 52 ਲੱਖ ਦੇ ਕਰੀਬ ਔਰਤਾਂ ਇਸ ਸਕੀਮ ਦੇ ਅਧੀਨ ਆਉਂਦੀਆਂ ਨੇ, ਜਿਸ ਦੇ ਵਿੱਚੋਂ 36 ਲੱਖ ਦੇ ਕਰੀਬ ਔਰਤਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਔਰਤਾਂ ਨੂੰ 1,000 ਮਿਲਣਾ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਸੂਬੇ ਦੀਆਂ ਜਨਰਲ ਵਰਗ ਦੀ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਲਈ 2026 ਦੇ ਵਿੱਚ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਸੀ ਤੇ ਦੱਸਣ ਦੇ ਮੁਤਾਬਕ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦੇ ਲਈ 9,300 ਕਰੋੜ ਰੁਪਏ ਦਾ ਬਜਟ ਜਿਹੜਾ ਰੱਖਿਆ ਗਿਆ ਤੇ ਨਾਲ ਹੀ ਪੰਜਾਬ ਦੀ ਕਿਸਾਨੀ ਦੀ ਵਿੱਚ ਕਹਿੰਦੇ ਖੁਦਕੁਸ਼ੀ ਦਰ ਘੱਟ ਗਈ ਹੈ। ਮਾਨ ਸਾਹਿਬ ਨੇ ਇਹ ਗੱਲ ਕਹੀ ਹੈ, ਕਿਸਾਨੀ ਭਲਾਈ ਸਕੀਮਾਂ ਦੇ ਵਜੋਂ ਖੁਦਕੁਸ਼ੀਆਂ ਨੂੰ ਠੱਲ ਪਈ ਹੈ, ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਦੀ ਯੋਜਨਾ ਬਣਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਹੁਣਾਂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੀ ਬਦੌਲਤ ਸੂਬੇ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦਰ ਦੇ ਵਿੱਚ ਵੱਡੀ ਕਟੌਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੁਦਕੁਸ਼ੀ ਦਾ ਰੁਝਾਨ ਕਾਫ਼ੀ ਵੱਧ ਗਿਆ ਸੀ ਤੇ ਹੁਣ ਇਹ ਰੁਝਾਨ ਨੂੰ ਠੱਲ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਹੈ ਉਹਦੇ ਵੱਲੋਂ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸਹਿਯੋਗ ਦੇ ਨਾਲ ਤੱਥ ਜਿਹੜੇ ਨੇ ਨਸ਼ਰ ਕੀਤੇ ਗਏ ਨੇ, ਜਿਸ ਤੋਂ ਕਿਸਾਨਾਂ ਦੇ ਵਿੱਚ ਖੁਦਕੁਸ਼ੀ ਦੇ ਰੁਝਾਨ ਦੇ ਵਿੱਚ ਕਹਿੰਦੇ ਕਮੀ ਆਉਣ ਦਾ ਪਤਾ ਲੱਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2017 ਤੇ ਵਿੱਚ ਜਿਹੜਾ ਸੀ 243 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਤੇ ਸਾਲ 2022 ਦੇ ਵਿੱਚ ਸੂਬੇ ਦੇ ਵਿੱਚ 157 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2023 ਦੇ ਵਿੱਚ 141 ਤੇ ਸਾਲ 2024 ਦੇ ਵਿੱਚ 84 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ, ਬਿਜਲੀ ਸਪਲਾਈ ਨਿਰਵਿਘਨ ਦੇਣਾ, ਫਸਲਾਂ ਦੀ ਸਮੇਂ ਸਿਰ ਚੁਕਾਈ ਕਿਆ ਬਾਤ ਹੈ ਜੀ, ਤੇ ਨਵੀਆਂ ਫਸਲਾਂ ਦੇ ਲਈ ਰਾਹਤ ਖੋਲਣਾ ਆਦਿ ਕਦਮਾਂ ਦੇ ਵਜੋਂ ਖੁਦਕੁਸ਼ੀ ਦੇ ਰਾਹ ਜਿਹੜੇ ਰੁਕ ਗਏ ਨੇ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੀਵਨ ਲੀਲਾ ਖਤਮ ਕਰਨ ਦੇ ਰਾਹ ਨਾ ਪੈਣ, ਕਿਉਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਬਣਾਇਆ ਜਾਵੇਗਾ। ਦੂਸਰੇ ਪਾਸੇ ਅੱਜ ਮਾਨ ਸਾਹਿਬ ਦੀਆਂ ਖ਼ਬਰਾਂ ਬਹੁਤ ਨੇ। 1,000 ਰੁਪਇਆ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਘੱਟ ਗਈਆਂ ਨੇ, ਡਿਫਾਲਟਰਾਂ ਦੇ ਲਈ ਜਿਹੜੀ ਹੈ ਇੱਕ ਸਕੀਮ ਲਿਆਂਦੀ ਹੈ। ਭਗਵੰਤ ਮਾਨ ਹੁਣਾਂ ਨੇ ਜਿਹੜਾ ਫਸਲੀ ਕਰਜ਼ੇ ਬਾਰੇ ਨਵੀਂ ਨੀਤੀ ਦਾ ਐਲਾਨ ਕੀਤਾ, ਨਾਲ ਕਹਿੰਦੇ ਨੇ ਕਿ ਵੱਡੀਆਂ ਛੋਟਾਂ ਦਿੱਤੀਆਂ ਜਾਣਗੀਆਂ, ਕਿਸਾਨ ਕ੍ਰੈਡਿਟ ਕਾਰਡ ਨੀਤੀ ਦੇ ਵਿਚ ਬਦਲਾਅ ਦਾ ਫੈਸਲਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੇ ਅੱਜ ਸਹਿਕਾਰੀ ਬੈਂਕਾਂ ਦੀ ਕਿਸਾਨ ਕ੍ਰੈਡਿਟ ਕਾਰਡ ਜਿਹੜਾ KCC ਨੀਤੀ ਦੇ ਵਿਚ ਨਵੇਂ ਸੁਧਾਰ ਕੀਤੇ ਜਾਣ ਦਾ ਐਲਾਨ ਕਰ ਦਿੱਤਾ। ਸੂਬਾ ਸਰਕਾਰ ਨੇ ਨਵੀਂ ਵਿਵਸਥਾ ਦੇ ਵਿਚ ਜਿੱਥੇ ਕਿਸਾਨਾਂ ਦੇ ਫਸਲੀ ਕਰਜ਼ੇ ਦੀ ਸੀਮਾ ਜਿਹੜੀ ਉਹਦੇ ਵਿਚ ਵਾਧਾ ਕੀਤਾ, ਉਥੇ ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿਚ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਨੇ ਅੱਜ ਇਨ੍ਹਾਂ ਸੁਧਾਰਾਂ ਦੇ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਦਸਿਆ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਲਈ ਕਣਕ ਦੇ ਲਈ ਫਸਲੀ ਕਰਜ਼ਾ ਸੀਮਾ ਤੇਲ ਤੇ ਖਾਦ ਆਦਿ ਦੇ ਲਈ 24,380 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਲਈ 2,000 ਰੁਪਏ ਪ੍ਰਤੀ ਏਕੜ ਤੇ ਗੰਨੇ ਦੀ ਕਾਸ਼ਤ ਦੇ ਲਈ ਫਸਲੀ ਕਰਜ਼ ਸੀਮਾ ਜਿਹੜੀ ਹੈ 44,000 ਤੋਂ ਵਧਾ ਕੇ 1,00,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। 9 ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਵਿਚ ਫਲ ਤੇ ਸਬਜ਼ੀਆਂ ਵੀ ਨੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਡਿਫਾਲਟਰ ਕਿਸਾਨਾਂ ਨੂੰ ਫਸਲੀ ਕਰਜ਼ੇ ਨੂੰ ਲੈ ਕੇ ਕਈ ਛੋਟਾਂ ਦਿੱਤੀਆਂ ਜਾਣਗੀਆਂ ਤੇ ਇਸ ਦੇ ਨਾਲ ਸਹਿਕਾਰੀ ਬੈਂਕਾਂ ਦੇ ਉਤੇ ਕੋਈ ਵਿੱਤੀ ਬੋਝ ਵੀ ਨਹੀਂ ਪਵੇਗਾ। ਮਾਨ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖਾਤੇ ਸਹਿਕਾਰੀ ਬੈਂਕਾਂ ਦੇ ਵਿਚ ਖੁਲਵਾਉਣ, ਕਿਉਂਕਿ ਸਭ ਤੋਂ ਘੱਟ ਵਿਆਜ 7% ਸਹਿਕਾਰੀ ਬੈਂਕਾਂ ਦਾ ਹੈ ਤੇ ਮੁੱਖ ਮੰਤਰੀ ਨੇ ਬੈਂਕਾਂ ਦੇ ਵੱਲੋਂ ਸਿਕਿਉਰਿਟੀ ਦੇ ਵਜੋਂ ਕਿਸਾਨਾਂ ਦੇ ਖਾਲੀ ਚੈੱਕ ਲੈਣ ਦੇ ਰੁਝਾਨ ਦੇ ਖਾਤਮੇ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਦਸਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਨੂੰ 1,000 ਰੁਪਏ ਦਾ ਮਾਣ ਭੱਤਾ 1 ਜੁਲਾਈ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਤੇ ਹੁਣ ਤੱਕ 36,00,000 ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਮਹੀਨੇ ਦੇ ਵਿਚ ਰਜਿਸਟ੍ਰੇਸ਼ਨ ਦਾ ਸਮੁੱਚਾ ਕੰਮ ਮੁਕੰਮਲ ਹੋ ਜਾਵੇਗਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਦੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮਾਝੇ ਦਾ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਉਹ ਲੋਕਾਂ ਨੂੰ ਕਹਿੰਦੇ ਫਸਾ ਕੇ ਖੁਦ ਦੌੜ ਗਿਆ ਤੇ ਇਸ ਤਰ੍ਹਾਂ ਸ਼ਬਦਾਵਲੀ ਜਿਹੜੀ ਹੈ ਸ਼ਬਦਾਵਲੀ ਬੋਲੀ ਜਾ ਰਹੀ ਹੈ। ਦੂਸਰੇ ਪਾਸੇ ਕਾਂਗਰਸ ਦਾ ਮੁੱਦਾ ਜਿਹੜਾ ਸੀ, ਪੰਜਾਬ ਕਾਂਗਰਸ ਦੇ ਵਿਚ ਜਿਹੜਾ ਕੋਈ ਤਬਦੀਲੀ ਨਹੀਂ ਹੋਵੇਗੀ, ਬਘੇਲ ਹੁਣਾਂ ਨੇ ਕਿਹਾ। ਦਿੱਲੀ ਦੇ ਵਿਚ ਹੋਈ ਦੂਸਰੇ ਗੇੜ ਦੀ ਮੀਟਿੰਗ ਜਿਹੜੀ ਹੈ ਪੰਜਾਬ ਚੋਣਾਂ ਦੇ ਬਾਰੇ ਮੀਟਿੰਗ ਦੇ ਵਿਚ ਮੰਥਨ ਕੀਤਾ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸੀ ਪ੍ਰਧਾਨਗੀ ਦੇ ਵਿਚ ਫੇਰ ਬਦਲ ਦੀਆਂ ਅਟਕਲਾਂ ਦੇ ਦਰਮਿਆਨ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬ ਕਾਂਗਰਸ ਦੇ ਸੰਗਠਨ ਦੇ ਉਤੇ ਚਰਚਾ ਕਰਨ ਲਈ ਅੱਜ ਹਾਈਕਮਾਨ ਨੇ ਦੂਸਰੀ ਗੇੜ ਦੀ ਜਿਹੜੀ ਮੀਟਿੰਗ ਕੀਤੀ ਹੈ। ਦਿੱਲੀ ਵਿਖੇ ਹੋਈ ਮੀਟਿੰਗ ਦੇ ਵਿਚ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਜਨਰਲ ਸਕੱਤਰ AK ਵੇਣੁਗੋਪਾਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਹਾਜ਼ਰ ਸਨ। ਪੰਜਾਬ ਇੰਚਾਰਜ ਜਿਹੜੇ ਨੇ ਭੁਪੇਸ਼ ਬਘੇਲ ਹੁਣਾਂ ਨੇ ਮੀਟਿੰਗ ਦੇ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਏਗਾ। ਇਸ ਦੇ ਬਾਰੇ ਪਹਿਲਾਂ ਪਾਰਟੀ ਜਿਹੜੀ ਹੈ ਜਨਰਲ ਸਕੱਤਰ ਵੇਣੁਗੋਪਾਲ ਵੀ ਜਿਹੜੀ ਸਪਸ਼ਟ ਕਰ ਚੁੱਕੇ ਨੇ, ਉਹ ਖੁਦ ਵੀ ਜਿਹੜਾ 2 ਦਿਨ ਪਹਿਲਾਂ ਕੋਈ ਬਦਲਾਅ ਨਾ ਕੀਤੇ ਜਾਣ ਦੇ ਬਾਰੇ ਆਖ ਚੁੱਕੇ ਹੈ। ਬਘੇਲ ਉਨ੍ਹਾਂ ਨੇ ਕਿਹਾ ਕਿ ਲੀਡਰਸ਼ਿਪ ਦੇ ਵਿਚ ਫੇਰਬਦਲ ਅਫਵਾਹਾਂ ਤੋਂ ਵੱਧ ਕੁਝ ਨਹੀਂ ਤੇ ਅੱਜ ਦੀ ਮੀਟਿੰਗ ਦੇ ਵਿਚ ਲੀਡਰਸ਼ਿਪ ਦੇ ਵਿਚ ਬਦਲਾਅ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ, ਕਿਉਂਕਿ ਬਹੁਤ ਸਾਰਾ ਮੀਡੀਆ ਆਪ ਮੁਹਾਰੇ ਹੀ ਗੈਸ ਕਰਕੇ ਖ਼ਬਰਾਂ ਦੇ ਦਿੰਦਾ ਹੈ। ਜੇ ਸੱਚੀ ਨਿਕਲ ਗਈ ਤਾਂ ਕਹਿਣਾ ਦੇਖਿਆ ਕਿਹਾ ਸੀ ਨਾ ਮੈਂ, ਤੇ ਜੇ ਨਾ ਨਿਕਲੀ ਉਹੀ ਜਿਹੜਾ ਇਹਨਾਂ ਦਾ ਵੀ ਹਾਲਾਤ ਜਿਹੜਾ ਜੋਤਿਸ਼ੀਆਂ ਵਰਗਾ ਹੀ ਹੈ ਕਿ ਕੁੰਡਲੀ ਦੇਖ ਕੇ ਬਸ ਛੱਡ ਦਿਓ ਕੰਮ ਨੂੰ, ਤੇ ਜੇ ਨਿਕਲ ਗਿਆ ਤਾਂ ਤਣ ਪੱਤਣ ਲੱਗ ਜੂ ਤੇ ਜਾਂ ਨਾ ਨਿਕਲਿਆ ਤਾਂ ਉਹਦੇ ਉੱਤੇ ਕੋਈ ਵਿਚਾਰ ਵਟਾਂਦਰਾ ਨਹੀਂ ਅੱਗੇ ਤੋਂ। ਬਘੇਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਚੋਣਾਂ ਨਜ਼ਦੀਕ ਨੇ ਤੇ ਇਨ੍ਹਾਂ ਚੋਣਾਂ ਦੀ ਰਣਨੀਤੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਾਈਕਮਾਨ ਨੇ ਚੋਣ ਤਿਆਰੀ ਬਾਰੇ ਗੰਭੀਰ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਇਸ ਵੇਲੇ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਹੈ ਤੇ ਸਰਕਾਰ ਇਸ ਦੇ ਵਿਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਬਘੇਲ ਨੇ ਇਹ ਵੀ ਕਿਹਾ ਕਿ ਪੰਜਾਬ ਚੋਣਾਂ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿਚ ਲੜੀਆਂ ਜਾਣਗੀਆਂ। ਬਘੇਲ ਦੇ ਬਿਆਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਲਹਾਲ ਰਾਹਤ ਮਿਲੀ ਹੈ, ਨਹੀਂ ਤਾਂ ਬਹੁਤ ਸਾਰੇ ਲੋਕ ਪੱਬਾਂ ਭਾਰ ਹੋਏ ਸੀ ਕਿ ਸ਼ਾਇਦ ਮੇਰਾ ਨੰਬਰ ਲੱਗ ਜਾਵੇ। ਸਿਆਸੀ ਵਿਸ਼ਲੇਸ਼ਕ ਆਖਦੇ ਨੇ ਕਿ ਭਾਵੇਂ ਹਾਈਕਮਾਨ ਕਿਸੇ ਤਬਦੀਲੀ ਕੀਤੇ ਜਾਣ ਨੂੰ ਰੱਦ ਕਰ ਰਹੀ ਹੈ, ਪਰ ਹਾਈਕਮਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਨਵੇਂ ਫਾਰਮੂਲੇ ਦੇ ਉਤੇ ਕੰਮ ਕਰ ਰਹੀ ਹੈ। ਮੁੱਖ ਤੌਰ ਦੇ ਉਤੇ ਸਿੱਖ ਤੇ ਹਿੰਦੂ ਪ੍ਰਤੀਨਿਧਤਾ ਦੇ ਵਿਚ ਜਿਹੜਾ ਤਵਾਜ਼ਨ ਬਿਠਾਏ ਜਾਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਨੇ। ਨਵੇਂ ਫਾਰਮੂਲੇ ਦੇ ਵਿਚ ਮੌਜੂਦਾ ਢਾਂਚੇ ਦੇ ਵਿਚ ਇਕ ਅਹੁਦਾ ਹਿੰਦੂ ਭਾਈਚਾਰੇ ਦੇ ਆਗੂ ਨੂੰ ਦੇਣ ਬਾਰੇ ਵਿਚਾਰ ਹੋ ਰਿਹਾ ਹੈ। ਪਾਰਟੀ ਪ੍ਰਧਾਨਗੀ ਦਾ ਅਹੁਦਾ ਗੈਰ ਜੱਟ ਸਿੱਖ ਨੂੰ ਸੌਂਪ ਕੇ ਕਿਸਾਨੀ ਵੋਟ ਬੈਂਕ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਹੈ। ਕਾਂਗਰਸ ਹਾਈਕਮਾਨ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਵੀ ਵਿਚਾਰ ਵਟਾਂਦਰਾ ਕਰ ਚੁੱਕੀ ਹੈ। ਇਨ੍ਹਾਂ ਮੀਟਿੰਗਾਂ ਦੇ ਦਰਮਿਆਨ ਹੀ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈਕਮਾਨ ਦੀ ਪ੍ਰਸੰਸਾ ਕੀਤੀ ਹੈ ਤੇ ਲੱਗਦਾ ਕਿ ਕੈਪਟਨ ਸਾਹਿਬ ਕਹਿੰਦੇ ਮੇਰੇ ਇਧਰ ਵੀ ਨਹੀਂ ਕੁਝ ਪੱਲੇ ਪੈਂਦਾ ਤੇ ਉਧਰੋਂ ਵੀ ਗਏ। ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਵੀ ਇਸ ਮੌਕੇ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਜਿਹੜਾ ਪ੍ਰਸੰਗਕ ਜੜੀਆਂ ਬਣੀਆਂ ਹੋਈਆਂ ਨੇ। ਦੂਸਰੇ ਪਾਸੇ ਸਤਕਾਰ ਆਪਣੀ ਥਾਂ ਦੇ ਉੱਤੇ ਹੈ ਪਰ ਹਰ ਵਾਰ ਵੰਦੇ ਮਾਤਰਮ ਦੇ ਜਿਹੜੇ ਨੇ ਪੰਜ ਅੰਤਰੇ ਗਾਉਣਾ ਬੋਝ ਲੱਗ ਰਿਹਾ। ਸ਼ਸ਼ੀ ਥਰੂਰ ਉਨ੍ਹਾਂ ਨੇ ਗੱਲ ਕਹਿ ਦਿੱਤੀ ਜਿਸ ਦੇ ਨਾਲ ਕੇਰਲ ਦੇ ਵਿਚ ਜਿਹੜਾ ਫਿਰ ਤੋਂ ਵਿਵਾਦ ਛਿੜਿਆ। ਕੇਰਲ ਦੇ ਵਿਚ ਕਾਂਗਰਸ ਅਤੇ ਭਾਜਪਾ ਵਿਚਾਲੇ ਵੰਦੇ ਮਾਤਰਮ ਦੇ ਪੂਰੇ ਸੰਸਕਰਨ ਨੂੰ ਗਾਉਣ ਨੂੰ ਲੈ ਕੇ ਇਕ ਨਵਾਂ ਵਿਵਾਦ ਖੜਾ ਹੋ ਗਿਐ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਉਨ੍ਹਾਂ ਨੇ ਇਸ ਪ੍ਰਥਾ ਨੂੰ ਸਰੋਤਿਆਂ ਦੇ ਲਈ ਗੈਰ ਜ਼ਰੂਰੀ ਤੇ ਬੋਝਲ ਕਰਾਰ ਦਿੱਤਾ ਹੈ ਤੇ ਕਾਂਗਰਸ ਆਗੂ ਨੇ ਸਰਕਾਰੀ ਸਮਾਗਮਾਂ ਦੇ ਸ਼ੁਰੂ ਅਤੇ ਅੰਤ ਦੇ ਵਿਚ ਵੰਦੇ ਮਾਤਰਮ ਦੇ ਸਾਰੇ ਪੰਜ ਅੰਤਰਿਆਂ ਨੂੰ ਗਾਉਣ ਦੀ ਜਿਹੜੀ ਹੈ ਲੋੜ ਦੇ ਉੱਤੇ ਸਵਾਲ ਚੁੱਕੇ ਨੇ। ਤ੍ਰਿਵਨੰਤਪੁਰਮ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ ਪਰ ਹਰ ਜਿਹੜਾ ਕਹਿੰਦੇ ਨੇ ਕਿ ਹਰ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ ਪਰ ਹਰ ਸਮਾਗਮ ਦੇ ਵਿਚ ਇਸ ਦੇ ਪੂਰੇ ਸੰਸਕਰਨ ਨੂੰ ਲਾਜ਼ਮੀ ਬਣਾਉਣਾ ਸਹੀ ਨਹੀਂ ਹੈ ਤੇ ਨਾਲ ਕਿਹਾ ਕਿ ਵੰਦੇ ਮਾਤਰਮ ਰਾਸ਼ਟਰੀ ਗੀਤ ਹੈ ਤੇ ਜਦੋਂ ਇਹ ਗਾਇਆ ਜਾਂਦਾ ਹੈ ਤਾਂ ਅਸੀਂ ਸਤਿਕਾਰ ਦੇ ਵਜੋਂ ਖੜੇ ਹੁੰਦੇ ਹਾਂ। ਪਹਿਲਾ ਅੰਤਰਾ ਜਿਹੜਾ ਜਾਂ ਪਹਿਲੇ ਦੋ ਅੰਤਰੇ ਨੇ ਅਜਿਹੀ ਚੀਜ਼ ਹਨ ਜੋ ਜ਼ਿਆਦਾਤਰ ਲੋਕਾਂ ਨੂੰ ਜ਼ੁਬਾਨੀ ਯਾਦ ਨੇ। ਥਰੂਰ ਹੁਣਾਂ ਨੇ ਦੱਸਿਆ ਕਿ ਰਵਾਇਤੀ ਤੌਰ ਦੇ ਉੱਤੇ ਇਹ ਗੀਤ ਸਮਾਗਮ ਦੀ ਸ਼ੁਰੂਆਤ ਦੇ ਵਿਚ ਇਕ ਵਾਰ ਗਾਇਆ ਜਾਂਦਾ ਸੀ ਜਦੋਂ ਕਿ ਰਾਸ਼ਟਰੀ ਗਾਇਨ ਜਿਹੜਾ ਜਨ ਗਨ ਮਨ ਵੱਖਰੇ ਤੌਰ ਦੇ ਉੱਤੇ ਤੇ ਅਕਸਰ ਅੰਤ ਦੇ ਵਿਚ ਵਜਾਇਆ ਜਾਂਦਾ ਸੀ ਪਰ ਹੁਣ ਉਹ ਚਾਹੁੰਦੇ ਨੇ ਕਿ ਹਰ ਸਮਾਗਮ ਦੇ ਸ਼ੁਰੂ ਦੇ ਵਿਚ ਤੇ ਫਿਰ ਅੰਤ ਦੇ ਵਿਚ ਸਾਰੇ ਪੰਜ ਅੰਤਰੇ ਗਾਏ ਜਾਣ ਜੋ ਕਿ ਇਕ ਗੈਰ ਜ਼ਰੂਰੀ ਬੋਝ ਲੱਗ ਰਿਹਾ। ਸੰਸਦ ਮੈਂਬਰ ਨੇ ਕਿਹਾ ਕਿ ਕੇਰਲ ਸਰਕਾਰ ਦਾ ਮੰਨਣਾ ਹੈ ਕਿ ਪੂਰਾ ਸੰਸਕਰਨ ਗਾਉਣਾ ਵਿਕਲਪਿਕ ਹੈ ਜਦੋਂ ਕਿ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਦਾ ਜਿਹੜਾ ਵਿਚਾਰ ਵੱਖਰਾ ਜਾਪਦਾ ਹੈ। ਥਰੂਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਰਾਸ਼ਟਰੀ ਗੀਤ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਤੇ ਉਹ ਖੁਸ਼ੀ ਦੇ ਨਾਲ ਇਸ ਨੂੰ ਗਾ ਸਕਦੇ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਹਰ ਵਾਰ ਸਾਰੇ ਪੰਜੇ ਹੀ ਅੰਤਰੇ ਸੁਣਨ ਦੇ ਲਈ ਮਜਬੂਰ ਜਿਹੜਾ ਕਰਨਾ ਗੈਰ ਜ਼ਰੂਰੀ ਹੈ। ਦੂਜੇ ਪਾਸੇ ਭਾਜਪਾ ਨੇ ਥਰੂਰ ਦੇ ਬਿਆਨ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਪੂਰਾ ਗਾਉਣਾ ਵਿਕਲਪਿਕ ਨਹੀਂ ਹੈ ਤੇ ਇਸ ਨੂੰ ਸੂਬਿਆਂ ਦੇ ਫੈਸਲੇ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ 6 ਫਰਵਰੀ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੋਂ ਬਾਅਦ ਹੁਣ ਦੇਸ਼ ਭਰ ਦੇ ਸਕੂਲਾਂ ਅਤੇ ਸਰਕਾਰੀ ਸਮਾਗਮਾਂ ਦੇ ਵਿਚ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਇਕ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਵੱਲ ਨੂੰ ਵਧਦੇ ਹਾਂ। RBI ਨੇ ਵੇਚ ਦਿੱਤਾ 1,00,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਗੋਲਡ। ਮੰਨ ਗਏ ਮੋਦੀ ਸਾਹਿਬ, ਕਹਿੰਦੇ ਡਿੱਗ ਰਿਹਾ ਰੁਪਈਆ। ਭਾਰਤੀ ਰਿਜ਼ਰਵ ਬੈਂਕ ਜਿਹੜਾ ਵੱਲੋਂ ਡਿੱਗ ਰਹੇ ਰੁਪਈਏ ਦੀ ਕੀਮਤ ਨੂੰ ਸੰਭਾਲਣ ਦੇ ਲਈ ਇਕ ਵੱਡਾ ਕਦਮ ਚੁੱਕਣ ਦੀ ਖ਼ਬਰ ਆਈ ਹੈ। ਇਕ ਜਿਹੜਾ ਰਿਪੋਰਟ ਦੇ ਅਨੁਸਾਰ ਕੇਂਦਰੀ ਬੈਂਕ ਨੇ ਆਪਣੇ ਸੋਨੇ ਦੇ ਭੰਡਾਰ ਦੇ ਵਿਚੋਂ ਲਗਭਗ 12 ਅਰਬ ਡਾਲਰ ਕਰੀਬ 1.14 ਲੱਖ ਕਰੋੜ ਰੁਪਏ ਦਾ ਜਿਹੜਾ ਸੋਨਾ ਵੇਚ ਦਿੱਤਾ। ਹਾਲਾਂਕਿ ਇਸ ਮਾਮਲੇ ਦੇ ਉੱਤੇ ਅਜੇ ਤੱਕ ਰਿਜ਼ਰਵ ਬੈਂਕ ਦੇ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਰਿਪੋਰਟ ਦੇ ਮੁਤਾਬਕ ਇਸ ਦੇ ਪਿੱਛੇ ਜਿਹੜਾ ਮੁੱਖ ਤੌਰ ਦੇ ਉੱਤੇ 3 ਵੱਡੇ ਕਾਰਨ ਨੇ। ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ, ਇਜ਼ਰਾਈਲ ਇਰਾਨ ਤਣਾਅ ਅਤੇ ਹੋਰਮੁਜ਼ ਜਲਮਰੂ ਮੱਧ ਦੇ ਵਿਚ ਜਿਹੜਾ ਬੰਦ ਹੋਣ ਦੇ ਖਤਰੇ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਭਾਰਤ ਤੇਲ ਦਾ ਵੱਡਾ ਆਯਾਤਕ ਹੋਣ ਦੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰੀ ਦਬਾਅ ਪੈ ਰਿਹਾ। ਦੂਸਰਾ ਕਾਰਨ ਰੁਪਏ ਦੇ ਵਿਚ ਰਿਕਾਰਡ ਜਿਹੜਾ ਗਿਰਾਵਟ ਆ ਰਹੀ ਹੈ। ਭਾਰਤੀ ਰੁਪਈਆ ਡਿੱਗ ਕੇ 95.17% ਜਿਹੜਾ ਉਹਦੇ ਉੱਤੇ ਪੈਸੇ ਦੇ ਉੱਤੇ 95.17% ਦੇ ਪੱਧਰ ਦੇ ਉੱਤੇ ਪਹੁੰਚ ਗਿਆ। ਚਾਲੂ ਖਾਤਾ ਘਾਟਾ ਵਧਣ ਦੇ ਕਾਰਨ ਰੁਪਏ ਦੀ ਕੀਮਤ ਨੂੰ ਸਥਿਰ ਰੱਖਣਾ RBI ਦੇ ਲਈ ਇਕ ਵੱਡੀ ਚੁਣੌਤੀ ਬਣ ਗਿਆ। ਡਾਲਰ ਦੀ ਜ਼ਰੂਰਤ ਜਿਹੜੀ ਹੈ ਕਹਿੰਦੇ ਸਾਨੂੰ ਹੈ। ਕੇਂਦਰੀ ਬੈਂਕ ਇਸ ਸਮੇਂ ਸੋਨੇ ਦੇ ਮੁਕਾਬਲੇ ਅਮੈਰੀਕਨ ਡਾਲਰ ਵਰਗੀ ਵਧੇਰੇ ਨਕਦ ਜਿਹੜੀ ਹੈ ਲਿਕਵਿੰਡ ਵਿਦੇਸ਼ੀ ਮੁਦਰਾ ਨੂੰ ਤਰਜੀਹ ਦੇ ਰਿਹਾ ਤਾਂ ਜੋ ਬਾਜ਼ਾਰ ਦੇ ਵਿਚ ਸਥਿਰਤਾ ਬਣਾਈ ਜਾ ਸਕੇ। ਇਹ ਭਾਰਤ ਦਾ ਰੁਪਈਆ ਡਿੱਗ ਰਿਹਾ ਤੇ ਮਲੇਸ਼ੀਆ ਵਰਗੇ ਮੁਲਕਾਂ ਦਾ ਰੁਪਈਆ ਜਾਂ ਪੈਸਾ ਜਿਹੜਾ ਉਨ੍ਹਾਂ ਦਾ ਹੈ, ਜਿਹੜੀ ਵੀ ਕਰੰਸੀ ਹੈ, ਉਹ ਅੱਪ ਜਾ ਰਹੀ ਹੈ। ਇਹ ਹਾਲਾਤ ਨੇ ਜੀ, ਦੇਖ ਲਓ। ਕੇਂਦਰੀ ਬੈਂਕ ਤੀਸਰਾ ਕਾਰਨ ਦੱਸਿਆ ਡਾਲਰ ਦੀ ਲੋੜ ਹੈ ਤੇ ਅੱਗੇ ਦੱਸਦੇ ਨੇ ਕਿ ਕਦੋਂ ਵੇਚਿਆ ਗਿਆ ਅਸਲ ਦੇ ਵਿੱਚ ਇਹ ਸੋਨਾ। ਬਲੂਮਬਰਗ ਦੇ ਸੀਨੀਅਰ ਅਰਥ ਸ਼ਾਸਤਰੀ ਦੇ ਅਨੁਸਾਰ ਇਹ ਵਿਕਰੀ ਜਿਹੜੀ ਹੈ 22 ਮਈ ਨੂੰ ਪਿਛਲੇ ਮਹੀਨੇ ਦੇ ਵਿੱਚ ਖਤਮ ਹੋਏ 2 ਹਫ਼ਤਿਆਂ ਦੇ ਅੰਦਰ ਕੀਤੀ ਗਈ ਹੈ। ਇਸੇ ਮਿਆਦ ਦੇ ਦੌਰਾਨ ਬੈਂਕ ਨੇ 7.5 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਖਰੀਦੀਆਂ ਤੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਸੋਨੇ ਦੇ ਆਯਾਤ ਡਿਊਟੀ ਵਧਾਉਣ ਦੇ ਬਾਵਜੂਦ ਸੋਨੇ ਦੇ ਭੰਡਾਰ ਦੀ ਕੀਮਤ ਦੇ ਵਿੱਚ ਗਿਰਾਵਟ ਆਉਣਾ ਇਸ ਗੱਲ ਦਾ ਪੁਖਤਾ ਸੰਕੇਤ ਹੈ ਕਿ ਸੋਨੇ ਦੀ ਵਿਕਰੀ ਜਿਹੜੀ ਹੋਈ ਹੈ। ਤੇ ਲਓ ਜੀ, ਦੂਸਰੇ ਪਾਸੇ ਮੋਦੀ ਸਾਹਿਬ ਦੀਆਂ ਸਿਫਤਾਂ ਕਰ ਰਹੇ ਨੇ ਅਮਨਜੋਤ ਕੌਰ ਹੋਣੀ ਰਾਮੂ ਵਾਲੀਆ ਜੀ। ਕਹਿੰਦੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਨੇ ਭਾਰਤ ਨੂੰ ਵਿਕਾਸ ਦੀ ਨਵੀਂ ਉਚਾਈ ਦੇ ਉੱਤੇ ਪਹੁੰਚਾਇਆ ਹੈ ਤੇ ਜੇ ਭਾਈ ਰਸ਼ੀਆ ਜਾਂ ਰੂਸ ਤੁਹਾਨੂੰ ਤੇਲ ਦੇਣ ਦੇ ਲਈ ਲੋੜ ਜ਼ਰੂਰਤ ਤਿਆਰ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਰੁਪਈਏ ਦੇ ਵਿੱਚ ਵਪਾਰ ਕਿਉਂ ਨਹੀਂ ਕਰਦੇ, ਕਿਉਂ ਨਹੀਂ ਉਹਨਾਂ ਤੋਂ ਰੁਪਈਏ ਦੇ ਵਿੱਚ ਪੈਸੇ ਦੇ ਵਿੱਚ ਜਿਹੜਾ ਤੇਲ ਲੈਂਦੇ, ਅਮਰੀਕਾ ਤੋਂ ਡਾਲਰ ਦੇ ਵਿੱਚ ਕਿਉਂ ਲੈਣਾ ਚਾਹੁੰਦੇ ਹੋ। ਭਾਜਪਾ ਦੀ ਨੈਸ਼ਨਲ ਐਗਜੀਕਿਊਟਿਵ ਕਮੇਟੀ ਦੀ ਮੈਂਬਰ ਹੈ ਬੀਬੀ ਅਮਨਜੋਤ ਕੌਰ ਰਾਮੂ ਵਾਲੀਆ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਜਿਹੜੀਆਂ ਯੋਜਨਾਵਾਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇ ਦਿੱਤੀ। ਉਨਾਂ ਕਿਹਾ ਕਿ 7.4% ਜੀ ਡੀ ਪੀ ਦੇ ਵਿਚ ਜਿਹੜਾ ਵਿਕਾਸ ਦਰ, ਇਸ ਗੱਲ ਦਾ ਸਬੂਤ ਹੈ। ਕਿਆ ਬਾਤ ਹੈ ਜੀ, ਇਧਰ ਕਈ ਜਦੇ ਵੱਧ ਗਿਆ ਤੇ ਉਧਰ ਕਹਿੰਦੇ ਆ ਰੁਪਈਆ ਘਟ ਗਿਆ ਤੇ ਗੋਲਡ ਵੀ ਵੇਚਣਾ ਪੈ ਗਿਆ। ਭਾਰਤ ਅੱਜ ਦੁਨੀਆਂ ਦੀਆਂ ਸਭ ਤੋਂ ਕਹਿੰਦੇ ਨੇ ਕਿ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾਵਾਂ ਦੇ ਵਿਚ ਸ਼ਾਮਲ ਹੈ ਤੇ ਉਨਾਂ ਕਿਹਾ ਕਿ ਪੀ ਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਦੇਸ਼ ਭਰ ਦੇ 1 ਕਰੋੜ ਘਰਾਂ ਦੇ ਉਤੇ ਸੋਲਰ ਪੈਨਲ ਲਗਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ, ਜਿਸ ਦੇ ਨਾਲ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਲੱਖਾਂ ਘਰ ਪਹਿਲਾਂ ਹੀ ਜਿਹੜਾ ਸੋਲਰ ਊਰਜਾ ਦੇ ਨਾਲ ਜੁੜ ਚੁੱਕੇ ਨੇ। ਬੀਬੀ ਰਾਮੂ ਵਾਲੀਆ ਹੁਣਾਂ ਕਿਹਾ ਕਿ ਪੀ ਐਮ ਵਿਸ਼ਵਕਰਮਾ ਯੋਜਨਾ ਦੇ ਰਾਹੀਂ ਕਾਰੀਗਰਾਂ ਤੇ ਰਵਾਇਤੀ ਦਸਤਕਾਰਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਨੇ। ਇਸ ਤੋਂ ਇਲਾਵਾ ਡੀਜੀ ਯਾਤਰਾ ਵਰਗੀ ਜਿਹੜੀ ਪਹਿਲ ਨੇ ਵੀ ਹਵਾਈ ਯਾਤਰਾ ਨੂੰ ਕਾਗਜ਼ ਰਹਿਤ ਅਤੇ ਆਸਾਨ ਬਣਾਇਆ, ਜਿਹਦੇ ਨਾਲ ਯਾਤਰੀਆਂ ਨੂੰ ਜਿਹੜਾ ਯਾਨੀ ਕਿ ਡਿਜੀਟਲ ਜਿਹੜੀ ਯਾਤਰਾ ਬਣਾ ਦਿੱਤੀ, ਜਿਸਦੇ ਨਾਲ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸਹੂਲਤਾਂ ਮਿਲ ਰਹੀਆਂ ਨੇ ਤੇ ਉਨ੍ਹਾਂ ਨੇ ਕਿਹਾ ਕਿ ਸਟਾਰਟ ਅਪ ਇੰਡੀਆ, ਮੇਕ ਇਨ ਇੰਡੀਆ, ਆਯੁਸ਼ਮਾਨ ਭਾਰਤ, ਪੀ ਐਮ ਕਿਸਾਨ ਸਨਮਾਨ ਨਿਧੀ, ਵੰਦੇ ਭਾਰਤ ਟ੍ਰੇਨਾਂ, ਗਤੀ ਸ਼ਕਤੀ ਮਾਸਟਰ ਪਲਾਨ ਤੇ ਪੀ ਐਮ ਈ ਡਰਾਈਵ ਸਕੀਮ ਵਰਗੀਆਂ ਪਹਿਲ ਕਦਮੀਆਂ ਨੇ ਦੇਸ਼ ਦੇ ਵਿਚ ਰੋਜ਼ਗਾਰ, ਨਿਵੇਸ਼, ਬੁਨਿਆਦੀ ਢਾਂਚੇ ਤੇ ਤਕਨਾਲੋਜੀ ਕਹਿੰਦੇ ਆ ਉਹਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ 1000 ਕਰੋੜ ਰੁਪਏ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੇ ਰੇਹੜੀ ਫੜੀ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ਉਤੇ ਸਸ਼ਕਤ ਬਣਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਈ। ਇਸ ਯੋਜਨਾ ਦੇ ਤਹਿਤ ਲੱਖਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਗਰੰਟੀ ਕਰਜ਼ੇ ਦੀ ਸਹੂਲਤ ਮਿਲੀ, ਜਿਹਦੇ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਤੇ ਆਤਮ ਨਿਰਭਰ ਬਣਨ ਦੇ ਵਿਚ ਸਫਲ ਹੋ ਗਏ। ਉਨਾਂ ਕਿਹਾ ਕਿ ਪਿਛਲੇ 11 ਸਾਲਾਂ ਦੇ ਵਿਚ ਭਾਰਤ ਨੇ ਹਰ ਖੇਤਰ ਦੇ ਵਿਚ ਇਤਿਹਾਸਕ ਤਰੱਕੀ ਕੀਤੀ ਤੇ ਅੱਜ ਦੁਨੀਆਂ ਭਰ ਨੂੰ ਭਾਰਤ ਨੂੰ ਇਕ ਜਿਹੜਾ ਮਜ਼ਬੂਤ ਆਰਥਿਕ ਤੇ ਰਣਨੀਤਿਕ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਤੇ ਉਨਾਂ ਵਿਸ਼ਵਾਸ ਜਿਹੜਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਜ਼ਰੂਰ ਕਹਿੰਦੇ ਨੇ ਪੂਰਾ ਕਰੇਗਾ। ਲਓ ਜੀ, ਇਹ ਨੇ ਜੀ ਹਾਲਾਤ। ਇਕ ਪਾਸੇ ਅਰਬਾਂ ਰੁਪਏ ਦਾ ਸੋਨਾ ਵੇਚਿਆ ਜਾ ਰਿਹਾ ਤੇ ਦੂਸਰੇ ਪਾਸੇ ਬੀਬੀ ਆਪਣੇ ਅਮਨਜੋਤ ਕੌਰ ਰਾਮੂ ਵਾਲੀਆ ਮੋਦੀ ਸਾਹਿਬ ਤੇ ਬੀਜੇਪੀ ਦੀਆਂ ਤਾਰੀਫਾਂ ਕਰਨੋਂ ਨਹੀਂ ਟਲਦੇ। ਸਤਿ ਸ੍ਰੀ ਅਕਾਲ, ਆਪਣੇ ਨਾਲ ਜੁੜੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਅੱਜ ਦੇ ਮਾਹੌਲ ਦੇ ਵਿਚ ਕੀ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਠਾਕ ਹੈ ਜੀ।
0: ਜੀ
1: ਲਾ ਲੋ, ਜਿਸ ਘਰ ਦਾ ਸੋਨਾ ਹੀ ਵਿਕ ਜਾਏ ਤੇ ਉਹਦੇ ਪੱਲੇ ਕੀ ਰਹਿ ਜਾਂਦਾ ਜੀ ਵੈਸੇ।
0: ਆ ਬੀਬੀ ਦਾ ਅਮਨਜੋਤ ਕੌਰ ਰਾਮੂ ਵਾਲੀਆ ਹੋਣੀ ਤਾਂ ਤਰੀਫਾਂ ਦੇ ਪੁਲ ਬਣ ਦਿੱਤੇ ਜੀ ਉਹਨਾਂ ਨੇ ਤੇ ਉਹ ਕਹਿੰਦੇ ਜੀ ਡੀ ਪੀ 7.4% ਵੱਧ ਗਈ, ਵਿਕਾਸ ਹੋ ਗਿਆ ਤੇ ਇੱਧਰ ਆਰ ਬੀ ਆਈ ਨੇ ਜੀ 1,00,000 ਕਰੋੜ ਰੁਪਏ ਦਾ ਗੋਲਡ ਹੀ ਜਿਹੜਾ ਵੇਚ ਦਿੱਤਾ, ਡਾਲਰ ਦੀ ਜ਼ਰੂਰਤ ਹੈ ਕਹਿੰਦੇ ਤੇ ਵਪਾਰ ਕਾਹਤੋਂ ਨਹੀਂ ਕਰਦੇ ਜੀ ਇਰਾਨ ਦੇ ਨਾਲ ਜਾਂ ਰਸ਼ੀਆ ਦੇ ਨਾਲ ਜੀ ਆਪਣੀ ਕਰੰਸੀ ਚ।
1: ਭਾਰੀ ਸਾਹਿਬ ਜਿਹੜਾ ਕੋਈ ਸੋਨੇ ਦੀ ਕਮੀ ਥੋੜਾ ਹੈਗੀ ਆ, ਸੋਨਾ ਤਾਂ ਜਿਹੜਾ ਹੈਗਾ ਆ ਜਿਹੜੇ ਮੰਦਰਾਂ ਦੇ ਵਿੱਚ ਟਰਸਟਾਂ ਕੋਲ ਪਿਆ ਆ ਉਹ ਕਿਸੇ ਇੱਕ ਦੇਸ਼ ਦੇ ਨਾਲੋਂ ਵੱਧ ਸੋਨਾ ਪਿਆ ਆ ਜੀ ਕਿਸੇ ਨਾਲੋਂ ਵੀ,
0: ਬਿਲਕੁਲ ਹੈ ਜੀ,
1: ਉਹਨਾਂ ਕੋਲੋਂ ਲੈਣ ਸੋਨਾ ਜੀ, ਚਲੋ ਵੀ ਸੋਨਾ ਦਾਨ ਦੇਸ਼ ਦੇ ਹਿੱਤ ਵਿੱਚ
0: ਜੀ,
1: ਦੇਸ਼ ਦਾ ਰਿਜ਼ਰਵ ਵੇਚਣ ਦੀ ਕੀ ਲੋੜ ਹੈਗੀ ਆ ਜੀ, ਇੰਦਾ ਇੱਥੇ ਜਿਹੜਾ ਹੈਗਾ ਆ ਵੀ ਅਨਅਕਾਊਂਟਡ ਮਨੀ ਜਿਹੜੀ ਆ ਇੰਨੀ ਪਈ ਆ ਮਾਰਕੀਟ।
0: ਸੈਣੀ ਸਾਹਿਬ ਉਹ ਇੱਕ ਨੰਬਰ ਤੇ ਪਿਆ ਨਾ, ਚਿੱਟਾ ਸੋਨਾ ਪਿਆ ਨਾ, ਉਹ ਵੀ ਤਾਂ ਰਿਜ਼ਰਵ ਹੀ ਪਿਆ ਨਾ, ਪਰ ਉਹ ਮਤਲਬ ਕਿ ਰਿਕਾਰਡ ਦੇ ਵਿੱਚ ਨਹੀਂ ਨਾ।
1: ਤੇ ਗੱਲ ਤਾਂ ਇਹੀ ਆ ਨਾ ਜੀ, ਮੰਦਰਾਂ ਕੋਲੋਂ ਜਿਹੜਾ ਹੈਗਾ ਸੋਨਾ ਲਿਆ ਜਾਣਾ ਚਾਹੀਦਾ ਹੈਗਾ, ਗੁਰਦੁਆਰਿਆਂ ਦੇ ਵਿੱਚੋਂ ਵੀ, ਮੈਂ ਕਹਿੰਦਾ ਹੈਗਾ, ਮੈਂ ਤਾਂ ਕਿਸੇ ਚੀਜ਼ ਨਾਲ ਡਿਫਰੈਂਸ਼ੀਏਟ ਕਰਦਾ ਹੀ ਨਹੀਂ, ਮੈਂ ਕਹਿੰਦਾ ਹੈਗਾ ਹਾਂਜੀ ਵੀ ਹਾਂ ਠੀਕ ਹੈ ਜੀ ਇਹਨਾਂ ਚੀਜ਼ਾਂ ਤੋਂ, ਕਿਉਂਕਿ ਪਰਮਾਤਮਾ ਤਾਂ ਬੰਦੇ ਦੇ ਸੁੱਖ ਲਈ ਆ ਨਾ,
0: ਬਿਲਕੁਲ ਹੈ,
1: ਤੇ ਜੇ ਬੰਦਾ ਹੀ ਦੁਖੀ ਆ ਤੇ ਪਰਮਾਤਮਾ ਨੂੰ ਸੋਨਾ ਚਾੜ ਕੇ ਕਰਨਾ ਕੀ ਆ ਜੀ,
0: ਕੁਦਰਤ ਨੇ ਤੁਹਾਨੂੰ ਦਿੱਤਾ ਤੁਸੀਂ ਮੁੜ ਕੇ ਉਹਨੂੰ ਦੇ
1: ਜਾਂਦੇ,
0: ਓਦਾਂ ਤੁਸੀਂ ਰੱਬ ਨੂੰ ਦੇਖੋ ਦੂਸਰੇ ਪਾਸੇ ਆ ਜਿਹੜਾ ਜਿਹੜੇ ਬਸਤਰ ਦੇ ਜੰਗਲ ਨੇ ਉਹਨਾਂ ਦੇ ਵਿੱਚ ਉਹ ਚੀਜ਼ ਹਥਿਆਉਣ ਦੇ ਲਈ ਤੁਸੀਂ ਉੱਥੇ ਉਜਾੜਾ ਕਰ ਰਹੇ ਹੋ ਜੀ।
1: ਪਰ ਸਾਹਿਬ ਏਦਾਂ ਆ ਕਿ ਇੱਕ ਨਾ ਉਹ ਗਾਣਾ ਜਿਹਾ ਸੁਣਿਆ ਸੀਗਾ, ਮਤਲਬ ਕਾਫੀ ਦੇਰ ਪਹਿਲਾਂ
0: ਜੀ,
1: ਵੀ ਮੈਂ ਚਾਹੇ ਯੋ ਕਰੂੰ ਮੈਂ ਚਾਹੇ ਵੋ ਕਰੂੰ ਮੇਰੀ ਮਰਜ਼ੀ ਹੈ ਜੀ, ਉਹ ਏਦਾਂ ਕਰਕੇ ਜਿਹੜਾ ਹੈਗਾ ਗੀਤ ਸੁਣਿਆ ਸੀਗਾ
0: ਜੀ।
1: ਤੇ ਉਹ ਹੁਣ ਗੱਲ ਏਦਾਂ ਹੈਗੀ ਆ ਵੀ ਸਾਡੇ ਮੋਦੀ ਸਾਹਿਬ ਵੀ ਇਹੀ ਕਹਿੰਦੇ ਹੈਗੇ ਆ ਵੀ ਮੈਂ ਚਾਹੇ ਯੋ ਕਰੂੰ ਚਾਹੇ ਵੋ ਕਰੂੰ ਮੇਰੀ
0: ਮਰਜ਼ੀ
1: ਹੈ ਜੀ। ਹੁਣ ਸਵਾਲ ਇਹ ਹੈਗਾ ਆ ਵੀ ਜਦ ਇਰਾਨ ਕਹਿੰਦਾ ਹੈਗਾ ਸੀਗਾ ਵੀ ਸਾਡੇ ਕੋਲੋਂ ਲੈ ਲਓ ਤੇਲ, ਹਾਂਜੀ ਰਸ਼ੀਆ ਕਹਿੰਦਾ ਸੀਗਾ ਜੀ, ਤੁਸੀਂ ਜਿਹੜਾ ਹੈਗਾ ਆ ਕਿੱਥੋਂ ਅਮੈਰੀਕਾ ਤੋਂ, ਸਰ ਇੱਥੇ ਐਨਾਲਿਸਿਸ ਕਿਸੇ ਨੇ ਕੀਤਾ ਸੀਗਾ ਕਿ ਉੱਥੋਂ ਤੇਲ ਲਿਆਉਣ ਵਾਸਤੇ ਜਿਹੜੀ ਟਰਾਂਸਪੋਰਟ ਕੋਸਟ ਹੈਗੀ ਆ ਨਾ ਜੀ ਉਹ 5 ਗੁਣਾ ਵੱਧੀ ਆ ਜੀ ਉੱਥੇ ਨਾਲੋਂ।
0: ਸੈਣੀ ਸਾਹਿਬ ਇੱਕ ਹੋਰ ਹੈਰਾਨੀ ਦੀ ਗੱਲ ਹੈ, ਮੈਂ ਪਿਛਲੇ ਦਿਨਾਂ ਚ ਦੇਖ ਵੀ ਰਿਹਾ ਸੀਗਾ, ਚਲੋ ਇਹਨਾਂ ਮੁਲਕਾਂ ਚ ਕੁਝ ਜਿੱਦਾਂ ਕਿ ਇਕਨੋਮਿਕ ਪੱਖ ਤੋਂ ਖ਼ਬਰਾਂ ਲੱਗਦੀਆਂ ਨੇ, ਤਾਂ ਪਾਕਿਸਤਾਨ ਵਰਗਾ ਮੁਲਕ ਜਾਂ ਕਹਿ ਲਓ ਕਿ ਆਪਣਾ ਮਲੇਸ਼ੀਆ ਦੀ ਕਰੰਸੀ ਹੈ ਉਹਨਾਂ ਦੀ GDP ਵੱਧ ਰਹੀ ਹੈ ਚਾਹੇ ਜੰਗਾਂ ਲੱਗੀਆਂ ਹੋਣੇ, ਉਹ ਪ੍ਰੋਫਿਟ ਕਮਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਜੰਗ ਦੇ ਸਮੇਂ ਦੇ ਵਿੱਚ, ਤੇ ਸਾਡੇ ਵਾਲੇ ਡਾਊਨ ਜਾ ਰਹੇ ਨੇ ਜੀ।
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਸਾਡਾ ਵੈਸੇ ਤਾਂ ਕੰਪੈਰੀਜ਼ਨ ਹੈ ਕੋਈ ਨਹੀਂ ਉਹਨਾਂ ਨਾਲ
0: ਜੀ,
1: ਪਰ ਡਿਪਲੋਮੈਸੀ ਦੇ ਐਂਗਲ ਦੇ ਵਿੱਚ ਦੇਖਿਆ ਜਾਵੇ ਤੇ ਪਾਕਿਸਤਾਨ ਦੀ ਡਿਪਲੋਮੈਸੀ ਸਾਡੇ ਨਾਲੋਂ ਜ਼ਿਆਦਾ ਸਕਸੈਸਫੁਲ ਆ ਜੀ,
0: ਬਿਲਕੁਲ ਆ ਜੀ, ਉਹਨਾਂ ਨੂੰ
1: ਅਸੀਂ ਉਹਨਾਂ ਨਾਲ ਲੜਨ ਜਾਂਦੇ ਆ, ਉਹ ਅਸੀਂ ਉਹਨਾਂ ਨਾਲ ਲੜਨ ਜਾਂਦੇ ਆ ਤੇ ਚਾਈਨਾ ਹਿੱਕ ਡਾ ਕੇ ਅੱਗੇ ਆ ਜਾਂਦਾ
0: ਜੀ,
1: ਸਾਡੇ ਲਈ ਤਾਂ ਕੋਈ ਨੀ ਆਇਆ ਜੀ
0: ਜੀ,
1: ਸੋ ਹਾਂਜੀ ਤੇ ਉਹ ਲੋੜ ਪੈਂਦੀ ਆ ਤੇ ਉਹ ਅਮੈਰੀਕਾ ਦੇ ਵੀ ਨੇੜੇ, ਉਹ ਚਾਈਨਾ ਦੇ ਵੀ ਨੇੜੇ ਜੀ, ਉਹ ਮੀਡੀਏਟਰ ਦੇ ਤੌਰ ਤੇ ਵੀ ਭੂਮਿਕਾ ਨਿਭਾ ਰਹੇ ਹੈਗੇ ਆ ਜੀ, ਉਹਨਾਂ ਨੂੰ ਜਿਹੜਾ ਹੈਗਾ ਆ ਜੀ ਉਹ ਸਾਊਦੀ ਅਰਬ ਨੇ ਆਪਣਾ ਕਰਜ਼ਾ ਮੰਗਿਆ, ਉਹਨਾਂ ਨੇ ਮੰਗਿਆ, ਦੁਬਈ ਨੇ ਆਪਣਾ ਕਰਜ਼ਾ ਮੰਗਿਆ, UAE ਨੇ ਤੇ ਉਹ ਸਾਊਦੀ ਅਰਬ ਨੇ ਉਹਨੇ ਪੈਸੇ ਦੇ ਕੇ ਉਹਨਾਂ ਨੂੰ ਆਹ ਲਫੜ ਚੱਕ ਦੇ ਜਿਹੜਾ ਕਰਜ਼ਾ ਜੀ
0: ਅਮਰੀਕਾ ਦੇ ਕਹਿਣ ਦੇ ਉੱਤੇ ਉਹ ਸਾਈਨ ਵੀ ਨਹੀਂ ਕਰਦਾ ਜੀ,
1: ਬਿਲਕੁਲ ਉਹ ਸਾਈਨ ਵੀ ਨੀ ਕਰਦਾ ਹੈਗਾ ਆ ਜੀ, ਜਿੱਥੇ ਉਹਨਾਂ ਨੂੰ ਅੜਨਾ ਚਾਹੀਦਾ ਉਹ ਅੜ ਰਹੇ ਹੈਗੇ ਆ,
0: ਤੇ
1: ਉਹਨਾਂ ਨੇ ਏਦਾਂ ਦੇ ਹਾਲਾਤ ਬਣਾਏ ਹੈਗੇ ਆ ਕਿ ਉਹਨਾਂ ਦੀ ਮਜਬੂਰੀ ਹੈਗੀ ਆ ਵੀ ਉਹਨਾਂ ਨੂੰ ਕੁਛ ਕਹਿ ਵੀ ਨੀ ਸਕਦੇ ਜੀ, ਸਾਡੇ ਬਿਨਾਂ ਗੱਲੋਂ ਘੂਰ ਲੈਂਦੇ ਹੈਗੇ ਆ, ਪਤਾ ਨੀ ਕਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਹੱਥ ਆਈ ਜਾਈਆਂ ਜੀ, ਸਾਨੂੰ ਨੀ ਪਤਾ ਇਸ ਚੀਜ਼ ਦਾ
0: ਜੀ,
1: ਜਾਂ ਜੇ ਤੁਸੀਂ ਤੁਹਾਡੀ ਕੋਈ ਦੂਰਦਰਸ਼ਤਾ ਹੈਗੀ ਆ ਤੇ ਤੁਸੀਂ ਆਪਣੀਆਂ ਜਿਹੜੀਆਂ ਭਾਵਾਂ ਆਪੋਜੀਸ਼ਨ ਪਾਰਟੀਆਂ ਆ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਓ ਵੀ ਸਰਕਾਰ ਇਹ ਚੀਜ਼ ਨਹੀਂ ਲੀਕ ਕਰ ਸਕਦੀ, ਪਰ ਲੋਕਾਂ ਨੂੰ ਜਨਤਾ ਨੂੰ ਤਾਂ ਧਰਵਾਸ ਦਿਓ ਜਾ ਕੇ ਵੀ ਬਾਈ ਕੁਛ ਨੀ ਹੈਗਾ ਆ ਵੀ ਅਸੀਂ ਇਹਦਾ ਲੌਂਗ ਰਨ ਸੋਚਦੇ ਆ ਤੇ ਨੁਕਸਾਨ ਨੀ ਹੋਏਗਾ ਫਾਇਦਾ ਹੀ ਹੋਏਗਾ ਜੋ ਅਸੀਂ ਸੋਚ ਕੇ ਚੱਲ ਰਹੇ ਹੈਗੇ ਆ
0: ਜੀ, ਬਿਲਕੁਲ ਹੈ ਜੀ,
1: ਸਰ ਲੋਕਾਂ ਦੇ ਵਿੱਚ ਜਿਹੜੀ ਇਹ ਧਾਰਨਾ ਜਾ ਰਹੀ ਹੈਗੀ ਆ ਇਹ ਗਲਤ ਹੈਗੀ ਆ ਕਿ ਲੋਕ ਜਿਹੜੇ ਹੈਗੇ ਆ ਉਹ ਇੱਕ ਸੋਚ ਦੇ ਧਾਰਨੀ ਹੋਣ ਤੇ ਸਰਕਾਰ ਜਿਹੜੀ ਹੈਗੀ ਆ ਉਹ ਦੂਜੇ ਸੋਚ ਦੇ ਧਾਰਨੀ ਹੋਵੇ, ਉਹਦੇ ਵਿੱਚ ਨੁਕਸਾਨ ਹੁੰਦਾ ਜੀ,
0: ਬਿਲਕੁਲ ਹੈ ਜੀ।
1: ਹੁਣ ਨਾ ਸ਼ਾਰਟੇਜ ਤਾਂ ਬਣੀ ਆ ਨਾ ਜੀ, ਕੁਕਿੰਗ ਗੈਸ ਦੀ ਸ਼ਾਰਟੇਜ ਬਣੀ ਹੈਗੀ ਆ,
0: ਕਹਿ ਦਿੰਦੇ ਵੀ ਹਾਂ ਜੀ ਲੋਕ ਗਿਆ ਸਿਲੰਡਰ ਦੇਖੋ ਦਿੱਲੀ ਦੇ ਵਿੱਚ ਜੀ,
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਉਹਦੇ ਨਾਲ ਬਿਜ਼ਨਸ ਤੇ ਵੀ ਫਰਕ ਪੈਂਦਾ, ਮਹਿੰਗਾਈ ਤੇ ਵੀ ਸਰ ਜਿਹੜਾ ਹੈਗਾ ਆ
0: ਜੀ।
1: ਪਰ ਸਾਹਿਬ ਮਤਲਬ ਜਿਹੜਾ ਹੈਗਾ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਹੈਗੇ ਆ, ਤੁਸੀਂ ਜਿਹੜੇ ਆ ਕਨਫੈਕਸ਼ਨਰੀ ਦੇ ਗੁੜਸ ਜਿਹੜੀਆਂ ਆ ਉਹਨਾਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਆ, ਤੁਸੀਂ ਕੀ ਕਰੋਗੇ, ਸੋ ਇਸ ਕਰਕੇ ਜਿਹੜਾ ਆ ਗਰੋਸਰੀ ਜਿਹੜੀ ਆ ਇੰਨੀ ਮਹਿੰਗੀ ਹੋ ਗਈ ਆ
0: ਜੀ,
1: ਇਹ ਲੋਕੀ ਤਾਂ ਭੁਗਤ ਰਹੇ ਹੈਗੇ ਨਾ, ਤੁਸੀਂ ਜੰਗ ਦਾ ਹਵਾਲਾ ਦੇ ਦਿੰਦੇ ਹੈਗੇ ਆ, ਜੰਗ ਲੋਕਾਂ ਨੇ ਥੋੜਾ ਲਾਈ ਆ ਤੇ ਲੀਡਰਾਂ ਨੇ ਲਾਈ ਆ,
0: ਬਿਲਕੁਲ
1: ਤੁਸੀਂ ਦਬਾਅ ਪਾਓ ਤੇ ਟਰੰਪ ਤੇ ਵੀ ਕੀ ਇਹ ਪਖੰਡ ਰਚਿਆ ਬਈ ਤੁਸੀਂ,
0: ਬਿਲਕੁਲ
1: ਹਾਂਜੀ, ਉਥੋਂ ਬੜੇ ਸੋਹਣੇ ਜਹਾਜ਼ ਨਿਕਲਦੇ ਹੈਗੇ ਸੀ, ਆਰਾਮ ਨਾਲ ਤੁਸੀਂ ਗਾਹ ਤੁਸੀਂ ਡਾਕੇ ਲਾ ਕੇ ਬਹਿ ਗਏ ਹੈਗੇ, ਪੂਰੀ ਦੁਨੀਆਂ ਦੁਖੀ ਹੈ ਤੁਹਾਡੇ ਤੋਂ, ਤੁਹਾਡੇ ਚ ਕਰੇਜ ਹੀ ਹੈ ਨੀ ਗਾ ਬੋਲਣ ਦਾ
0: ਜੀ।
1: ਇਹਨਾਂ ਨਾਲੋਂ ਯੂਰਪ ਦੇ ਛੋਟੇ ਮੁਲਕ ਚੰਗੇ ਹੈਗੇ, ਉਹਨਾਂ ਨੇ ਟੂ ਬੜੇ ਫ੍ਰੈਂਕਲੀ ਜਿਹੜੀ ਹੈਗੀ ਗੱਲ ਕਹੀ, ਹਾਂ ਬਈ ਟਰੰਪ, ਹਾਂ ਬਿਲਕੁਲ ਟਰੰਪ ਨੂੰ ਕਿਹਾ ਯੂ ਆਰ ਰੋਂਗ
0: ਜੀ, ਹਾਂਜੀ ਇਸ ਕਰਕੇ ਜਿਹੜਾ ਹੈਗਾ ਫਰਾਂਸ ਨੇ ਵੀ ਕਿਹਾ ਜੀ,
1: ਸਾਡੇ ਵਾਲਿਆਂ ਦਾ ਐਕਟ ਐਂਡ ਕੰਡਕਟ ਸਾਨੂੰ ਨੀ ਸਮਝ ਆਇਆ ਵੀ ਜਾਂ ਕੀ ਹੈਗਾ ਆ
0: ਜੀ।
1: ਦੂਜਾ ਜਿੱਥੇ ਜਿਹੜਾ ਹੈਗਾ ਰਾਈਟ ਵਿੰਗ ਦੀਆਂ ਸਰਕਾਰਾਂ ਹੁੰਦੀਆਂ, ਸਾਰੇ ਸਮੱਸਿਆਵਾਂ ਆਉਂਦੀਆਂ ਆਉਂਦੀਆਂ ਹੁੰਦੀਆਂ
0: ਜੀ, ਬਿਲਕੁਲ ਹੈ ਜੀ ਜੀ,
1: ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਰਥਿਕਤਾ ਨੂੰ ਮੂਹਰੇ ਨੀ ਰੱਖਣਾ ਹੈਗਾ ਇਹਨਾਂ ਨੇ, ਉਦੋਂ ਵੀ ਮੂਹਰੇ ਧਰਮ ਨੂੰ ਰੱਖ ਲੈਣਾ,
0: ਧਰਮ ਨੂੰ ਰੱਖ, ਬਿਲਕੁਲ ਹੈ ਜੀ।
1: ਇਹ ਬਹੁਤ ਵੱਡੀ ਗੱਲ ਹੈਗੀ ਆ, ਇਹ ਜਿਹੜਾ ਜੋ ਕੁਛ ਹੋ ਰਿਹਾ ਆ ਤੇ ਸਾਡੇ ਮੁਤਾਬਕ ਤਾਂ ਸੋਚ ਮੁਤਾਬਕ ਤਾਂ ਇਹ ਇਸੇ ਕਰਕੇ ਕਿ ਇਹਨਾਂ ਦੀਆਂ ਮਜਬੂਰੀਆਂ ਆ ਕਿ ਇਹ ਆਪਣੇ ਜਿਹੜਾ ਹੈਗਾ ਆ ਵੀ ਧਰਮ ਨੂੰ ਮੂਹਰੇ ਰੱਖਦੇ ਹੈਗੇ ਆ ਜੀ, ਤੇ ਆਰਥਿਕਤਾ ਨੂੰ ਪਿੱਛੇ ਰੱਖਦੇ ਆ, ਉਹਦੇ ਕਰਕੇ ਜਿਹੜੀਆਂ ਇਹ ਪ੍ਰੋਬਲਮ ਕਰੋਪ ਅਪ ਹੁੰਦੀਆਂ ਜੀ।
0: ਬਿਲਕੁਲ ਜੀ, ਹੁਣ ਦੇਖੋ ਜੇ ਉਹੀ ਰੁਪਈਏ ਦੇ ਵਿਚ ਵਪਾਰ ਕਰੇ ਤਾਂ ਇਰਾਨ ਇੱਕੋ ਇੱਕ ਮੁਲਕ ਸੀਗਾ ਜਿਹੜਾ ਇਹਦੇ ਨਾਲ ਰੁਪਈਏ ਦੇ ਵਿਚ, ਪਿਛਲੇ ਸਮੇਂ ਦੇ ਵਿਚ ਰਸ਼ੀਆ ਨੇ ਵੀ ਦੇਖੋ ਕਿਹਾ ਕਿ ਜਾਂ ਤਾਂ ਅਸੀਂ ਯੁਆਨ ਦੇ ਵਿਚ ਜਾਂ ਚਾਈਨੀਜ਼ ਕਰੰਸੀ ਦੇ ਵਿਚ, ਤੇ ਜਾਂ ਅਸੀਂ ਆਪਣੇ ਰੂਬਲ ਦੇ ਵਿਚ ਹੀ ਜਿਹੜਾ ਵਪਾਰ ਕਰਾਂਗੇ, ਅਸੀਂ ਡਾਲਰ ਨੂੰ ਨੀ ਸਵੀਕਾਰ ਕਰਾਂਗੇ।
1: ਸਰ ਗੱਲ ਇੱਦਾਂ ਆ, ਉਹਨਾਂ ਤੇ ਲੱਗੀਆਂ ਸੀ ਸੈਂਕਸ਼ਨ, ਠੀਕ ਹੈ ਜੀ, ਉਹ ਰੁਪਈਆ ਸਾਡਾ ਲੈ ਕੇ ਤੇ ਰੁਪਈਆ ਮੁੜ ਕੇ ਸਾਨੂੰ ਹੀ ਦੇ ਦਿੰਦੇ ਸੀ
0: ਜੀ,
1: ਉਹਨਾਂ ਨੇ ਰੁਪਈਆ ਕੀ ਕਰਨਾ, ਉਹ ਸਾਨੂੰ ਦੇ ਦਿੰਦੇ ਸੀ, ਸਾਡੇ ਕੋਲ ਚੀਜ਼ਾਂ ਜਿਹੜੀਆਂ ਹੈਗੀਆਂ ਮੰਗਵਾ ਲੈਂਦੇ
0: ਸੀ, ਮੰਗਵਾ ਲੈਂਦੇ ਸੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਏਦਾਂ ਹੀ ਜਿਹੜਾ ਹੈਗਾ ਆ ਰਸ਼ੀਆ ਦੇ ਨਾਲ ਹੋਇਆਗਾ ਸੀ
0: ਜੀ,
1: ਸੋ ਇਸ ਕਰਕੇ ਜਿਹੜਾ ਆ ਸਾਨੂੰ ਤਾਂ ਸਮਝ ਨੀ ਆਈ ਜੀ ਕਿ ਸਰਕਾਰ ਦੀ ਫੋਰਨ ਪਾਲਿਸੀ ਜਿਹੜੀ ਹੈਗੀ ਆ ਟੋਟਲੀ ਫੇਲ ਹੋਈ ਆ ਜੀ, ਉਹਦੇ ਵਿਚ ਜਿਹੜਾ ਆ ਲੋਕੀ ਉਹਦਾ ਅਸਰ ਕੀ ਪੈਂਦਾ ਹੈਗਾ ਆ, ਇਹਦਾ ਲੌਂਗ ਰਨ ਅਸਰ ਕੀ ਪੈਂਦਾ ਹੈਗਾ ਇਹ ਤਾਂ ਬਾਅਦ ਚ ਸਮਾਂ ਹੀ ਦੱਸੇਗਾ, ਪਰ ਅੱਜ ਲੋਕੀ ਤੰਗ ਆ ਜੀ ਇਹਨਾਂ ਗੱਲਾਂ ਤੋਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਮੁਲਕ ਦੇ ਹਾਲਾਤ ਵੀ ਨਹੀਂ ਦੇਖੋ, ਕੈਨੇਡਾ ਵਰਗਾ ਮੁਲਕ ਵੀ ਹੈ, ਉਹਦੀਆਂ ਵੀ ਅੱਜ ਖਬਰਾਂ ਨੇ ਆਰਥਿਕ ਆਰਥਿਕਤਾ ਦੇ ਨਾਲ ਘੁਲ ਰਿਹਾ ਹੋਵੇ ਜੀ, ਤੇ ਹੋ ਸਕਦਾ ਹੋਵੇ
1: ਸਵਾਲ
0: ਨੂੰ ਵੱਧ ਰਿਹਾ ਜੀ।
1: ਸਰ ਇਰਾਨ ਦੀ ਦੇਖੋ ਸਟਰੈਂਥ ਕੀ ਆ, ਇਰਾਨ ਦੀ ਸਟਰੈਂਥ ਹੈਗੀ ਆ ਉੱਥੇ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਰਕਾਰ ਦੇ ਨਾਲ ਆ ਗਏ,
0: ਨਾਲ ਆ ਗਏ ਜੀ, ਬਿਲਕੁਲ ਹੈ ਜੀ,
1: ਹਾਂਜੀ ਉਹ ਉਹਨਾਂ ਦੀ ਸਟਰੈਂਥ ਬਣ ਗਈ ਜੀ,
0: ਅਸਲ ਚ ਲੋਕਤੰਤਰ
1: ਸਾਡੇ ਸਾਡੇ 140 crore 150 crore ਦੱਸੀ ਜਾਂਦੇ ਹੈਗੇ ਆ
0: ਜੀ,
1: ਪਰ ਇੱਥੇ ਕੀ ਆ ਇੱਥੇ ਟਰੱਸਟ ਡੈਫੀਸ਼ੀਐਂਟ ਹੋ ਗਿਆ ਜੀ।
0: ਤੁਸੀਂ ਦੇਖੋ ਜਿਹੜੇ ਮੁਲਕ ਕਹਿੰਦੇ ਨੇ ਲੋਕਤੰਤਰ ਆ ਸਾਡੇ ਡੈਮੋਕਰੇਸੀ ਆ ਮੁਲਕਾਂ ਦੇ ਵਿਚ, ਤੇ ਉੱਥੇ ਡਿਕਟੇਟਰਸ਼ਿਪ ਆ ਤਾਂ ਵੀ ਲੋਕ ਉਹਨਾਂ ਦੇ ਨਾਲ ਖੜੇ ਨੇ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ, ਤੇ ਸਾਡੇ ਜਿਹੜਾ ਡਿਕਟੇਟਰਸ਼ਿਪ ਜਿਹੜੇ ਮੁਲਕ ਨੇ ਉਹਨਾਂ ਦੇ ਵਿਚ ਲੋਕਤੰਤਰ ਦੀ ਗੱਲ ਕਰਦੇ ਆ ਤਾਂ ਲੋਕ ਕਿਤੇ ਨਜ਼ਰ ਨਹੀਂ ਆਉਂਦੇ, ਨਾ ਹੀ ਜਿਹੜੇ ਨੇ ਮੰਤਰੀ ਸੰਤਰੀ ਨੇ ਜਿਹੜੇ ਲੋਕਾਂ ਦੇ ਵਿਚ ਵਿਚਰਦੇ ਨਜ਼ਰ ਆਉਂਦੇ ਆ।
1: ਪਰ ਸਾਹਿਬ ਏਦਾਂ ਹੋਈ ਕਿ ਇੱਕ ਨਾ ਮੈਨੂੰ ਸ਼ਰਾਬੀ ਜਿਹੜਾ ਆ ਉਹ ਮਿਲ ਪਿਆ ਕੋਈ
0: ਜੀ,
1: ਹਾਂਜੀ ਉਹਦੇ ਕੋਈ ਸਾਧਨ ਹੈ ਨੀ ਸੀ, ਮੈਂ ਆਪਣੀ ਬਾਈਕ ਤੇ ਨਾਲ ਬਿਠਾਲ ਲਿਆ ਜੀ
0: ਜੀ,
1: ਉਹ ਸ਼ਰਾਬੀ ਦਾ ਜਿਹੜਾ ਹੈਗਾ ਆ ਮੈਨੂੰ ਕਹਿੰਦਾ ਵੀ ਰਾਜਨ ਤੇ ਤੋਂ ਛੋਟਾ ਕੇ ਵੱਡਾ
0: ਜੀ, ਅੱਛਾ ਜੀ,
1: ਮੈਂ ਕਿਹਾ ਜੀ ਛੋਟਾ ਆ, ਤੂੰ ਨੀ ਕਰਦਾ, ਮੈਂ ਕਿਹਾ ਮੈਂ ਤਾਂ ਖੇਤੀ ਕਰਦਾ
0: ਜੀ,
1: ਉਹਨੇ ਮੈਨੂੰ ਰਾਜਨ ਦੇ ਉਹ ਗੁਣ ਦੱਸੇ ਜਿਹੜੇ ਮੈਨੂੰ ਵੀ ਨੀ ਸੀ ਪਤਾ, ਤੋ ਏਦਾਂ ਹੀ ਬੀਬੀ ਅਮਨ ਅਮਨਦੀਪ ਕੌਰ ਜਿਹੜੀ ਹੈਗੀ ਆ ਰਾਬੂ ਵਾਲੀ ਆ, ਉਹਨੇ ਇੰਨੀਆਂ ਕੁ ਸਿਫਤਾਂ ਗੜਾ ਤੀਆਂ ਮੋਦੀ ਸਰਕਾਰ ਦੀਆਂ, ਮੋਦੀ ਸਰਕਾਰ ਨੂੰ ਆਪ ਹੀ ਨੀ ਸੀ ਪਤਾ ਵੀ ਸਾਡੇ ਚ ਇੰਨੀਆਂ ਸਿਫਤਾਂ, ਹਾਂਜੀ ਮੈਂ ਉਹ ਸਿਫਤਾਂ ਸੁਣ ਕੇ ਹੈਰਾਨ ਹੋ ਗਿਆ, ਉਹ ਕਹਿੰਦੇ ਹਾਂ ਅਸੀਂ ਆ ਵੀ ਕਰ ਦਿੱਤਾ ਇਹ ਤਾਂ ਸਾਨੂੰ ਪਤਾ ਹੀ ਨੀ ਸੀ,
0: ਬਿਲਕੁਲ
1: ਧਿਆਨ ਹੀ ਨਹੀਂ ਗਿਆ, ਇਹ ਰੁਟੀਨ ਚ ਹੀ ਹੋ ਗਿਆ ਸਾਡੇ ਕੋਲੋਂ ਕਿਤੇ,
0: ਹਾਂਜੀ ਬਿਲਕੁਲ ਜੀ। ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸੇ ਤੰਗ ਨੇ ਲੋਕ, ਆ ਵੋਟਾਂ ਦੇ ਵਿਚ ਤਾਂ ਕਹਿੰਦੇ ਕਿਤੇ ਦਿਸੀ ਨਹੀਂ ਤੰਗੀ ਜੀ,
1: ਬਈ ਗੱਲ ਏਦਾਂ ਹੈਗੀ ਮਿਸ਼ੀਗਨ ਵਾਲੇ ਜਿਹੜੇ ਹੈਗੇ ਆ ਇੰਨੀ ਗੱਲ ਕਹਿ ਸਕਦੇ ਹੈਗੇ ਆ, ਲੋਕੀ ਵਾਕਈ ਤੰਗ ਆ ਜੀ
0: ਜੀ,
1: ਹਾਂਜੀ ਗੱਲ ਤੇ ਦੂਜੀ ਗੱਲ ਜਿਹੜੀ ਹੈਗੀ ਪੰਜਾਬ ਤੇ ਆਈ ਹੈ ਜੀ, ਪੰਜਾਬ ਤੇ ਕਹਿੰਦੇ ਹੈਗੇ ਆ ਜੀ ਵੀ ਜੁਲਾਈ ਇਸ ਮਹੀਨੇ ਤੋਂ ਜਿਹੜਾ ਹੈਗਾ ਆ ਵੀ ਇਹਨਾਂ ਨੇ
0: 1000 ਰੁਪਇਆ
1: ਪੈਸੇ 1000 ਰੁਪਇਆ 1500 ਰੁਪਇਆ ਜਿਹੜਾ ਆ ਦੇਣਾ ਸ਼ੁਰੂ ਕਰ ਦੇਣਾ ਆ ਜੀ, ਮੈਨੂੰ ਅਜੇ ਤੱਕ ਤਾਂ ਮੈਂ ਮਤਲਬ ਪਤਾ ਕੀਤਾ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਜੇ ਤੱਕ ਤਾਂ ਕਿਸੇ ਦੇ ਖਾਤੇ ਚ ਆਏ ਨੀ ਜੀ, ਜਦੋਂ ਆਉਣਗੇ ਉਦੋਂ ਦੇਖਾਂਗੇ ਜੀ ਕਿ ਕਿੰਨੇ ਅੱਗ ਦੇ ਖਾਤੇ ਚ ਆਉਂਦੇ ਹੈਗੇ ਤੇ ਕਿੰਨੇ ਕਿੰਨੇ ਆਉਂਦੇ ਆ ਜੀ,
0: ਬਿਲਕੁਲ ਹੈ ਜੀ,
1: ਹਾਂਜੀ ਤੇ ਬਾਕੀ ਉਹਨਾਂ ਨੇ ਜਿਹੜਾ ਹੈਗਾ ਆ ਜੇ ਇੰਨੇ ਪੈਸੇ ਰੱਖੇ ਹੈਗੇ ਆ, ਇੰਨਾ ਪੈਸੇ ਤਾਂ ਟਿਪਸ ਆਫ ਆਈਸ ਵਰ ਗਿਆ ਜੀ ਕਹਿੰਦੇ ਹੈਗੇ ਆ, ਉਹ ਤਾਂ ਊਂਟੇ ਮੂੰਹ ਚ ਜੀਰੇ ਵਾਲੀ ਗੱਲ ਆ ਜੀ।
0: ਜੀ ਬਿਲਕੁਲ ਹੈ ਜੀ।
1: ਬਾਕੀ ਇਹ ਸਰਕਾਰਾਂ ਏਦਾਂ ਹੀ ਕਰਦੀਆਂ ਹੁੰਦੀਆਂ ਜੀ, ਇਲੈਕਸ਼ਨ ਦੇ ਨੇੜੇ ਆ ਕੇ ਜਿਹੜੇ ਹੈਗੇ ਆ ਆਪਣੇ ਵੋਟਰ ਜਿਹੜੇ ਹੈਗੇ ਉਹਨਾਂ ਨੂੰ ਖਾਤਿਆਂ ਚ ਪਾ ਦੇਣਗੇ ਆਰਾਮ ਨਾਲ, ਤਾਂ ਜੋ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਖੂਨ ਵਹਾਉਣ ਲਈ ਤਿਆਰ ਵੀ ਹੋ ਜਾਣ।
0: ਕਿਸਾਨਾਂ ਦੀ ਵੀ ਬਾਂਹ ਫੜਨ ਲੱਗ ਗਿਆ, ਕਹਿੰਦੇ ਖੁਦਕੁਸ਼ੀਆਂ ਘਟਾਤੀਆਂ, ਸਾਰਾ ਕੁਝ ਹੋ ਗਿਆ।
1: ਖੁਦਕੁਸ਼ੀਆਂ ਕਿਸਾਨ ਕੀ ਕਰੇ, ਉਹਦੀਆਂ ਟਰਾਲੀਆਂ ਤੱਕ ਤਾਂ ਚੱਕ ਕੇ ਲੈ ਗਏ ਜੀ,
0: ਉਹਦਾ ਜ਼ਿਕਰ ਨਾ ਕਰੋ ਸਾਈਂ, ਉਹ ਜਿਹੜਾ ਸਾਹਮਣੇ ਫਿਰ ਲਿਖ ਦੇਣਾ।
1: ਖੁਦਕੁਸ਼ੀ ਤਾਂ ਉਦੋਂ ਕਰਦਾ ਬੰਦਾ ਭਾਰੇ ਸਾਹਿਬ ਜਦੋਂ ਉਹ ਬਹਿ ਕੇ ਸੋਚਦਾ ਵੀ ਮੈਂ ਭਾਈ ਏਦਾਂ ਕਰਕੇ ਹੋ ਗਿਆ, ਕਰਜਾਈ ਹੋ ਗਿਆ ਜਾਂ ਇਸ ਤਰੀਕੇ ਨਾਲ ਹੋ ਗਿਆ ਹੈਗਾ ਜੀ, ਉਹ ਵਧੀਆ ਹੈਗਾ ਆ, ਉਹਨੂੰ ਹੁਣ ਅੰਦੋਲਨਾਂ ਦੇ ਰਾਹ ਤੇ ਪਾਇਆ ਆ, ਆਰਾਮ ਨਾਲ ਧਰਨੇ ਲਾਉਣ ਤੇ ਤੁਰ ਪੈਂਦੇ ਅਗਲੇ ਰਾਮ ਦਾ, ਠੀਕ ਠਾਕ ਹੈ ਜੀ।
0: ਸੈਣੀ ਸਾਹਿਬ ਲਿਮਟ ਤਾਂ ਹੋਰ ਵਧਾ ਦਿੱਤੀ ਅੱਗੇ, ਚਲੋ 25,000 ਸੀ ਆ ਉਹਦਾ।
1: ਭਾਰੇ ਸਾਹਿਬ ਉਹ ਮੈਂ ਲਿਖਿਆ ਕਮੈਂਟ ਵੀ ਮੈਂ ਲਿਖਿਆ ਜੀ, ਮੈਂ ਕਮੈਂਟ ਵੀ ਲਿਖਿਆ ਤੇ ਕਿਹੜੀ ਇਹ ਅਕਲਬੰਦੀ ਆ,
0: ਲੱਖ ਰੁਪਈਆ ਕਰ ਦਿੱਤੀ ਜੀ, ਹੁਣ ਜਿਹੜੇ ਮਾੜੇ ਮੋਟੇ ਹੈਗੇ ਆ ਬੱਚੇ ਜਿਹੜੇ ਉਹ ਵੀ ਕਰਜ਼ੇ ਥੱਲੇ ਆ ਜਾਣੇ ਮੁੜ ਕੇ।
1: ਭਾਰੇ ਸਾਹਿਬ ਲੱਖ ਰੁਪਈਆ ਏਕੜ ਦਾ ਤੁਸੀਂ ਦੇਖੋ ਇਹਨਾਂ ਦੀ ਪਾਲਿਸੀ ਕੀ ਹੁੰਦੀ, ਨਾ ਇਹ ਕਿਸਾਨ ਨੂੰ ਦੱਸਦੇ ਆ ਜੀ, ਕਿਸਾਨ ਨੂੰ ਕਹਿੰਦੇ ਹੈਗੇ ਆ ਵੀ ਉਹਨੂੰ ਰੇਟ ਆਫ ਇੰਟਰਸਟ ਘੱਟ ਆ ਜੀ। ਰੇਟ ਆਫ ਇੰਟਰਸਟ ਘੱਟ ਕਦੋਂ ਹੁੰਦਾ ਆ ਸਰ, ਵੀ ਜੇ 6 ਮਹੀਨੇ ਬਾਅਦ ਜਦੋਂ ਫਸਲ ਆ ਜਾਂਦੀ ਆ, ਜੇ ਉਹ ਸਾਰਾ ਕਰਜ਼ਾ ਮੋੜਦਾ ਆ ਜੀ, ਮੋੜ ਕੇ ਦਾ ਉਹਦਾ ਵਿਆਜ ਜਿਹੜਾ ਹੈਗਾ ਆ ਨਾ, ਪਹਿਲਾਂ ਇਹਨਾਂ ਨੇ ਕੰਟਰੈਕਚੁਅਲ ਰੇਟ ਦੇ ਉੱਤੇ ਲਿਖਿਆ ਹੁੰਦਾ ਜੀ,
0: 7 ਸਾਲ ਦੇ ਵਿੱਚ ਮਤਲਬ ਕਿ ਉਹ ਜਿਹੜੀ ਫਸਲ ਹੈ ਹਾੜੀ ਸੌਣੀ ਦੀ ਮਤਲਬ ਕਿ ਕਰਕੇ ਤਾਂ ਉਹ ਨਾਲ ਕਲੀਅਰ ਕਰਨਾ ਹੁੰਦਾ, ਫਿਰ ਅਗਲਾ ਚੱਕ ਸਕਦਾ।
1: ਹਾਂਜੀ ਕਰਕੇ ਕਲੀਅਰ ਸਰ, ਹੁਣ ਮੈਨੂੰ ਦੱਸੋ ਜੀ ਵੀ ਇੱਕ ਏਕੜ ਦਾ ਕੋਈ ਮਾਲਕ ਹੋਊਗਾ ਉਹਨੂੰ ਕੀ ਇੱਕ ਏਕੜ ਦੀ ਜਿਹੜੀ ਹੈਗੀ ਆ ਇੱਕ ਫਸਲ ਤੋਂ ਆਮਦਨ ਹੋਊਗੀ ਵੀ ਜਿਹੜਾ ਉਹ ਕਲੀਅਰ ਕਰ ਸਕੂਗਾ?
0: ਨਾ ਜੀ ਨਾ, ਕਦੇ ਵੀ ਨਹੀਂ ਹੋ ਸਕਦਾ ਜੀ।
1: Once a borrower, always borrower.
0: ਜੀ
1: ਇੱਕ ਵਾਰੀ ਜਿਹਨੇ ਕਰਜ਼ਾ ਲੈ ਲਿਆ ਉਹ ਕਰਜ਼ੇ ਥੱਲੇ ਹੀ
0: ਰਹੂਗਾ
1: ਜ਼ਮੀਨ ਵਿੱਚ।
0: ਬਿਲਕੁਲ
1: ਸਰ, ਇਹ ਤੇ ਅਨਾਲਿਸਿਸ ਜਿਹੜਾ ਹੈਗਾ ਵੱਡੇ ਵੱਡੇ ਅਰਥ ਸ਼ਾਸਤਰੀ ਕਹਿੰਦੇ ਆ ਵੀ ਜ਼ਿਮੀਦਾਰਾਂ ਨੂੰ ਬੇੜਾ ਗਰਕ ਕੀਤਾ ਬੈਂਕਾਂ ਨੇ,
0: ਪਹਿਲਾਂ ਵੀ
1: ਜ਼ਿਮੀਦਾਰ ਕੋਲ ਪੈਸੇ ਦੇ ਦਿਓ ਸਰ, ਜਿਹੜਾ ਹੈਗਾ ਆ ਲੱਖ ਰੁਪਈਆ ਕਰਜ਼ਾ ਲੈ ਆਇਆ ਉਹ ਕਾਹਦੇ ਵਾਸਤੇ ਲਿਆਉਣਾ ਹੈਗਾ ਆ, ਉਹਨੇ ਕੋਲ ਜਿਹੜਾ ਹੈਗਾ ਆ ਉਹਤੇ ਥੋੜਾ ਖਰਚਣਾ, ਉਸ ਘਰਾਂ ਦੀਆਂ ਲੋੜਾਂ ਹੁੰਦੀਆਂ ਹੈਗੀਆਂ, 6 ਮਹੀਨੇ ਬਾਅਦ ਪੈਸੇ ਦਾ ਮੂੰਹ ਦੇਖਣਾ ਹੁੰਦਾ ਜੀ।
0: ਤੁਸੀਂ ਦੇਖੋ ਉੱਤੋਂ ਕਹਿੰਦੇ ਆ, ਉੱਤੋਂ ਕਹਿੰਦੇ ਆ ਕਿ ਤੇਲ ਦੀਆਂ ਕੀਮਤਾਂ ਤੇ ਖਾਦਾਂ ਦੀਆਂ ਕੀਮਤਾਂ ਵੱਧ ਗਈਆਂ, ਉਹ 24,380 ਰੁਪਏ ਪਹਿਲਾਂ ਸੀਗੇ, ਨਿਰਧਾਰਤ ਉਹਦਾ 30,000 ਕਰ ਦਿੱਤਾ ਤੇ ਦੂਸਰਾ 44,000 ਤੋਂ ਲੱਖ ਰੁਪਈਆ ਕਰ ਦਿੱਤਾ ਜੀ। ਤੇ ਉਹ ਹੁਣ ਤੁਸੀਂ ਉਹ ਸਮਾਂ ਕਿ ਮਤਲਬ ਕਿ ਉਹ ਕਿਸਾਨ ਨੂੰ ਤੁਸੀਂ ਉਹ ਮਤਲਬ ਕਿ ਸਹੂਲਤਾਂ ਦੇਵੋ ਕਿ ਤੇਲ ਜਿਹੜਾ ਕਿਸਾਨੀ ਤੌਰ ਦੇ ਉੱਤੇ ਪੱਧਰ ਦੇ ਉੱਤੇ ਯੂਜ਼ ਕੀਤਾ ਜਾਂਦਾ ਉਹਦਾ ਪ੍ਰਾਈਜ਼ ਹੀ ਘੱਟ ਕਰ ਦਿਓ, ਟੈਕਸ ਘੱਟ ਕਰ ਦਿਓ, ਖਾਦਾਂ ਦੇ ਉੱਤੇ ਉਹਦੀ ਕੀਮਤ ਘੱਟ ਕਰੋ।
1: ਭਾਰੇ ਸਾਹਿਬ ਇੱਕ ਈਡੀਅਮ ਬੋਲਦੇ ਹੁੰਦੇ ਆ, ਕਹਿੰਦੇ ਆ ਦੁਆ ਦਿੱਤੇ ਹੈ ਜੀਨੇ ਕੀ, ਮਤਲਬ ਬਲੈਸਿੰਗ ਦਿੰਦੇ ਆ ਵੀ ਜਿੰਦਾ ਰਹਿ,
0: ਬਿਲਕੁਲ,
1: ਔਰ ਦਵਾ ਦਿੱਤੇ ਹੈ ਮਰਨੇ ਕੀ,
0: ਮਰਨੇ ਕੀ
1: ਹਾਂਜੀ। ਇੱਕ ਪਾਸੇ ਤੁਸੀਂ ਕਹਿੰਦੇ ਹਾਂਜੀ, ਇੱਕ ਪਾਸੇ ਤੁਸੀਂ ਕਹਿੰਦੇ ਹੈਗੇ ਖਾਦਾਂ ਜ਼ਿਆਦੀਆਂ ਵਰਤਦੇ ਹੈਗੇ ਆ ਜੀ, ਅਗਰ ਸਪੈਸੀਫਾਈਡ ਜਿਹੜੀਆਂ ਹੁੰਦੀਆਂ ਉਹ ਤੋਂ ਵੱਧ ਵਰਤਦੇ ਹੈਗੇ ਆ ਜੀ, ਸੋ ਸਾਡੀਆਂ ਫਸਲਾਂ ਦੇ ਵਿੱਚ ਪੈਸਟੀਸਾਈਡ ਦੀ ਮਾਤਰਾ ਜ਼ਿਆਦਾ ਆਉਂਦੀ ਹੈਗੀ, ਇਸੇ ਕਰਕੇ ਤੁਹਾਡੀਆਂ ਫਸਲਾਂ ਦੀ ਗੁਣਵੱਤਾ ਉਹ ਨਹੀਂ ਰਹਿੰਦੀ ਜੀ,
0: ਬਿਲਕੁਲ।
1: ਔਰ ਦੂਜੇ ਪਾਸੇ ਤੁਸੀਂ ਇਨਕਰੇਜ ਕਰ ਰਹੇ ਹੈਗੇ ਆ ਉਸ ਚੀਜ਼ ਦੀ ਲਿਮਿਟ ਵਧਾ ਰਹੇ ਹੈਗੇ ਆ
0: ਜੀ,
1: ਸਰ ਗੱਲ ਤਾਂ ਇਹੀ ਆ ਨਾ ਜੀ ਕਿ ਜਿਸ ਕਲਾਸ ਨੂੰ ਜਿੱਦਾਂ ਜਿਸ ਤਰੀਕੇ ਨਾਲ ਗਾਈਡ ਕਰਨਾ ਚਾਹੀਦਾ ਹੈਗਾ ਆ ਉਸ ਤਰੀਕੇ ਨਾਲ ਗਾਈਡ ਨਾ ਕਰਕੇ ਉਹਨੂੰ ਜਿਹੜਾ ਹੈਗਾ ਆ ਵੀ
0: ਮਿਸ ਗਾਈਡ ਕਰਤਾ,
1: ਹੋਰ ਮਿਸ ਗਾਈਡ ਕਰਨ ਵਾਲੀ ਗੱਲ ਆ ਜੀ,
0: ਜੀ ਬਿਲਕੁਲ ਹੈ ਜੀ।
1: ਲੱਖ ਰੁਪਈਆ ਲੈ ਤਾਂ ਮੁੜ ਕੇ ਜਿਹੜਾ ਹੈਗਾ ਆ ਬੈਂਕ ਇਹਨਾਂ ਦੋਵਾਂ ਫਸਲਾਂ ਦੇ ਵਿੱਚ ਵੀ ਇਨਕਮ ਨਹੀਂ ਹੁੰਦੀ, ਇੱਕ ਏਕੜ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੇ ਜਿਹੜਾ ਸਾਲ ਬਾਅਦ ਵੀ ਉਹ ਮੋੜਦਾ,
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਸਹਿਮਤ।
1: ਫਿਰ ਤੁਸੀਂ ਉੱਥੇ ਜਿਹੜਾ ਹੈਗਾ ਪੈਨਲ ਇੰਟਰਸਟ ਲੈਣੇ ਹੈਗੇ ਜੀ ਜ਼ਿਮੀਦਾਰ,
0: ਇਹਦੇ ਨਾਲ ਤਾਂ ਸੈਣੀ ਸਾਹਿਬ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਦੇ ਚੁੱਪ ਕਰਕੇ, ਉਹ ਕਦੋਂ ਨੀ ਕਰਦੇ, ਪੂਰੇ ਮੁਲਕ ਦੇ ਵਿੱਚ ਹੋਈ ਆ ਪਰ ਪੰਜਾਬ ਦੇ ਵਿੱਚ ਅਜੇ ਤਾਂ ਨਹੀਂ ਹੋਈ। ਉਹ
1: ਫਸਲੀ ਬੀਮਾ ਯੋਜਨਾ ਜਿਹੜੀ ਹੈਗੀ ਉਹਦੇ ਵਿੱਚ ਸਰਕਾਰ ਨੂੰ ਜਿਹੜੀ ਸਟੇਟ ਗੌਰਮੈਂਟ ਉਹਨੂੰ ਆਪਣਾ ਸ਼ੇਅਰ ਪਾਉਣਾ ਪੈਂਦਾ ਸੀ ਜੀ, ਮੈਲਾਫਾਈਡ ਤਾਂ ਇਹਨਾਂ ਦੀ ਆਪਣੀ ਸੀ ਜੀ, ਇਹ ਕਹਿੰਦੇ ਜੀ ਅਖੇ ਜੀ ਸਾਨੂੰ ਨੀ ਸੂਟ ਕਰਦੀ, ਉਹਦੇ ਵਿੱਚ ਕੰਪਨਸੇਸ਼ਨ ਬਹੁਤ ਘੱਟ ਦਿੱਤਾ ਜਾਊਗਾ ਜੀ, ਉਹਦੇ ਵਿੱਚ ਕੰਪਨੀਆਂ ਕਮਾਉਂਦੀਆਂ ਆ ਤੇ ਕਿਸਾਨ, ਉਹ ਤੁਸੀਂ ਕੰਪਨੀਆਂ ਤਾਂ ਭਾਈ ਜਿਹੜੀਆਂ ਬਿਜ਼ਨਸ ਕਰਨਗੀਆਂ ਉਹ ਕਮਾਉਣਗੀਆਂ ਹੀ,
0: ਕੰਪਨੀਆਂ ਫਿਰ ਸਿਹਤ ਬੀਮਾ ਕੀ ਆ ਉਹ ਨੀ ਕਮਾਉਂਦੀਆਂ।
1: ਭਾਰੇ ਸਾਹਿਬ ਉਹਦੇ ਵਿੱਚ ਵੀ ਜਿਹੜਾ ਹੈਗਾ ਆ ਝੋਲ ਹੀ ਆ ਸਭ ਪ੍ਰਚਾਰ ਹੀ ਹੈਗਾ ਆ, ਤੁਹਾਨੂੰ ਪਤਾ ਹੀ ਆ,
0: ਬਿਲਕੁਲ ਹੈ ਜੀ। ਉਹ ਦੇਖੋ ਜਿਹੜੇ ਬੇਚਾਰੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇੰਨਾ ਕਹਿ ਸਕਦੇ ਆ, ਚਲੋ ਹਿਸਾਬ ਕਿਤਾਬ ਨਹੀਂ ਲਾਉਂਦੇ, ਉਹ ਤਾਂ ਬੇਚਾਰੇ ਆਪਣੀ ਤਨਖਾਹ ਨਹੀਂ ਗਿਣਦੇ ਵੀ ਜੋ ਅਸੀਂ ਆਪਣੀ ਕਿਰਤ ਕਰਦੇ ਆ ਆਪਣਾ ਵੀ ਹਿੱਸਾ ਕੱਢੀਏ, ਤਨਖਾਹ ਲੇਖੇ ਪਾਈਏ, ਤਾਂ ਉਹ ਕਹਿੰਦੇ ਸਾਡਾ ਸਾਰਾ ਕੁਝ ਸਾਨੂੰ ਹੀ ਆਉਣਾ ਆ, ਤੇ ਇਸੇ ਚਪੇਟ ਦੇ ਵਿਚ ਲੁੱਟੇ ਜਾ ਰਹੇ ਨੇ ਜੀ। ਇਧਰੋਂ ਆ ਕਰਜ਼ੇ ਜਿਹੜੇ ਨੇ ਉਹ ਮੂੰਹ ਖੋਲ ਦਿੱਤਾ ਤੇ ਉਹ ਕਹਿਣਗੇ ਚਲੋ ਦੇ ਹੀ ਦੇਵਾਂਗੇ, ਔਖੇ ਸੋਖੇ ਹੋ ਕੇ ਦੇ ਦਾਂਗੇ, ਇੱਥੇ ਖੜਾ ਆ।
1: ਪਰ ਸਾਹਿਬ ਕਿਸਾਨੀ ਬਚ ਸਕਦੀ ਆ ਤਾਂ ਕਿਸਾਨਾਂ ਨੂੰ ਆ ਇਹ ਦਾਲ ਜਿਹੜੇ ਹੈਗੇ ਆ ਸਹਾਇਕ ਧੰਦੇ ਆ ਉਹਨਾਂ ਬਾਰੇ ਮਤਲਬ ਇਨਕਰੇਜ ਕੀਤਾ ਜਾਵੇ
0: ਜੀ,
1: ਉਹ ਸਹਾਇਕ ਧੰਦਿਆਂ ਵਾਸਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ, ਜਾਂ ਉੱਥੇ ਜਿਹੜਾ ਹੈਗਾ ਇਹ ਇਨਵੈਸਟਮੈਂਟ ਕੀਤੀ ਜਾਵੇ ਵੀ ਭਾਈ ਤੁਸੀਂ ਆਹ ਨਾਲ ਕਰੋ।
0: ਇਹ
1: ਤੁਸੀਂ ਜਿਹੜਾ ਹੈਗਾ ਆ ਜੇ ਕਿਸਾਨੀ ਕਰਦੇ ਆ ਜ਼ਿਮੀਦਾਰਾ ਕਰਦੇ ਆ ਤੇ ਨਾਲ ਤੁਹਾਡਾ ਦੁੱਧ ਦਾ ਧੰਦਾ ਹੋਣਾ ਚਾਹੀਦਾ, ਸਵੇਰੇ ਸ਼ਾਮ ਤੁਹਾਨੂੰ ਦੁੱਧ ਤੋਂ ਪੈਸੇ ਆਉਣੇ ਚਾਹੀਦੇ ਆ। ਹਾਂ ਬਿਲਕੁਲ, ਉਹਨਾਂ ਨੂੰ ਡੇਲੀ ਕੋਈ ਇਨਕਮ ਦਾ ਚਾਹੇ ਜਿਹੜਾ ਹੈਗਾ ਪੋਲਟਰੀ ਦਾ ਕਰਨ ਭਾਵੇਂ ਛੋਟਾ ਮੋਟਾ ਕਰਨ ਵੀ 500-700 ਰੁਪਇਆ ਜਿਹੜਾ ਹੈਗਾ ਜ਼ਿਮੀਦਾਰ ਰੋਜ਼ ਦਾ ਆਵੇ, ਉਹ ਸਹਾਇਕ ਧੰਦਾ ਜਿਹੜਾ ਖੇਤੀ ਦੇ ਇਸ ਤਰੀਕੇ ਨਾਲ ਨਿਰਭਰ ਹੋਵੇ ਕਿ ਉਹ ਖੇਤੀ ਦੀ ਲਾਗਤ ਨੂੰ ਜਿਹੜਾ ਹੈਗਾ ਆ ਵਧਾਵੇ ਨਾ ਸਗੋਂ ਘਟਾਵੇ।
0: ਘਟਾਵੇ ਜੀ, ਬਿਲਕੁਲ ਹੈ ਜੀ, ਬਿਲਕੁਲ ਸਹਿਮਤ ਹੈ ਸਾਇੰਸ।
1: ਹੁਣ ਇਸ ਪੋਲਟਰੀ ਦਾ ਹੈਗਾ ਆ ਜੀ ਕਿ ਉਹ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਬਿੱਠਾਂ ਉਹੀ ਜਿਹੜੀਆਂ ਆ ਖਾਦ ਦਾ ਕੰਮ ਕਰਦੀਆਂ ਜੀ, ਉਹ ਮਹਿੰਗੀਆਂ ਵਿਕਦੀਆਂ ਖਾਦ ਦੇ ਤੌਰ ਤੇ ਉਹ ਚੀਜ਼ਾਂ ਵਰਤੀਆਂ ਜਾਂਦੀਆਂ। ਡੇਅਰੀ ਹੈਗੀ ਆ ਤੇ ਜਿਹੜਾ ਗੋਬਰ ਗੈਸ ਪਲਾਂਟ ਜਿਹੜਾ ਹੈਗਾ ਆ
0: ਜੀ।
1: ਇੱਕ ਦਿਨ ਮੈਨੂੰ ਅਮੈਰੀਕਾ ਦੇ ਵਿਚ ਹੀ ਸੰਧੂ ਸਾਹਿਬ ਦੱਸਦੇ ਸੀ, ਜਗਦੇਵ ਸੰਧੂ ਵੀਰ ਜੀ, ਉਹ ਵੀ ਕਿੱਦਾਂ ਸਰਕਲ ਚੱਲਦਾ ਹੈਗਾ ਆ ਜੀ ਵੀ ਪੋਲਟਰੀ ਦਾ ਜਿਹੜਾ ਹੈਗਾ ਆ ਉਹ ਇਹਦਾ ਆਪਣਾ ਜਿਹੜਾ ਆ ਡੇਅਰੀ ਫਾਰਮਿੰਗ ਦਾ ਵੀ ਉਹ ਗੋਬਰ ਗੈਸ, ਹਾਂਜੀ ਗੋਬਰ ਗੈਸ ਪਲਾਂਟ ਤੋਂ ਮਤਲਬ ਅੱਗੇ ਚੱਲ ਪੈਂਦਾ ਆ ਕੰਮ, ਅੱਗੇ ਜਿਹੜਾ ਹੈਗਾ ਆ ਫਿਰ ਉਹ ਗੋਹੇ ਦਾ
0: ਰੂੜੀ
1: ਪਾ ਦਿੰਦੇ ਹੈਗੇ, ਹਾਂਜੀ ਬਕਾਇਦਾ ਤੌਰ ਤੇ ਉਹਦਾ ਜਿਹੜਾ ਹੈਗਾ ਅੱਗੇ ਦੀ ਅੱਗੇ ਉਹਦਾ ਬਾਇਓ ਗੈਸ ਵੀ ਜਿਹੜਾ ਆ ਕੁਕਿੰਗ ਗੈਸ ਵੀ ਬਣ ਜਾਂਦੀ ਹੈਗੀ ਆ ਸਾਰੀ,
0: ਬਿਲਕੁਲ
1: ਔਰ ਉਹਦੀ ਉਹਦੀ ਫਿਲਿੰਗ ਵੀ ਕਰਦੇ ਅਗਲੇ,
0: ਹਾਂਜੀ
1: ਉਹ ਅੱਗੇ ਕੰਮ ਆਉਂਦੀ ਹੈਗੀ ਆ ਜੀ, ਹੋਰ ਕਿਸੇ ਵੇਚਣ ਦੇ ਵੀ ਕੰਮ ਆ ਜਾਂਦੀ ਹੈਗੀ ਆ, ਜਿਹਨਾਂ ਕੋਲ ਨਹੀਂ ਹੈਗਾ ਜੀ ਚਲੋ ਉਹ ਸਿਲੰਡਰ ਜਿਹੜੇ ਹੈਗੇ ਆ ਭਰ ਲਓ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਸੋ ਇਸ ਕਰਕੇ ਲੋਕ ਮਤਲਬ ਜਿਹੜਾ ਹੈਗਾ ਇੱਕ ਚੇਨ ਬਣਾ ਲੈਂਦੇ ਹੈਗੇ ਆ, ਉਹ ਚੇਨ ਤੋਂ ਇਨਕਮ ਜਿਹੜੀ ਹੈਗੀ ਆ ਉਹ ਜਿਹੜਾ ਵੇਸਟ ਆ ਵੇਸਟ ਨੂੰ ਅੱਗੇ ਫੇਰ ਜਿਹੜਾ ਹੈਗਾ ਆ ਵੀ ਬਣਾਈ ਜਾਣਾ ਅੱਗੇ ਦੀ ਅੱਗੇ ਜਿਹੜਾ ਆ ਉਹ ਮਲਟੀਪਲਾਇਰ ਲਾ ਕੇ ਉਹ ਤੋਂ ਇਨਕਮ ਡਰਾ ਕਰਨੀ ਜੀ
0: ਕਰ ਲੈਂਦੇ ਨੇ।
1: ਸੋ ਇੱਦਾਂ ਦਾ ਸਿਸਟਮ ਜਿਹੜਾ ਹੈਗਾ ਆ
0: ਕਾਫੀ ਨੌਜਵਾਨ ਜਿਹੜੇ ਨੇ ਮੁੰਡੇ ਨੇ ਇਹਨਾਂ ਮੁਲਕਾਂ ਚੋ ਗਏ ਨੇ ਬਾਹਰੋਂ ਤੇ ਉਹਨਾਂ ਨੇ ਲਾਉਣੇ ਸ਼ੁਰੂ ਕੀਤੇ ਆ ਜੀ, ਉਹ ਸਿਸਟਮ ਲਾਏ ਨੇ ਉੱਥੇ ਇੰਡੀਆ ਚ ਵੀ ਜਾਂ ਆਪਣੇ ਇਧਰ ਹਰਿਆਣੇ ਦੇ ਵਿਚ ਜਾਂ ਰਾਜਸਥਾਨ ਵੱਲ ਨੂੰ ਚਲ ਜਾਓ ਜੀ, ਆਮ ਕਿਸਾਨ ਜਿਹੜਾ ਆ ਉਹ ਏਦਾਂ ਹੀ ਕਰਦਾ ਜੀ, ਜਿੰਨਾ ਵੀ ਵੇਸਟ ਆ ਜਾਂ ਉਹਦੀ ਗੈਸ ਬਣਾਈ ਜਾਂਦਾ ਉਹ ਬਾਅਦ ਚੋ ਰੂੜੀ ਬਣਾ ਕੇ ਉਹ ਮਤਲਬ ਕਿ ਖੇਤਾਂ ਚ ਪਾਈ ਜਾਂਦਾ ਜੀ।
1: ਦੇਖੋ ਭਾਰੇ ਸਾਹਿਬ ਇਹ ਜਿਹੜਾ ਹੈਗਾ ਆ ਜਿੱਥੇ ਤਾਂ ਲੈਂਡ ਹੈਗੀ ਆ ਜਿੱਦਾਂ ਮਾਲਵੇ ਦੇ ਵਿਚ ਆ ਉਧਰਲੇ ਪਾਸੇ ਜਿਹੜੇ ਆ ਕਿਸਾਨ ਇਸ ਪਾਸੇ ਨੂੰ ਚੱਲੇ ਆ ਜੀ,
0: ਬਿਲਕੁਲ।
1: ਦੁਆਬੇ ਦੇ ਵਿਚ ਹੈਗਾ ਜੀ ਕਿ ਦੁਆਬੇ ਦੇ ਵਿਚ ਤਾਂ ਜਿਹੜਾ ਆ ਲੈਂਡ ਹੋਲਡਿੰਗ ਬੜੀ ਘੱਟ ਆ,
0: ਬਿਲਕੁਲ ਜੀ।
1: ਉਹ ਜਿੱਥੇ ਹੈਗੇ ਆ ਵਿਚਾਰੇ ਉਹ ਥੱਲੇ ਲੱਗੇ ਇਸੇ ਕਰਕੇ ਜੀ, ਖੇਤੀ ਛੱਡਦੇ ਜਾਂਦੇ ਹੈਗੇ ਜਾ ਕੇ ਉਹਦੇ ਨਾਲ ਫੈਕਟਰੀਆਂ ਦੇ ਵਿਚ ਕੰਮ ਕਰ ਲੈਂਦੇ ਹੈ ਜੀ, ਫੈਕਟਰੀਆਂ ਦੇ ਵਿਚ ਕਿੰਨੇ ਕੁ ਪੈਸੇ ਮਿਲਦੇ ਆ,
0: ਬਿਲਕੁਲ।
1: ਬਟ ਇਹ ਹੈਗਾ ਆ ਬਜਟ ਤਾਂ ਬਣਦਾ ਨਾ, ਮੈਨੂੰ ਪਤਾ ਹੋਵੇ ਕਿ ਮੈਨੂੰ ਮਹੀਨੇ ਦੇ ਪੈਸੇ ਆਉਣੇ ਹੈਗੇ ਮੈਂ ਉਹਦੇ ਵਿਚ ਹੀ ਆਪਣਾ ਗੁਜ਼ਾਰਾ ਕਰੂੰਗਾ ਜੀ,
0: ਬਿਲਕੁਲ ਹੈ ਜੀ।
1: ਖੇਤੀ
0: ਬਿਲਕੁਲ ਹੈ ਜੀ, ਇਸ
1: ਕਰਕੇ
0: ਬਿਲਕੁਲ ਹੈ ਜੀ। ਤੇ ਇੱਕ ਆਪਾਂ ਕਾਲ ਲੈ ਲਈਏ ਫਿਰ ਆਪਾਂ ਗੱਲਬਾਤ ਕਰਦੇ ਹਾਂ ਸਾਇੰਸ ਸਾਹਿਬ, ਥੋੜਾ ਜਿਹਾ ਹੋਰ ਕਾਂਗਰਸ ਦੇ ਬਾਰੇ ਥੋੜੀ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੀ ਨੂੰ ਜੀ ਸਵਾਗਤ ਹੈ ਜੀ।
2: ਆਪਣੇ ਧਾਰਮਿਕ ਥਾਵਾਂ ਤੇ ਮੰਦਰਾਂ ਜਾਂ ਗੁਰਦੁਆਰਿਆਂ ਤੇ ਸਿਉਣਾ ਬਹੁਤ ਪਿਆ,
0: ਹਾਂਜੀ।
2: ਤੇ ਆਪਣੇ ਪ੍ਰੋਗਰਾਮ ਦੇ ਵਿਚ ਹੀ ਪਿਛਲੇ ਦਿਨਾਂ ਚ ਇੱਕ ਆਪਾਂ ਖਬਰ ਕਰੀ ਸੀ ਵੀ ਕਿਸੇ ਮੰਦਰ ਦੇ ਵਿਚੋਂ ਨਕਲੀ ਉਹ ਚਾਂਦੀ ਸਾਰੀ ਨਕਲੀ,
0: ਹਾਂਜੀ ਹਾਂਜੀ ਨਕਲੀ, ਹਾਂਜੀ ਨਿਕਲਿਆ ਜੀ ਬਿਲਕੁਲ।
2: ਮੈਂ ਮੇਰਾ ਤਾਂ ਇਹ ਸ਼ੰਕਾ ਸੀ ਵੀ ਇਹ ਸਿਉਣੇ ਨੂੰ ਚੈੱਕ ਕੀਤਾ ਜਾਵੇ ਕਿਤੇ ਸਿਉਣਾ ਵੀ ਉਹ ਚਾਂਦੀ ਵਾਂਗੂ ਲੱਗ ਰਹੀ ਹੈ,
0: ਇਹ ਤਾਂ ਪਤਾ ਕਰਨਾ ਹੋ ਜੀ। ਉੱਥੇ ਹੀ ਦੇਖ ਲੋ ਲੈ ਕੇ ਤਾਂ ਉੱਥੇ ਹੀ ਮੰਦਰਾਂ ਚ ਚੜਾਈ ਜਾਂਦੇ ਸੀ ਤੇ ਉਹ ਪਿੱਛੇ ਆ ਉਹ ਬਿਲਕੁਲ ਫੜੇ ਹੋਏ ਨੇ ਜੀ, ਉਹ ਆਪਣੇ ਜਿਹੜੇ ਕੀ ਸੁਨਿਆਰੇ ਕਹਿ ਲੋ ਜਾਂ ਬਣਾਉਂਦੇ ਆ ਜਿਹੜੇ,
2: ਉਹ ਕੀ ਪਤਾ ਜੀ ਅਸਲੀ ਸੋਨਾ ਪਹਿਲਾਂ ਹੀ ਵੇਚੀ ਬੈਠੀ, ਚਲੋ ਦਿਖਾਵੇ ਤੌਰ ਤੇ ਨਕਲੀ ਤੜੀ ਬੈਠੇ ਹੁਣ।
0: ਬਿਲਕੁਲ ਜੀ ਸੈਣੀ ਸਾਹਿਬ ਕੀ ਕਹਿੰਦੇ ਹੋ ਜੀ?
1: ਗੱਲ ਏਦਾਂ ਹੈਗੀ ਆ ਜੀ ਵੀ ਉਹਨਾਂ ਦੇ ਭਰਮ ਹੀ ਪਾ ਦਿਓ, ਭਾਵਾਂ ਉਹਨਾਂ ਦਾ ਅਸਲੀ ਚੱਕ ਕੇ ਲੈ ਜਾਓ, ਕਹਿ ਤੋ ਨਕਲੀ ਹੈਗਾ ਆ। ਗੱਲ ਤਾਂ ਇਹ ਆ ਵੀ ਦੇਸ਼ ਦਾ ਤਾਂ ਭਲਾ ਹੋਊਗਾ ਜੀ, ਸਾਰੇ ਟਰਸਟਾਂ ਦੇ ਵਿੱਚ ਹੈਗੀ ਆ। ਜਿਸ ਚੀਜ਼ ਦਾ ਕੰਟਰੋਲ ਜਿਹੜਾ ਹੈਗਾ ਆ ਸਰ ਸਰਕਾਰ ਨੇ ਕੀਤਾ, ਬਾਅਦ ਦੇ ਵਿੱਚ ਡਿਵੈਲਪਮੈਂਟ ਉੱਥੇ ਬਾਅਦ ਦੇ ਵਿੱਚ ਹੀ ਹੋਈ ਆ ਜੀ। ਉਹ ਤੋਂ ਪਹਿਲਾਂ ਜਿਹੜਾ ਹੈਗਾ ਇਹ ਟਰਸਟ ਦੇ ਜਿਹੜੇ ਮੈਂਬਰ ਹੈਗੇ ਇਹੀ ਖਾ ਜਾਂਦੇ ਰਹੇ ਹੈਗੇ ਜੀ, ਇਹੀ ਬਦਲ ਦਿੰਦੇ ਰਹੇ ਆ ਜੀ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਮਤਲਬ ਜਿਹੜੀ ਸ਼ੰਕਾ ਆ ਇਹ ਨਿਰਾਧਾਰ ਨਹੀਂ ਹੈਗੀ, ਇਹ ਇਟ ਹੈਜ਼ ਵੈਲਿਊ। ਤੇ ਇਹ ਜਿਹੜਾ ਹੈਗਾ ਕਿ ਜਿਹੜੀ ਗੱਲ ਕਹਿਣੀ ਆ ਬਿਲਕੁਲ ਠੀਕ ਹੈਗੀ ਆ, ਉਹ ਇੱਕ ਤਾਂ ਜਿਹੜਾ ਟੈਸਟਿੰਗ ਹੋ ਜਾਊਗੀ, ਦੂਜਾ ਪਤਾ ਲੱਗ ਜੂਗਾ ਭਾਈ ਦੇਸ਼ ਦੇ ਕਿੰਨੇ ਕੁ ਕੰਮ ਆਉਂਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਮਿਲਣੀ ਚਾਹੀਦੀ ਜੀ ਜੀ ਦਾਦੂ ਸਾਹਿਬ।
2: ਹਾਂਜੀ, ਬਾਕੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਰੋਜ਼ ਸੁਣੀਦਾ
0: ਜੀ। ਥੈਂਕ ਯੂ,
2: ਨਵੀਂ ਨਵੀਂ ਸਭ ਨੂੰ ਮਿਲਦੀਆਂ ਨੇ
0: ਜੀ,
2: ਲੱਗੇ ਰਹੋ ਜੀ,
0: ਮੁਹੱਬਤ ਜ਼ਿੰਦਗੀ ਜ਼ਿੰਦਾਬਾਦ। ਥੈਂਕ ਯੂ ਜੀ, ਥੈਂਕ ਯੂ ਦੁਨੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਕੈਨੇਡਾ ਤੋਂ ਗੁਰਮੇਲ ਜੀ ਜੁੜੇ ਸਨ ਬੜੇ ਦਿਨਾਂ ਬਾਅਦ, ਤੇ ਪ੍ਰੋਗਰਾਮ ਰੋਜ਼ ਸੁਣਦੇ ਨੇ, ਬਾਅਦ ਦੇ ਵਿਚ ਫੀਡਬੈਕ ਵੀ ਦਿੰਦੇ ਹਰ ਰੋਜ਼। ਤੇ ਜੀ ਸੈਣੀ ਸਾਹਿਬ, ਕਾਂਗਰਸ ਦੀ ਪੰਜਾਬ ਦੇ ਵਿਚ ਗੱਲ ਕਰੀਏ, ਚਲੋ ਮੀਡੀਆ ਦੇ ਵਿਚ ਅਫਵਾਹਾਂ ਪਹਿਲਾਂ ਹੀ ਛਪ ਜਾਂਦੀਆਂ ਨੇ ਜਾਂ ਛਾ ਜਾਂਦੀਆਂ ਨੇ ਜਾਂ ਮੀਡੀਆ ਦੇ ਉੱਤੇ ਗੱਲਬਾਤ ਚੱਲ ਜਾਂਦੀ ਹੈ, ਕਿਆਸ ਰਾਹੀਆਂ ਜਿਵੇਂ ਕਿ ਸਿਆਸੀ ਜੋਤਸ਼ੀ ਕਹਿ ਲੋ, ਤੇ ਜੋਤਸ਼ੀ ਦੂਸਰੇ ਜਿਹੜੇ ਹੱਥ ਦੇਖ ਕੇ ਵੀ ਕਰਦੇ ਆ ਜੋਤਿਸ਼, ਤੇ ਪਰ ਇਹ ਸਿਆਸੀ ਜਿਹੜੇ ਨੇ ਜਾਂ ਮੀਡੀਆ ਦੇ ਜੋਤਸ਼ੀ ਜਿਹੜੇ ਨੇ ਕਿਤੇ ਨਾ ਕਿਤੇ ਕੁਝ ਨਾ ਕੁਝ ਹਵਾ ਦੇ ਵਿਚ ਛੱਡ ਹੀ ਦਿੰਦੇ ਆ। ਤਾਂ ਕਾਂਗਰਸ ਦੇ ਵਿਚ ਤਬਦੀਲੀ ਕਹਿੰਦੇ ਨਹੀਂ ਹੋਏਗੀ ਜੀ ਕੋਈ ਵੀ, ਹਜੇ ਮੰਥਨ ਚੱਲ ਰਿਹਾ ਜੀ।
1: ਦੇਖੋ ਜੀ, ਗੱਲ ਏਦਾਂ ਹੈਗੀ ਆ ਕਿ ਕਾਂਗਰਸ ਦੀ ਇੱਕ ਕਮਜ਼ੋਰੀ ਰਹੀ ਹੈਗੀ ਜੀ, ਇਹ ਡਿਸੀਜਨ ਜਿਹੜਾ ਲੈਣ ਦੇ ਵਿਚ ਲਿਆ ਇਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ
0: ਜੀ।
1: ਇਹ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਕਿ ਵੈਸੇ ਵੀ ਜੇ ਤੁਸੀਂ ਡਿਸੀਜਨ ਜਦੋਂ ਇੰਨਾ ਲੇਟ ਲੈਂਦੇ ਹੈਗੇ ਆ ਉਦੋਂ ਤੱਕ ਤੁਹਾਡਾ ਜਿਹੜਾ ਆ ਲੁੱਟਿਆ ਜਾ ਚੁੱਕਾ ਹੁੰਦਾ ਕਾਰਵਾ
0: ਜੀ।
1: ਇਹ ਤਾਂ ਪਹਿਲਾਂ ਤੋਂ ਜਿਹੜਾ ਹੈਗਾ ਇਹਨਾਂ ਨੂੰ 6 ਮਹੀਨੇ ਪਹਿਲਾਂ ਜਿਹੜੇ ਆ ਇੱਕ ਜਿਹੜੇ ਆ ਡਿਸੀਜਨ ਲੈ ਲੈਣਾ ਚਾਹੀਦਾ ਸੀ, ਉਹਦੇ ਜੋ ਵੀ ਘਾਟ ਵਾਧ ਹੁੰਦੀ ਡਿਸੀਜਨ ਤੁਹਾਡਾ ਸਹੀ ਵੀ ਪੈ ਸਕਦਾ ਹੈ ਗਲਤ ਵੀ ਪੈ ਸਕਦਾ ਹੈ, ਪਰ ਤੁਸੀਂ ਡਿਸਾਈਡ ਕਰਦੇ ਹੋਏ ਤਾਂ ਦੱਸੋ ਜੀ
0: ਜੀ।
1: ਦੇਖੋ ਰਾਜਾ ਵਡਿੰਗ ਦੀ ਜਿਹੜੀ ਹੈਗੀ ਆ ਬਤੌਰ ਇਮੇਜ ਜਿਹੜੇ ਆ ਪ੍ਰਧਾਨ, ਉਹਦੀ ਤਾਂ ਮੁਕਰੀ ਬਣ ਗਈ ਹੈਗੀ ਆ ਜੀ
0: ਜੀ।
1: ਪ੍ਰਗਟ ਸਿੰਘ ਨੇ ਕੀ ਕਿਹਾ ਜੀ ਤੇ ਕਾਂਗਰਸ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਆ ਜਿਹਨੂੰ ਕੋਈ ਜਿਹੜਾ ਹੈਗਾ ਆ ਪੁਲਿਸ ਦਾ ਈਡੀ ਦਾ ਹੈਂਜੀ ਸੀਬੀਆਈ ਦਾ ਕਿਸੇ ਦਾ ਡਰ ਨਾ ਹੋਵੇ
0: ਜੀ।
1: ਬੜੀ ਵਧੀਆ ਲਾਈਨ ਅੰਡਰ
0: ਕੀਤੀ
1: ਤੁਹਾਨੂੰ ਕਾਂਗਰਸ, ਹਾਂਜੀ ਕਾਂਗਰਸ ਅਪੋਜ਼ ਕਰਦੀ ਕਿਤੇ ਦਿਸੀ ਨੀ ਸਰਕਾਰ ਨੂੰ ਜੀ, ਇਸ ਕਰਕੇ ਨੀ ਦਿਸੀ ਕਿ ਪ੍ਰਧਾਨ ਹੀ ਜਿਹੜਾ ਤੁਸੀਂ ਬਣਾਇਆ ਆ ਉਹਦੇ ਉਹਨੂੰ ਆਪਣਾ ਡਰ ਆ ਕਿ ਮੇਰੀਆਂ ਬੱਸਾਂ ਦੀਆਂ ਬਾਡੀਆਂ ਵਾਲਾ ਕੇਸ ਨਾ ਖੋਲ ਦੇਣ ਮੈਨੂੰ ਨਾ ਅੰਦਰ ਕਰ ਦੇਣ
0: ਜੀ।
1: ਉਹ ਕੰਪਰੋਮਾਈਜ਼ ਜਦੋਂ ਬੰਦਾ ਹੀ ਕੰਪਰੋਮਾਈਜ਼ ਗਿਆ ਜੀ ਤੇ ਉਹ ਆਪੋਜੀਸ਼ਨ ਦੀ ਮਤਲਬ ਕਿੱਦਾਂ ਨਿਭਾ ਸਕਦਾ ਭੂਮਿਕਾ ਜੀ
0: ਜੀ।
1: ਮਾੜਾ ਮੋਟਾ ਕਿਤੇ ਕਹਿ ਛੱਡਿਆ। ਫਿਰ ਰਾਜਾ ਵਡਿੰਗ ਦਾ ਇਹ ਹੈਗਾ ਆ ਜੀ, ਤੁਸੀਂ ਦੇਖੋ ਇੱਕ ਪਿੱਛੇ ਜਦੋਂ ਉਦੋਂ ਪ੍ਰਚਾਰ ਕਰਦੇ ਪਏ ਸੀ ਬਾਈ ਇਲੈਕਸ਼ਨ ਦੇ ਵਿਚ ਹਾਂਜੀ, ਉਹ ਪਿੰਡ ਵਾਲੇ ਪਿੰਡ ਦਾ ਤਾਂ ਕੁੱਤਾ ਮਾਣ ਨੀ ਹੁੰਦਾ, ਇਹ ਤੁਹਾਡਾ ਉਮੀਦਵਾਰ ਆ ਹਾਂਜੀ। ਫਿਰ ਇੱਕ ਪ੍ਰਧਾਨ ਨੂੰ ਸ਼ੋਭਾ ਦਿੰਦੀਆਂ ਇਹ ਗੱਲਾਂ
0: ਜੀ, ਤਾਰੀਫ ਕਰਦਾ ਬੇਇੱਜ਼ਤੀ ਕਰਦਾ
1: ਹਾਂਜੀ। ਫਿਰ ਤੁਸੀਂ ਇੱਕ ਬੂਟਾ ਸਿੰਘ ਹੁੰਦਾ ਸੀ ਰੰਗ ਦਾ ਕਾਲਾ, ਏਦਾਂ ਕਰਕੇ ਆਹ ਕੋਈ ਗੱਲਾਂ ਕਰਨ ਦੀਆਂ ਸੀ ਜੀ, ਇਹ ਪ੍ਰਧਾਨ ਦੇ ਮੂੰਹ ਸ਼ੋਭਾ ਦਿੰਦੀਆਂ ਗੱਲਾਂ ਜੀ। ਤੁਹਾਡਾ ਤਾਂ ਉਹ ਏਡਾ ਸੀਨੀਅਰ ਲੀਡਰ ਹੈਗਾ ਸੀ ਕਿ ਤੁਹਾਡੇ ਰਿਸਪੈਕਟ ਤੁਹਾਨੂੰ ਚਾਹੀਦੀ ਹੈਗੀ, ਕਹਿਣਾ ਤੂੰ ਜੋ ਚਾਹੁੰਦਾ ਹੈਗਾ ਆ ਤੇ ਤੂੰ ਕਹਿ ਕੇ ਜਿਹੜਾ ਹੈਗਾ ਇਸ ਚੀਜ਼ ਦੇ ਨਾਲ ਭਾਈਚਾਰੇ ਦੇ ਵਿਚ ਵੀ ਮਨ ਦੇ ਵਿਚ ਆਉਂਦੀ ਹੈਗੀ ਆ ਭਾਈ ਤੁਸੀਂ ਕਰਨੀ ਤਾਂ ਤੁਸੀਂ ਕਾਂਗਰਸ ਦੀ ਸਿਫਤ ਹੈਗੀ ਆ ਤੇ ਨਾਲ ਜਿਹੜਾ ਆ ਟਾਰਗੇਟ ਦੂਜੇ ਭਾਈਚਾਰਿਆਂ ਨੂੰ ਕਰ ਲੈਂਦੇ ਆ
0: ਜੀ।
1: ਤੇ 12-5-48 ਵਾਲਾ ਜਿਹੜਾ ਹੈਗਾ ਆ ਉਹ ਤਾਂ ਚੱਲਣ ਲੱਗਾ ਹੈਗਾ ਜੀ, ਅਗਲੇ ਚਲਾ ਦਿੰਦੇ ਆ ਵੀ ਆਹ ਕਾਂਗਰਸ ਨੇ ਏਦਾਂ ਦੇ ਪ੍ਰਧਾਨ ਬਣਾਏ, ਜੋ ਬੋਲਦੇ ਹੈਗੇ ਆ ਬੋਲਣ ਦੀ ਸ਼ੈਲੀ ਉਹਨਾਂ ਦੀ ਏਦਾਂ ਦੀ ਹੁੰਦੀ ਆ ਜੀ। ਉਹ ਇੱਕ ਜਗ੍ਹਾ ਦੇ ਹੈਗੇ ਜਨਾਨੀਆਂ ਨੂੰ ਗਾਲ ਹੀ ਕੱਢ ਦੇਣ ਲੱਗੇ ਸੀਗੇ ਹੈਂ, ਹੁਣ 1,000 ਰੁਪਏ ਦੇ ਮਗਰ ਨਾ ਲੱਗ ਜਾਏ ਉਹ ਹੈਂ, ਇੱਕ ਤਾਂ ਤੁਸੀਂ ਏਦਾਂ ਕਰਕੇ ਹੈਂਜੀ ਕੀ ਯਾਰ ਇਹ ਕੋਈ ਤਰੀਕਾ ਥੋੜਾ ਹੈਗਾ ਆ। ਫਿਰ ਉਹ ਆਪਣਾ ਜਿਹੜਾ ਹੈਗਾ ਆ ਤੇ ਆਪਣੀ ਵਿਲਿੰਗਨੈਸ ਜਿਹੜੀ ਆ ਜਾਂ ਤਾਂ ਹਿਊਮਰ ਕ੍ਰੀਏਟ ਕਰਨ ਵਾਸਤੇ ਏਦਾਂ ਕਿ ਰੰਧਾਵਾ ਸਾਹ ਤੁਸੀਂ ਤਾਂ ਮਤਲਬ ਕੱਟ ਲਿਆ ਆਪਣਾ ਟਾਈਮ ਹੈਂਜੀ, ਤੁਹਾਨੂੰ ਦਿਖਾਵਾਂਗੇ ਹੈਂਜੀ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਆਪਣਾ ਟਾਈਮ ਪੂਰਾ ਕਰ ਚੁੱਕੇ ਆ ਜੀ। ਉਹ ਇੱਥੇ ਹੈ ਨਾ ਕਾਂਗਰਸ ਪ੍ਰਧਾਨ ਦੇ ਮਨ ਦੇ ਵਿੱਚ ਫੀਲਿੰਗ ਪਹਿਲਾਂ ਹੀ ਮੁੱਖ ਮੰਤਰੀ ਵਾਲੀ ਆ ਰਹੀ ਹੈ ਜੀ। ਰਾਜਾ ਵੜਿੰਗ ਦੇ ਵਿੱਚ ਇੰਨੇ ਗੁਣ ਹੈ ਨੀ ਗੇ, ਜਿੰਨੇ ਗੁਣਾਂ ਦਾ ਧਾਰਨੀ ਉਹਨੂੰ ਰਾਹੁਲ ਗਾਂਧੀ ਸਮਝੀ ਜਾਂਦਾ
0: ਜੀ।
1: ਉਹਨਾਂ ਦੀ ਕਮਜ਼ੋਰੀ ਇਹ ਹੈਗੀ ਆ ਕਿ ਉਹ ਇੰਟੈਲੀਜੈਂਟ ਬੰਦੇ ਦੀ ਕਦਰ ਨਹੀਂ ਕਰਦੇ, ਲੋਇਲ ਬੰਦੇ ਦੀ ਜ਼ਿਆਦਾ ਕਦਰ ਕਰਦੇ ਆ ਜੀ। ਇੰਟੈਲੀਜੈਂਟ ਬੰਦਾ ਜਿਹੜਾ ਹੁੰਦਾ ਆ ਗਲਤ ਨੂੰ ਗਲਤ ਕਹਿਣ ਦੇ ਵਿੱਚ ਹੈਜੀਟੇਟ ਨਹੀਂ ਕਰਦਾ ਹੁੰਦਾ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹਨਾਂ

0: ਦੇ ਵਿੱਚ ਪਾਰਟੀ ਨੂੰ।
1: ਭਾਰਤ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ। ਇਹ ਜੀ ਏਦਾਂ ਕਰ ਲੈਣਾ ਜੀ ਵੀ LOP ਬਣਾ ਦੇਣ ਖਹਿਰਾ ਸਾਹਿਬ ਨੂੰ, ਪਾਰਟੀ ਪ੍ਰਧਾਨ ਬਣਾ ਦੇਣ ਪ੍ਰਗਟ ਸਿੰਘ ਨੂੰ
0: ਜੀ।
1: ਪਰ ਕਿਉਂਕਿ ਇਹ ਫੇਰ ਬਿਲਕੁਲ ਜਿਹੜਾ ਹੈਗਾ ਆ ਪੋਲੀਟੀਕਲ ਲੋਕਾਂ ਦੀਆਂ ਕੈਲਕੂਲੇਸ਼ਨ ਕਿੱਦਾਂ ਹੁੰਦੀਆਂ ਆ ਕਿ ਭਾਈ ਇੱਕ ਹਿੰਦੂ ਲਾਉਣਾ ਆ, ਇੱਕ SC ਲਾਉਣਾ, ਇੱਕ ਜੱਟ ਸਿੱਖ ਲਾਉਣਾ ਹੈਗਾ ਆ ਜੀ, ਉਹ ਇਸ ਤਰੀਕੇ ਦੀਆਂ ਕੈਲਕੂਲੇਸ਼ਨਾਂ ਦੇ ਵਿੱਚ ਜਿਹੜਾ ਪੈ ਜਾਂਦੇ ਹੈਗੇ ਆ। ਜਦ ਕਿ ਇਹਨਾਂ ਨੂੰ ਇਹ ਨੀ ਪਤਾ ਵੀ ਲੋਕੀ ਹੁਣ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲ ਚੁੱਕੇ ਆ। ਅੱਗੇ ਤੁਸੀਂ ਚੰਨੀ ਸਾਹਿਬ ਨੂੰ ਜਦੋਂ ਇਹਨਾਂ ਨੇ ਮਤਲਬ ਬਣਾਇਆ, ਹਾਂਜੀ ਉਹਨਾਂ ਨੇ ਮਤਲਬ ਡਿਕਲੇਅਰ ਕੀਤਾ ਸੀ ਇਹਨਾਂ ਨੂੰ, ਇਹ ਸੀ ਕਿ SC ਭਾਈਚਾਰੇ ਦੀਆਂ ਵੋਟਾਂ ਸਾਰੀਆਂ ਜਿਹੜੀਆਂ ਹੈਗੀਆਂ ਉਧਰ ਉਹ ਦੋਨਾਂ ਸੀਟਾਂ ਤੋਂ ਹਾਰ ਗਏ।
0: ਨਾਲੇ ਕਾਂਗਰਸ ਦੇ ਉੱਤੇ ਤਾਂ ਇਲਜ਼ਾਮਬਾਜ਼ੀ ਹੈ ਹੀ ਨੀ, ਇਹਨਾਂ ਨੂੰ ਤਾਂ ਮਤਲਬ ਕਿ ਸੈਕੂਲਰ ਚੱਲਣਾ ਚਾਹੀਦਾ ਹੈ ਜਿੱਦਾਂ ਪਹਿਲਾਂ ਸੀਗਾ ਹੀ ਸਾਰਾ ਕੁਝ ਚੱਲਦਾ ਸੀ, ਇਹ ਕਾਹਤੋਂ ਜਾਤ ਪਾਤ ਦੇ ਵਿੱਚ ਪੈ ਗਏ ਨੇ।
1: ਇਹ ਕਹਿੰਦੇ ਸੈਕੂਲਰ ਆ, ਪਰ ਜਿੰਨੀ ਕਾਂਗਰਸ ਜਿਹੜੀ ਇਸ ਮਸਲੇ ਦੇ ਵਿੱਚ ਜੋ ਦੋਸ਼ੀ ਆ ਨਾ ਜੀ, ਉਨੀ ਤਾਂ BJP ਵੀ ਦੋਸ਼ੀ ਹੈ ਨੀ। BJP ਦਾ ਤਾਂ ਠੀਕ ਆ, ਉਹਨਾਂ ਦਾ ਤਾਂ ਗਿਲਾ ਹੈ ਹੀ ਨੀ ਨਾ ਜੀ, ਅਗਲਿਆਂ ਦਾ ਤਾਂ ਏਜੰਡਾ ਆ,
0: ਹਾਂਜੀ ਉਹ ਤਾਂ ਸਾਫ਼ ਕਹਿੰਦੇ ਨੇ।
1: ਇਹਨਾਂ ਦਾ ਜਾਤੀਵਾਦ ਨੂੰ ਜਿੰਨਾ ਇਹਨਾਂ ਨੇ ਕਾਂਗਰਸ ਨੇ ਜਿਹੜਾ ਹੈਗਾ ਬੜਾਵਾ ਦਿੱਤਾ ਆ, ਹੋਰ ਕਿਸੇ ਕਲਾਸ ਨੇ ਦਿੱਤਾ ਹੀ ਨੀ ਜੀ, ਹੋਰ ਕਿਸੇ ਪਾਰਟੀ ਨੇ ਦਿੱਤਾ ਹੀ ਨੀ ਜੀ। ਫਿਰ ਧਰਮ ਦਾ ਬੀਜ ਵੀ ਜਿਹੜਾ ਹੈਗਾ ਆ, ਰਾਮ ਮੰਦਿਰ ਦੇ ਜਿਹੜੇ ਹੈਗੇ ਆ ਜੰਦੇ ਕਿਹਨੇ ਖਿਲਾਏ ਸੀ ਰਾਜੀਵ ਗਾਂਧੀ ਨੇ
0: ਜੀ,
1: ਉਹ ਜਿਹੜਾ ਹੈਗਾ ਆ ਉਹ ਤੋਂ ਬਾਅਦ ਠੀਕ ਆ, ਬੁੱਧਾ ਚੱਕਿਆ ਅਗਲਿਆਂ ਨੇ, BJP ਕੈਸ਼ ਕਰਕੇ ਲੈ ਗਈ ਜੀ।
0: ਜੀ
1: ਜੇ ਵੋਟਰ ਨੇ ਸਰ ਇਸੇ ਐਂਗਲ ਨਾਲ ਹੀ ਵੋਟ ਪਾਉਣੀ ਹੋਵੇ ਤੇ ਜਿਹੜੀ BJP ਦੀਆਂ ਸੀਟਾਂ ਵੀ ਇੱਥੇ ਹਿੰਦੂ ਜਿੰਨੇ ਪਰਸੈਂਟ ਹੈਗੇ ਆ ਉਨੀਆਂ ਆ ਜਾਣਗੀ, ਤੇ ਇਹਨਾਂ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੀਆਂ ਉਹ ਵੀ ਕਦੀ ਨਾ ਘਟਣ ਜੀ।
0: ਜੀ
1: ਪਰ ਕਿਉਂਕਿ ਲੋਕਾਂ ਦਾ ਜਿਹੜਾ ਥਿੰਕਿੰਗ ਹੈਗੀ ਆ, ਲੋਕੀ ਦੇਖਦੇ ਹੈਗੇ ਕਿ ਬੰਦਾ ਸਾਹਮਣੇ ਵਾਲਾ ਕੌਣ ਆ ਜੀ, ਪਾਰਟੀ ਜਿਹੜੀ ਹੈਗੀ ਆ ਉਹ ਜਿਹੜੀ ਸੈਕੰਡਰੀ ਆ ਜਾਂਦੀ, ਪਹਿਲਾਂ ਬੰਦੇ ਦਾ ਆ ਜਾਂਦਾ ਹੈ ਜੀ ਕਿ ਬੰਦਾ ਠੀਕ ਹੈ ਜੀ।
0: ਪਰ ਇੱਕ ਗੱਲ ਸਾਡੀ ਸਾਹਿਬ ਅਜੇ ਤੱਕ ਵੀ ਸਮਝ ਨਹੀਂ ਆਈ, ਦੇਖੋ ਪੂਰੇ ਭਾਰਤ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹਿੱਕ ਦੇ ਜ਼ੋਰ ਦੇ ਨਾਲ ਰਾਹੁਲ ਗਾਂਧੀ ਨੇ ਮਤਲਬ ਕਿ SIR ਦੇ ਖਿਲਾਫ਼ ਪ੍ਰਚਾਰ ਕੀਤਾ ਹੈ, ਬੋਲਬਾਲਾ ਕੀਤਾ ਹੈ, ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਜਾਂ ਇੰਡੀਅਨ ਗੱਠਜੋੜ ਨੂੰ ਨਾਲ ਲੈ ਕੇ ਜਿਹੜਾ ਤੁਰਿਆ। ਪਰ ਪੰਜਾਬ ਦੇ ਵਿੱਚ ਕੱਲ ਵੀ ਆਪਾਂ ਗੱਲ ਕੀਤੀ ਸੀ, ਮਾਨ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ SIR ਨੂੰ, ਚਲੋ ਇਹਦੇ ਵਿੱਚ ਦੋਵੇਂ ਪੱਖ ਨੇ, ਪੋਜ਼ਿਟਿਵ ਵੀ ਆ ਨੈਗੇਟਿਵ ਵੀ ਹੈ। ਡਾਕਟਰ ਗਰਗ ਸਾਹਿਬ ਦੀ ਜਦੋਂ ਗੱਲ ਸੁਣਦੇ ਆ ਉਹ ਵੀ ਇਸ ਚੀਜ਼ ਦਾ ਮਤਲਬ ਕਿ ਕਾਫੀ ਜਿਹੜੇ ਨੇ ਅੰਕੜੇ ਦਿੰਦੇ ਆ ਸਾਰੀਆਂ ਚੀਜ਼ਾਂ ਕੀ ਕੁਝ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ। ਪਰ ਕਾਂਗਰਸ ਜਿਹੜੀ ਹੈ ਜਾਂ ਅਕਾਲੀ ਦਲ ਹੈ ਪੰਜਾਬ ਦੇ ਵਿੱਚ, ਉਹ SIR ਦਾ ਮੁੱਦਾ ਕਿਉਂ ਨੀ ਚੈੱਕ ਕਰੇ ਜੀ ਇਸ ਪੰਜਾਬ ਦੇ ਵਿੱਚ, ਜਦੋਂ ਸਾਰਾ ਕੁਝ ਹੱਥੋਂ ਨਿਕਲ ਗਿਆ ਫਿਰ ਚੱਕਣਗੇ? ਜਾਂ ਰਾਹੁਲ ਗਾਂਧੀ ਨੇ ਉਧਰੋਂ ਇਸ਼ਾਰਾ ਨੀ ਹਜੇ ਤੱਕ ਕੀਤਾ ਕਿ SIR ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਕਿਉਂ ਨੀ ਸ਼ੁਰੂ ਹੋ ਗਿਆ?
1: ਭਾਰੀ ਸਾਹਿਬ ਇਹਨਾਂ ਦਾ ਕਾਂਸਟੈਂਟ ਮੁੱਦਾ ਰਹਿੰਦਾ ਹੀ ਕੋਈ ਨੀ ਜੀ, ਇੱਕ ਇਲੈਕਸ਼ਨ ਦੇ ਵਿੱਚ ਸ਼ੁਰੂ ਚ ਨਾਰਾ ਲਾ ਦਿੰਦੇ ਚੌਕੀਦਾਰ ਚੋਰ ਹੈ ਜੀ, ਚਲੋ ਜੀ ਉਹ ਚੱਲ ਪੈਂਦੀ ਕੰਪੇਨ ਜੀ, ਇਹ ਉਹ ਜਦੋਂ ਉੱਥੇ ਫੇਲ ਹੋ ਜਾਂਦੇ ਹੈਗੇ ਆ ਉਸ ਕੰਪੇਨ ਨੂੰ ਬਿਲਕੁਲ ਛੱਡ ਦਿੰਦੇ ਹੈਗੇ ਆ, ਉਹ ਕਿਤਾਬ ਸੰਵਿਧਾਨ ਵਾਲੀ ਚੱਕ ਲੈਂਦੇ ਹੈਗੇ ਜੀ, ਕਿੰਨੀ ਕਾਪੀ ਨਾ ਉਹ ਪੜ੍ਹੀ ਆ ਤੇ ਨਾ ਵਾਸਤਾ ਹੈ ਜੀ,
0: ਜਿੱਦਾਂ
1: ਮਾਨ ਸਾਹਿਬ ਨੇ ਜਿਹੜਾ ਬੇਅਦਬੀ ਵਾਲਾ ਕਾਨੂੰਨ ਨੀ ਪੜ੍ਹਿਆ ਤੇ ਰਾਹੁਲ ਗਾਂਧੀ ਨੇ ਉਹ ਸੰਵਿਧਾਨ ਵਾਲਾ ਨੀ ਪੜ੍ਹਿਆ ਹੈ
0: ਜੀ,
1: ਹਾਂਜੀ ਮੁੜ ਕੇ ਜਦੋਂ ਦੇਖਿਆ ਵੀ ਭਾਈ ਇਸ ਚੀਜ਼ ਦੇ ਨਾਲ ਹਾਂਜੀ ਵੋਟ ਚੋਰ ਗੱਡੀ ਛੋੜ ਹੈ ਜੀ, ਉਹ ਜਿਹੜਾ ਆਮ ਲੋਕਾਂ ਨੂੰ ਮਤਲਬ ਨੀ ਇਹਨਾਂ ਚੀਜ਼ਾਂ ਨਾਲ ਜੀ, ਆਮ ਲੋਕਾਂ ਨੂੰ ਚੀਜ਼ਾਂ ਨਾਲ ਮਤਲਬ ਇਹ ਆ ਵੀ ਗੁੱਡ ਗਵਰਨੈਂਸ ਚਾਹੀਦੀ ਹੈਗੀ ਆ, ਤੇ ਮਤਲਬ ਸਾਡਾ ਜਿਹੜਾ ਆ ਜੀਵਨ ਪੱਧਰ ਜਿਹੜਾ ਆ ਉਹ ਉੱਚਾ ਹੋਣਾ ਚਾਹੀਦਾ ਆ।
0: ਬਿਲਕੁਲ ਹੈ ਜੀ
1: ਸਰ, ਮੈਂ ਇੱਕ ਛੋਟਾ ਜਿਹਾ ਟੈਸਟ ਜਿਹੜਾ ਆ ਉਹ ਮੈਂ ਦੱਸਦਾ ਜੀ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਨਾ ਤਾਂ ਕੋਈ ਵੱਡਾ ਲੀਡਰ ਸੀ, ਸਪੋਕਸਮੈਨ ਸੀ, ਨਾ ਕੋਈ ਕੁਛ ਹੈਗਾ ਸੀ
0: ਜੀ,
1: ਬਟ ਉਹ ਕੌਨਸਟੈਂਟਲੀ ਕੰਮ ਕਰਦੇ ਰਹੇ ਔਰ ਉਹਨੂੰ ਮਨਿਊਟਲੀ ਵਾਚ ਕਰਦੇ ਰਹੇ। ਮੈਂ ਦੇਖਿਆ ਕਿ ਲੋਕਾਂ ਦਾ ਜੀਵਨ ਪੱਧਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ, ਉਸ ਟਾਈਮ ਦੇ ਵਿੱਚ ਹੀ ਮੈਂ ਬਹੁਤੇ ਬੰਦਿਆਂ ਨੂੰ ਸਕੂਟਰ ਤੋਂ ਕਾਰਾਂ ਤੇ ਆਉਂਦੇ ਦੇਖਿਆ ਜੀ,
0: ਬਿਲਕੁਲ
1: ਉਸ ਟਾਈਮ ਦੇ ਉੱਤੇ ਹੀ ਮੈਂ ਲੋਕਾਂ ਦਾ ਜਿਹੜਾ ਹੈਗਾ ਆ ਬੈਂਕਾਂ ਦੇ ਵਿੱਚ ਸੇਵਿੰਗ ਵਧਦੀ ਦੇਖੀ ਜੀ, ਲੋਕਾਂ ਦੀਆਂ FDR ਦੇ ਵਿੱਚ ਇਨਵੈਸਟਮੈਂਟ ਦੇਖੀ ਜੀ,
0: ਪ੍ਰਾਪਤੀਆਂ
1: ਵਧੀਆਂ। ਉਸ ਤੋਂ ਬਾਅਦ ਜਦੋਂ ਇਹ ਆਈ ਹਾਂਜੀ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਆਈ ਹੈਗੀ ਆ ਇਹਨਾਂ ਨੇ ਬੈਂਕਿੰਗ ਬਿਜ਼ਨਸ ਦਾ ਤਾਂ ਇੱਦਾਂ ਦਾ ਬੇੜਾ ਗਰਕ ਕੀਤਾ, ਬੈਂਕਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਪੈਸਾ ਜਿਹੜਾ ਹੈਗਾ ਆ ਉਹਨਾਂ ਦੀ ਸੇਵਿੰਗ ਤਾਂ ਰਹਿਣ ਹੀ ਨਹੀਂ ਦਿੱਤੀ
0: ਜੀ,
1: ਕਿਹੜੀਆਂ ਸਰਵਿਸਿਸ ਬੈਂਕ ਜਿਹੜੀਆਂ ਹੈਗੀ ਆ ਤੁਹਾਡੇ ਪੈਸੇ ਨੂੰ ਲੈ ਕੇ ਤੁਹਾਨੂੰ ਇੰਟਰਸਟ ਦਿੰਦਾ ਸੀ, ਅੱਗੇ ਕਮਾ ਕੇ ਦਿੰਦਾ ਸੀ ਜਾਂ ਜਿੱਦਾਂ ਮਰਜ਼ੀ ਆ, ਹੁਣ ਤਾਂ ਤੁਹਾਡੇ ਪੈਸੇ ਨੂੰ ਕੁੰਡੀ ਲਾਉਂਦਾ ਕਤਰੀ ਉਹਨਾਂ ਚੋਰ ਬਣਾ ਤੇ ਸਾਰੇ ਮਹਿਕਮੇ ਜੀ,

0: ਅੱਗੇ ਦੀ ਅੱਗੇ ਜਿਹੜਾ ਹੈਗਾ ਆ ਤੁਸੀਂ ਬਾਕੀ ਸਰਕਾਰਾਂ ਦਾ ਦੇਖ ਲਓ, ਉਹਨਾਂ ਨੇ ਵੀ ਜਿਹੜਾ ਹੈਗਾ ਆ ਸਟੇਟ ਸਟੇਟ ਦੇ ਵਿੱਚ ਹੈਗਾ ਆ ਜੀ, ਉਹਨਾਂ ਨੇ ਸਰਕਾਰੀ ਜਿਹੜੇ ਪਬਲਿਕ ਸੈਕਟਰ ਆ ਉਹਦਾ ਪੱਠਾ ਬਿਠਾਤਾ ਜੀ।
1: ਬਿਲਕੁਲ ਹੈ ਜੀ,
0: ਇਹਨਾਂ ਨੇ ਪਬਲਿਕ ਸੈਕਟਰ ਦਾ ਪੱਠਾ ਆਪ ਬਿਠਾ ਕੇ BSNL ਨੂੰ ਫੇਲ ਕਰਨ ਲਈ ਜਿਹੜੀ ਹੈਗੀ ਆ ਉਹ ਜੀਓ ਲੈ ਆਉਂਦੀ ਜੀ। ਨੋਟਬੰਦੀ ਦੇ ਵਿੱਚ ਉਹਨੇ ਪਹਿਲਾਂ ਆ ਕੇ ਮੁਫ਼ਤ ਦਿੱਤਾ ਜੀ ਸਾਰਾ ਕੁਛ, ਡਾਟਾ ਮੁਫ਼ਤ ਹੈ ਜੀ, ਮੋਬਾਈਲ ਨੂੰ ਵੀ ਮੁਫ਼ਤ ਦੇਤੇ ਜੀ। ਉਹ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਦੇਖੋ ਅੱਜ ਅੱਜ ਕਿਸ ਭਾਅ ਜਿਹੜਾ ਹੈਗਾ ਉਹ ਪੈਕ ਦਿੰਦੇ ਹੈਗੇ, ਜਿਹੜਾ ਤੁਸੀਂ ਪੈਕ 2 ਮਹੀਨੇ ਪਹਿਲਾਂ 300 ਰੁਪਏ ਦਾ ਪਾਉਂਦੇ ਸੀ ਅੱਜ 400 ਦਾ ਪੈ ਰਿਹਾ ਜੀ। ਤੇ ਮਹੀਨੇ ਦੇ ਜਿਹੜੇ 31 ਦਿਨ ਹੁੰਦੇ ਹੈਗੇ ਆ ਜੀ, ਉਹਨਾਂ ਦਾ 28 ਦਿਨ ਦਾ ਮਹੀਨਾ ਹੁੰਦਾ ਜੀ।
1: ਬਿਲਕੁਲ ਹੈ ਜੀ,
0: ਉਹਦਾ ਰਾਘਵ ਚੱਡੇ ਨੇ ਵੀ ਕਿਹਾ ਭਾਈ ਮਹੀਨੇ 12 ਹੁੰਦੇ ਆ ਸਾਲ ਦੇ ਵਿੱਚ, ਤੇ ਜਿਹੜਾ ਇਹ ਆ ਵੀ ਮਹੀਨੇ ਬਾਅਦ ਦਾ ਚਾਰਜ 13 ਵਾਰੀ ਮੋਬਾਈਲ ਰੀਚਾਰਜ ਕਰਾਉਣਾ ਪੈਂਦਾ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਦੇਖੋ ਨਾ ਫੇਰ ਕੁੰਡੀਆਂ ਕਿਸ ਤਰੀਕੇ ਦੀਆਂ ਲਾਉਂਦੇ। ਯੂਰੀਆ ਦਾ ਬੋਰੀ ਆਉਂਦੀ ਸੀ, ਕਹਿੰਦੇ ਕੋਈ ਰੇਟ ਨੀ ਵਧਾਇਆ ਯੂਰੀਏ ਦਾ, ਕੀ ਕੀਤਾ ਯੂਰੀਏ ਦਾ ਬੋਰੇ 50 ਕਿਲੋ ਤੋਂ 45 ਕਿਲੋ ਦੀ ਪੈਕਿੰਗ ਕਰ ਦਿੱਤੀ, 5 ਕਿਲੋ ਯੂਰੀਆ ਹੀ ਖਾ ਗਿਆ ਪਿੱਛੋ।
1: ਹਾਂਜੀ,
0: ਉਹ ਹਿਸਾਬ ਹੋਇਆ। ਇਹਨੇ ਕਿਹਾ ਵੀ ਹਾਂ ਯਾਰ ਤੇਲ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ, ਕਹਿੰਦਾ ਆਪਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ, ਆਪਾਂ ਪਹਿਲਾਂ ਵੀ 1000 ਦਾ ਪਾਈਦਾ ਸੀ, ਹੁਣ 20,000 ਦਾ ਪਾਈਦਾ, ਚਲੋ ਗੱਲ ਮੁੱਕੀ ਬੇੜਾ ਪਾ। ਹਾਂਜੀ, ਉਹ 1000 ਦਾ ਪਾ ਕੇ ਅੱਗੇ ਚ 5 ਦਿਨ ਕੱਢਦਾ ਸੀ, ਹੁਣ 4 ਦਿਨ ਬਾਅਦ 1000 ਦਾ ਪਾਉਣਾ ਹੈਗਾ, ਫਰਕ ਤਾਂ ਪੈਂਦਾ ਆ। ਪਰ ਗੱਲ ਆਪਣਾ ਮਨ ਕਿੰਨਾ ਵਧੀਆ ਸਮਝਾਇਆ ਆ ਕਿ ਆਪਾਂ 1000 ਦਾ ਹੀ ਪਵਾਈਦਾ ਸੀ, 20,000 ਦਾ ਹੀ ਪਵਾਈਦਾ।
1: ਬਿਲਕੁਲ। ਤੇ ਦੂਸਰੇ ਪਾਸੇ ਸੈਣੀ ਸਾਹਿਬ, ਬੜਾ ਲੰਮਾ ਜਿਹੜਾ ਚੱਕਰ ਪਿਆ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ, ਪਰ ਅੱਜ ਉਨ੍ਹਾਂ ਦੇ ਵਕੀਲ ਜਿਹੜੇ ਨੇ ਉਨ੍ਹਾਂ ਨੇ ਕਾਫੀ ਸਪਸ਼ਟਤਾ ਦੇ ਵਿੱਚ ਗੱਲਬਾਤ ਦੱਸੀ ਹੈ ਕਿ ਲੜਾਈ ਅਸੀਂ ਭਾਈ ਲੜਾਂਗੇ, ਕਾਨੂੰਨੀ ਲੜਾਈ ਲੜਾਂਗੇ,
0: ਲੜਨੀ ਚਾਹੀਦੀ ਹੈਗੀ ਹੈ ਜੀ। ਗੱਲ ਤਾਂ ਇਹੀ ਹੈ ਨਾ ਜੀ, ਥਾਣੇ ਦੇ ਬਾਹਰ ਧਰਨਾ ਲਾ ਲੈਂਦੇ ਜਿਆਦਾ ਵਧੀਆ ਸੀਗਾ ਸਰ
1: ਜੀ,
0: ਥਾਣੇ ਦੇ ਬਾਹਰ ਧਰਨਾ ਲਾ ਲੈਂਦੇ, ਉੱਥੇ ਰਿਟ ਫਾਈਲ ਕਰ ਦਿੰਦੇ ਇੱਕ ਚੁੱਪ ਕਰਕੇ, ਇਹਨਾਂ ਦੇ ਚੰਡੀਗੜ੍ਹ ਵਕੀਲ ਬੈਠੇ ਤਾਂ ਹੁੰਦੇ ਆ ਜੀ, ਉੱਥੋਂ ਵਾਰੰਟ ਅਫਸਰ ਲਿਆ ਕੇ ਤੇ ਬੰਦਾ ਬਰਾਮਦ ਕਰਦੇ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਸੀ, ਥਾਣਾ ਸਾਰਾ ਸਸਪੈਂਡ।
1: ਬਿਲਕੁਲ ਜੀ,
0: ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜੋਸ਼ ਦੇ ਨਾਲ ਜਿਹੜਾ ਹੈਗਾ ਆ ਹੋਸ਼ ਵੀ ਰੱਖਣਾ ਚਾਹੀਦਾ ਆ
1: ਜੀ,
0: ਤੇ ਠੀਕ ਹੈ ਐਨੀ ਵੇ ਜੋ ਵੀ ਕੰਸੀਕੁਐਂਸਿਸ ਹੋਣਗੇ ਉਹ ਆਪੇ ਭੁਗਤ ਲੈਣਗੇ ਜੀ, ਨੋ ਡਾਊਟ ਕੇ ਮਤਲਬ ਉਹਨਾਂ ਕੋਲ ਬਹਾਨਾ ਹੈਗਾ ਨਾ ਭਾਰੀ ਸਾਹਿਬ, ਗੱਲ ਤਾਂ ਇਹ ਹੈਗਾ
1: ਦੇਤਾ, ਬਹਾਨਾ ਦੇਤਾ ਜੀ, ਬਿਲਕੁਲ
0: ਬਹਾਨਾ ਦੇਤਾ ਆ ਉਹਨਾਂ ਨੂੰ, ਉਹਨਾਂ ਨੂੰ ਚਾਹੀਦਾ ਸੀ ਬਹਾਨਾ, ਉਹ ਬਹਾਨਾ ਉਹਨਾਂ ਨੂੰ ਮਿਲ ਗਿਆ ਜੀ। ਹੁਣ ਤਾਂ ਅਗਲੇ ਕਹਿ ਜਾਂਦੇ ਹੈਗੇ ਸਾਡੀਆਂ ਫਾਈਲਾਂ ਪਾੜ ਦਿੱਤੀਆਂ, ਤੁਹਾਡੇ ਕਿਹੜੀ ਫਾਈਲ ਪਾੜੀ ਜਾਂ ਇੱਦਾਂ ਕਰਕੇ
1: ਜੀ। ਪਰ ਜਿਹੜੀ ਆਪਣੇ ਸੈਣੀ ਸਾਹਿਬ ਜੋ ਸ਼ਬਦਾਵਲੀ ਆ ਸਿਆਸਤ ਦੇ ਵਿੱਚ ਜਿਹੜੀ ਵਿਗੜ ਰਹੀ ਹੈ, ਜਿਵੇਂ ਅੱਜ ਵੀ ਮਾਨ ਸਾਹਿਬ ਨੇ ਕਿਹਾ ਕਿ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਲੋਕਾਂ ਨੂੰ ਫਸਾ ਕੇ ਖੁਦ ਦੌੜ ਗਿਆ, ਵੈਸੇ ਹੋਇਆ ਤਾਂ ਜਰਨੈਲ ਜਿਹੜਾ ਇਹਨਾਂ ਦਾ ਵੀ ਸੀ ਕੇਜਰੀਵਾਲ, ਉਹ ਵੀ ਤਾਂ ਇਦਾਂ ਕਰਕੇ ਗਿਆ ਸੀ ਉਦੋਂ ਜਦੋਂ ਮਾਫ਼ੀ ਮੰਗ ਗਿਆ ਸੀ ਸਾਰੇ ਮਸਲਿਆਂ ਦੇ ਵਿੱਚ, ਤੇ ਲੋਕ ਹੀ ਫਸੇ ਸੀ, ਕੇਸ ਤਾਂ ਉਹ ਭੁਗਤਦੇ ਰਹੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਇਸ ਕਾਗਜ਼ੀ ਜਰਨੈਲ ਨੂੰ ਕਾਗਜ਼ ਲਿਖ ਕੇ ਦੇ ਕੇ ਗਿਆ ਆ ਉਹ
1: ਜੀ
0: ਪਾਰਟੀ ਸੁਪਰੀਮ ਦਾ। ਸਵਾਲ ਤਾਂ ਇਹ ਹੈਗਾ ਕਿ ਮਾਨ ਸਾਹਿਬ ਜਿਸ ਅਹੁਦੇ ਤੇ ਹੈਗੇ ਆ ਉਹ ਜੋ ਮਰਜ਼ੀ ਬੋਲ ਸਕਦੇ ਹੈਗੇ ਜੀ, ਉਹਨਾਂ ਨੂੰ ਇੱਕ ਇਮਿਊਨਿਟੀ ਅਟੈਚ ਹੈਗੀ ਆ, ਇਹੀ CM ਆਫ ਦਾ ਸਟੇਟ ਹੈ ਜੀ, ਸੋ ਇਸ ਕਰਕੇ ਜਿਹੜਾ ਆ ਉਹਨਾਂ ਦੀ ਗੱਲ ਵੀ ਸੁਣੀ ਜਾਣੀ ਹੈਗੀ ਆ, ਔਰ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਆਪਣੇ ਆਪ ਹੀ ਵਜਨਦਾਰ ਹੋ ਜਾਣੀ ਆ ਜਦੋਂ, ਕਿਉਂਕਿ ਉਹ ਅਹੁਦੇ ਤੇ ਬਿਰਾਜਮਾਨ ਨੇ,
1: ਬਿਲਕੁਲ
0: ਜਦੋਂ ਬੰਦਾ ਅਹੁਦੇ ਤੇ ਨਹੀਂ ਹੁੰਦਾ ਗੱਲ ਉਦੋਂ ਹੁੰਦੀ ਆ, ਉਦੋਂ ਦੀ ਗੱਲ ਦਾ ਮੁੱਲ ਪੈਂਦਾ, ਉਦੋਂ ਪਤਾ ਹੁੰਦਾ ਵੀ ਗੱਲ ਦਾ ਕੀ ਬੋਲ ਤੇ ਉਹਦੇ ਕੀ ਕੰਸੀਕੁਐਂਸਿਸ ਆ।
1: ਬਿਲਕੁਲ ਜੀ, ਉਹ ਇੱਕ ਸਵਾਲ ਸੈਣੀ ਸਾਹਿਬ ਆਇਆ ਕਿ ਆਪਣੇ ਔਜਲਾ ਸਾਹਿਬ ਨੇ ਵੈਸੇ ਤਾਂ ਹਾਮੀ ਭਰੀ ਆ, ਸਾਡੇ ਵੀ ਇੱਥੇ ਹੋ ਗਿਆ ਰੇਟ ਵੱਧ ਗਏ, ਮਤਲਬ ਕਿ 50 ਸੈਂਟ 40 ਸੈਂਟ ਜਾਂ ਵਧਾ ਦਿੱਤਾ ਰੇਟ, ਤੇ ਪੈਕਿੰਗ ਜਿਹੜੀ ਪਹਿਲਾਂ 200 ਗ੍ਰਾਮ ਦੀ ਸੀ ਉਹ 180 ਗ੍ਰਾਮ ਦੀ ਕਰ ਦਿੱਤੀ, ਛੋਟੀ ਕਰ ਦਿੱਤੀ। ਇਸੇ ਤਰ੍ਹਾਂ ਔਜਲਾ ਸਾਹਿਬ ਨੇ ਕਿਹਾ ਕਿ ਸਾਡੇ ਇੱਥੇ ਵੀ ਬੀਅਰਾਂ ਦਾ ਜਿਹੜਾ ਠੰਡਿਆਂ ਦਾ ਜਿਹੜਾ ਜਿਹੜੇ ਹੈਗੇ ਨੇ ਰੇਟ ਉਹੀ ਹੈ, ਪਰ ਬੋਤਲਾਂ ਜਿਹੜੀਆਂ ਛੋਟੀਆਂ ਕਰ ਦਿੱਤੀਆਂ ਜਾਂ ਪੈਕਿੰਗ ਛੋਟੀ ਕਰ ਦਿੱਤੀ, ਇਹ ਸਿਲਸਿਲਾ ਪੂਰੀ ਮਤਲਬ ਕਿ ਦੁਨੀਆਂ ਦੇ ਵਿੱਚ ਹੀ ਦੇਖਿਆ ਜਾ ਸਕਦਾ ਜਿਹੜਾ ਤਿਆਰ ਕੀਤਾ ਫੂਡ ਜਿਹੜਾ ਆਉਂਦਾ ਸਾਰਾ। ਤੇ ਦੂਸਰੇ ਪਾਸੇ ਆਪਣੇ ਇੱਕ ਸ਼ੈਲੀ ਜੀ ਦਾ ਸੁਨੇਹਾ ਸੀਗਾ, ਉਹ ਕਹਿੰਦੇ ਭਾਰਤ ਜੀ ਹੁਣ ਇਹ ਕਿਸਾਨ ਕ੍ਰੈਡਿਟ ਕਾਰਡ ਕਿਹੜੀ ਕਿਸਾਨ ਜਥੇਬੰਦੀ ਨੇ ਮੰਗਿਆ ਸੀ ਜੀ? ਵੈਸੇ ਤਾਂ ਔਜਲਾ ਸਾਹਿਬ ਨੇ ਇਹਦਾ ਜਵਾਬ ਦੇ ਹੀ ਦਿੱਤਾ, ਕਹਿੰਦੇ ਤਾਂ ਹੀ ਤਾਂ ਦਿੱਤਾ ਜਥੇਬੰਦੀਆਂ ਨੇ ਮੰਗਿਆ ਨਹੀਂ ਸੀ ਜੀ, ਤਾਂ ਕਰਕੇ ਦੇ ਦਿੱਤਾ ਜੀ।
0: ਜਥੇਬੰਦੀ ਤਾਂ ਖੇਤੀ ਪਾਲਿਸੀ ਮੰਗਦੀਆਂ ਸੀ, ਉਹ ਤਾਂ ਮਿਲੀ ਨੀ ਜੀ
1: ਜੀ।
0: ਵੈਸੇ ਸਾਹਿਬ ਜਿਹੜੀ ਗੱਲ ਮੈਂ ਕਹੀ ਆ ਨਾ, ਇਹ ਕਿਸਾਨ ਜਥੇਬੰਦੀਆਂ ਦੇ ਵਿੱਚ ਮਤਲਬ ਇਹ ਵਿਚਾਰ ਕੀਤੀ ਜਾਂਦੀ ਹੈ ਗੱਲ
1: ਜੀ,
0: ਹੁਣ ਕਿਸਾਨ ਜਥੇਬੰਦੀਆਂ ਦਾ ਇੱਕ ਇਹ ਪਲੱਸ ਪੁਆਇੰਟ ਤਾਂ ਹੈ ਨਾ ਜੀ ਕਿ ਉਹ ਉੱਥੇ ਦੇਖ ਰਹੇ ਆ ਕਿ ਸਾਡਾ ਧੰਦਾ ਫੇਲ ਹੋਇਆ ਤੇ ਹੋਇਆ ਕਿਉਂ, ਇਸ ਚੀਜ਼ ਦਾ ਅਨਾਲਿਸਿਸ ਕਰਦੇ ਪਏ ਆ ਨਾ ਜੀ ਉਸ ਵੇਲੇ
1: ਜੀ,
0: ਵੀ ਅਸੀਂ ਕਿੱਥੋਂ ਜਾ ਕੇ ਮਤਲਬ ਖਤਾ ਖਾਧੀ ਹੈਗੀ ਆ ਜੀ, ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈਗਾ ਆ ਕਿ ਭਾਈ ਅਸੀਂ ਕਰਜ਼ਾ ਜਿਹੜਾ ਆ ਸਰਕਾਰਾਂ ਸਾਨੂੰ ਕਰਜ਼ਾ ਦਿੰਦੀਆਂ ਨੇ, ਸਾਨੂੰ ਕਰਜ਼ੇ ਦੇ ਜਾਲ ਚ
1: ਫਸਾਉਂਦੀਆਂ ਆ, ਬਿਲਕੁਲ
0: ਹਾਂਜੀ, ਇਹ ਸਾਨੂੰ ਜਾਲ ਚ ਫਸਾਇਆ ਜਾਂਦਾ ਹੈਗਾ ਆ, ਉਹ ਤੋਂ ਬਾਅਦ ਸਾਡੇ ਕੋਲ ਨਿਕਲਿਆ ਨੀ ਜਾਂਦਾ ਕਿਉਂਕਿ ਘਰਾਂ ਦੇ ਖਰਚੇ ਏਦਾਂ ਦੇ ਹੁੰਦੇ ਹੈਗੇ, ਫਿਰ ਮੌਸਮ ਦੀ ਅਨਸਰਟਨਟੀ ਹੁੰਦੀ ਆ, ਫਸਲਾਂ ਦਾ ਝਾੜ ਘੱਟ ਗਿਆ ਕਿਤੇ, ਇੱਕ ਵਾਰੀ ਜਦੋਂ ਕਰਜ਼ਾ ਲੈ ਗਿਆ ਫਿਰ ਤਾਂ ਕਰਜ਼ਾ ਹੀ ਰਹਾਂਗੇ
1: ਜੀ। ਸੈਣੀ ਸਾਹਿਬ, ਆਸਟ੍ਰੇਲੀਆ ਦੀਆਂ ਖਬਰਾਂ ਨੇ, ਆਸਟ੍ਰੇਲੀਆ ਦੇ ਵਿਚ ਕਿਸਾਨ ਰੋ ਰਹੇ ਨੇ ਜੀ, ਉੱਥੇ ਮਤਲਬ ਕਿ ਸਾਰੀ ਫਸਲ ਕਣਕ ਦੀ ਓਦਾਂ ਹੀ ਖੜੀ ਹੈ, ਪਰ ਉਹਦੇ ਵਿਚ ਸਿੱਟਾ ਹੀ ਨੀ ਪਿਆ ਜੀ, ਕੋਈ ਮਤਲਬ ਕਿ ਦਾਣਾ ਹੀ ਹੈ ਨੀ ਗਾ ਜੀ, ਓਦਾਂ ਸਾਰਾ ਕੁਝ ਓਦਾਂ ਹੀ ਦਿਖਦਾ ਹੈ ਵੀ ਕਣਕ ਲੱਗੀ ਹੈ।
0: ਅੱਛਾ ਜੀ, ਮੇਰੇ ਨਾਲ ਵੀ ਏਦਾਂ ਹੀ ਹੋਈ, ਇਹਦਾ ਮਤਲਬ ਮੈਂ ਆਸਟ੍ਰੇਲੀਆ ਦਾ ਕਿਸਾਨ ਆ, ਠੀਕ ਹੈ ਜੀ, ਚਲੋ ਕੋਈ
1: ਲਾ ਲੋ,
0: ਸਬਰ ਕਰ
1: ਜੀ,
0: ਸਬਰ ਕਰ ਲੈਂਦੇ ਹਾਂ ਜੀ, ਸਮਝ ਲਾ ਗਿਆ, ਆਸਟ੍ਰੇਲੀਆ ਦੇ ਵਿਚ ਬੀਜੀ ਸੀ ਤੇ ਆਪਣੇ ਵੀ ਏਦਾਂ ਹੀ ਹੋਈ ਜੀ, ਪਰ ਸਭ ਗੱਲ ਏਦਾਂ ਹੈਗੀ, ਆਲ ਓਵਰ ਦਾ ਵਰਲਡ ਜਿਹੜਾ ਹੈਗਾ ਆ ਇਸੇ ਤਰੀਕੇ ਨਾਲ ਹੀ ਹੈਗਾ ਜੀ। ਹੁਣ ਸਾਡੇ ਜਿਹੜੇ ਆਈ ਏ ਐਸ ਅਫਸਰ ਹੈਗੇ ਆ ਉਹ ਵਿਦੇਸ਼ਾਂ ਦੇ ਟੂਰ ਕੱਢਦੇ ਆ, ਟੀਚਰ ਸਾਡੇ ਜਿਹੜੇ ਫਿਨਲੈਂਡ ਜਾਂਦੇ ਆ ਜੀ, ਉਹ ਇਹ ਚੀਜ਼ਾਂ ਸਿੱਖ ਕੇ ਆਉਂਦੇ ਹੈਗੇ ਆ ਜੀ, ਆ ਜਿਹੜਾ ਹੈਗਾ ਆ ਹੁਣ ਤੁਸੀਂ ਸਾਡੇ ਯੂਰੀਆ 5 ਕਿਲੋ ਕੱਢਿਆ ਹੈਗਾ ਆ, ਉਹ ਕੋਈ ਅਮਰੀਕਾ ਦਾ ਦੌਰਾ ਕਰਕੇ ਆਏ ਹੋਣੇ ਆ ਜੀ, ਉੱਥੋਂ ਦੇਖ ਕੇ ਆਏ ਹੋਣੇ ਆ, ਤੇ ਰੇਟ ਵਧਾਓ ਤੇ ਰੌਲਾ ਪੈਂਦਾ, ਚੁੱਪ ਕਰਕੇ ਬੋਰੀ ਚੋਂ 5 ਕਿਲੋ ਯੂਰੀਆ ਹੀ ਕੱਢ ਲਓ,
1: ਹਾਂਜੀ
0: ਹਾਂਜੀ, ਤੋ ਆਪਣੇ ਆਪ ਹੀ ਜਿਹੜਾ ਹੈਗਾ ਹੋ ਜਾਂਦਾ ਜੀ ਘਾਟਾ ਵਾਧਾ ਪੂਰਾ,
1: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
0: ਠੀਕ ਹੈ ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਇੰਨਾ ਜੀ, ਬਹੁਤ ਬਹੁਤ ਸ਼ੁਕਰੀਆ,
0: ਗ੍ਰੇਟਫੁਲ ਜੀ, ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿਚ ਕੋਈ ਵਿਚਾਰ ਹੁੰਦਾ ਤਾਂ ਸਾਂਝਾ ਕਰ ਸਕਦੇ ਹੋ, ਕੋਈ ਸਵਾਲ ਜਵਾਬ ਹੈ ਤਾਂ ਉਹ ਵੀ ਆਪਾਂ ਬਾਤ ਕਰ ਸਕਦੇ ਹਾਂ, ਪਾ ਸਕਦੇ ਹਾਂ, +358 449 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਹੋਜਲਾ ਸਾਹਿਬ ਲਿਖਦੇ ਨੇ ਕਿ ਸਾਡੇ ਇੱਥੇ ਵੀ, ਹਾਂਜੀ ਮਜੀਠੀਆ ਵੀ ਕਹਿੰਦੇ ਹਰ ਵਾਰ ਕਹਿੰਦਾ ਸੀ ਦੇ ਪਰਚਾ, ਜੇ ਹਿੰਮਤ ਹੈ ਤਾਂ ਹੁਣ, ਤੇ ਅਗਲੇ ਨੇ ਕਹਿੰਦੇ ਦੇ ਤਾਂ ਫਿਰ ਹੁਣ, ਤੇ ਅੱਗੇ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਵੀ ਇੱਕ ਧੰਦਾ ਹੀ ਹੈ ਰਾਜਨ ਜੀ, ਤੇ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਨੇ ਸੈਣੀ ਸਾਹਿਬ ਤੁਸੀਂ ਨਾ 1000 ਦਾ ਨਾ ਪਵਾਇਆ ਕਰੋ, ਤੁਸੀਂ 10 ਲੀਟਰ ਜਿਹੜਾ ਪਵਾਇਆ ਕਰੋ, ਫਿਰ ਕਹਿੰਦੇ ਘੁੰਡੀ ਨੀ ਲੱਗਦੀ ਕਹਿੰਦੇ ਜੀ, ਤੇ ਘੁੰਡੀ ਨੀ ਲੱਗਦੀ ਤਾਂ ਹੀ ਤਾਂ ਕਹਿੰਦੇ ਦਿੱਤਾ। ਤੇ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੈ, ਤੇ ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸਿਓਂ ਤੰਗ ਨੇ ਲੋਕ, ਆ ਵੋਟਾਂ ਦੇ ਵਿਚ ਤਾਂ ਕਿਤੇ ਦਿਸੀ ਨਹੀਂ ਤੰਗੀ ਜੀ, ਤੇ ਸਾਡੇ ਤਾਂ ਕਹਿੰਦੇ ਅਜੇ ਧਰਮ ਹੀ ਗੇਟ ਦੇ ਵਿਚ ਨਹੀਂ ਆ ਰਿਹਾ ਜੀ, ਤੇ ਅਸੀਂ ਆਪਸ ਦੇ ਵਿਚ ਹੀ ਵਾਧੂ ਹਾਂ ਲੜਨ ਦੇ ਲਈ, ਦੂਜਿਆਂ ਦਾ ਕੀ ਮੁਕਾਬਲਾ ਕਰਨਾ ਹੈ, ਤੇ ਮੁਫ਼ਤ ਬਿਜਲੀ ਦਾ ਨਜ਼ਾਰਾ ਲੈਂਦੇ ਨੇ ਲੋਕ, ਏਸੀ ਦੇ ਵਿਚ ਬੈਠੇ ਨੇ ਇਸ ਵਕਤ ਕਹਿੰਦੇ ਜੀ। ਤੇ ਮੁਕੱਦਰ ਜੀ ਜੁੜੇ ਆ, ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਪਿਆਰਿਆਂ ਨੂੰ, ਤੇ ਫਸਲੀ ਬਟੇਰੇ ਨੀ ਵਧੇ ਰਾਜਨ ਜੀ ਅਜੇ। ਤੇ ਲਓ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਚੱਲਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਤ ਭਾਈ ਜੀ।
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਲੰਘਿਆ, ਕੀ ਹਾਲ ਚਾਲ ਨੇ ਜਨਾਬ?
2: ਲੰਘਾ ਕਿਥੋਂ, ਮੈਂ ਲਾਈਟ ਜਗਾਲਾ, ਹਨੇਰਾ ਹੈ ਅੰਦਰ, ਉਹੀ ਗੱਲ ਪੌੜੀਆਂ ਦਾ ਡਿੱਗ ਪੂ ਹੋਰ
1: ਰਾਜਾ ਪੱਤਣ ਝਨਾ ਦਾ।
2: ਨਹੀਂ ਨਹੀਂ, ਉਹ ਮੈਂ ਤਾਂ ਨਾ, ਮੈਨੂੰ ਤਾਂ ਹੁਣ ਗੁੱਸਾ ਇਸ ਕਰਕੇ ਆਇਆ
1: ਜੀ,
2: ਆਵਾਜ਼ ਆਉਂਦੀ ਜੇ ਭਾਰਤ ਭਾਈ
1: ਜੀ, ਸਾਰੇ ਪਿਆਰੇ ਆਉਂਦੀ ਜੇ ਆਉਂਦੀ ਜੇ
2: ਆਉਂਦੀ ਜੇ ਆਉਂਦੀ ਜੇ, ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾ ਨੂੰ। ਤੇ ਉਹ ਮੈਨੂੰ ਤਾਂ ਗੁੱਸਾ ਇਸ ਕਰਕੇ ਚੜਿਆ, ਮੈਂ ਹੁਣ ਲੱਗਾ ਸੀ ਸੌਣ।
1: ਅੱਛਾ ਜੀ,
2: ਇਹ ਨਾ ਉਹੀ ਗੱਲ, ਟੁੱਟੇ ਦਿਲਾਂ ਦੀ ਦਵਾਈ ਵੀ ਮਹਿੰਗੀ ਕਰਤੀ, ਵੀ ਹੋਰ ਦੱਸੋ ਤੁਸੀਂ ਹੁਣ ਕਿਉਂ ਉਹੀ ਗੱਲ ਤੰਗ ਕਰਦੇ ਹੋ ਜਨਤਾ ਨੂੰ ਤੁਸੀਂ? ਇਸ ਤੋਂ
1: ਬਾਅਦ ਕਿਆ ਬਾਤ ਹੈ,
2: ਉਹਨਾਂ ਨੂੰ ਤਾਂ ਸੌ ਜਾਂਦੇ ਉਹੀ ਗੱਲ ਸਕੂਨ ਨਾਲ
1: ਜੀ,
2: ਹੈ ਤੇ ਮੈਂ ਤਾਂ ਤੁਹਾਡੀ ਖਬਰ ਸੁਣ ਕੇ ਹੈਰਾਨ ਹੋ ਗਿਆ ਵੀ ਇੰਨੀ ਦਵਾਈ ਮਹਿੰਗੀ ਹੋਈ ਪਈ ਹੈ। ਹੈਂ,
1: ਕਾਹਦੀ ਦਵਾਈ ਦੀ ਗੱਲ ਕਰਦੇ ਹੋ ਤੁਸੀਂ?
2: ਟੁੱਟੇ ਦਿਲਾਂ ਦੀ ਦਵਾਈ ਬਾਬੇ, ਉਹ ਸਮਝੇ ਨੀ ਤੁਸੀਂ?
1: ਟੁੱਟੇ ਦਿਲ ਨੀ ਜੁੜਦੇ, ਅੜੀਏ ਤੋੜੀ ਨਾ, ਕਿਆ ਬਾਤ ਹੈ ਜੀ। ਕਿਸਾਨਾਂ ਨੂੰ ਜਿਹੜਾ ਕਰਜ਼ਾ ਆ,
2: ਤੁਸੀਂ ਬਾਅਦ ਚ ਗੱਲ ਕੀਤੀ, ਪਹਿਲਾਂ ਤੁਸੀਂ ਮੈਨੂੰ ਲੱਗਦਾ ਹੋ ਸਕਦਾ ਰਾਤ ਨੂੰ ਕਿਤੇ ਕਨਫਿਊਜ਼ਨ ਹੀ ਨਾ ਹੋ ਗਈ ਹੋਵੇ। ਕਈ ਵਾਰੀ ਐ ਹੁੰਦਾ ਨਾ, ਕਿਸੇ ਕਿਸੇ ਦਿਮਾਗ ਚ ਜਿਹੜੀ ਗੱਲ ਚੱਲਦੀ ਹੁੰਦੀ ਆ ਉਹਨੂੰ ਉਹ ਵੀ ਸਮਝ ਆਈ ਜਾਂਦੀ ਹੈ। ਇਹ ਵੀ ਮੈਂ ਮਾਫ਼ੀ ਫਿਰ ਮੰਗ ਲਿਆ, ਗਲਤੀ
1: ਨਾ ਹੋ। ਮੈਨੂੰ ਲੱਗਿਆ ਮਹਿੰਗਾਈ ਦੀ ਉਹ ਕੀਤੀ ਵੈਸੇ ਅੱਜ ਆਪਣਾ ਗੋਲਡ ਜਿਹੜਾ 1,00,000 ਅਰਬ ਦਾ
2: ਹੋ ਸਕਦਾ ਵੀ ਖਬਰਾਂ ਦੇ ਫਲੋ ਚ ਤੁਸੀਂ ਗੱਲ ਕਰ ਗਏ ਹੋ
1: ਜੀ,
2: ਬਾਕੀ ਚਲੋ ਕੋਈ ਕਈ ਹੋ ਸਕਦਾ ਕਈ ਵਾਰੀ ਮੇਰੇ ਤੋਂ ਗਲਤੀ ਹੋ ਗਈ ਹੋਵੇ ਤੇ ਚਲੋ ਕੋਈ ਗੱਲ ਨੀ। ਉਹ ਮੈਂ ਨਾ ਸੈਣੀ ਬਾਈ ਜੀ ਦੀ ਜਿਹੜੀ ਗੱਲ ਸੁਣਦਾ ਪਿਆ ਸੀ, ਕਹਿੰਦੇ ਸੈਣੀ ਬਾਈ ਜੀ ਕਹਿਣ ਦੇ ਸੀ ਵੀ ਵੋਟਾਂ ਆਪਣਾ ਜਿਹੜੀਆਂ ਵੀ ਉਹ ਸੰਵਿਧਾਨ ਵੀ ਆ ਮੁੱਦਿਆਂ ਤੇ ਨੀ ਪੈਂਦੀਆਂ ਵੋਟਾਂ। ਅਸਲ ਚ ਭਾਰਜ ਬਾਈ ਜੀ ਅਸਲ ਚ ਨਾ ਵੋਟਾਂ ਹੁਣ ਜਿਹੜੇ ਮੁੱਦਿਆਂ ਤੇ ਪੈਣ ਦੀਆਂ ਨੇ ਉਹ ਮੇਨ ਮੁੱਦਾ ਹੈਗਾ ਡਰ ਦਾ, ਸਿਰਫ ਡਰ ਦਾ
1: ਜੀ।
2: ਉਹਦੇ ਚ ਭਾਵੇਂ ਤਾਂ ਸੱਤਾਧਾਰੀ ਧਿਰ ਹੈ ਉਹ ਡਰਾਉਂਦੀ ਹੈ ਵੀ ਮੰਨ ਲਓ ਵੀ ਜੇ ਅਸੀਂ ਹਾਰ ਗਏ ਤੇ ਮੁਸਲਮਾਨਾਂ ਦਾ ਰਾਜ ਹੋਜੂ
1: ਜੀ।
2: ਜਿਹੜੀ ਵਿਰੋਧੀ ਧਿਰ ਹੈ ਉਹ ਆਹ ਜਿਹੜਾ ਹੁਣ ਪਿਛਲੇ ਵਾਰੀ ਆ ਜਿਹੜਾ ਚੋਣ ਹੋਈ ਹੈ 24 ਵਾਲੀ ਜਿਹੜੀ ਆ ਰਾਹੁਲ ਗਾਂਧੀ ਹਰਾਂ ਦੀਆਂ ਸੀਟਾਂ ਵਧੀਆਂ ਨੇ ਜਾਂ ਬੀਜੇਪੀ ਬਹੁਮਤੋਂ ਘਟੀ ਹੈ ਉਹ ਸਾਰੀ ਡਰ ਦੀ ਤਾਂ ਸਿਆਸਤ ਸੀ ਬਾਈ ਜੀ। ਉਹਦੇ ਚ ਉਹ ਡਰਾਉਂਦੇ ਰਹੇ ਵੀ ਰਾਹੁਲ ਗਾਂਧੀ ਹਰੀ ਡਰਾਉਂਦੇ ਰਹੇ ਵੀ ਜੇ ਇਹਨਾਂ ਨੇ, ਕਿਉਂਕਿ ਇਹਨਾਂ ਦੇ ਕਈ ਲੀਡਰਾਂ ਦੇ ਬਿਆਨ ਆ ਗਏ ਸੀ ਵੀ ਅਸੀਂ ਸੰਵਿਧਾਨ ਬਦਲ ਦੇਣਾ
1: ਜੀ,
2: ਉਹ ਇਹ ਕਹਿੰਦੇ ਰਹੇ ਵੀ ਜੇ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ ਸੰਵਿਧਾਨ ਬਦਲ ਦੇਣਾ, ਤੁਹਾਡਾ ਜਿਹੜੀ ਆਮ ਮੰਨ ਲਓ ਆਮ ਮੈਂ ਤਾਂ ਨੀ ਛੋਟੀ ਵੱਡੀ ਜਾਤ ਕਿਸੇ ਨੂੰ ਮੰਨਦਾ
1: ਜੀ,
2: ਪਰ ਉਹਨਾਂ ਦਾ ਕਹਿਣਾ ਇਹ ਸੀ ਵੀ ਜਿਹੜੀ ਆ ਮੰਨ ਲਓ SC BC ਜਾਂ ਦੂਜੀ ਕਾਸਟ ਹੈ ਵੀ ਤੁਹਾਡੇ ਇਹ ਮੰਨ ਲਓ ਜਿਹੜੇ ਅਧਿਕਾਰ ਨੇ ਉਹ ਖੋ ਲੈਣਗੇ ਸੰਵਿਧਾਨ ਬਦਲ ਕੇ
1: ਜੀ।
2: ਉਹ ਸੀਟਾਂ ਵਧੀਆਂ ਹੀ ਇਸੇ ਮੁੱਦੇ ਤੇ ਬਾਈ ਜੀ, ਆਮ ਜਿਹੜੇ ਸਾਡੇ ਮੁੱਦੇ ਸੀ, ਸਾਡੀ ਜੇਬ ਦਾ ਮੁੱਦਾ, ਸਾਡੀ ਬੇਰੁਜ਼ਗਾਰੀ ਦਾ, ਸਾਡੀ ਮਹਿੰਗਾਈ ਦਾ, ਉਹਦੇ ਤਾਂ ਉਹ ਵਧੀਆ ਹੀ ਨੀ ਹੈਗੀਆਂ ਸੀਟਾਂ।
1: ਬਿਲਕੁਲ ਹੈ ਜੀ, ਬਿਲਕੁਲ।
2: ਉਹ ਮੋਦੀ ਸਾਹਿਬ ਹਰੀ ਤੁਸੀਂ ਦੇਖੋ ਜਦੋਂ ਉਹਨਾਂ ਨੂੰ ਐਂ ਲੱਗਿਆ ਪਹਿਲਾਂ ਤਾਂ ਉਹਨਾਂ ਨੂੰ ਐਂ ਸੀ ਵੀ ਨੋਰਮਲੀ ਸੀ ਜਿੱਤ ਜਾਵਾਂਗੇ, ਜਦੋਂ ਉਹਨਾਂ ਨੂੰ ਮੰਨ ਲਓ ਥੱਲਿਓਂ ਰਿਪੋਰਟ ਆਈ ਹੋਊਗੀ, ਮੰਨ ਲਓ ਚੱਲਦੇ ਰਹਿੰਦੇ ਨੇ ਇਹਦੇ ਸਰਵੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਉਹ ਬਿਆਨ ਦੇਣ ਲੱਗ ਗਏ ਵੀ ਤੁਹਾਡੀਆਂ ਮੱਝਾਂ ਖੋਲ ਲੈਣਗੇ, ਤੁਹਾਡੀਆਂ ਗਾਵਾਂ ਖੋਲ ਲੈਣਗੇ ਜੇ ਇਹ ਜਿੱਤ ਗਏ ਤਾਂ।
1: ਲੋਕ ਤਾਂ ਆਪਣੇ ਮੂੰਹੋਂ ਕਹੀ ਜਾਂਦੇ ਆ ਕਿ ਜਿਹੜੀ ਜੰਗ ਲੱਗੀ ਆ ਭਾਈ ਇਸ ਦੇ ਵਿਚ ਮੋਦੀ ਸਾਹਿਬ ਦਾ ਕੋਈ ਕਸੂਰ ਨਹੀਂ ਗਾ, ਜਿਹੜੀ ਜੰਗ ਲੱਗੀ ਹੋਈ ਆ ਉਹ ਉਹਦੇ ਵਿਚ ਕਹਿੰਦੇ ਮੋਦੀ ਸਾਹਿਬ ਕੀ ਕਰ ਸਕਦੇ ਆ, ਦੱਸੋ ਹੈ ਗੱਲ ਕਰਦੇ ਹੋ ਭਾਈ, ਪ੍ਰੈਸ਼ਰ ਕ੍ਰੀਏਟ ਕਰੋ ਟਰੰਪ ਹੁਣਾਂ ਦੇ ਉੱਤੇ, ਸਾਰੇ ਮੁਲਕ ਏਸ਼ੀਆ ਦੇ ਮਿਲ ਕੇ, ਯੂਰਪ ਤਾਂ ਪਹਿਲਾਂ ਇਕਜੁੱਟ ਹੋਣ ਦੀ ਗੱਲ ਕਰ ਹੀ ਰਿਹਾ, ਕੀ ਕਰ ਰਿਹਾ ਉਹ ਅਗੇਂਸਟ ਵੀ ਖੜਾ ਹੋਇਆ, ਤੇ ਉਹਨੂੰ ਕਹੋ ਭਾਈ ਤੁਸੀਂ ਭਾਈ ਜੰਗ ਖਤਮ ਕਰੋ, ਇੱਥੇ ਸਤਿਆਨਾਸ਼ ਤੁਸੀਂ ਕਰ ਰਹੇ ਹੋ ਸਾਡੇ ਮੁਲਕਾਂ ਦਾ ਸਾਰਿਆਂ ਦਾ।
2: ਮੈਂ ਭਾਰਜ ਬਾਈ ਜੀ ਇਸੇ ਕਰਕੇ ਕਹਿਣ ਦਿਆਂ ਵੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਸੀ ਨਾ ਵੀ ਇਹਨਾਂ ਮੁੱਦਿਆਂ ਤੇ ਵੋਟ ਨਹੀਂ ਪੈਂਦੀ, ਵੋਟ ਦੇ ਵਿਚ ਅਸਲ ਜ਼ਿਆਦਾ ਡਰ ਦੀ ਪੋਲੀਟਿਕਸ ਹੀ ਹੁੰਦੀ ਹੈ
1: ਜੀ,
2: ਵੀ ਡਰਾ ਕੇ ਲੋਕਾਂ ਨੂੰ ਵੋਟ ਪਾਉਣੀ
1: ਜੀ।
2: ਉਹ ਉਹਨਾਂ ਨੂੰ ਇਹਨਾਂ ਨੇ ਸੰਵਿਧਾਨ ਦਾ ਖਤਰਾ ਵਿਖਾਇਆ ਵੀ ਜੇ ਉਹਨਾਂ ਨੇ ਵਿਖਾਇਆ ਵੀ ਜੇ ਇਹ ਕਾਂਗਰਸ ਵਾਲੇ ਆ ਗਏ ਇਹ ਤੁਹਾਡੀਆਂ ਮੱਝਾਂ ਖੋਲ ਲੈਣਗੇ, ਤੁਹਾਡੀਆਂ ਗਾਵਾਂ ਖੋਲ ਲੈਣਗੇ। ਮੁੱਦਾ ਤੁਸੀਂ ਦੱਸੋ ਮੈਨੂੰ ਇਹਨਾਂ ਚੋਂ ਸਿਆਸਤ ਦੇ ਵਿਚ ਵੀ ਇਹਨਾਂ ਨੇ, ਚਲੋ ਠੀਕ ਆ ਰਾਹੁਲ ਗਾਂਧੀ ਹਰਾਂ ਨੇ ਮੁੱਦਾ ਚਲੋ ਵਿੱਚੋਂ ਚੁੱਕਿਆ ਹੋਊਗਾ, ਪਰ ਅਸਲ ਚ ਹੈ ਉਹ ਡਰ ਦੀ ਪੋਲੀਟਿਕਸ ਹੀ ਹੈਗੀ ਜੋ ਮੇਰਾ ਮੰਨਣਾ ਹੈ। ਸੈਣੀ ਬਾਈ ਚਲੋ ਉਹਨਾਂ ਦੇ ਆਪਣੇ ਵਿਚਾਰ ਨੇ, ਆਪਾਂ ਉਹ ਗੱਲ ਨੀ ਹੈਗੀ, ਕੋਈ ਵੀ ਗੱਲ ਵੀ ਹੁੰਦੇ ਨੇ, ਪਰ ਗੱਲ ਇਹ ਆ ਵੀ ਮੁੱਦਿਆਂ ਦੀ ਸਿਆਸਤ ਸਾਡੇ ਦੇਸ਼ ਚ ਹੁੰਦੀ ਹੋਈ ਨੀ ਪਈ ਭਾਜੀ, ਜਾਂ ਤਾਂ ਵੇਖੋ ਭਾਵੇਂ ਧਰਮ ਦੇ ਨਾਂ ਤੇ ਡਰਾਉਂਦੇ ਪਏ ਨੇ ਵੀ ਜੇ ਆਉਣ, ਤੁਸੀਂ ਦੇਖੋ ਕਿੰਨੀਆਂ ਵੈਬ ਸੀਰੀਜ਼ ਲਗਾਤਾਰ ਆਉਂਦੀਆਂ ਪਈਆਂ ਨੇ ਜਿਹਦੇ ਵਿੱਚ ਮੁੱਦੇ ਕੀ ਚੱਲਦੇ ਪਏ ਨੇ ਵੀ ਇਹ ਵੀ ਮੁਸਲਮਾਨਾਂ ਨੇ ਅਗਲੇ ਆਉਣ ਵਾਲੇ ਸਾਲਾਂ ਚ ਭਾਰੂ ਹੋ ਜਾਣਾ ਜੀ, ਤੁਹਾਡੀਆਂ ਬੇਟੀਆਂ ਦੇ ਐ ਚੁੱਕ ਕੇ ਲੈ ਜਾਣਗੇ, ਫਲਾਣਾ ਕਰ ਲੈਣਗੇ, ਧਮਕਾਣਾ ਕਰ ਲੈਣਗੇ, ਉਹ ਬੜੇ ਸੌਖੇ ਤਰੀਕੇ ਨਾਲ ਆਮ ਲੋਕਾਂ ਦੇ ਵਿਚ ਪਹੁੰਚਾਈਆਂ ਜਾ ਰਹੀਆਂ ਨੇ
1: ਬਾਈ ਜੀ। ਇੱਕ ਸੀਰੀਜ਼ ਅੱਜ ਤੋਂ 5-6 ਸਾਲ ਪਹਿਲਾਂ ਦੀ ਹੈ ਮੇਰੇ ਖਿਆਲ ਨਾਲ, ਮੈਂ ਗਲਤ ਨਹੀਂ ਤਾਂ ਮੈਂ ਦੇਖੀ ਨੂੰ ਮੈਨੂੰ ਕਾਫੀ ਸਮਾਂ ਹੋ ਗਿਆ, 5-6 ਸਾਲ ਪਹਿਲਾਂ ਦੇਖੀ ਸੀ, ਲੈਲਾ ਨਾਂ ਦੀ ਇੱਕ ਸੀਰੀਜ਼ ਹੈ ਆਪਣੇ ਨੈਟਫਲਿਕਸ ਦੇ ਉੱਤੇ ਅੱਜ ਵੀ ਪਈ ਹੈ, ਉਹ ਦੇਖ ਲੋ ਬੀਜੇਪੀ ਵਾਲਿਆਂ ਦੇ ਜਾਂ ਉਹਨਾਂ ਦੇ ਉੱਤੇ ਜਾਂ ਸੋਰੀ ਬੀਜੇਪੀ ਕਹਿ ਦਿੱਤਾ ਆਪਣਾ ਜਿਹੜਾ RSS ਹੈ ਉਹਨਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿਚ ਪਾਣੀ ਲਈ ਵੀ ਤੁਸੀਂ ਤਰਸੋਗੇ, ਉਹ ਜੋ ਹਾਲਾਤ ਕਰ ਦੇਣਗੇ ਜੀ, ਕਲੋਨੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਦੇਣਗੇ, ਤੁਹਾਡਾ ਅੰਦਰ ਬਾਹਰ ਨਿਕਲਣਾ ਬੰਦ ਹੋ ਜਾਣਾ ਸਾਰਾ, ਉਹ ਚੀਜ਼ਾਂ ਉਹਦੇ ਵਿਚ ਦਿਖਾਈਆਂ ਗਈਆਂ ਨੇ।
2: ਨਹੀਂ ਚਲੋ ਆਪਾਂ ਉਹਦੇ ਚ ਵੀ ਪਰਸੈਪਸ਼ਨ ਮੰਨ ਲੈਂਦੇ ਆਪਾਂ, ਪਰ ਇੱਕ ਆਪਾਂ ਸੋਚ ਤਾਂ ਸਕਦੇ ਹੀ ਆ ਨਾ ਵੀ ਕਿਹੜੀ ਗੱਲ ਲੌਜੀਕਲੀ ਆਪਾਂ ਨੂੰ ਸਹੀ ਲੱਗਦੀ ਹੈ ਜਾਂ ਕਿਹੜੀ ਨਹੀਂ ਲੱਗਦੀ, ਉਹਦਾ ਘੱਟੋ ਘੱਟ ਆਪਾਂ ਉਹਨੂੰ ਥੋੜਾ ਪਤਾ ਜੇ ਆਪਣਾ ਦਿਮਾਗ ਕੰਮ ਕਰੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਕੋਈ ਇੱਕ ਮੰਨ ਲਓ ਵੀ ਮੰਨ ਲਓ ਲੌਜੀਕਲ ਦੇ ਹਿਸਾਬ ਨਾਲ ਸੋਚੇ ਵੀ ਜਿਹੜੇ ਬੰਦੇ ਮੰਨ ਲਓ ਮਨਮੋਹਨ ਸਿੰਘ ਦੀ ਸਰਕਾਰ ਨੂੰ ਸਵਾਲ ਕਰਦੇ ਰਹੇ ਵੀ ਤੁਸੀਂ ਸਾਨੂੰ 72 ਰੁਪਏ 73 ਰੁਪਏ ਸੀ ਲਾਸਟ ਇਹਨਾਂ ਦਾ ਜਿੱਥੇ ਤੱਕ ਮੈਨੂੰ ਯਾਦ ਹੈ ਤੇਲ ਦਿੰਦੇ ਰਹੇ
1: ਜੀ,
2: ਉਦੋਂ ਉਦੋਂ 150 ਰੁਪਏ ਬੈਰਲ ਸੀ ਕੱਚਾ ਤੇਲ
1: ਜੀ,
2: ਉਹੀ ਬੰਦੇ ਮੰਨ ਲਓ ਉਦੋਂ ਉਹੀ ਗੱਲ ਮਨਮੋਹਨ ਸਿੰਘ ਨੂੰ ਭੰਡਦੇ ਰਹੇ, ਉਹੀ ਬੰਦੇ ਅੱਜ ਜਦੋਂ 70-80 ਰੁਪਏ ਰਿਹਾ ਬੈਰਲ ਜਾਂ ਕੋਰੋਨਾ ਵੇਲੇ ਚਲੋ ਹੋਰ ਵੀ ਘੱਟ ਗਿਆ, ਚਲੋ ਐਵਰੇਜ ਜੇ ਵੀ ਲਾਈਏ ਆਪਾਂ 60-70-80 ਦੇ ਨੇੜੇ ਤੇੜੇ ਰਿਹਾ
1: ਜੀ,
2: ਤੇ ਇਹ ਇਹ ਇਹ ਬੰਦਿਆਂ ਨੇ ਕਦੇ ਵੋਟ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੇ ਕਦੇ ਇਸ ਗੱਲ ਦੇ ਇਸ ਆਧਾਰ ਤੇ ਵੋਟ ਪਾਈ ਆ ਲੋਕਾਂ ਨੂੰ ਵੀ ਤੁਹਾਨੂੰ ਵੀ ਆ ਤੇਲ ਇੰਨਾ ਮਹਿੰਗਾ ਕਿਉਂ ਦੇਣ ਦੇ।
1: ਦਿਨਾਂ ਚ ਮੈਂ ਇੱਥੇ ਯੂਰਪ ਦੀ ਗੱਲ ਕੀਤੀ ਸੀ, ਸਾਡੇ ਮੁਲਕਾਂ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਰਹੇ ਨੇ ਨਾ ਉਹਨਾਂ ਨੇ ਵੀ ਇਹ ਚੀਜ਼ ਕਹੀ ਹੈ, ਮਤਲਬ ਕਿ ਜਿਹੜੀ ਤੁਸੀਂ ਗੱਲ ਕੀਤੀ ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕੀਤੀ ਸੀ, ਅਸਲ ਦੇ ਵਿਚ ਜਿੰਨਾ ਕਰਜ਼ਾ ਮੁਲਕਾਂ ਦੇ ਉੱਤੇ ਚੜਿਆ ਹੁੰਦਾ ਨਾ ਏਦਾਂ ਜੰਗਾਂ ਜਿਹੜੀਆਂ ਨੇ ਉਹਦੇ ਵਿਚ ਜਿਹੜੇ ਆਮ ਲੋਕ ਨੇ ਨਾ ਅਮੀਰ ਵੀ ਹੁੰਦੇ ਆ ਤੇ ਜਿਹੜੇ ਅਮੀਰ ਲੋਕ ਜਿਹੜੇ ਗਰੀਬ ਲੋਕ ਨੇ ਹੋਰ ਗਰੀਬ ਹੋਣਗੇ ਤੇ ਉਹਦੇ ਵਿਚ ਜਿਹੜੇ ਮੁਲਕਾਂ ਦੇ ਉੱਤੇ ਜਿਹੜਾ ਕਰਜ਼ਾ ਆ ਨਾ ਉਹ ਇਹਦੇ ਵਿਚੋਂ ਹੀ ਲੈਣ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਕਮਾਈ ਕਰ ਲਓ ਤੇ ਜਿਹੜੇ ਸਾਡੇ ਕਰਜ਼ੇ ਨੇ ਕਿਤੇ ਨਾ ਕਿਤੇ ਉਹਨੂੰ ਘਟਾਇਆ ਜਾ ਸਕੇ। ਇਹ ਸਾਰੀ ਗੇਮ ਹੀ ਚੱਲਦੀ ਆ ਜੀ, ਇਹ ਜੰਗਾਂ ਐਵੇਂ ਨੀ, ਮਤਲਬ ਕਿ ਸਾਰੀਆਂ ਸਿਰਜੀਆਂ ਜਾਂਦੀਆਂ ਨੇ, ਪਲੈਨਿੰਗ ਹੁੰਦੀ ਆ, ਸਾਰਾ ਕੁਝ ਹੁੰਦਾ ਹੈ।
2: ਗੱਲ ਤਾਂ ਅਸਲ ਤੇ ਸਿਸਟਮ ਤਾਂ ਬਾਈ ਜੀ ਸਾਰਾ ਜਿੰਨਾ ਵੀ ਹੈਗਾ ਉਹ ਚੱਲਦਾ ਤਾਂ ਆਮ ਲੋਕਾਂ ਦੇ ਸਿਰ ਤੋਂ ਹੀ ਹੈ।
1: ਹੁਣ ਦੇਖੋ ਮਲੇਸ਼ੀਆ ਦੀ ਮੈਂ ਗੱਲ ਕਰਕੇ ਹਟਿਆ ਜਾਂ ਪਾਕਿਸਤਾਨ ਦੀ ਜਿਹੜੀ ਆ ਵੈਲਿਊ ਕਿਉਂ ਵੱਧ ਰਹੀ ਹੈ ਕਰੰਸੀ ਦੀ?
2: ਬਿਲਕੁਲ ਬਿਲਕੁਲ, ਹੁਣ ਉਹਨਾਂ ਦੀ ਸਿਆਸਤ ਨੂੰ ਵੀ ਉਹ ਮੁਫੀਦ ਹੈਗਾ ਨਾ ਇਸ ਟਾਈਮ ਤੇ
1: ਜੀ,
2: ਉਹ ਫਿਰ ਗੱਲ ਉਹੀ ਹੈ ਵੀ ਉਹ ਪਹਿਲਾਂ ਜਦੋਂ ਉਹਨਾਂ ਨੂੰ ਲੋੜ ਸੀ ਜਾਂ ਮੰਨ ਲਓ ਇਹਨਾਂ ਨੇ ਅਸਲ ਚ ਉਦੋਂ ਇਹਨਾਂ ਨੇ ਧਰਮ ਦੀ ਸਿਆਸਤ ਘੱਟ ਕੀਤੀ, ਇਹਨਾਂ ਨੇ ਲੋਜੀਕਲ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਘੇਰਿਆ ਜ਼ਿਆਦਾ ਪਾਕਿਸਤਾਨ।
1: ਹੁਣ ਰਸ਼ੀਆ ਚ ਆਏ ਜੰਗ ਲੱਗੀ ਆ ਯੂਕਰੇਨ ਦੇ ਨਾਲ, ਪਰ ਜਿਸ ਹਿਸਾਬ ਦੇ ਨਾਲ ਜਦੋਂ ਇਕਨੋਮਿਕਸ ਨੂੰ ਪੜ੍ਹਦੇ ਹੋ ਤੁਸੀਂ ਨਾ ਜੋ ਰਿਪੋਰਟਾਂ ਆਉਂਦੀਆਂ ਨੇ ਤਾਂ ਰਸ਼ੀਆ ਤਾਂ ਮਤਲਬ ਕਿ ਆਪਣੀ ਕਮਾਈ ਦੁੱਗਣੀ ਕਰ ਗਿਆ ਉਸਦੇ ਵਿਚ, ਚਾਹੇ ਜੰਗ ਲੱਗੀ ਆ। ਉਦਾਂ ਉਹ ਦਿਖਾਈ ਜਾਂਦੇ ਆ ਕਿ ਭਾਈ ਅਸੀਂ ਤਾਂ ਲੁੱਟੇ ਗਏ, ਮਾਰੇ ਗਏ, ਬਰਬਾਦ ਹੋ ਗਏ, ਸਾਡੀ ਫੌਜ ਬੁੱਕ ਚੱਲੀ ਆ, ਉਹ ਆਪਣੇ ਮੂੰਹੋਂ ਨੀ ਕਹਿੰਦੇ, ਯੂਕਰੇਨ ਵਾਲੇ ਕਹੀ ਜਾਂਦੇ ਆ ਇਹ ਚੀਜ਼ ਨੂੰ, ਪਰ ਉਹ ਜਿਹੜਾ ਮਾਲਾਮਾਲ ਜਿੰਨਾ ਉਹਨੇ ਘਾਟਾ ਪਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹਦਾ ਦੁੱਗਣੇ ਕਮਾਈ ਕਰ ਗਏ, ਜਿਹੜਾ ਉਹਨਾਂ ਦਾ ਰੂਬਲ ਆ ਉਹ ਦੇਖੋ ਤਾਂ ਕਿੱਥੇ ਪਹੁੰਚਿਆ ਹੋਇਆ ਅੱਜ ਦੇ ਸਮੇਂ ਦੇ ਵਿੱਚ।
2: ਨਹੀਂ ਬਿਲਕੁਲ, ਉਹ ਗੱਲ ਅਸਲ ਚ ਆਪਣੇ ਤਾਂ ਸਮਝ ਆਉਂਦੀ ਨੀ ਬਾਈ ਜੀ, ਸਾਨੂੰ ਤਾਂ ਇਹਨਾਂ ਨੇ ਉਲਝਾਏ ਧਰਮ ਦੇ ਮੁੱਦਿਆਂ ਤੋਂ ਹੋਇਆ, ਅਸੀਂ ਤਾਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗੇ ਹੋਏ ਆ ਵੀ ਫਲਾਣਾ ਫਲਾਣੇ ਧਰਮ ਦਾ, ਫਲਾਣਾ ਫਲਾਣੇ ਧਰਮ ਦਾ,
1: ਬਿਲਕੁਲ
2: ਵੀ ਅਸੀਂ ਇਹਨਾਂ ਚੱਕਰਾਂ ਚ ਉਲਝੇ ਹੋਏ ਆ।
1: ਉਹ
2: ਕਦੇ ਦਾ ਉਹੀ ਕਦੇ ਟਰੰਪ ਨੂੰ ਜੇ ਲੋੜ ਪੈਂਦੀ ਆ ਉਹ ਮੋਦੀ ਨੂੰ ਮਾਈ ਫਰੈਂਡ ਬਣਾ ਲੈਂਦਾ, ਜੇ ਉਹਦਾ ਜੀ ਕਰਦਾ ਤੇ ਉਹ ਫਿਰ ਉਹ ਬਿਆਨ ਦੇ ਦਿੰਦਾ ਵੀ ਮੋਦੀ ਚਾਰ ਗਾਲਾਂ ਕੱਢ ਦਿੰਦਾ ਉਹੀ ਗੱਲ, ਤੇ ਤੁਸੀਂ ਦੇਖੋ ਵੀ ਸਾਹਮਣੇ ਕੋਈ ਬਿਆਨ ਨੀ ਆਉਂਦਾ
1: ਜੀ, ਬਿਲਕੁਲ
2: ਉਹ ਫਿਰ ਇਸ ਕਰਕੇ ਭਾਰਤ ਬਾਈ ਜੀ ਗੱਲ ਉਹੀ ਆ ਵੀ ਚਲੋ ਹੈ ਹੀ ਸਿਆਸਤ ਏਦਾਂ ਦੀ। ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ
1: ਮੀਡੀਆ ਦੇ ਵਿਚ ਕਿਹੜੇ ਮੁੱਦੇ ਚੱਲਦੇ ਆ, ਬਿਕਰਮ ਮਜੀਠੀਆ ਭਗਵੰਤ ਮਾਨ ਹੁਣਾਂ ਦਾ ਮੁੱਦਾ ਜਾਂ ਮਜੀਠੀਆ ਸਾਹਿਬ ਦਾ ਮੁੱਦਾ ਜਾਂ ਈਡੀ ਦਾ ਮੁੱਦਾ, ਉਹ ਜਿਹੜੇ ਲੋਕਲ ਮੁੱਦੇ ਜਿਹੜੇ ਨੇ ਉਹ ਹੀ ਚੱਲੀ ਜਾਂਦੇ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਗੱਲ ਹੋ ਰਹੀ ਆ ਉਹ ਸਾਡਾ ਮੀਡੀਆ ਕਰ ਹੀ ਨੀ ਰਿਹਾ ਜੀ। ਆਰਬੀਆਈ ਨੇ 1 ਲੱਖ ਕਰੋੜ ਰੁਪਇਆ 1 ਲੱਖ ਕਰੋੜ ਦਾ ਸੋਨਾ ਵੇਚਤਾ ਇੰਡੀਆ ਦਾ, ਕੋਈ ਚੱਲੀ ਆ ਨਿਊਜ਼ ਦੱਸੋ ਮੈਨੂੰ ਕਿਤੇ ਮੀਡੀਆ ਦੇ ਉੱਤੇ ਇੰਡੀਆ ਚੱਲੀ ਆ?
2: ਨਹੀਂ ਨਹੀਂ ਉਹ ਚੱਲਣੀ ਵੀ ਨਹੀਂ ਹੈਗੀ, ਕਿਉਂ ਚੱਲਣੀ
1: ਇਹ ਕਿਉਂ ਨਹੀਂ ਚਲੋ, ਮਤਲਬ ਕਿ ਗੱਲ ਹੋਣੀ ਚਾਹੀਦੀ ਇਹਦੇ ਉੱਤੇ ਜਾਂ ਲੋਕਾਂ ਦੀ ਸਮਝ ਹੈ ਨਹੀਂ ਜਾਂ ਮੀਡੀਆ ਦੀ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਲੋਕ ਚੀਜ਼ ਗੱਲ ਸੁਣਨਾ ਚਾਹੁੰਦੇ ਨੇ ਉਹੀ ਕਰੀਏ?
2: ਨਹੀਂ ਲੋਕਾਂ ਦਾ ਤਾਂ ਮਸਲਾ ਹੀ ਨਹੀਂ ਹੈਗਾ, ਲੋਕਾਂ ਦਾ ਤਾਂ ਮਸਲਾ ਮੈਂ ਅਸਲ ਚ ਲੋਕਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਬਾਈ ਜੀ, ਜਿੰਨਾ ਮਰਜ਼ੀ ਤੁਸੀਂ ਤਰਕ ਨਾਲ ਕਿਸੇ ਨਾਲ ਗੱਲ ਕਰੀ ਜਾਓ, ਉਹ ਸਾਡੇ ਤਾਂ ਉਹ ਟਵਾਣਾ ਰੇਡੀਓ ਤੋਂ ਇੱਕ ਹਰਜੀਤ ਭਰਾ ਉਹ ਕੱਲਾ ਹੀ ਅਲਝਾਈ ਰੱਖਦਾ ਸਾਰੇ ਪ੍ਰੋਗਰਾਮ ਨੂੰ ਉਹੀ ਗੱਲ,
1: ਪਤਾ ਨੀ ਭੈਣ ਕੌਣ ਆ, ਪਤਾ ਨੀ ਕੌਣ ਹੋਣਾ,
2: ਕੁਛ ਵੀ ਹੋ ਸਕਦਾ, ਪਰ ਤੁਸੀਂ ਦੇਖੋ ਨਾ ਵੀ ਉਹ ਗੱਲ ਉਹੀ ਆ ਵੀ ਉਹ ਜਿਹੜਾ ਉਹਦੀ ਗੱਲ ਕਰਨ ਦਾ ਢੰਗ ਹੈਗਾ ਉਹ
1: ਬਾਈ ਜੀ ਉਹਨਾਂ ਵਿੱਚ, ਮੈਂ ਤੁਹਾਨੂੰ ਦੱਸਾਂ ਹੁਣ ਮੈਨੂੰ ਜਿਹੜਾ ਮਰਜ਼ੀ ਕਮੈਂਟ ਕਰੀ ਜਾਵੇ ਮੈਂ ਔਨ ਏਅਰ ਗੱਲ ਕਹਿਣ ਲੱਗਿਆ ਉਹਨੂੰ, ਬੰਦੇ ਨੂੰ ਹੁਣ ਬੱਚਾ ਆਇਆ ਛੋਟਾ ਬੱਚਾ ਨਾ ਜਦੋਂ 2 ਕੁ ਸਾਲ ਦਾ ਹੁੰਦਾ ਰਿੜਨ ਲੱਗ ਜਾਂਦਾ ਨਾ ਉਹਨੂੰ ਹੁੰਦਾ ਕਿ ਮੇਰੇ ਵੱਲ ਕੋਈ ਧਿਆਨ ਦੇਵੇ, ਤੇ ਉਹ ਪਤਾ ਕੀ ਕਰਦਾ ਧਿਆਨ ਖਿੱਚਣ ਦਾ,
2: ਬਿਲਕੁਲ
1: ਉਹ ਭਾਂਡੇ ਭੰਨਣ ਲੱਗ ਜਾਂਦਾ ਕੱਢ ਕੇ, ਤੇ ਇਹਨਾਂ ਲੋਕਾਂ ਦਾ ਉਹ ਕੰਮ ਆ ਸੀ, ਉਹਨਾਂ ਦੇ ਵੱਲ ਧਿਆਨ ਹੀ ਕਾਹਤੋਂ ਦਿੰਦੇ, ਉਹਨੂੰ ਇਗਨੋਰ ਕਰੋ ਤੁਸੀਂ ਆਪਣੀ ਜਿਹੜੀ ਜੋਬ ਕਰ, ਮਤਲਬ ਕਿ ਆਪਣੀ ਜੋ ਗੱਲ ਕਰਨੀ ਹੈ ਕਰੀ ਜਾਓ ਚੁੱਪ ਕਰਕੇ, ਉਹਦੀ ਗੱਲ ਨਾ ਕਰਾਂਗੇ ਤਾਂ ਮੁੜ ਕੇ ਉਹਨੇ ਕਮੈਂਟ ਵੀ ਨਹੀਂ ਕਰਨਾ, ਦੇਖ ਲਓ ਹਫਤਾ ਕਰਕੇ ਦੇਖ ਲਓ।
2: ਨਹੀਂ ਨਹੀਂ ਉਹ ਗੱਲ ਸਹੀ ਹੈ ਤੁਹਾਡੀ, ਜੇ ਮੰਨ ਲਓ ਚਲੋ ਕਿਸੇ ਦਿਨ ਹੋਇਆ ਕੋਈ ਗੱਲ ਲੌਜਿਕ ਤੇ ਕਰਤੀ ਆਪਾਂ ਜਵਾਬ ਦੇ ਵੀ ਸਕਦੇ ਹਾਂ
1: ਬਿਲਕੁਲ,
2: ਜੇ ਉਹ ਬਿਨਾਂ ਲੌਜਿਕ ਦੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਉਹ ਕਰੀ ਜਾਂਦਾ ਕਰੀ ਜਾਂਦਾ, ਫਿਰ ਆਪਾਂ ਉਹਦੇ ਤੇ ਵੀ ਫਿਰ ਵਾਰ ਵਾਰ ਜਦੋਂ ਆਪਾਂ ਕਰਦੇ ਹਾਂ
1: ਆਪਣੇ ਆਪ ਨਹੀਂ ਲੱਗਦਾ, ਬਿਲਕੁਲ ਹੈ ਜੀ ਬਿਲਕੁਲ
2: ਹਾਂ, ਉਹਨੂੰ ਉਹਨੂੰ ਵੇਟੇਜ ਮਿਲਦੀ ਹੈ, ਉਹਨੂੰ ਐਂ ਲੱਗਦਾ ਵੀ ਮੇਰੀ ਗੱਲ ਤੇ ਗੱਲ ਕਰੀ ਜਾਂਦੇ ਨੇ ਤੇ ਉਹ ਸਗੋਂ ਵਾਰ ਵਾਰ ਫਿਰ ਕਰਦਾ ਫਿਰ
1: ਬਿਲਕੁਲ ਹੈ ਜੀ ਅਗਰੈਸਿਵ ਹੁੰਦਾ ਉਹਨੂੰ ਪਤਾ ਨਾ ਨਬਜ਼ ਫੜ ਲਈ ਅਗਲੇ ਨੇ ਪੇਟ ਤੇ ਅਗਰੈਸਿਵ ਹੁੰਦੇ ਆ ਚੱਕ ਦਿਓ ਕੰਮ ਨੂੰ
2: ਬਿਲਕੁਲ
1: ਜੀ
2: ਬਿਲਕੁਲ, ਨਾਲੇ ਲੌਜਿਕ ਵੀ ਕੁਛ ਨੀ ਹੈਗਾ ਉਹਦੀ ਗੱਲ ਚ, ਇਹ ਵੀ ਨੀ ਹੈਗਾ ਲੌਜਿਕ ਵੀ ਹੈਗਾ,
1: ਨਾਲੇ ਗੱਲ ਤਾਂ ਅੱਜ ਦੀ ਹੋਣੀ ਚਾਹੀਦੀ ਆ ਇਤਿਹਾਸ ਦੇ ਵਿੱਚ, ਚਲੋ ਜੋ ਹੋ ਗਿਆ ਵਾਪਰ ਗਿਆ ਉਹਨੂੰ ਆਪਾਂ ਵਿਚਾਰ ਸਕਦੇ ਆ ਕਿ ਉਹਦੇ ਉੱਤੇ ਬਾਰ ਬਾਰ ਡਿਸਕਸ਼ਨ ਕਰੀ ਜਾਈਏ ਵੀ ਉਦੋਂ ਆਹਾ ਹੋਇਆ ਸੀ ਉਦੋਂ, ਭਾਈ ਅੱਜ ਅਸੀਂ 2026 ਦੇ ਵਿੱਚ ਜਿਉ ਰਹੇ ਹਾਂ, ਅਸੀਂ ਆਪਣੇ ਆਉਣ ਵਾਲਾ ਸਮਾਂ ਜਿਹੜਾ 2030 ਦਾ 2040 ਦਾ 45 ਦਾ ਜਾਂ 50 ਦੇ ਵਿੱਚ ਕੀ ਕਰਨਾ, ਅਸੀਂ ਕਿੱਥੇ ਤੱਕ ਪਹੁੰਚਣਾ, ਸਾਡੇ ਟਾਰਗੇਟ ਕੀ ਹੈ, ਚਾਹੇ ਉਹ ਪਰਿਵਾਰਾਂ ਦੇ ਨੇ ਚਾਹੇ ਉਹ ਪਿੰਡਾਂ ਦੇ ਨੇ ਚਾਹੇ ਉਹ ਦੇਸ਼ ਦੇ ਹੈ, ਤਾਂ ਉਹ ਉਹਦੇ ਵੱਲ ਧਿਆਨ ਦੇਈਏ।
2: ਬਿਲਕੁਲ ਬਿਲਕੁਲ, ਕੋਈ ਕੋਈ ਸ਼ੱਕ ਨਹੀਂ ਇਹਦੇ ਚ, ਕੋਈ ਸ਼ੱਕ ਨਹੀਂ ਬਾਰਦ ਬਾਈ, ਗੱਲ ਉਹੀ ਗੱਲ ਹੋਣੀ ਹੁਣ ਕਰੰਟ ਮੁੱਦਿਆਂ ਤੇ ਹੋਣੀ ਚਾਹੀਦੀ ਹੈ, ਜੇ ਸਭ ਤੋਂ ਵੱਡੀ ਤਾਂ ਉਹਦੇ ਤੇ ਹੋਣੀ ਚਾਹੀਦੀ ਜਿਹੜਾ ਸਾਡੀ ਮੰਨ ਲਓ ਅਸੀਂ ਹਰ ਰੋਜ਼ ਮੰਨ ਲਓ ਮਿਹਨਤ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬੱਚਿਆਂ ਨੂੰ ਛੱਡ ਕੇ ਬਾਹਰ ਨਿਕਲਦੇ
1: ਸਾਡੀ ਜੇਬ ਤੇ ਇਹਨਾਂ ਦੀਆਂ
2: ਬਿਲਕੁਲ ਇਹਨਾਂ ਦੀਆਂ ਪਾਲਿਸੀਆਂ ਦਾ ਸਾਡੀ ਜੇਬ ਤੇ ਕੀ ਅਸਰ ਹੁੰਦਾ, ਗੱਲ ਤਾਂ ਉਹਦੇ ਤੇ ਹੋਣੀ ਚਾਹੀਦੀ, ਉਹਦੇ ਤੇ ਹੁੰਦੀ ਹੋਈ ਨੀ, ਉਹ ਧਰਮ ਦੇ ਮੁੱਦਿਆਂ ਦੇ ਦੂਜੇ ਤੀਜਿਆਂ ਦੇ ਘੋੜੇ ਭਜਾਈ ਜਾਂਦੇ ਨੇ ਬਾਈ ਜੀ।
1: ਬਿਲਕੁਲ ਹੈ ਜੀ ਬਿਲਕੁਲ,
2: ਚਲੋ ਚੰਗੀ ਗੱਲ ਹੈ, ਲੱਗੇ ਰਹੋ,
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ, ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਅਗਲੀਆਂ ਜਿਹੜੀਆਂ ਵਿਦੇਸ਼ੀ ਖਬਰਾਂ ਦੇ ਉਹਨਾਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ ਨਾਲ ਨਾਲ, ਤੇ ਨਾਲ ਕੋਸ਼ਿਸ਼ ਕਰਦੇ ਹਾਂ ਇੱਕ ਕਾਲ ਵੀ ਆ ਰਹੀ ਸੀ ਤੇ ਉਹਦਾ ਵੀ ਜ਼ਿਕਰ ਜਿਹੜਾ ਕਰ ਲਈਏ ਨਾਲ ਜੇ ਗੱਲਬਾਤ ਹੋ ਪਾਉਂਦੀ ਹੈ ਤਾਂ, ਤੇ ਇੱਕ ਮਿੰਟ ਜੀ, ਇੱਕ ਤਾਂ ਚੱਕਰ ਪੈ ਜਾਂਦਾ ਬਹੁਤ ਫੋਨ ਦੇ ਉੱਤੇ, ਤੇ ਲੋ ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਆਪਣੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅਮਰੀਕਾ ਤੋਂ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜ ਗਏ ਨੇ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਦੇਸ਼ੀ ਖਬਰਾਂ ਵੀ ਕਾਫੀ ਇੰਟਰਸਟਿੰਗ ਨੇ, ਕੁਝ ਪੋਜ਼ਿਟਿਵ ਨੇ ਤੇ ਕੁਝ ਨੈਗੇਟਿਵ ਨੇ, ਪਰ ਬੜੀਆਂ ਦਿਲਚਸਪ ਖਬਰਾਂ ਨੇ ਉਨ੍ਹਾਂ ਦੇ ਵਿੱਚ ਵੀ। ਤੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਤੁਹਾਨੂੰ ਜੀ।
3: ਸਤਿ ਸ੍ਰੀ ਅਕਾਲ ਭਾਰਜ ਬਾਈ,
1: ਸਤਿ ਸ੍ਰੀ ਅਕਾਲ ਜੀ। ਆ
3: ਜਿਹੜੀ ਤੁਸੀਂ ਗੱਲ ਕਰੀ ਹੈ ਨਾ, ਦੇਖੋ ਸਾਡੇ ਤਾਂ ਤੁਸੀਂ ਕਿਸੇ ਮੰਦਰ ਚ ਚਲੇ ਜਾਓ
1: ਜੀ,
3: ਕਿਸੇ ਗੁਰਦੁਆਰੇ ਚਲੇ ਜਾਓ
1: ਜੀ,
3: ਸਾਨੂੰ ਤਾਂ ਇਹੀ ਅਜੇ ਤੱਕ ਦੱਸਿਆ ਜਾਂਦਾ ਵੀ ਉਹ ਫਲਾਨਾ ਨਾਲ ਕੀ ਲੈ ਗਿਆ,
1: ਨਾਲ ਕੀ ਲੈ ਗਿਆ
3: ਹੈ ਜੀ। ਦੇਖੋ ਭਾਈ, ਮਤਲਬ ਰਾਵਣ ਦੇ ਘਰੇ ਕੀ ਕੁਛ ਸੀ, ਅੱਜ ਕੀ ਆ ਉੱਥੇ
1: ਜੀ,
3: ਅਸੀਂ ਤਾਂ ਅਜੇ ਉੱਥੋਂ ਨੀ ਨਿਕਲੇ।
1: ਇੱਕ ਪਾਸੇ ਉਹਨੂੰ ਨਿੰਦੀ ਜਾਂਦੇ, ਇੱਕ ਪਾਸੇ ਤਾਰੀਫ ਕਰੀ ਜਾਂਦੇ, ਬਸ ਗੱਬੇ ਜੇ ਆ ਤੇ ਬੈਲੈਂਸ ਜਿਹਾ ਰੱਖ ਕੇ ਚੱਲੀ।
3: ਤੁਸੀਂ ਦੇਖੋ ਵੀ ਭਾਈ, ਵੀ ਧਰਮ ਪੜਾਈ ਜਾਂਦੇ, ਧਰਮ ਪੜਾ ਕੇ ਕਹਿ ਰਹੇ ਨੇ ਤੁਹਾਡਾ ਅਗਲਾ ਜਨਮ ਸਫਲ ਆ, ਉਹ ਜਿਹੜਾ ਇਹ ਜੇਲ ਤੇ ਚੱਲਦੇ ਹੋ ਉਹਦਾ ਸਹੀ ਕਰ ਲੋ।
1: ਅਗਲਾ ਜਨਮ ਤਾਂ ਛੱਡੋ ਔਜਲਾ ਸਾਹਿਬ, ਆ ਜਿਹੜਾ ਅਗਲਾ ਇੱਕ ਘੰਟਾ ਆਉਣ ਵਾਲਾ ਆ ਉਹਨੂੰ ਹੀ ਸਫਲਾ ਕਰ ਲਈਏ।
3: ਮੈਂ ਆਪਾਂ ਤਾਂ ਸਮਝਦੇ ਹਾਂ ਗੱਲ ਨੂੰ, ਮੈਂ ਤੁਹਾਡੀ ਗੱਲ ਨਾਲ ਸਹਿਮਤ, ਮੈਂ ਗੱਲ ਕਰਦਾ ਵੀ ਤੁਸੀਂ ਕਿਸੇ ਗੁਰਦੁਆਰੇ ਮੱਥਾ ਟੇਕਣ ਚਲੇ ਜਾਓ, ਉਹੀ ਕਹਾਣੀਆਂ, ਉਹੀ ਬਾਤਾਂ, ਆ ਕੋਈ ਟੀਵੀ ਲਾ ਕੇ ਦੇਖ ਲੋ, ਉਹੀ ਕਥਾਵਾਚਕ, ਉਹੀ ਪੁਰਾਣੀਆਂ ਤੁਹਾਨੂੰ ਗੱਲਾਂ
1: ਸਾਖੀਆਂ
3: ਉਹੀ ਚੱਲੀ ਜਾਂਦੀਆਂ, ਸਾਖੀਆਂ ਸੁਣਾਈ ਜਾਂਦੇ ਨੇ, ਉਹ ਤਾਂ ਬੀਤ ਗਿਆ
1: ਜੀ,
3: ਉਹਦਾ ਕਰਕੇ ਜਿਹੜਾ ਉਹ ਕਰਨਾ ਸੀ ਉਹ, ਚਾਹੇ ਉਹ ਐਸ਼ ਕਰਕੇ ਚਾਹੇ ਜਲਤ ਵਾਲੀ ਜ਼ਿੰਦਗੀ, ਤੁਸੀਂ ਹੋਣ ਵਾਲੀ ਜੀਵਨ ਜਿਉਣ ਦੀ ਜਾਂਚ ਕਿਉਂ ਨੀ ਦੱਸ ਰਹੇ?
1: ਬਿਲਕੁਲ ਹੈ ਜੀ,
3: ਕੋਈ ਦੱਸਦਾ ਜੀ
1: ਨਾ ਜੀ?
3: ਜੇ ਅੱਜ ਦੀ ਗੱਲ ਕਰਨਗੇ, ਆ ਦੇਸ਼ ਨੇ ਇੱਥੇ ਧਰਮ, ਧਰਮ ਮੈਂ ਤਾਂ ਕਿੰਨੀ ਵਾਰੀ ਕਹਿਣਾ ਕਿ ਧਰਮ ਸਾਡਾ ਨਿੱਜ ਹੈ ਜੀ, ਇਹ ਸਾਡੇ ਤੇ ਥੋਪਣ ਲੱਗੇ ਨੇ, ਜਿਹੜੀ ਚੀਜ਼ ਸਾਡੇ ਤੇ ਥੋਪਣੀ ਚਾਹੀਦੀ ਉਹ ਤਾਂ ਥੋਪਦੇ ਹੀ ਨੀ ਜੀ।
1: ਔਜਲਾ ਸਾਹਿਬ, ਕੋਈ ਕਸਟਮਰ ਵੀ ਆ ਜਾਵੇ ਨਾ, ਚਲੋ ਯਾਰ ਦੋਸਤ ਵੀ ਇੱਥੇ ਵਾਲਾ ਵੀ ਆ ਜਾਂਦਾ ਕੋਈ, ਜਾਂ ਇੱਥੇ ਵੀ ਜਦੋਂ ਅਸੀਂ ਕੋਈ ਧਰਮ ਦੀ ਗੱਲ ਕਰਦੇ ਆ ਨਾ, ਤਾਂ ਉਹ ਗੱਲ ਬਦਲ ਦਿੰਦੇ ਆ, ਉਹ ਗੱਲ ਹੀ ਨਹੀਂ ਕਰਕੇ ਰਾਜੀ ਧਰਮ ਦੇ ਉੱਤੇ, ਤੇ ਸਾਡੇ ਵਾਲੇ ਮਾੜੀ ਜੀ ਛੇੜੋ ਸਹੀ ਗੱਲ ਧਰਮ ਦੀ। ਮੈਂ ਕਿਹਾ ਜੀ ਇੰਨੀ ਕੁ ਫਿਲਾਸਫੀ ਝਾੜ ਦੇਣਗੇ ਬੰਦਾ, ਮਤਲਬ ਕਿ ਕਹੂਗਾ ਵੀ ਮੈਨੂੰ ਵੀ ਟਾਈਮ ਦੇ ਬੋਲਣ ਦਾ।
3: ਬਿਲਕੁਲ ਬਿਲਕੁਲ ਜੀ, ਉਹੀ ਉਹੀ ਤਾਂ ਗੱਲ ਕਰਦੇ ਆ ਕਿ ਅਸੀਂ ਤਾਂ ਅੱਜ ਤੱਕ ਉਹੀ ਸਾਨੂੰ ਕਹਾਣੀ ਆ, ਉਹੀ ਸ਼ੋਸ਼ੇ ਛੱਡ ਛੱਡ
1: ਜੀ,
3: ਸਾਡਾ ਜੇ ਹਿਸਟਰੀ ਹੁਣ ਤੱਕ ਸਾਨੂੰ ਉਹੀ ਪੜ੍ਹਾਈ ਗਏ ਨੇ ਜੀ।
1: ਬਿਲਕੁਲ ਹੈ ਜੀ,
3: ਅਜੇ ਤੱਕ ਸਾਨੂੰ ਹਿਸਟਰੀ ਉਹੀ ਪੜ੍ਹਾਈ ਗਏ ਨੇ। ਅਕਬਰ ਆਇਆ ਸੀ, ਹਿਮਾਚਲ ਚਲਿਆ ਗਿਆ, ਈਸਵੀ ਪੂਰਵ ਵਿੱਚ ਕੌਣ ਆਇਆ ਸੀ, ਉਦੋਂ ਬਾਅਦ ਕੌਣ ਆਇਆ ਸੀ, ਪਹਿਲਾਂ ਤਾਂ ਸਾਨੂੰ 4 ਸਾਲ ਦਾ ਈਸਵੀ ਪੂਰਵ ਦਾ ਹੀ ਨੀ ਪਤਾ ਲੱਗਿਆ
1: ਜੀ।
3: ਓਹੀ ਤਾਂ ਗੱਲ ਆ ਜੀ, ਪਰ ਫਿਰ ਮੁੱਦੇ ਕਿੱਥੇ ਨੇ, ਮੁੱਦੇ ਤਾਂ ਹੈ ਹੀ ਨਹੀਂ
1: ਜੀ।
3: ਹੁਣ ਇੱਥੇ ਵੀ ਹੈ, ਬੱਚਿਆਂ ਨੂੰ ਸਵੇਰੇ ਸਕੂਲ ਦੇ ਵਿੱਚ ਮੇਨ ਅਖਬਾਰਾਂ ਦੀਆਂ ਮੇਨ ਖਬਰਾਂ ਪੜ੍ਹ ਕੇ ਦੱਸਦੇ ਨੇ
1: ਜੀ,
3: ਹੈ ਜੀ, ਜੋ ਅੱਜ ਕਰੰਟ ਦੀ ਗੱਲ ਸੁਣਨਗੇ, ਦੁਨੀਆ ਦੀ ਗੱਲ ਸੁਣਨਗੇ
1: ਜੀ,
3: ਹੈ ਇਸੇ ਬੱਚਿਆਂ ਨੂੰ ਇਹ ਪਤਾ ਹੁੰਦਾ ਵੀ ਫਲਾਣੇ ਮੁਲਕ ਚ ਕੰਟਰੀ ਚ ਕੀ ਹੋ ਰਿਹਾ, ਫਲਾਣੇ ਕੀ ਹੋ ਰਿਹਾ, ਹੈ ਜੀ। ਤੇ ਸਾਡੇ ਦੇਖ ਲੋ, ਸਾਡੇ ਅਖਬਾਰ ਵੀ ਪੜ੍ਹ ਕੇ ਸੁਣਾਉਣਗੇ, ਉਹ ਕੀ ਕਹਿਣਗੇ ਜੀ,
1: ਬਿਲਕੁਲ
3: ਮੋਦੀ ਜੀ ਆਹ ਕਰ ਰਹੇ ਨੇ, ਮੋਦੀ ਕੇਦਾਰਨਾਥ ਗਏ ਨੇ,
1: ਬਿਲਕੁਲ ਤਰੀਫਾਂ ਦੇ ਪੋਲ ਬੰਨ ਦਿੰਦੇ ਆ ਬਸ ਜੀ।
3: ਮੈਂ ਉਹੀ ਗੱਲ ਵੀ, ਸਾਨੂੰ ਧਰਮ ਦੇ ਵਿੱਚ ਰਝਾਈ ਤੁਰੇ ਜਾਂਦੇ ਨੇ, ਧਰਮ ਦੇ ਵਿੱਚ ਤਾਂ ਹੀ ਤਾਂ ਅਸੀਂ ਤਰੱਕੀ ਫਿਰ ਅਸੀਂ ਸਵਾਹ ਕਰਨੀ ਹੈ ਜੀ,
1: ਬਿਲਕੁਲ ਹੈ, ਬਿਲਕੁਲ
3: ਰਹਿਣਾ ਖੂਹ ਦਾ। ਮੈਂ ਇਹ ਹੈਰਾਨ ਆ ਕਿ ਅਸੀਂ ਇੱਥੇ ਵੀ ਉਹੀ ਕਥਾ ਵਾਸ ਕੇ ਸੱਦ ਸੱਦ ਕੇ ਉਹਨਾਂ ਨੂੰ ਸੁਣੀ ਜਾਂਦੇ ਹਾਂ ਜੀ, ਉਹਨਾਂ ਨੂੰ ਟਿਕਟਾਂ ਭੇਜ ਕੇ ਇੱਥੇ ਦੇ ਤੇਰੇ ਦੀ ਲੈ ਤੇਰੇ ਦੀ ਚੱਲ।
1: ਮੈਂ ਨਾ ਸ਼ਾਇਦ ਪਹਿਲਾਂ ਵੀ ਗੱਲ ਸੁਣਾਈ ਹੈ, ਮੈਂ ਨਾ ਇੰਗਲੈਂਡ ਗਿਆ ਸੀ ਜਦੋਂ ਦੂਸਰੀ ਇੱਕ ਵਾਰੀ ਗਿਆ ਸੀਗਾ, ਮੇਰੇ ਖਿਆਲ ਨਾਲ 14 ਕੁ ਦੀ ਗੱਲ ਹੋਣੀ ਆ, 13-14 ਦੀ ਗੱਲ ਹੋਣੀ ਹਾਂਜੀ। ਤੇ ਉੱਥੇ ਨਾ ਬੀਜੀ ਸੀਗੇ, ਉਹ ਸਿਸਟਰ ਦੇ ਮਦਰ ਇਨ ਲਾਅ ਦੇ, ਮਤਲਬ ਕਿ ਉਹਨਾਂ ਦੇ ਜਿਹੜਾ ਮਦਰ ਅੱਗੇ, ਤੇ ਸੱਸ ਦੀ ਸੱਸ ਹਾਂਜੀ, ਉਹ ਕਹਿੰਦੇ ਜਾ ਕਹਿੰਦੇ ਨੂੰ ਮਤਲਬ ਕਿ ਲੰਡਨ ਦਾ ਸਭ ਤੋਂ ਵੱਡਾ ਗੁਰੂ ਘਰ ਜਾ ਕੇ ਦਿਖਾ ਕੇ ਲਿਆਓ ਜਾ ਕੇ, ਹਨਾ। ਮੈਂ ਤੁਹਾਨੂੰ ਪਤਾ, ਮੈਂ ਮੇਰੇ ਮੂੰਹ ਨਿਕਲ ਗਿਆ ਜੀ, ਮੈਂ ਕਿਹਾ ਬੀਜੀ ਇੱਕ ਮਿੰਟ ਜੀ, ਨਹੀਂ ਮੈਂ ਮੈਂ ਕਿਹਾ ਮੈਂ 21 ਸਾਲ ਇੰਡੀਆ ਦੇ ਵਿਚ ਗੁਰੂ ਘਰ ਹੀ ਘੁੰਮਦਾ ਆਇਆ, ਮੈਨੂੰ ਹੁਣ ਇੱਥੇ ਆ ਕੇ ਸਕੂਨ ਆਇਆ ਜੀ, ਮੈਂ ਇੱਥੇ ਘੁੰਮਣ ਆਇਆ, ਮੈਂ ਕਿਹਾ ਮੈਨੂੰ ਇੱਥੇ ਆਪੇ ਗੇੜਾ ਲਾਇਆ ਨਾ ਜਿੱਥੇ ਜਾਣਾ ਮੈਂ।
3: ਤਾਹੀ ਤਾਂ ਫਿਰ ਜਿਵੇਂ ਹੁਣ ਤੁਹਾਡੀ ਸਿੰਘਣੀ ਹੈ, ਉਹ ਕਹਿੰਦੀ ਉਹ ਕਹਿੰਦੀ ਵੀ ਜੇ ਜਾ ਕੇ ਰਿਸ਼ਤੇਦਾਰਾਂ ਨੂੰ ਮਿਲਣਾ 2000 ਦੀ ਡੇਟ ਲਾ ਕੇ, ਫਿਰ ਇੱਥੇ ਠੀਕ ਹੈ।
1: ਹਾਂ ਉਹੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਗੱਲ ਤਾਂ ਸਹੀ ਹੈ ਕਿਸੇ ਹੱਦ ਤੱਕ, ਵੀ ਸਾਡਾ ਮਤਲਬ ਸਾਡਾ ਘੁੰਮਣਾ ਇਹ ਹੁੰਦਾ ਵੀ ਜੇ ਕਿਤੇ ਕੋਈ ਰਿਸ਼ਤੇਦਾਰ ਅਸੀਂ ਉੱਥੇ ਜਾਣਾ ਜੀ,
1: ਪਹਿਲਾਂ ਤਾਂ ਇਹੀ ਲੱਭਦੇ ਹਾਂ ਕਿ ਕਿਹੜੀ ਕੰਟਰੀ ਚ ਕਿਹੜਾ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਜਾਂ ਮਿੱਤਰ ਆ ਕੋਈ, ਹੈ ਨਾ ਜੀ।
3: ਹੈ ਜੀ, ਫਿਰ ਹੋਰ ਦੱਸੋ, ਫਿਰ ਅਸੀਂ ਉਹੀ ਸੋਚ ਹੈ ਸਾਡੀ, ਇਹ ਸੋਚ ਨੀ ਇੱਥੋਂ ਨਿਕਲੇ, ਇਹਦੇ ਵਿੱਚੋਂ ਹੀ ਨੀ ਨਿਕਲੇ ਹੈਗੇ।
1: ਇੱਥੇ ਵਾਲੇ ਕਹਿੰਦੇ ਆ ਜਿੱਥੇ ਕੋਈ ਮਿੱਤਰ ਨੀ, ਦੋਸਤ ਨੀ ਗਾ, ਕੋਈ ਜਾਣਦਾ ਨੀ ਸਾਨੂੰ, ਉਸ ਪਾਸੇ ਨੂੰ ਜਾਵਾਂਗੇ ਅਸੀਂ, ਆਪਣਾ ਰਿਲੈਕਸ
3: ਕਰਦੇ। ਸ਼ੈਲੀ ਵੀਰ ਨਾਲ ਹੱਸਦਾ ਸੀ, ਪਰ ਅੱਗੇ ਵੀ ਜਦੋਂ ਇਹ ਗੱਲ ਦੇ ਮੈਂ ਕਦੇ ਹਮ ਹੀ ਨੀ ਰਿਹਾ, ਜਦੋਂ ਅੱਗੇ ਬਾਣੀਆਂ ਤਬਕਾ ਸਾਡਾ ਆੜਤੀਆ ਹੁੰਦਾ ਸੀ, ਉਹਨੇ ਜਦ ਜੱਟ ਕਦੇ ਕਰਜਾਈ ਨੀ ਸੀ,
1: ਨਹੀਂ ਨਹੀਂ ਨਹੀਂ ਕਦੇ ਨੀ ਮਰਿਆ ਸੀ।
3: ਤੇ ਆਹ ਜਿਹੜਾ ਕ੍ਰੈਡਿਟ ਲਿਮਿਟ ਵੀ ਵਧਾਈ ਹੈ ਵੀ ਮਾੜੀ ਆ, ਉਹ ਤਾਂ ਚਲੋ ਹੱਸਦੇ ਆ, ਹੱਸਾਂ ਨੂੰ ਵੱਖਰਾ
1: ਜੀ,
3: ਇਹ ਗਲਤ ਗੱਲ ਆ। ਉਹੀ ਵੱਧ ਕਰਜ਼ਾ ਲੈਣਗੇ ਜੀ, ਕਰਜ਼ਾ ਲੈਣ ਤੁਸੀਂ ਪਹਿਲਾਂ,
1: ਬਿਲਕੁਲ ਹੈ ਜੀ,
3: ਕਰਜ਼ਾ ਲੈਣ ਤੁਸੀਂ ਪਹਿਲਾਂ ਤਾਂ ਚੱਕਦੇ ਫੱਟੇ,
1: ਬਿਲਕੁਲ ਹੈ, ਬਿਲਕੁਲ ਹੈ ਜੀ। ਮੈਨੂੰ ਅੱਜ ਵੀ ਚੇਤੇ ਆ ਫਾਦਰ ਸਾਹਿਬ, ਚਲੋ ਬਾਹ ਵਾਸਤਾ ਕਾਰਖਾਨੇ ਨਾਲ ਰਿਹਾ, ਕਾਫੀ ਉੱਠਦੇ ਬਹਿੰਦੇ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ ਸੀਗੇ, ਤਾਂ ਉਹ ਮਤਲਬ ਕਿ ਆੜਤੀਆ ਜਿਹੜਾ ਸਿਸਟਮ ਸੀ ਨਾ, ਜਿਹੜਾ ਆਪਣਾ ਬਾਣੀਆਂ ਭਾਈਚਾਰਾ ਸੀ ਜਾਂ ਰਿਸਪੈਕਟਡ ਆ ਸਾਰੇ, ਤਾਂ ਜਦੋਂ ਦਾ ਉਹ ਕਹਿੰਦੇ ਮਤਲਬ ਕਿ ਅੱਖੀ ਦੇਖਿਆ ਆਪ ਵੀ, ਤੇ ਜਦੋਂ ਦੇ ਮਤਲਬ ਕਿ ਹੋਰ ਜਿਹੜੇ ਕਮਿਊਨਿਟੀਆਂ ਇਹਦੇ ਵਿੱਚ ਦਾਖਲ ਹੋ ਗਈਆਂ, ਜ਼ਮੀਨਾਂ ਵੱਡੀਆਂ ਹੋ ਗਈਆਂ ਜਾਂ ਪੈਸੇ ਚਾਰ ਆ ਗਏ, ਤਾਂ ਉਹ ਵੀ ਇਹੋ ਕੰਮ ਕਰਨ ਲੱਗ ਗਏ ਆੜਤ ਦਾ ਵੀ, ਪ੍ਰਾਪਰਟੀ ਡੀਲਿੰਗ ਦਾ। ਤਾਂ ਉਹਨਾਂ ਨੇ ਸਾਰਾ ਕੁਝ ਹੀ ਅੱਗੇ ਸੀਗਾ ਕਿ ਮਤਲਬ ਕਿ ਆੜਤੀਆ ਜਿਹੜਾ ਸੀਗਾ ਉਹਨੂੰ ਪਤਾ ਹੁੰਦਾ ਸੀ ਬਈ ਖਾਤਾ ਸਾਰਾ ਕੁਝ, ਭਈ ਇਹਦੀ ਇੰਨੀ ਕੁ ਫਸਲ ਆ, ਇੰਨੀ ਕੁ ਜ਼ਮੀਨ ਆ, ਤੇ ਇਹਨੂੰ ਇੰਨਾ ਕੁ ਭਾਈ ਦੇ ਦਈਏ, ਮਰਦਾ ਵੀ ਨਹੀਂ ਤੇ ਜਿਉਂਦਾ ਵੀ ਰਹੇਗਾ। ਤੇ ਜੇ ਉਹ ਹੁਣ ਜਿਹੜੀ ਦੂਸਰੀਆਂ ਕਮਿਊਨਿਟੀਆਂ ਆ ਗਈਆਂ, ਉਹ ਜੇ ਉਹ 5000 ਮੰਗਦਾ ਸੀ, ਉਹ ਕਹਿੰਦੇ ਤੂੰ ਭਾਈ 50,000 ਚੱਕ, ਫਿਕਰ ਨਾ ਕਰ, ਹਨਾ। ਤੇ ਉਹ ਚੀਜ਼ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜੀ।
3: ਨਹੀਂ ਉਹਨਾਂ ਦੀ ਫਿਰ ਅੱਖ ਉਹਦੀ ਜਾਇਦਾਦ ਤੇ ਹੁੰਦੀ ਸੀ ਨਾ।
1: ਹਾਂ ਬਿਲਕੁਲ ਹੈ ਜੀ,
3: ਵੀ ਇਹਨੂੰ ਕਰਜ਼ਾ ਕਰਜ਼ਾ ਦੇ ਕੇ ਤੇ ਇਹਨੂੰ ਇਹਦੀ ਜਾਇਦਾਦ ਕਿਵੇਂ ਆਪਦੇ ਲੋਡ ਕਰਨੀ।
1: ਨਾ ਬਿਲਕੁਲ ਹੈ ਜੀ,
3: ਉਹਨਾਂ ਦਾ ਮਸਲਾ ਇਹ ਹੁੰਦਾ ਸੀ, ਉਹਨਾਂ ਦਾ ਮਸਲਾ ਇਹ ਥੋੜਾ ਹੁੰਦਾ ਸੀ ਕਿ ਵੀ ਇਹ ਜਿਉਂਦਾ ਰਹੇ,
1: ਨਾਲੇ ਉਹ ਸਟਾਂਪ ਤੇ ਹੀ ਸਿੱਧਾ ਅੰਗੂਠਾ ਹੀ ਲਵਾਉਂਦੇ ਸੀ, ਹੋਰ ਤਾਂ ਕੁਝ ਕਰਦੇ ਨਹੀਂ।
3: ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦਾ ਮਸਲਾ ਇਹ ਸੀ ਕਿ ਵੀ ਇਹ ਮਤਲਬ ਇਹਨੂੰ ਖਾਈਏ।
1: ਬਿਲਕੁਲ ਹੈ,
3: ਹੁਣ ਜੇ ਤੁਸੀਂ ਮੁਰਗਾ ਹੀ ਖਾ ਕੇ ਫਿਰ ਆਂਡਾ ਕਿੰਨਾ ਚਿਰ,
1: ਕਿੰਨਾ ਚਿਰ, ਬਿਲਕੁਲ ਹੈ ਜੀ, ਫਿਰ ਆਂਡੇ ਦੀ ਆਸ ਨਾ
3: ਰੱਖੋ। ਇਹ ਗੱਲ ਸੋਚਦੇ ਨਹੀਂ ਨਾ, ਸੋਚਦੇ ਨਹੀਂ ਨਾ ਅਸੀਂ
1: ਜੀ।
3: ਚਲੋ ਠੀਕ ਹੈ, ਧੰਨਵਾਦ ਜੀ,
1: ਥੈਂਕ ਯੂ ਅਜਲਾ ਸਰ, ਸ਼ੁਕਰੀਆ ਜੀ, ਚੰਗੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ। ਜੀ ਦੋਸਤੋ, ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਨਾਲ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਤੇ ਨਾਲ ਨਾਲ ਗਾਉਣ ਵਜਾਉਣ ਤਾਂ ਨਹੀਂ ਕਹਿ ਸਕਦੇ। ਮਾਲ ਜੀ ਦਾ ਵੀ ਸੁਨੇਹਾ ਆਇਆ ਹੋਇਆ, ਉਹ ਹੱਸ ਰਹੇ ਨੇ ਨਾਲ ਨਾਲ ਤੇ ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਆਈ ਸੀ ਮੈਂ ਨਾਮ ਲੈਣਾ ਪਹਿਲਾਂ ਰਹਿ ਗਿਆ ਵਿੱਚ ਕਾਲ ਆ ਗਈ, ਤੇ ਚਰਨਜੀਤ ਸਿੰਘ ਸ਼ੈਲੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਕੀ ਹਾਲਾਤ ਨੇ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਆਨੂੰ ਜੀ ਬੜੇ ਦਿਨਾਂ ਬਾਅਦ ਜੀ, ਆਨੂੰ ਜੀ ਕੀ ਹਾਲ ਚਾਲ ਨੇ ਜਨਾਬ? ਸ਼ੈਲੀ ਜੀ ਕੀ ਗੱਲ ਆ, ਜਿਹੜੀਆਂ ਚੀਜ਼ਾਂ ਤੁਸੀਂ ਮੰਗ ਕਰਦੇ ਹੋ ਉਹ ਦਿੰਦੇ ਨੀ ਗੇ, ਝੋਲੀ ਪਾਉਂਦੇ ਨੀ ਗੇ, ਮੱਲੋ ਮੱਲੀ ਹੋਰ ਕੁਝ ਦੇ ਜਾਂਦੇ ਆ ਜੀ ਤੁਹਾਨੂੰ? ਕਿਆ ਬਾਤ ਹੈ ਜੀ, ਕਹਿੰਦੇ ਪਿੰਡਾਂ ਚ ਵੜਨਾ ਭਾਈ, ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਊ।
4: ਨਹੀਂ ਨਹੀਂ, ਇਹਦੇ ਪਿੱਛੇ ਟੇਢੀ ਸੋਚ ਦੇਖੋ ਕਿੰਨੀ ਆ
1: ਜੀ।
4: ਦੇਖੋ ਜਥੇ ਬੰਦੇ ਚ ਕਿੰਨਾ ਪਾੜ ਮੋੜੇ, ਪਾੜ ਤਾਂ ਪਹਿਲੇ ਜਦੋਂ ਬਹੁਤ ਵੱਡੇ ਪਏ ਹੋਏ ਨੇ
1: ਜੀ।
4: ਤੁਸੀਂ ਤਾਂ ਉਹ ਬਿਆਨ ਨੀ ਪੜਿਆ ਜਿਹੜਾ ਕਹਿੰਦਾ ਕੁਰਕੀ ਨੀ ਅਸੀਂ ਕਰਦੇ, ਕੁਰਕੀ ਪਹਿਲਾਂ ਨੂੰ ਕਰਨ ਕੌਣ ਦਿੰਦਾ
1: ਜੀ?
4: ਉਹ ਵੀ ਪੰਜਾਬ ਚ ਕਿਹਦੀ ਕੁਰਕੀ ਹੋਈ ਜੀ?
1: ਮੈਂ ਹੈਰਾਨ ਆ ਭਾਈ, ਡਿਫਾਲਟਰਾਂ ਨੂੰ ਇਹਦੇ ਵਿਚ ਮਤਲਬ ਕਿ ਕਾਹਦੀ ਰਾਹਤ ਦਿੱਤੀ ਆ? ਮੈਨੂੰ ਤਾਂ ਸਮਝ ਰਹੀ ਹੈ ਕਿ ਉਹਨਾਂ ਤੋਂ ਕਰਜ਼ਾ ਖਤਮ ਕਰ ਦਿੱਤਾ।
4: ਮੈਂ ਪੀਸੀ ਸੁਣ ਰਿਹਾ ਸੀ, ਮੈਂ ਪੀਸੀ ਦੇਖਿਆ, ਮੈਂ ਲੈ ਜਾ ਬੋਲਣ ਦਾ ਗੱਲ ਕਰਨ ਦਾ ਲੈ ਜਾਂਦੇ, ਸੁਣਿਆ ਪੀਸੀ ਤੁਸੀਂ
1: ਜੀ?
4: ਤੁਸੀਂ ਸੁਣਿਆ ਮੈਂ ਪਰ ਜੀ ਪੀਸੀ ਮਾਨ ਸਾਹਿਬ ਦੀ?
1: ਨਹੀਂ ਮੈਂ ਉਹ ਸੁਣੀ ਨੀ ਜੀ, ਬਿਲਕੁਲ ਮੈਂ ਖਬਰ ਹੀ ਪੜੀ ਆ ਜੀ। ਹਾਂਜੀ,
4: ਮੈਂ ਸੁਣ ਰਿਹਾ ਸੀਗਾ।
1: ਤੁਸੀਂ ਸੁਣਾ ਦਿਓ ਆਪਣੀ ਜ਼ੁਬਾਨੀ ਸੁਣਾ ਦਿਓ, ਕੋਈ ਨੀ।
4: ਇੰਨੀਆਂ ਗੱਲਾਂ ਕਿੱਥੇ ਜਾ ਰਹੀਆਂ ਨੇ ਜੀ? ਅਸੀਂ ਹੁਣ ਕਣਕ ਦੇ ਝੋਨੇ ਤੋਂ ਅਸੀਂ ਬਾਹਰ ਕੱਢਾਂਗੇ ਜੀ, ਉਹਦੇ ਵਿੱਚ ਪੰਜ ਤਾਂ ਦੇਖੋ ਨਵੀਆਂ ਪਾਈਆਂ ਨੇ, ਜਿਵੇਂ ਆਪਣੇ ਫਿਸ਼ਰੀ ਦਾ ਹੋ ਗਿਆ ਤੇ ਡਰੈਗਨ ਫਰੂਟ ਦਾ ਹੋ ਗਿਆ।
1: ਹਾਂਜੀ, ਸਬਜ਼ੀਆਂ ਦਾ ਵਿੱਚ ਬਾਤ ਹੈ, ਪੰਜ
4: ਸਬਜ਼ੀਆਂ ਦਾ ਹੋ ਗਿਆ, ਗੰਨੇ ਦੇ 1,00,000 ਰੁਪਏ ਕਰਤਾ, ਦੱਸੋ ਵੀ ਗੰਨਾ ਕਿਹੜਾ ਲਾਉਂਦਾ
1: ਜੀ? ਨਹੀਂ ਉਹ ਤਾਂ ਦੁਆਬੇ ਚ ਕਮਾਦ ਕਮੂਦ ਮਾੜਾ ਮੋਟਾ ਲਾਉਂਦੇ ਆ ਜ਼ਰੂਰ, ਪਰ ਇੱਧਰ ਤੁਹਾਡੇ ਆਲੇ ਪਾਸੇ ਤਾਂ ਘੱਟ ਆ ਮੇਰੇ ਖਿਆਲ ਨਾਲ।
4: ਬਹੁਤ ਘੱਟ ਆ ਜੀ, ਗੰਨਾ ਲਾਉਂਦੇ ਨੀ ਲੋਕ ਜੀ, ਗੰਨਾ ਇਸ ਕਰਕੇ ਲਾਉਂਦੇ, ਗੰਨਾ ਲਾਉਂਦੇ ਵੀ ਲਾ ਕੇ ਪਹਿਲਾਂ ਜਾਂਦੇ ਰਹੇ ਪਿਛਲੇ ਕਿੰਨੇ ਕਿੰਨੇ ਸਾਲਾਂ ਦਾ, ਪੈਸੇ ਨੀ ਮਿਲਦੇ ਆ ਬੱਬਨਪੁਰ ਦੇ ਨਹਿਰਾਂ ਤੇ, ਹੁਣ ਤਾਂ ਅਸੀਂ ਘੇਰਦੇ ਰਹੇ।
1: ਹਾਂ ਬਿਲਕੁਲ ਆ ਜੀ, ਬਿਲਕੁਲ,
4: ਧੂਰੀ ਠੰਡ ਮਿਲਣ ਦੇ ਪੈਸੇ ਲੈਣ ਲਈ ਜੀ,
1: ਬਿਲਕੁਲ ਆ ਜੀ,
4: ਮਿਲਣ ਉੱਤੇ ਪੈਸੇ ਨੀ ਮਿਲਦੇ,
1: ਮਿਲਣਾ ਤਾਂ ਆਪ ਕਰਜ਼ਾਈ ਹੋਈਆਂ ਨੇ ਉਹ ਕਿੱਥੋਂ ਦੇਣ ਜੀ? ਬਿਲਕੁਲ ਆ ਜੀ,
4: ਜਿਹੜੇ ਕਹਿੰਦੇ ਨੇ ਢੋ ਟਮਾਟਰ ਦੱਸਦੇ ਜੀ, ਕਿਹੜਾ ਹੁਣ ਮੈਂ ਭੁੱਲ ਗਿਆ, ਉਹ ਟਮਾਟਰ ਲਿਆਵਾਂਗੇ।
1: ਹਾਂਜੀ,
4: ਮੈਂ ਕਿਹਾ ਇਹਨੂੰ ਖਰੀਦੂਗਾ ਕੌਣ ਜੀ? ਮੰਡੀਆਂ ਦਾ ਪਹਿਲੀ ਚੱਕਰ ਨੂੰ ਫਿਰਦੇ ਨੇ ਇਹ
1: ਜੀ,
4: ਮੰਡੀਆਂ ਦਾ ਕੋਈ ਪ੍ਰਬੰਧ ਨੀ ਗਿਆ, ਜਾਂ ਤਾਂ ਕੋਈ ਕਿਸਾਨਾਂ ਨੂੰ ਭਰੋਸਾ ਦਓ ਜੀ। ਉਹ ਕਹਿੰਦੇ ਤੁਹਾਡਾ ਵੀ ਇਹ ਨਵੇਂ ਕੰਮ ਕਰਕੇ ਨਾ ਵੀ ਕਰਜ਼ਾ ਲੈ ਜੂਗਾ, ਕਰਜ਼ਾ ਤਾਂ ਸਾਡੇ ਸਿਰ ਹੋਰ ਚੜੂਗਾ ਜੀ
1: ਜੀ।
4: ਅੱਜ ਜਿਹੜੇ ਬਾਕੀ ਰਹਿ ਗਏ ਹੁਣ ਵੀ ਕਰਜ਼ੇ, ਜਿਹੜੇ ਲੋਕਾਂ ਨੇ ਲੈ ਲਿਆ ਹੋਇਆ, ਦੇਖਿਓ ਤੁਹਾਨੂੰ ਦੇਖਿਓ ਕਿਵੇਂ ਲੈਣਗੇ ਹੁਣ?
1: ਬਿਲਕੁਲ ਲੈਣਗੇ ਜੀ, ਬਿਲਕੁਲ, ਕਰਜ਼ਾ ਤਾਂ ਪਹਿਲਾਂ ਜਿਹੜਾ ਚੜਿਆ ਉਹ ਨੀ ਲੈਣ ਦਾ ਨਾਮ ਲੈ ਰਿਹਾ, ਤੇ ਭਾਈ ਮਤਲਬ ਕਿ ਇਹਦੇ ਨਾਲ ਕਰਜ਼ਾ ਲੈ ਕੇ ਤੇ ਕਰਜ਼ਾ ਜਿਹੜੀ ਆਪ ਨੀਤੀ ਚਲਾ ਰਹੇ ਨੇ ਉਹੀ ਮਤਲਬ ਕਿ ਲੋਕਾਂ ਦੇ ਉੱਤੇ ਵੀ ਥੋਪ ਰਹੇ ਨੇ ਭਾਈ, ਤੁਸੀਂ ਕਰਜ਼ਾ ਲਿਆ, ਕਰਜ਼ਾ ਹੈਗਾ ਤਾਂ ਹੋਰ ਕਰਜ਼ਾ ਲੈ ਲਓ, ਤਰੱਕੀ ਕਰਨੀ ਆ ਤਾਂ ਕਹਿੰਦੇ ਦੱਸੋ ਹੈ
4: ਜੀ,
1: ਕਰਜ਼ਾ ਲੈ ਕੇ ਅਗਲਾ ਜਿਹੜਾ ਵਿਆਜ ਪਿਆ ਆ ਉਹ ਵਿਆਜ ਚੁਕਾ ਦੋ ਤੇ ਅਗਲਾ ਕਰਜ਼ਾ ਫਿਰ ਵੱਧ ਜਾਊਗਾ ਜੀ, ਉਹਦਾ ਵਿਆਜ ਫਿਰ ਹੋਰ ਕਿਤੇ ਨਾ ਕਿਤੇ ਉਹ ਕਰਜ਼ਾ ਲੈ ਕੇ ਚੁਕਾਉਣਾ ਪਊ।
4: ਨਹੀਂ ਪਰ ਜੀ ਹੈਗੇ ਤਾਂ ਇਹ ਦੇਖੋ ਹਾਸੇ ਵਾਲੇ ਮੁੱਖ ਮੰਤਰੀ ਸੀਗੇ, ਪਰ ਤੁਸੀਂ ਐ ਦੇਖੋ ਮਾੜੀ ਤੌੜੀ ਸੀਗੀ, ਛੋਲੇ ਵੱਧ ਪੈ ਗਏ, ਉੱਪਰ ਦੀ ਗਰਮ ਪਾਣੀ ਪੈ ਗਿਆ
1: ਜੀ,
4: ਉਹੀ ਗੱਲ ਆ।
1: ਦੇਖੋ ਹੁਣ ਕੈਪਟਨ ਸਾਹਿਬ ਨੇ ਉਦੋਂ ਕਾਂਗਰਸ ਦੀ ਸਰਕਾਰ ਸੀ ਸ਼ਾਇਦ ਉਦੋਂ, ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਭਾਈ ਕੋਈ ਪੈਸਾ ਨੀ ਦੇਣਾ ਬੈਂਕਾਂ ਨੂੰ, ਮਾਫ਼ ਕਰਦਾ ਕਰਜ਼ਾ ਹਨਾ, ਤੇ ਉਸ ਤੋਂ ਬਾਅਦ ਲੋਕ ਮਤਲਬ ਕਿ ਦੁਖੀ ਹੋ ਰਹੇ ਨੇ ਉਹਨਾਂ ਚੀਜ਼ਾਂ ਦੇ ਵਿਚ, ਖੱਪ ਰਹੇ ਨੇ।
4: ਨਹੀਂ ਪਰ ਜੀ ਇਸ ਤਰ੍ਹਾਂ ਗੱਲ ਕਹਿੰਦੇ ਸਾਡੀ ਮੁੱਢੋ ਇਹ ਗੱਲ ਆ ਵੀ ਤੁਸੀਂ ਦੇਣਾ ਸਾਨੂੰ ਕੰਮ ਦਓ ਯਾਰ, ਕੰਮ ਲੈ ਕੇ ਅਸੀਂ
1: ਬਿਲਕੁਲ
4: ਕਰਨਾਗੇ, ਜਿੱਥੇ ਮਰਜ਼ੀ ਪੈਸਾ ਖਰਚੀਏ ਕਿੱਥੇ ਨਾ ਖਰਚੀਏ
1: ਜੀ,
4: ਪੰਜਾਬ ਨੂੰ ਇਹਨਾਂ ਨੇ ਮੰਗ ਤੇ ਬਣਾਤਾ ਜੀ, ਮੰਗ
1: ਤੇ ਬਿਲਕੁਲ ਆ ਜੀ, ਬਿਲਕੁਲ
4: ਇਹਨਾਂ ਤਰ੍ਹਾਂ ਲੋਕਾਂ ਨੇ
1: ਜੀ,
4: ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਤੁਸੀਂ ਲਘੂ ਉਦਯੋਗ ਘਰ ਘਰ ਦੇ ਦੋ ਜੀ
1: ਜੀ, ਕੋਈ ਫੈਕਟਰੀ ਲਿਆਓ ਸੂਬੇ ਦੇ ਵਿਚ, ਕੋਈ ਕਾਰੋਬਾਰ ਨਵਾਂ ਲਿਆਓ। ਬਿਲਕੁਲ
4: ਸਰ, ਮੈਂ ਉਹੀ ਬੇਨਤੀ ਕਰਦਾ ਵੀ ਤੁਸੀਂ ਵੱਡੀ ਇੱਕ ਫੈਕਟਰੀ ਲੈ ਕੇ ਆਓਗੇ, ਉਹਦੇ ਪਾਰਟ ਵੀ ਇੱਥੇ ਬਣਾ ਲਓ, ਉਹੀ 10 ਫੈਕਟਰੀਆਂ ਕਰ ਦੋਗਾ।
1: ਬਿਲਕੁਲ ਹੈ ਜੀ, ਸਪੇਅਰ ਪਾਰਟ ਦਾ ਕਿੰਨਾ ਕਾਰੋਬਾਰ ਆ, ਇਹਨਾਂ ਮੁਲਕਾਂ ਦੇ ਵਿਚ ਕੰਮ ਨੀ ਮੁੱਕਦਾ।
4: ਹਾਂ, ਪਰ ਜੀ ਗੱਲ ਤਾਂ ਇਹ ਜੇ ਇਹ ਕਾਮਯਾਬ ਕਰਨਾ ਤਾਂ ਕਰਨਗਾ, ਨੀਤ ਤਾਂ ਇਹਦੀ ਹੈ ਨੀ ਕਰਤਾ ਵੀ ਆਮ ਨੂੰ ਕਾਮਯਾਬ ਕਰਨ
1: ਜੀ।
4: ਅੱਖ ਤਾਂ ਇਹਦੀ ਉਪਜਾਊ ਧਰਤੀ ਦੇ ਸਾਰਿਆਂ
1: ਦੀ
4: ਵੀ ਜਿਹੜਾ ਹੈ ਫਰਟਾਇਲ ਏਰੀਆ ਸਾਡਾ।
1: ਚਾਈਨਾ ਦੇ ਵਿੱਚੋਂ ਜਿਹੜੀ ਮਰਜ਼ੀ ਚੀਜ਼ ਤੁਸੀਂ ਸਰਚ ਕਰ ਲੋ ਕਿਹੜੀ ਚੀਜ਼ ਆ ਜਿਹੜੀ ਨਹੀਂ ਉੱਥੋਂ ਬਣਾਉਂਦੇ ਜਾਂ ਮਿਲਦੀ ਆ ਜੀ।
4: ਸਰ ਮੈਂ ਚਾਈਨਾ ਦੇ ਵਿੱਚ 2004 ਗਿਆ ਸੀ
1: ਜੀ।
4: 4 ਦੇ ਵਿੱਚ ਵੀ ਉਹ ਦੇਸ਼ ਇੰਨਾ ਤਰੱਕੀ ਵਾਸਤਾ ਸੀ, ਉਹਦਾ ਵੀ ਘਰ ਕੰਮ ਦਿੱਤਾ ਸੀ ਜਿਹੜਾ ਲਘੂ ਉਦਯੋਗ ਦੇ ਆਪਾਂ ਨਾ ਉਹਨਾਂ ਦਾ ਘਰ ਘਰ ਦਿੱਤਾ ਹੋਇਆ ਸੀ। ਬੰਦਾ ਘੱਟ ਕਰੇ ਵੱਧ ਰੇ ਜਿੰਨਾ ਕਰੂਗਾ ਉਨਾ ਉਹਦਾ ਕਮਾਊਗਾ ਖਾਊਗਾ, ਵੱਧ ਕਰਨਾ ਕੋਈ ਘੱਟ ਕਰਦਾ ਹੈਨਾ।
1: ਬਿਲਕੁਲ,
4: ਮੈਂ ਤਾਂ ਖੁਦ ਇਹ ਗੱਲ ਕਹਿਣਾ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਵੇਂ ਆਹ ਬੱਸ ਦੇ ਕਿਰਾਏ ਫ੍ਰੀ ਕਰਤੇ ਜੀ, ਕਦੇ ਆਹ ਕੁਛ ਫ੍ਰੀ ਕਰਤਾ ਜੀ, ਜਿਹਨਾਂ ਤੁਸੀਂ ਦੇ ਰਹੇ ਹੋ ਉਹਨਾਂ ਨਾਲ ਤੁਸੀਂ ਗੱਲ ਨੀ ਕਰਦੇ
1: ਜੀ।
4: ਇਹ ਗੱਲਾਂ ਦਾ ਸਾਡਾ ਫਾਇਦਾ ਕਿ ਨੁਕਸਾਨ ਆ ਜੀ?
1: ਬਿਲਕੁਲ ਆ ਜੀ। ਔਜਲਾ ਸਾਹਿਬ ਲਿਖਦੇ ਨੇ BMW ਲੈ ਕੇ ਤਾਂ ਆਏ ਨੇ, ਔਜਲਾ ਸਾਹਿਬ ਕਹਿੰਦੇ ਨੇ BMW ਲੈ ਕੇ ਤਾਂ ਆਏ ਨੇ ਕਹਿੰਦੇ ਜਰਮਨ ਤੋਂ।
4: ਉਹ ਹਲਾਸਤੇ ਪਿਆ ਜੀ, ਉਹ ਜਲ ਡਮਰੂ ਚੋਂ ਬਿਨਾਂ ਘਿਰਿਆ ਹੋਇਆ ਜੀ ਹਲੇ ਆਪਣਾ ਉਹ
1: ਜੀ। ਹਾਂ ਜਲ ਡਮਰੂ ਘਿਰਿਆ ਹੋਇਆ ਜੀ, ਉਸ ਉੱਥੋਂ ਲੰਘਿਆ ਨੀ ਅਜੇ ਜੀ। ਜਰਮਨ ਦੇ ਵਿਚ ਆਪ ਖਰੀਦ ਕੇ ਬੈਠੇ ਨੇ, ਇੱਕੋ ਕਰ ਦਿੱਤੀਆਂ ਪਹਿਲਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ।
4: ਪਰ ਜੀ ਦੇਖੋ ਲੋਕਾਂ ਨੂੰ ਉਮੀਦਾਂ ਬਹੁਤ ਸੀ ਸਰਕਾਰ ਤੋਂ, ਪਰ ਤੁਸੀਂ ਗੱਲ ਦੇਖੋ ਜਿਹੜਾ ਜਦੋਂ ਨਾ ਇਹ ਕੋਈ ਵੱਡੀ ਗੁੱਸੀ ਦੇ ਅਹੁਦੇ ਤੇ ਬਹਿ ਜਾਂਦਾ
1: ਜੀ,
4: ਉਹ ਲੋਕਾਂ ਤੋਂ ਦੂਰ ਹੋ ਜਾਂਦਾ ਜੀ।
1: ਜੇ
4: ਪਿੰਡਾਂ ਚ ਬਹਿਣ ਵਾਲਾ ਸੀ ਤਾਂ ਪਿੰਡਾਂ ਚ ਵੀ ਘੁੰਮ ਸਕਦੇ ਸੀ, ਕਿਹੜਾ ਇਹਨਾਂ ਨੂੰ ਖਤਰਾ ਜੀ?
1: ਜੀ
4: ਕਿਤੋਂ ਖਤਰਾ ਜੀ?
1: ਨਹੀਂ ਆਪਣੀ ਮਨ ਮਰਜ਼ੀ ਨੀ ਨਾ ਕਰ ਸਕਦੇ, ਜੋ ਇਹ ਜੋ ਆਪਣੀ ਮਨ ਮਰਜ਼ੀ ਥੋੜੀ ਚੱਲਣੀ ਆ ਜੀ, ਉਹ ਤਾਂ ਫਿਰ ਉੱਪਰਲੀਆਂ ਲਗਾਮਾਂ ਦੇ ਜਿੱਦਾਂ ਅਗਲੇ ਖਿੱਚਣਗੇ ਉਦਾਂ ਹੀ ਚੱਲਣਾ ਪੈਣਾ, ਉਹ ਚਾਹੇ ਮੁੱਖ ਮੰਤਰੀ ਆ ਤੇ ਚਾਹੇ ਉਹ ਪ੍ਰਧਾਨ ਮੰਤਰੀ ਆ ਜੀ।
4: ਨਹੀਂ ਨਹੀਂ ਨਹੀਂ ਭਾਰਤ ਜੀ, ਇਹ ਤਾਂ ਮਨ ਮਰਜ਼ੀ ਦਾ ਨਾਂ ਦਿੱਤਾ ਹੋਇਆ ਵੀ ਇਹ ਲੋਕਾਂ ਨਾਲ ਸੰਪਰਕ ਟੁੱਟ ਜੇ
1: ਜੀ,
4: ਜਿਹਨੇ ਕਰਨਾ ਉਹ ਇੱਥੇ ਬਿਨਾਂ ਪੈਸਿਆਂ ਇਹ ਕੁਰਸੀ ਤੇ ਬੈਠ ਕੇ ਨਾ ਬਿਨਾਂ ਪੈਸਿਆਂ ਦੇ ਵੀ ਕਰ ਸਕਦਾ।
1: ਬਿਲਕੁਲ ਹੈ ਜੀ,
4: ਸਾਡਾ ਲੋਅ ਐਂਡ ਆਰਡਰ ਕਿਹੋ ਜਿਹਾ ਤੁਸੀਂ ਐਂ ਦੇਖੋ ਜੀ
1: ਜੀ,
4: ਐਂ ਨਸ਼ੇ ਆ। ਮੈਂ ਕੱਲ ਪਰਸ ਇੱਕ ਵੀਡੀਓ ਪਾਈ ਸੀ, ਅਸੀਂ ਗਏ ਸੀ ਮਾਨਸਾ, ਮਾਨਸਾ ਨਾ ਉੱਥੇ ਕੋਰਟ ਦੇ ਵਿੱਚ ਮੁੰਡੇ ਆਏ, ਮੈਨੂੰ ਲੱਗਦਾ 50-60 ਮੁੰਡੇ ਸੀ ਉਹ
1: ਜੀ,
4: ਜਿਹੜੇ ਉੱਥੇ ਆ ਕੇ ਨਾਰੇ ਲਾ ਕੇ ਗਏ ਨੇ ਵੀ ਸਾਡੇ ਇੱਥੇ ਵਿਕਦਾ ਤੁਸੀਂ ਫੜਦੇ ਕਿਉਂ ਨੀ ਮਾਨਸਾ ਚ?
1: ਅੱਛਾ ਜੀ,
4: ਹਾਂਜੀ,
1: ਮਾਨਸਾ ਦਾ ਹੀ ਮਤਲਬ ਕਿ ਇਲਾਕਾ ਵੀ ਆ?
4: ਨਹੀਂ ਉਹ ਤਾਂ ਦੂਰ ਜਾ ਰਿਹਾ,
1: ਦੂਰ ਚੱਲ ਜਾਂਦਾ ਜੀ, ਸੰਗਰੂਰ ਉਧਰ, ਹਾਂਜੀ ਮਾਨਸਾ ਇਧਰ ਪੈ ਜਾਂਦਾ, ਸੰਗਰੂਰ ਹੋਰ ਪਾਸੇ ਨੂੰ ਚੱਲ ਜੀ,
4: ਮਾਨਸਾ ਤਾਂ ਹੁਣ ਬਗਦਾ। ਹਾਂਜੀ ਇਹ ਤਾਂ ਹੁਣ ਜਿਉਂ ਜਿਉਂ ਦੇਖੋ ਮੁੜੀਆਂ ਵੋਟਾਂ ਆਊਗਾ, ਸਾਰਾ ਕੁਛ ਆਊਗਾ
1: ਜੀ,
4: ਕੀ ਕੀ ਹਜੇ ਹੋਰ ਫ੍ਰੀ ਕਰ ਦੇਣੇ?
1: ਬਿਲਕੁਲ ਹੈ ਜੀ, ਬਿਲਕੁਲ,
4: ਜੇਬ ਚ ਢੇਲਾ ਨੀ,
1: ਮੇਲਾ ਹੀ ਮੇਲਾ ਜੀ।
4: ਤੁਹਾਨੂੰ ਹੋਰ ਦੱਸ ਦਿੰਦਾ, ਸਾਡੇ ਤੁਹਾਨੂੰ ਦੱਸਦਾ ਭਾਜੀ, ਜਿਹੜੀਆਂ ਸੜਕਾਂ ਬਣਦੀਆਂ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ
1: ਜੀ,
4: ਜਿਹੜੀਆਂ ਸੜਕਾਂ ਮਸ਼ੀਨ ਨਾਲ ਪੱਟੀਆਂ ਨੀ ਜਾਂਦੀਆਂ ਉੱਤੋਂ,
1: ਹਾਂਜੀ
4: ਮਸ਼ੀਨ ਨਾਲ ਪੱਟ ਕੇ ਲੋਡ ਕਰ ਲੈਂਦੇ ਨੇ ਟਰੱਕ ਚ ਬਦਲੀ, ਉਹ ਜਿਹੜੀ ਪੱਟੀ ਹੋਈ ਹੁੰਦੀ ਆ,
1: ਹਾਂਜੀ
4: ਉਹਨੂੰ ਦੁਬਾਰੇ ਉੱਥੇ ਰੀਸਾਈਕਲ ਕਰਕੇ ਉਹ ਦੁਬਾਰੇ ਆਹ ਸੜਕਾਂ ਤੇ ਪਾਈ ਜਾਂਦੀ ਆ,
1: ਉਹ ਲੁੱਕ ਚ ਘੁਮਾ ਕੇ ਉਹਦੇ ਵਿੱਚ ਹੀ, ਅੱਛਾ ਉਹੀ ਪਾਈ ਜਾਂਦੇ, ਦੱਸੋ
4: ਹਾਂ ਉਹਦੇ ਵਿੱਚ, ਉਹਦੇ ਵਿੱਚ ਘੁਮਾ ਕੇ ਉਹੀ ਪਾਈ ਜਾਂਦੇ ਨੇ।
1: ਕਿਆ ਬਾਤ ਆ, ਤਾਂ ਹੀ ਤਾਂ ਖੜਦੇ
4: ਨੇ ਸਾਡਾ ਦੇਸ਼
1: ਲੋਕ ਹੱਥਾਂ 'ਚ ਚੱਕੀ, ਵਿਕਾਸ ਨੂੰ ਹੱਥਾਂ 'ਚ ਚੱਕੀ ਫਿਰਦੇ ਆ,
4: ਦੇਖ ਲਓ ਕਿੰਨੇ ਕਿੰਨੇ ਆ ਜਿਹੜੇ ਲੱਗੇ ਹੋਏ ਨੇ ਪਲਾਂਟ 'ਚ, ਉਹਨਾਂ ਤੇ ਦੇਖ ਲਓ ਟਰੱਕਾਂ 'ਚ ਟਰੱਕ ਪਏ ਨੇ ਉਹ
1: ਜੀ,
4: ਉਹ ਫਿਰ ਇੱਥੇ ਹੀ ਕੰਮ ਆਉਂਦੀਆਂ ਨੇ, ਫਿਰ ਉਹ ਇਹੀ ਮਿਲਦੇ ਨੇ ਠੇਕੇ ਵਾਲੇ। ਅੱਛਾ ਜਿਹੜੇ ਠੇਕੇ ਦਿੰਦੇ ਨੇ ਇਹ ਛੋਟੇ ਕਰਕੇ 10 ਜਣਿਆਂ ਨੂੰ ਦੇ ਸਕਦੇ
1: ਜੀ,
4: ਜਿਹਨਾਂ ਨੇ ਰੋਟੀ ਉਹ ਦੇਣੀ ਆ ਪੰਜਾਬ ਨੂੰ, ਯਾਰ ਤੁਸੀਂ ਕੰਮ ਦੇ ਦੋ, ਤੁਸੀਂ ਫ੍ਰੀ ਦੇ ਜੀ ਤਾਂ ਵੀ ਬੰਦ ਕਰਦੇ ਆ,
1: ਜਿਹੜੇ
4: ਬੰਦੇ ਨੂੰ ਲੋੜ ਆ ਨਹੀਂ ਸਰਦਾ, ਯਾਰ ਤੁਹਾਡੇ ਕੋਲ ਡਾਟਾ ਸਾਰਾ ਕੁਛ ਹੈਗਾ
1: ਜੀ,
4: ਕਿੰਨੀ ਜ਼ਮੀਨ ਆ, ਕਿੰਨਾ ਤੁਹਾਡੇ ਕੋਲ ਕੀ ਆ, ਕਿੰਨਾ ਨਹੀਂ, ਬੇਜ਼ਮੀਨ ਦਾ ਬੰਦਾ ਹੈ ਉਹਨੂੰ ਤੁਸੀਂ ਬਰਾਬਰ ਲਾਓ ਦੂਜੇ ਬੰਦੇ ਨੇ ਯਾਰ
1: ਜੀ, ਬਿਲਕੁਲ ਹੈ,
4: ਇਹ ਤਾਂ ਕਰਨਾ ਨੀ ਇਹਨਾਂ ਨੇ ਕੁਛ।
1: ਹਾਂ
4: ਹੁਣ ਜਿਹੜਾ 1500 ਤੇ 1000 ਵਾਲਾ ਪਵਾੜਾ ਪਵਾਇਆ ਆਪਣੇ ਸਾਹਮਣੇ ਆਏ
1: ਜੀ,
4: ਇਹ ਪਵਾੜਾ ਨੀ ਹੋਰ ਕੀ ਆ ਇਹ
1: ਜੀ,
4: ਕੇਂਦਰ ਦੀ ਨੀਤੀਆਂ ਦੀ ਚੱਲ ਰਹੇ ਨੇ, ABT ਟੀਮਾਂ ਹੋਰ ਕੀ ਆ ਜੀ,
1: ਬਿਲਕੁਲ ਹੈ ਜੀ, ਬਿਲਕੁਲ,
4: ਅਸੀਂ ਜੀ ਵੀ ਨੀ ਸਮਝ ਰਹੇ
1: ਜੀ,
4: ਇੱਥੇ ਜਿਹਨੂੰ ਮਰਜ਼ੀ ਕੁਰਸੀ ਤੇ ਬਿਠਾ ਦਿਓ ਭਾਰਤ ਜੀ, ਦੁਨੀਆਂ ਤੋਂ ਪਹਿਲਾਂ ਤੁਹਾਨੂੰ ਇਹ ਤੋਂ ਅਲੱਗ ਕਰਦੇ ਨੇ ਆਮ ਲੋਕਾਂ ਤੋਂ
1: ਜੀ,
4: ਕਰਾਉਂਦੇ ਫਿਰ ਆਪਦੀ ਮਰਜ਼ੀ ਨੇ ਉਹ
1: ਜੀ,
4: ਠੀਕ ਆ, ਇਕੱਲਾ ਬੰਦਾ ਕੋਈ ਕੁਛ ਨੀ ਕਰ ਸਕਦਾ, ਸਾਰੇ ਇਕੱਠੇ ਐਤਕੀ ਇਸ ਵਾਰ ਤਾਂ 92-94 ਦੇਤੇ ਸੀਗੇ
1: ਜੀ,
4: ਉਹ 92-94 ਨਾਲ ਗੱਲ ਨੀ ਬਣੀ ਜਦੋਂ ਇਕੱਲਾ ਬੰਦਾ ਕੀ ਕਰੂ ਫਿਰ?
1: ਬਿਲਕੁਲ
4: ਬਿਲਕੁਲ ਸਾਰੇ ਕੰਮ ਦੇ ਰਹੇ ਬਸ, ਮੇਰੀ ਤਾਂ ਇਹੀ ਬੇਨਤੀ ਹੈ ਮਾਧਿਅਮ ਰਾਹੀਂ
1: ਵੀ
4: ਪੂਰੇ ਵੋਟਾਂ ਆਉਂਦੀਆਂ ਨੇ, ਤੁਸੀਂ ਕਰਨਾ ਜੇ ਕੁਛ ਕਰਨਾ
1: ਜੀ
4: ਵੀ ਲੋਕਾਂ ਨੂੰ ਤੁਸੀਂ ਕੰਮ ਵੱਧ ਤੋਂ ਵੱਧ ਦਿਓ, ਕੰਮ
1: ਬਿਲਕੁਲ
4: ਜਿੰਨਾ ਦੇ ਸਕਦੇ ਹੋ ਘਰ ਘਰ ਤੱਕ ਕੰਮ ਪਹੁੰਚਾ ਦੋ,
1: ਬਿਲਕੁਲ ਬਿਲਕੁਲ,
4: ਨਾ ਸਾਨੂੰ ਫ੍ਰੀ ਬੱਸ ਦੀ ਲੋੜ ਬਣੀ ਹੈ, ਨਾ ਫ੍ਰੀ ਚੀਜ਼ਾਂ ਦੀ ਲੋੜ ਬਣੀ ਹੈ, ਕਿਸੇ ਚੀਜ਼ ਦੀ ਲੋੜ ਨੀ ਬਣੀ
1: ਜੀ, ਬਿਲਕੁਲ ਹੈ ਜੀ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ। ਹੈਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸਨ ਤੇ ਅੱਗੇ ਚੱਲਦੇ ਹੁਣ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ। ਤੇ ਮੁਕੱਦਰ ਜੀ ਕਹਿੰਦੇ ਮੈਂ ਰਿਪੀਟ ਸੁਣ ਰਿਹਾ ਸੀ ਪ੍ਰੋਗਰਾਮ ਤੇ ਮੈਂ ਗਲਤ ਨਹੀਂ ਸੀ, ਕਹਿੰਦੇ ਔਜਲਾ ਬਾਈ ਜੀ ਨੇ ਬੀਅਰ ਮਹਿੰਗੀ ਗੱਲ ਹੋਣ ਕੀਤੀ ਸੀਗੀ ਜੀ ਤੇ ਸ਼ਰਾਬ ਮਹਿੰਗੀ ਹੋਣ ਦੀ ਗੱਲ ਕੀਤੀ ਸੀ ਜੀ ਤੇ ਮੈਂ ਤਾਂ ਹੀ ਕਹਿੰਦੇ ਕਿਹਾ ਸੀ ਉਹ। ਹਾਂਜੀ ਉਹ ਗੱਲ ਚੱਲਦੀ ਸੀਗੀ ਉਹਦੇ ਵਿੱਚ ਕਿ ਮਤਲਬ ਕਿ ਪ੍ਰਾਈਜ਼ ਜਿਹੜੇ ਵਧਾ ਦਿੱਤੇ ਆ ਇੱਥੇ ਵੀ, ਮਤਲਬ ਕਿ ਪਰ ਉਹ ਜਿਹੜਾ ਚਾਹੇ ਇਕੱਲੀ ਦਾਰੂ ਹੀ ਨਹੀਂ ਹੈ, ਬੀਅਰ ਨਹੀਂ ਹੈ ਜਾਂ ਹੋਰ ਸਾਰੇ ਕੋਲਡ ਡਰਿੰਕ ਹੋ ਗਏ, ਫਰੀਜ਼ ਡਰਿੰਕ ਹੋ ਗਏ, ਚਿਪਸ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦਾ ਪੈਕਿੰਗ ਵਾਲਾ ਜਿਹੜਾ ਹੈਗਾ ਉਹਦੀ ਪੈਕਿੰਗ ਘਟਾ ਦਿੱਤੀ ਹੈ 20 ਗ੍ਰਾਮ 15 ਗ੍ਰਾਮ ਤੇ ਉਹਦਾ ਜਿਹੜਾ ਪ੍ਰਾਈਜ਼ ਹੈ ਓਨਾ ਹੀ ਰੱਖਿਆ ਗਿਆ ਜਾਂ ਥੋੜਾ ਜਿਹਾ ਬਹੁਤਾ ਉਹਦੇ ਵਿੱਚ ਵੀ ਵਧਾ ਦਿੱਤਾ ਗਿਆ, ਉਹ ਗੱਲ ਚੱਲ ਰਹੀ ਸੀ। ਤੇ ਔਜਲਾ ਸਾਹਿਬ ਕਹਿੰਦੇ ਸੀ ਕਿ ਬੀਅਰ ਦੀ ਪ੍ਰਾਈਜ਼ ਉਹੀ ਹੈ ਪਰ ਉਹਦਾ ਜਿਹੜਾ ਸਾਈਜ਼ ਹੈ ਬੋਤਲ ਦਾ ਉਹ ਘਟਾ ਦਿੱਤਾ ਹੈ, ਇਸੇ ਤਰ੍ਹਾਂ ਕੋਲਡ ਡਰਿੰਕ ਦਾ ਵੀ। ਲੋ ਦੋਸਤੋ, ਕੁਝ ਪੋਜ਼ਿਟਿਵ ਗੱਲਾਂ ਦੇ ਵੱਲ ਨੂੰ ਚੱਲਦੇ ਹਾਂ। ਪੰਜਾਬ ਦੀ 17 ਸਾਲਾਂ ਦੀ ਧੀ ਦਾ ਜਿਹੜਾ ਕੈਨੇਡਾ ਦੇ ਵਿੱਚ ਕਮਾਲ ਕੀਤਾ ਉਹਨੇ, 35 ਸਾਲ ਪੁਰਾਣੀ ਮੈਡੀਕਲ ਖਾਮੀ ਦੂਰ ਕਰ ਦਿੱਤੀ ਹੈ। ਕੈਨੇਡਾ ਵਿਆਪੀ ਸਾਇੰਸ ਮੇਲੇ ਦੇ ਵਿੱਚ ਜਿੱਤਿਆ ਉਹਨੇ ਇਨੋਵੇਸ਼ਨ ਐਵਾਰਡ ਜਿੱਤਿਆ ਤੇ ਪਲਸ ਆਕਸੀਮੀਟਰਾਂ ਦੀ ਜਿਹੜੀ ਨਸਲੀ ਖਾਮੀ ਜਿਹੜੀ ਹੈ ਉਹ ਦੂਰ ਕੀਤੀ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾਂ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਹੁਣਾਂ ਨੇ ਆਪਣੇ ਜਿਹੜਾ ਵਿਲੱਖਣ ਖੋਜ ਦੇ ਨਾਲ ਕੌਮੀ ਪੱਧਰ ਦੇ ਉੱਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੁਰਨੌਰ ਨੂੰ ਐਡਮਿੰਟਨ ਦੇ ਵਿੱਚ ਹੋਏ ਕੈਨੇਡਾ ਵਿਆਪੀ ਸਾਇੰਸ ਫੇਅਰ ਜਿਹੜਾ ਉਹਦੇ ਵਿੱਚ ਬੈਸਟ ਪ੍ਰੋਜੈਕਟ ਫਾਰ ਇਨੋਵੇਸ਼ਨ ਜਿਹੜਾ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਤੇ ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ 11ਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਦਾ ਜਿਹੜਾ ਇਹ ਪ੍ਰੋਜੈਕਟ ਸਿਹਤ ਖੇਤਰ ਦੇ ਵਿੱਚ ਇੱਕ ਅਹਿਮ ਜਿਹੜਾ ਸਮੱਸਿਆ ਦੇ ਹੱਲ ਦੇ ਨਾਲ ਜੁੜਿਆ ਹੋਇਆ ਹੈ। ਗੁਰਨੂਰ ਦੀ ਜਿਹੜੀ ਹੈ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਦੇ ਵਿੱਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ ਜਿਸ ਦੇ ਕਾਰਨ ਗੂੜੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਦੇ ਵਿੱਚ ਖੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ ਕਿ ਕਿੰਨਾ ਉਹਦੇ ਵਿੱਚ ਜਿਹੜਾ ਹੋਮੋਗਲੋਬਿਨ ਹੈ। ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਦੇ ਮੁਤਾਬਕ ਖੂਨ ਦੇ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਦੇ ਨਾਲ ਜੁੜੀ ਇਹ ਸਮੱਸਿਆ ਪਿਛਲੇ 3.5 ਦਹਾਕਿਆਂ ਯਾਨੀ ਕਿ 35 ਸਾਲਾਂ ਤੋਂ ਜਿਹੜੀ ਮੌਜੂਦ ਸੀ ਜਿਸ ਦੇ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ਦੇ ਉੱਤੇ ਮਾਰੂ ਅਸਰ ਪੈਦਾ ਜਿਹੜਾ ਹੋ ਰਿਹਾ ਸੀ। ਗੁਰਨੂਰ ਦੀ ਖੋਜ ਨੇ ਹੁਣ ਇਹ ਖਾਮੀ ਨੂੰ ਜੜੋਂ ਹੀ ਖਤਮ ਕਰਨ ਦਾ ਰਾਹ ਦਿਖਾ ਦਿੱਤਾ ਹੈ। ਗੁਰਨੂਰ ਨੇ ਦੱਸਿਆ ਕਿ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਕਿ ਇਹ ਸਮੱਸਿਆ ਸਿਰਫ ਗੂੜੇ ਰੰਗ ਦੇ ਲੋਕਾਂ ਦੇ ਡਾਟਾ ਦੀ ਘਾਟ ਦੇ ਕਾਰਨ ਪੈਦਾ ਹੁੰਦੀ ਹੈ, ਪਰ ਖੋਜ ਦੇ ਦੌਰਾਨ ਉਸਨੇ ਪਾਇਆ ਦੇਖਿਆ ਕਿ ਮੌਜੂਦਾ ਕਾਰਡੀਅਕ ਮਾਡਲਾਂ ਦੇ ਵਿੱਚ ਇੱਕ ਗਣਿਤਕ ਖਾਮੀ ਵੀ ਮੌਜੂਦ ਹੈ ਜੋ ਕਿ ਇਸ ਗਲਤੀ ਦਾ ਇੱਕ ਵੱਡਾ ਕਾਰਨ ਬਣਦੀ ਹੈ। ਉਸਨੇ ਜਿਹੜਾ ਸੀ ਇਸ ਮਾਡਲ ਦੇ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਅਜਿਹਾ ਵਿਗਿਆਨਕ ਹੱਲ ਪੇਸ਼ ਕੀਤਾ ਜਿਸ ਦੇ ਨਾਲ ਵੱਖ ਵੱਖ ਨਸਲਾਂ ਤੇ ਵਰਗਾਂ ਦੇ ਜਿਹੜੇ ਮਰੀਜ਼ਾਂ ਦੇ ਲਈ ਆਕਸੀਜਨ ਮਾਪਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਤੇ ਨਿਰਪੱਖ ਬਣ ਸਕਦੀ ਹੈ। ਪਹਿਲਾਂ ਵੀ ਬਣਾਇਆ ਗਿਆ ਵੈਸੇ ਤਾਂ ਇਹ AI ਆਧਾਰਿਤ ਸਿਸਟਮ ਹੈ। ਇਸ ਤੋਂ ਪਹਿਲਾਂ ਵੀ ਗੁਰਨੂਰ ਨੇ ਜਿਹੜਾ ਸੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਲੀਰੀਅਮ ਯਾਨੀ ਕਿ ਦਿਮਾਗੀ ਉਲਝਣ ਜਿਹੜੀ ਹੋ ਜਾਂਦੀ ਹੈ ਆਕਸੀਜਨ ਦੀ ਕਮੀ ਨਾਲ ਦੀ ਪਛਾਣ ਕਰਨ ਦੇ ਲਈ ਇੱਕ AI ਜਿਹੜਾ ਆਧਾਰਿਤ ਸੀ ਸਿਸਟਮ ਤਿਆਰ ਕੀਤਾ ਸੀ। ਇਹ ਸਿਸਟਮ ਕੈਮਰਿਆਂ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਮਰੀਜ਼ਾਂ ਦੀਆਂ ਭਾਵਨਾਵਾਂ, ਚਿਹਰੇ ਦੇ ਜਿਹੜੇ ਨੇ ਸੂਖਮ ਹਾਵ ਭਾਵ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਜਿਹੜੀ ਸੀ ਕਰ ਸਕਦਾ ਹੈ। ਇਸ ਦੇ ਨਾਲ ਹਸਪਤਾਲਾਂ ਦੇ ਵਿੱਚ ਭਾਰੀ ਭਰਕਮ ਜਿਹੜਾ ਸੈਂਸਰਾਂ ਦੀ ਲੋੜ ਘੱਟ ਜਾਂਦੀ ਹੈ। ਇਸ ਡਿਵਾਈਸ ਦੇ ਵਿੱਚ ਇੱਕ ਚੈਟਬੋਟ ਵੀ ਸ਼ਾਮਲ ਹੈ ਜੋ ਮਰੀਜ਼ਾਂ ਨੂੰ ਮਾਨਸਿਕ ਤੌਰ ਦੇ ਉੱਤੇ ਸੁਚੇਤ ਜਿਹੜੀ ਰੱਖਦਾ ਹੈ ਜਿਸ ਦੇ ਨਾਲ ਡਿਲੀਰੀਅਮ ਦਾ ਜਿਹੜਾ ਖਤਰਾ ਹੈ 50% ਅੱਧਾ ਘੱਟ ਜਾਂਦਾ ਹੈ। ਗੁਰਨੂਰ ਨੇ ਦੱਸਿਆ ਕਿ ਪਲਸ ਆਕਸੀਮੀਟਰ ਦੇ ਉੱਤੇ ਕੀਤੀ ਗਈ ਉਸਦੀ ਮੌਜੂਦਾ ਖੋਜ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ ਕਿਉਂਕਿ ਉਸਨੇ ਮਰੀਜ਼ਾਂ ਦੀ ਸਰੀਰਕ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਦੇ ਵਿੱਚ ਚਮੜੀ ਦੇ ਰੰਗ ਦੇ ਜਿਹੜੇ ਆਧਾਰ ਦੇ ਉੱਤੇ ਹੁੰਦਾ ਪੱਖਪਾਤ ਵੀ ਦੇਖਿਆ ਸੀ ਜਿੱਥੇ ਹਲਕੇ ਰੰਗ ਦੀ ਚਮੜੀ ਵਾਲਿਆਂ ਦੇ ਮੁਕਾਬਲੇ ਗੂੜੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਗਲਤੀ ਦੀ ਦਰ ਜਿਹੜੀ ਕਾਫੀ ਵੱਧ ਹੁੰਦੀ ਸੀ। ਗੁਰਨੂਰ ਕੌਰ, ਇਹ ਹੈ ਜੀ ਸਰਬੱਤ ਦੇ ਭਲੇ ਦੀ ਗੱਲ, ਜਿਹੜੇ ਲੋਕ ਕਰਦੇ ਨੇ ਉਹ ਮਤਲਬ ਕਿ ਧਰਮਾਂ ਦੇ ਵਿੱਚ ਨਹੀਂ ਪੈਂਦੇ। 17 ਸਾਲਾਂ ਦੀ ਧੀ ਹੈ ਜਿਹਨੇ 35 ਸਾਲ ਦਾ ਪੁਰਾਣਾ ਜਿਹੜਾ ਸਿਸਟਮ ਹੈ, ਕਮੀ ਜਿਹੜੀ ਚੱਲਦੀ ਆ ਰਹੀ ਸੀ ਉਹਨੂੰ ਜਿਹੜਾ ਦੂਰ ਕੀਤਾ। ਗੁਰਨੂਰ ਕੌਰ ਦਾ ਕਹਿਣਾ ਕਿ ਉਹ ਭਵਿੱਖ ਦੇ ਵਿੱਚ ਮੈਡੀਸਨ ਅਤੇ ਕੰਪਿਊਟੇਸ਼ਨਲ ਬਾਇਓ ਫਿਜ਼ਿਕਸ ਜਿਹੜੀ ਹੈ ਉਹਦੇ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ। ਉਸਦਾ ਮੁੱਖ ਟੀਚਾ ਅਜਿਹੀਆਂ ਸਿਹਤ ਦਾ ਤਕਨੀਕਾਂ ਵਿਕਸਿਤ ਕਰਨਾ ਹੈ ਜੋ ਹਰ ਵਰਗ ਦੇ ਲੋਕਾਂ ਦੇ ਲਈ ਬਰਾਬਰ ਤੇ ਨਿਰਪੱਖ ਸਿਹਤ ਜਿਹੜਾ ਸੇਵਾਵਾਂ ਯਕੀਨੀ ਬਣਾ ਸਕਣ। ਕੈਨੇਡਾ ਦੇ ਇਸ ਸਭ ਤੋਂ ਵੱਡੇ ਯੁਵਾ ਵਿਗਿਆਨਕ ਮੁਕਾਬਲੇ ਦੇ ਵਿੱਚ ਇਹ ਵਿਕਾਰੀ ਸਨਮਾਨ ਜਿੱਤਣਾ, ਜਿੱਥੇ ਗੁਰਨੂਰ ਦੀ ਜਿਹੜੀ ਹੈ ਵਿਗਿਆਨਕ ਯੋਗਤਾ ਦਾ ਪ੍ਰਮਾਣ ਹੈ, ਉਥੇ ਹੀ ਉਸਦੀ ਇਹ ਜਿਹੜੀ ਉਪਲਬਧੀ ਪੂਰੇ ਪੰਜਾਬੀ ਭਾਈਚਾਰੇ ਦੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਤੇ ਭਾਈ ਉਹਨੇ ਕੀਤਾ ਹੈ, ਉਹਨੂੰ ਜਿਹੜਾ ਕ੍ਰੈਡਿਟ ਜਾਣਾ ਚਾਹੀਦਾ, ਪਰ ਅਸੀਂ ਖਾਮ ਖਾਮ ਹੀ ਆਪਣੇ ਨਾਲ ਨੂੰ ਹਰ ਕਿਸੇ ਨੂੰ ਨਾਲ ਜੋੜ ਲੈਂਦੇ ਹਾਂ। ਚੰਗੀ ਚੀਜ਼ ਹੈ, ਸਰਬੱਤ ਦੇ ਭਲੇ ਦੀ ਕੀਤੀ ਹੈ, ਤੇ ਉਹ ਕ੍ਰੈਡਿਟ ਉਸ ਧੀ ਨੂੰ ਜਾਣਾ ਚਾਹੀਦਾ। ਦੂਸਰੇ ਪਾਸੇ ਇੰਡੀਅਨ ਟਰੱਕ ਡਰਾਈਵਰ ਅਰੈਸਟਡ ਹੋਏ ਹੈ ਅਮਰੀਕਾ ਦੇ ਵਿਚ। ਗੈਰ ਕਾਨੂੰਨੀ ਤੌਰ ਦੇ ਉਤੇ ਟਰੱਕ ਚਲਾ ਰਹੇ ਸਨ, 30 ਭਾਰਤੀ ਗ੍ਰਿਫ਼ਤਾਰ ਹੋਏ ਹੈ, ਜਲਦ ਹੋਣਗੇ ਰਿਪੋਰਟ। ਸੰਘੀ ਵਿਭਾਗ ਦੀ ਆਪਰੇਸ਼ਨ ਚੈੱਕਮੇਟ ਜਿਹੜੀ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਚਲਾ ਰਹੇ ਸਨ ਇਹ ਕਾਰੋਬਾਰੀ ਵਾਹਨ। ਸੜਕ ਸੁਰੱਖਿਆ ਦੇ ਲਈ ਆਪਰੇਸ਼ਨ ਚੈੱਕਮੇਟ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵਜੋਂ ਕੰਮ ਕਰ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਇਕ ਵੱਡੀ ਸੰਘੀ ਕਾਰਵਾਈ ਦੌਰਾਨ ਜਿਹੜਾ ਫੈਡਰਲ ਓਪਰੇਸ਼ਨ ਦੇ ਦੌਰਾਨ ਜਿਹੜਾ ਗ੍ਰਿਫ਼ਤਾਰ ਕੀਤਾ ਹੈ ਤੇ ਫੜੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਮਰੀਕੀ ਮੌਜੂਦਾ ਪ੍ਰਸ਼ਾਸਨ ਦੇ ਸਖ਼ਤ ਰੁੱਖ ਦਰਮਿਆਨ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ CBP ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਅਨੁਸਾਰ ਅਰੀਜ਼ੋਨਾ ਦੇ ਜਿਹੜਾ ਯੂਮਾ ਸੈਕਟਰ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਰੇ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਸਨ, ਜਿਨ੍ਹਾਂ ਦੇ ਵਿਚੋਂ 36 ਵਿਅਕਤੀ ਵੱਡੇ ਸੈਮੀ ਟਰੱਕ ਚਲਾਉਂਦੇ ਫੜੇ ਗਏ। ਗ੍ਰਿਫ਼ਤਾਰ ਕੀਤੇ ਗਏ ਡਰਾਈਵਰਾਂ ਦੇ ਵਿਚ ਸਭ ਤੋਂ ਵੱਧ ਭਾਰਤੀ ਜਾਂਚ ਏਜੰਸੀਆਂ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ। 36 ਗੈਰ ਕਾਨੂੰਨੀ ਡਰਾਈਵਰਾਂ ਦੇ ਵਿਚੋਂ 30 ਵਿਅਕਤੀ ਜਿਹੜੇ ਨੇ ਇਕੱਲੇ ਭਾਰਤ ਦੇ ਨਾਲ ਸੰਬੰਧਤ ਨੇ, ਜਦੋਂ ਕਿ ਬਾਕੀ 6 ਡਰਾਈਵਰ ਮੈਕਸੀਕੋ, ਐਲ ਸਲਵਾਡੋਰ, ਰੂਸ ਦੇ ਨਾਗਰਿਕ ਨੇ। ਇਨ੍ਹਾਂ ਦੇ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਸੀ ਤੇ ਤਾਂ ਵੀ ਡਰਾਈਵ ਕਰ ਰਹੇ ਸੀ। ਜਾਂਚ ਦੇ ਵਿਚ ਆਪਣੇ ਜਿਹੜਾ ਸਾਹਮਣੇ ਆਇਆ ਇਨ੍ਹਾਂ ਦੇ ਕਿ ਇਨ੍ਹਾਂ ਦੇ ਵਿਚੋਂ ਬਹੁਤਿਆਂ ਕੋਲ ਕੰਮ ਕਰਨ ਦੇ ਅਧਿਕਾਰ ਸੰਬੰਧੀ ਦਸਤਾਵੇਜ਼ ਜਿਹੜੇ ਨੇ ਉਹ ਵੀ ਨਹੀਂ ਨੇ, ਜੋ ਪਿਛਲੇ ਜੋ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਜਿਹੜੀ ਖਤਮ ਹੋ ਚੁੱਕੀ ਹੈ। ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ ਵਿਭਾਗ ਦੇ ਸਾਰਿਆਂ ਦੇ ਖਿਲਾਫ਼ ਸੰਘੀ ਕਾਨੂੰਨ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਤੇ ਉਨ੍ਹਾਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ ਲਿਬਨਾਨ ਹਮਲਿਆਂ ਨੂੰ ਲੈ ਕੇ, ਟਰੰਪ ਨੇ ਨੇਤਨਯਾਹੂ ਨੂੰ ਝਾੜ ਪਾਈ ਹੈ ਤੇ ਇਹਨੂੰ ਕੌਣ ਝਾੜ ਪਾਵੇ ਭਾਈ। ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਫੋਨ ਦੇ ਉੱਤੇ ਚੇਤਾਵਨੀ ਵੀ ਦਿੱਤੀ ਹੈ। ਟਰੰਪ ਨੇ ਕੱਲ ਬੀਤੇ ਦੇ ਵਿਚ ਰਾਤੀ ਇਕ ਤਿੱਖੀ ਟੈਲੀਫੋਨ ਗੱਲਬਾਤ ਦੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਆਪਣਾ ਗੁੱਸਾ ਕੱਢਿਆ। ਟਰੰਪ ਨੇ ਇਜ਼ਰਾਈਲੀ ਆਗੂ ਨੂੰ ਜਿਹੜਾ ਦੁਨੀਆ ਭਰ ਦੇ ਵਿਚ ਇਜ਼ਰਾਈਲ ਦੇ ਖਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ ਵਿਰੋਧ ਦੇ ਲਈ ਸਿੱਧੇ ਤੌਰ ਦੇ ਉਤੇ ਜਿੰਮੇਵਾਰ ਜਿਹੜਾ ਠਹਿਰਾਇਆ। ਇਹ ਤਣਾਅ ਉਸ ਵੇਲੇ ਵਧਿਆ ਜਦੋਂ ਇਰਾਨ ਨੇ ਉਸੇ ਦਿਨ ਸਵੇਰੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਜਾਂ ਇਜ਼ਰਾਈਲ ਦੇ ਜਿਹੜੇ ਨੇ ਆਪਣੇ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਇਵੇਂ ਹੀ ਜਾਰੀ ਰਹੀਆਂ ਤਾਂ ਵਾਸ਼ਿੰਗਟਨ ਜਿਹੜਾ ਅਮਰੀਕਾ ਦੇ ਨਾਲ ਆਪਣੇ ਸਾਰੇ ਕੂਟਨੀਤਿਕ ਸੰਪਰਕ ਤੋੜ ਦੇਵੇਗਾ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਹਮਲਾਵਰ ਰੁੱਖ ਅਖਤਿਆਰ ਕਰਦਿਆਂ ਨੇਤਨਯਾਹੂ ਦੇ ਨਾਲ ਗੱਲ ਕੀਤੀ ਤੇ ਇਕ ਮੌਕੇ ਬੇਹੱਦ ਗੁੱਸੇ ਦੇ ਵਿਚ ਆ ਕੇ ਇਥੋਂ ਤੱਕ ਆਖ ਦਿੱਤਾ ਕਿ ਤੁਸੀਂ ਆਖਰ ਕਰ ਕੀ ਰਹੇ ਹੋ। ਲਿਬਨਾਨ ਦੇ ਵਿਚ ਬੇਕਾਬੂ ਫੌਜੀ ਕਾਰਵਾਈ ਦੇ ਉਤੇ ਜਤਾਇਆ ਜਿਹੜਾ ਇਤਰਾਜ਼ ਹੈ, ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਰਾਸ਼ਟਰਪਤੀ ਟਰੰਪ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਦੇ ਵਿਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਅਤੇ ਅੰਨੇਵਾਹ ਫੌਜੀ ਕਾਰਵਾਈ ਤੋਂ ਕਾਫ਼ੀ ਨਾਰਾਜ਼ ਸਨ। ਟਰੰਪ ਨੇ ਇਸ ਗੱਲ ਦੇ ਉਤੇ ਸਖ਼ਤ ਇਤਰਾਜ਼ ਜਤਾਇਆ ਕਿ ਹਿਜ਼ਬੁੱਲਾ ਦੇ ਸਿਰਫ ਇਕ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੇ ਵੱਲੋਂ ਪੂਰੀਆਂ ਜੜੀਆਂ ਇਮਾਰਤਾਂ ਨੂੰ ਤਬਾਹ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਖਿਲਾਫ਼ ਤੇਲ ਅਵੀਵ ਦੇ ਇਜ਼ਰਾਈਲ ਦੇ ਵੱਲੋਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਵੀ ਨਿਖੇਧੀ ਕੀਤੀ ਹੈ। ਗੱਲਬਾਤ ਦੇ ਵੇਰਵੇ ਸਾਂਝੇ ਕਰਦਿਆਂ ਇਕ ਹੋਰ ਗੱਲਬਾਤ ਦੇ ਵਿਚ ਦਸਿਆ ਗਿਆ ਕਿ ਟਰੰਪ ਨੇ ਨੇਤਨਯਾਹੂ ਨੂੰ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਇਸ ਸਭ ਦੇ ਚਲਦਿਆਂ ਹੁਣ ਹੋਰ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ, ਤੁਹਾਡੀਆਂ ਇਨ੍ਹਾਂ ਹਰਕਤਾਂ ਦੇ ਕਰਕੇ ਅੱਜ ਪੂਰੀ ਦੁਨੀਆਂ ਇਜ਼ਰਾਈਲ ਦੇ ਖਿਲਾਫ਼ ਹੋ ਚੁੱਕੀ ਹੈ। ਟਰੰਪ ਦੇ ਦਬਾਅ ਅੱਗੇ ਝੁਕੇ ਨੇ ਨੇਤਨਯਾਹੂ, ਕਹਿੰਦੇ ਕਿ ਇਸ ਤਲਖ ਗੱਲਬਾਤ ਤੋਂ ਬਾਅਦ ਭਾਵੇਂ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਇਜ਼ਰਾਈਲ ਦਾ ਪੱਖ ਪਹਿਲਾਂ ਵਾਂਗ ਹੀ ਜਿਹੜਾ ਕਾਇਮ ਹੈ, ਪਰ ਅਮਰੀਕੀ ਅਧਿਕਾਰੀਆਂ ਮੁਤਾਬਕ ਟਰੰਪ ਨੇ ਇਸ ਜਿਹੜਾ ਕਾਲ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਉੱਤੇ ਪੂਰੀ ਤਰ੍ਹਾਂ ਦਬਾਅ ਜਿਹੜਾ ਬਣਾ ਲਿਆ ਸੀ। ਅੱਗੇ ਦਸਿਆ ਗਿਆ ਕਿ ਨੇਤਨਯਾਹੂ ਨੇ ਆਖਿਰਕਾਰ ਨਰਮ ਪੈਂਦਿਆਂ ਹੋਇਆਂ ਕਿਹਾ ਕਿ ਠੀਕ ਹੈ, ਬਸ ਇਹ ਯਕੀਨੀ ਬਣਾਓ ਕਿ ਸਭ ਕੁਝ ਸੰਭਲ ਜਾਂ ਸੰਭਾਲ ਲਿਆ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਟਰੰਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨੇਤਨਯਾਹੂ ਦੇ ਨਾਲ ਹੋਈਆਂ ਸਾਰੀਆਂ ਗੱਲਾਂ ਬਾਤਾਂ ਦੇ ਵਿਚੋਂ ਇਹ ਸਭ ਤੋਂ ਖਰਾਬ ਅਤੇ ਤਣਾਅਪੂਰਨ ਕਾਲ ਸੀ। ਟਰੰਪ ਨੇ ਫਿਰ ਸੋਸ਼ਲ ਮੀਡੀਆ ਦੇ ਉਤੇ ਵੀ ਖੁਲਾਸਾ ਕੀਤਾ। ਇਸ ਕੂਟਨੀਤਿਕ ਟਕਰਾਅ ਤੋਂ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਜਿਹੜਾ ਸੀ ਇਸ ਦੇ ਨਤੀਜਿਆਂ ਦੇ ਬਾਰੇ ਲਿਖਿਆ ਕਿ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਬੈਰੂਤ ਦੇ ਉਤੇ ਕੋਈ ਵੱਡਾ ਹਮਲਾ ਨਾ ਕਰਨ ਦੀ ਦਿੱਤੀ ਗਈ ਸਖ਼ਤ ਹਦਾਇਤ ਤੋਂ ਬਾਅਦ ਨੇਤਨਯਾਹੂ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਮੋੜ ਲਿਆ। ਮੱਧ ਪੂਰਬ ਜਿਹੜਾ ਮਿਡਲ ਈਸਟ ਦੇ ਵਿਚ ਚੱਲ ਰਹੇ ਇਸ ਤਣਾਅ ਦੇ ਬਾਵਜੂਦ ਕੂਟਨੀਤਿਕ ਰਸਤੇ ਖੁੱਲੇ ਰੱਖਣ ਦਾ ਜਿਹੜਾ ਸੰਕੇਤ ਦਿੰਦਿਆਂ ਟਰੰਪ ਨੇ ਆਪਣੀ ਅਗਲੀ ਪੋਸਟ ਦੇ ਵਿਚ ਲਿਖਿਆ ਕਿ ਈਰਾਨ ਦੇ ਨਾਲ ਅਮਰੀਕਾ ਦਾ ਗੱਲਬਾਤ ਬਹੁਤ ਜਿਹੜੀ ਹੈ ਤੇਜ਼ੀ ਦੇ ਨਾਲ ਚੱਲ ਰਹੀ ਹੈ, ਜਾਰੀ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰੀਏ, ਆਰਥਿਕਤਾ ਦੇ ਵਿਚ ਡੁੱਬ ਰਿਹਾ। ਕਹਿੰਦੇ ਕਿ ਕੀ ਕੈਨੇਡਾ ਮੰਦੀ ਦੇ ਵਿਚ ਦਾਖਲ ਹੋ ਗਿਆ? ਸਿਰਫ ਇਕ ਅੰਕੜੇ ਦੇ ਆਧਾਰ ਦੇ ਉਤੇ ਫੈਸਲਾ ਨਾ ਕਰੋ, ਬੈਂਕ ਆਫ ਕੈਨੇਡਾ ਨੇ ਜਿਹੜੀ ਇਹ ਜਿਹੜਾ ਬਿਆਨ ਦਿੱਤਾ ਹੈ। ਕੈਨੇਡਾ ਦੀ ਅਰਥ ਵਿਵਸਥਾ ਦੇ ਲਗਾਤਾਰ 2 ਤਿਮਾਹੀਆਂ ਦੇ ਵਿਚ ਸੁਸਤ ਹੋਣ ਤੋਂ ਬਾਅਦ ਦੇਸ਼ ਦੇ ਵਿਚ ਤਕਨੀਕੀ ਮੰਦੀ ਜਿਹੜੀ ਹੈ ਬਾਰੇ ਚਰਚਾ ਤੇਜ਼ ਹੋ ਗਈ ਹੈ। ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਿਰਫ ਜੀ ਡੀ ਪੀ ਦੇ ਅੰਕੜਿਆਂ ਦੇ ਆਧਾਰ ਦੇ ਉਤੇ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ ਕਿ ਦੇਸ਼ ਗੰਭੀਰ ਮੰਦੀ ਦੇ ਵਿਚ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ 2026 ਦੀ ਪਹਿਲੀ ਤਿਮਾਹੀ ਦੇ ਵਿਚ ਕੈਨੇਡਾ ਦੀ ਅਰਥ ਵਿਵਸਥਾ 0.1% ਘਟੀ ਹੈ, ਜਦਕਿ 2025 ਦੀ ਆਖਰੀ ਤਿਮਾਹੀ ਦੇ ਵਿਚ 1% ਦੀ ਗਿਰਾਵਟ ਦਰਜ ਕੀਤੀ ਗਈ। ਲਗਾਤਾਰ 2 ਤਿਮਾਹੀਆਂ ਦੀ ਨਕਾਰਾਤਮਕ ਜਿਹੜੀ ਹੈ ਨੈਗੇਟਿਵ ਵਿਕਾਸ ਦਰ ਨੂੰ ਆਮ ਤੌਰ ਦੇ ਉਤੇ ਤਕਨੀਕੀ ਮੰਦੀ ਕਿਹਾ ਜਾਂਦਾ ਹੈ। ਅੰਕੜਿਆਂ ਦੇ ਮੁਤਾਬਕ ਅਪ੍ਰੈਲ 2026 ਦੇ ਵਿਚ ਜੀ ਡੀ ਪੀ ਦੇ ਵਿਚ 0.4% ਵਾਧੇ ਦਾ ਅਨੁਮਾਨ ਹੈ, ਜਿਸ ਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਹਿਲੀ ਤਿਮਾਹੀ ਦੀ ਕਮਜ਼ੋਰੀ ਤੋਂ ਬਾਅਦ ਆਰਥਿਕ ਸਰਗਰਮੀਆਂ ਦੇ ਵਿਚ ਕੁਝ ਸੁਧਾਰ ਆ ਸਕਦਾ ਹੈ। ਖਣਨ, ਤੇਲ ਅਤੇ ਗੈਸ ਖੇਤਰਾਂ ਦੇ ਵਿਚ ਵਾਧਾ ਇਸ ਸੁਧਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਜਿਹੜਾ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ਦਾ ਅਸਲ ਕੁੱਲ ਘਰੇਲੂ ਉਤਪਾਦਨ ਜੀ ਡੀ ਪੀ ਪਹਿਲੀ ਤਿਮਾਹੀ ਦੇ ਵਿਚ ਕੋਈ ਵਾਧਾ ਦਰਜ ਨਹੀਂ ਕਰ ਸਕਿਆ, ਜਦੋਂ ਕਿ 2025 ਦੀ ਆਖਰੀ ਤਿਮਾਹੀ ਦੇ ਵਿਚ ਅਰਥ ਵਿਵਸਥਾ 0.2% ਘਟੀ। ਰਿਪੋਰਟ ਦੇ ਅਨੁਸਾਰ ਸੋਨੇ ਦੀਆਂ ਵੱਧ ਰਹੀਆਂ ਜਿਹੜੀਆਂ ਆਯਾਤਾਂ ਅਤੇ ਹੋਰ ਵਿਦੇਸ਼ੀ ਖਰੀਦਾਂ ਦੇ ਕਾਰਨ ਆਯਾਤ ਦੇ ਵਿਚ 2.9% ਦਾ ਵਾਧਾ ਹੋਇਆ, ਜਿਹਦੇ ਨਾਲ ਆਰਥਿਕ ਵਿਕਾਸ ਦੇ ਉਤੇ ਦਬਾਅ ਪਿਆ। ਹਾਲਾਂਕਿ ਕਾਰੋਬਾਰਾਂ ਦੇ ਵੱਲੋਂ ਇਨਵੈਂਟਰੀ ਦੇ ਵਿਚ ਵਾਧੇ ਨੇ ਇਸ ਪ੍ਰਭਾਵ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਹੈ। ਪ੍ਰਤੀ ਵਿਅਕਤੀ ਜੀ ਡੀ ਪੀ ਦੇ ਵਿਚ 0.2% ਦਾ ਵਾਧਾ ਦਰਜ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਮੁੱਖ ਤੌਰ ਦੇ ਉਤੇ ਆਬਾਦੀ ਦੇ ਵਿਚ ਲਗਾਤਾਰ ਦੂਜੀ ਤਿਮਾਹੀ ਦੇ ਦੌਰਾਨ ਆਈ ਕਮੀ ਦੇ ਕਾਰਨ ਹੋਇਆ। ਬੈਂਕ ਆਫ਼ ਕੈਨੇਡਾ ਦੀ ਜਿਹੜੀ ਹੈ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੋਜ਼ਰਜ਼ ਨੇ ਜਿਹੜਾ ਸੀ ਸੰਸਦੀ ਕਮੇਟੀ ਨੂੰ ਦਸਿਆ ਕਿ ਅਰਥ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਸਮੇਂ ਸਿਰਫ ਇਕ ਸੰਕੇਤਕ ਜਿਹੜਾ ਇੰਡੀਕੇਟਰ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਅੰਕੜੇ ਦਰਸਾਉਂਦੇ ਨੇ ਕਿ ਅਰਥ ਵਿਵਸਥਾ ਦੇ ਵਿਚ ਮੁੜ ਸੁਧਾਰ ਦੇ ਸੰਕੇਤ ਮਿਲ ਰਹੇ ਨੇ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫਾਂ, ਵਪਾਰਕ ਅਨਿਸ਼ਚਿਤਤਾ ਤੇ ਕਾਰੋਬਾਰੀ ਨਿਵੇਸ਼ ਦੇ ਵਿਚ ਕਮੀ ਨੇ ਕੈਨੇਡਾ ਦੀ ਆਰਥਿਕ ਜਿਹੜੀ ਹੈ ਵਿਕਾਸ ਦਰ ਨੂੰ ਪ੍ਰਭਾਵਿਤ ਕਰ ਦਿੱਤਾ ਕੀਤਾ। ਕਾਰੋਬਾਰੀ ਨਿਵੇਸ਼ ਲਗਾਤਾਰ 5ਵੀਂ ਤਿਮਾਹੀ ਦੇ ਵਿਚ ਘਟਿਆ, ਜਦਕਿ ਨੌਕਰੀਆਂ ਦੇ ਮੌਕੇ ਵੀ ਜਿਹੜੇ ਦਬਾਅ ਹੇਠ ਨੇ। ਕੈਨੇਡਾ ਦੀ ਅਰਥ ਵਿਵਸਥਾ ਅਜੇ ਵੀ ਜਿਹੜਾ ਕਮਜ਼ੋਰ, ਵਪਾਰਕ ਨਿਵੇਸ਼ ਘਟਦੀ, ਰਿਹਾਇਸ਼ੀ ਸਰਗਰਮੀਆਂ ਅਤੇ ਵਿਸ਼ਵ ਵਪਾਰਕ ਅਨਿਸ਼ਚਿਤਤਾ ਜਿਹੜੀ ਹੈ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਅਪ੍ਰੈਲ ਦੇ ਸ਼ੁਰੂਆਤੀ ਅੰਕੜੇ ਆਉਣ ਵਾਲੇ ਮਹੀਨਿਆਂ ਦੇ ਵਿਚ ਕੁਝ ਸੁਧਾਰ ਦੀ ਜਿਹੜੀ ਉਮੀਦ ਜ਼ਰੂਰ ਜਿਹੜਾ ਜਗਾਉਂਦੇ ਨੇ। ਇਸ ਮੁੱਦੇ ਨੇ ਸਿਆਸੀ ਚਰਚਾ ਨੂੰ ਵੀ ਗਰਮ ਕੀਤਾ ਹੈ ਕੈਨੇਡਾ ਦੇ ਵਿਚ, ਤੇ ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਆਰਥਿਕ ਚੁਣੌਤੀਆਂ, ਵਪਾਰਕ ਤਣਾਅ ਤੇ ਅਮਰੀਕੀ ਨੀਤੀਆਂ ਦੇ ਪ੍ਰਭਾਵ ਦੇ ਬਾਵਜੂਦ ਕੈਨੇਡਾ ਦੀ ਅਰਥ ਵਿਵਸਥਾ ਮਜ਼ਬੂਤ ਬੁਨਿਆਦਾਂ ਦੇ ਉਤੇ ਖੜੀ ਹੈ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਵੇਸ਼ ਲੰਬੇ ਸਮੇਂ ਦੇ ਵਿਚ ਵਿਕਾਸ ਨੂੰ ਮਜ਼ਬੂਤ ਕਰਨਗੇ। ਦੂਜੇ ਪਾਸੇ ਕੰਜ਼ਰਵੇਟਿਵ ਜਿਹੜੇ ਨੇ ਪਾਰਟੀ ਦਾ ਦੋਸ਼ ਹੈ ਕਿ ਵਧਦੇ ਸਰਕਾਰੀ ਖਰਚੇ, ਉੱਚੇ ਟੈਕਸ ਅਤੇ ਕਾਰੋਬਾਰਾਂ ਦੇ ਉੱਤੇ ਵਧਦਾ ਬੋਝ ਆਰਥਿਕ ਜਿਹੜਾ ਵਿਕਾਸ ਹੈ ਉਹਨੂੰ ਰੋਕ ਰਹੇ ਨੇ। ਐਨਡੀਪੀ ਦਾ ਜਿਹੜਾ ਮੰਨਣਾ ਹੈ ਕਿ ਮਹਿੰਗਾਈ, ਘਰਾਂ ਦੀਆਂ ਕੀਮਤਾਂ ਤੇ ਜੀਵਨ ਜਿਉਣ

0: ਕਿ ਮੰਦੀ ਦੀ ਪਰਿਭਾਸ਼ਾ ਪੂਰੀ ਹੋਣ ਦੇ ਬਾਵਜੂਦ ਅਰਥ ਵਿਵਸਥਾ ਦੀ ਸਹੀ ਤਸਵੀਰ ਜਿਹੜੀ ਹੈ ਸਮਝਣ ਦੇ ਲਈ ਰੋਜ਼ਗਾਰ, ਨਿਵੇਸ਼, ਖਪਤਕਾਰ, ਖਰਚ ਤੇ ਹੋਰ ਆਰਥਿਕ ਸੰਕੇਤਾਂ ਨੂੰ ਵੀ ਧਿਆਨ ਦੇ ਵਿਚ ਰੱਖਣਾ ਜ਼ਰੂਰੀ ਹੈ। ਅਗਲੀ ਖ਼ਬਰ ਵੱਲ ਵਧੀਏ ਤੇ ਜੇ ਪ੍ਰਧਾਨ ਮੰਤਰੀ ਅਲਬਾਨੀਜ਼ ਮੇਰੇ ਘਰ ਆਉਣ ਤਾਂ ਮੈਂ ਇਹ ਸਵਾਲ ਉਨ੍ਹਾਂ ਨੂੰ ਪੁੱਛਾਂਗਾ। ਕਿਸਾਨਾਂ ਦੀ ਹਾਲਤ ਆਸਟ੍ਰੇਲੀਆ ਦੇ ਵਿਚ ਵੀ ਜਿਹੜੀ ਮੰਦੀ ਚੱਲ ਰਹੀ ਹੈ, ਕਿਸਾਨ ਦੀ ਗੱਲ ਨੇ ਛੇੜੀ ਆਸਟ੍ਰੇਲੀਆ ਭਰ ਦੇ ਵਿਚ ਇਹ ਚਰਚਾ। ਆਸਟ੍ਰੇਲੀਆ ਦੇ ਇਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਦੇ ਵਿਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ। ਕਿਸਾਨ ਡਾਰਸੀ ਜਰਵਾ ਸੋਨੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਾਨਜ਼ ਉਸਦੇ ਘਰ ਦੇ ਬੈਠਕ ਕਮਰੇ ਦੇ ਵਿਚ ਆ ਕੇ ਬੈਠਣ ਤਾਂ ਉਨ੍ਹਾਂ ਤੋਂ ਪੁੱਛਣਗੇ ਕਿ ਆਖਰ ਪੇਂਡੂ ਆਸਟ੍ਰੇਲੀਆ ਦੀ ਆਵਾਜ਼ ਕੈਨਬਰਾ ਰਾਜਧਾਨੀ ਤੱਕ ਕਿਉਂ ਨਹੀਂ ਪਹੁੰਚ ਰਹੀ ਹੈ। ਬੁਸ਼ ਸੀਮਿੰਟ ਦੇ ਨਾਲ ਜੁੜੀ ਇਸ ਚਰਚਾ ਦੇ ਦੌਰਾਨ ਕਿਸਾਨਾਂ ਨੇ ਮਹਿੰਗਾਈ, ਵਧਦੀਆਂ ਖੇਤੀ ਲਾਗਤਾਂ, ਮਜ਼ਦੂਰਾਂ ਦੀ ਕਮੀ, ਪਾਣੀ ਦੀਆਂ ਸਮੱਸਿਆਵਾਂ ਤੇ ਸੋਕੇ ਕਾਰਨ ਦਰਪੇਸ਼ ਮੁਸ਼ਕਲਾਂ ਦੇ ਉਤੇ ਡੂੰਘੀ ਚਿੰਤਾ ਜਤਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਹਰ ਸਾਲ ਅਰਬਾਂ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਕਰਦਾ ਹੈ ਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਆਧਾਰ ਹੈ। ਫਿਰ ਵੀ ਪੇਂਡੂ ਭਾਈਚਾਰਿਆਂ ਨੂੰ ਅਕਸਰ ਨੀਤੀਗਤ ਫੈਸਲਿਆਂ ਦੇ ਵਿਚ ਪਿੱਛੇ ਛੱਡ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਦਿੱਤਾ ਜਵਾਬ ਇਹਦੇ ਵਿਚ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰਾਂ ਅਤੇ ਪੇਂਡੂ ਜਾਂ ਪਿੰਡਾਂ ਦੇ ਦੋਵਾਂ ਦੀ ਹੀ ਬਰਾਬਰ ਨੁਮਾਇੰਦਗੀ ਕਰਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੋਕੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੇ ਲਈ ਕਰੀਬ 1 ਅਰਬ ਡਾਲਰ ਦੀ ਸਹਾਇਤਾ ਅਤੇ ਰਿਆਇਤੀ ਕਰਜ਼ਾ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ। ਬੁਸ਼ ਸੀਮਿੰਟ ਦੀ ਇਹ ਬਹਿਸ ਜਿਹੜੀ ਹੈ ਹੁਣ ਸਿਰਫ ਇਕ ਕਿਸਾਨ ਦੇ ਸਵਾਲ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਉਸ ਵੱਡੇ ਸਵਾਲ ਦਾ ਰੂਪ ਧਾਰ ਚੁੱਕੀ ਹੈ ਕਿ ਆਸਟ੍ਰੇਲੀਆ ਦੇ ਪੇਂਡੂ ਲੋਕਾਂ ਦੀਆਂ ਚਿੰਤਾਵਾਂ ਨੂੰ ਸੱਚਮੁੱਚ ਗੰਭੀਰਤਾ ਦੇ ਨਾਲ ਸੁਣਿਆ ਜਾ ਰਿਹਾ ਜਾਂ ਨਹੀਂ। ਆਉਣ ਵਾਲੇ ਮਹੀਨਿਆਂ ਦੇ ਵਿਚ ਇਹ ਮੁੱਦਾ ਦੇਸ਼ ਦੀ ਰਾਜਨੀਤੀ ਦੇ ਵਿਚ ਹੋਰ ਗਰਮ ਹੋਣ ਦੀ ਜਿਹੜੀ ਪੂਰੀ ਸੰਭਾਵਨਾ ਦੱਸੀ ਗਈ ਹੈ। ਹਾਲਾਤ ਕਿਤੇ ਵੀ ਨਹੀਂ ਠੀਕ ਜੀ ਕਿਸਾਨਾਂ ਦੇ, ਜਿੱਥੇ ਮਰਜ਼ੀ ਲਾ ਲਓ ਹਰ ਪਾਸੇ ਹੀ ਕਿਰਪ ਪਿਸ ਰਹੇ ਨੇ ਆਮ ਆਦਮੀ ਤੇ ਕੀਰਤੀ ਲੋਕ। ਸੀਮਾ ਜਿਹੜੀ ਹੈ ਵਿਵਾਦਾਂ ਦੇ ਉਤੇ ਨੇਪਾਲ ਦੇ PM ਨੂੰ ਭਾਰਤ ਦਾ ਕਰਾਰਾ ਜਵਾਬ ਆਇਆ, ਕਿਹਾ ਕਿ ਦੁਵੱਲੇ ਮੁੱਦਿਆਂ ਦੇ ਵਿਚ ਤੀਜੀ ਧਿਰ ਦਾ ਕੋਈ ਕੰਮ ਨਹੀਂ ਹੈ। ਭਾਰਤ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਵੱਲੋਂ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਈ ਚੀਨ ਅਤੇ UK ਦੀ ਵਿਚੋਲਗੀ ਦੇ ਬਾਰੇ ਦਿੱਤੇ ਬਿਆਨ ਦੇ ਉਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਰਹੱਦੀ ਮਾਮਲਿਆਂ ਦੇ ਵਿਚ ਕਿਸੇ ਵੀ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਤੇ ਇਨ੍ਹਾਂ ਮੁੱਦਿਆਂ ਨੂੰ ਸਿਰਫ ਦਵੱਲੀ ਗੱਲਬਾਤ ਦੇ ਰਾਹੀਂ ਸੁਲਝਾਇਆ ਜਾਵੇਗਾ। ਨੇਪਾਲ ਦੇ ਪ੍ਰਧਾਨ ਮੰਤਰੀ ਜਿਹੜੇ ਉਨ੍ਹਾਂ ਦਾਅਵਾ ਕੀਤਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਸੰਸਦ ਦੇ ਵਿਚ ਦਾਅਵਾ ਕੀਤਾ ਸੀ ਕਿ ਸਿਰਫ ਭਾਰਤ ਨੇ ਹੀ ਨੇਪਾਲੀ ਇਲਾਕਿਆਂ ਦੇ ਉਤੇ ਜਿਹੜਾ ਕਬਜ਼ਾ ਨਹੀਂ ਕੀਤਾ, ਸਗੋਂ ਨੇਪਾਲ ਨੇ ਵੀ ਕੁਝ ਭਾਰਤੀ ਇਲਾਕਿਆਂ ਦੇ ਉਤੇ ਕਬਜ਼ਾ ਜਿਹੜਾ ਘਰ ਰੱਖਿਆ, ਕਿਉਂਕਿ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿਚ ਇਕ ਆਪਣਾ ਮੈਪ ਜਿਹੜਾ ਜਾਰੀ ਕੀਤਾ ਸੀ ਤੇ ਉਨ੍ਹਾਂ ਨੇ ਇਨ੍ਹਾਂ ਵਿਵਾਦਾਂ ਦੇ ਹੱਲ ਦੇ ਲਈ ਚੀਨ ਅਤੇ UK ਨੂੰ ਵਿਚੋਲੇ ਵਜੋਂ ਜਿਹੜਾ ਸ਼ਾਮਲ ਕਰਨ ਦੀ ਗੱਲ ਕਹੀ ਸੀ। ਹਾਲਾਂਕਿ ਬਾਅਦ ਦੇ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਨੇ ਸਫਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਦਾ ਇਸ਼ਾਰਾ ਅਸਲ ਦੇ ਵਿਚ ਨੌ ਮੈਨਸ ਲੈਂਡ ਵਿਚ ਜਿਹੜਾ ਹੋਏ ਕਬਜ਼ਿਆਂ ਦੇ ਵੱਲ ਸੀ। ਦੋਸਤੋ ਅਗਲੀਆਂ ਦੋ ਖ਼ਬਰਾਂ ਆਖਰ ਦੇ ਵਿਚ ਕੰਪਲੀਟ ਕਰਦੇ ਆ। ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਮੈਂ ਨਾ ਤੁਹਾਨੂੰ ਇਹੀ ਗੱਲ ਦੱਸਣੀ ਸੀ ਕਿ ਆ ਜਿਹੜੀ ਤੁਸੀਂ ਟਰੱਕਾਂ ਦੀ ਗੱਲ ਕਰੀ ਹੈ,
0: ਹਾਂਜੀ,
1: ਇਹ ਨਾ ਇੱਥੇ ਇੱਕ ਸਪੈਸ਼ਲ ਸਾਲ ਚ ਇੱਕ ਵਾਰੀ DOT ਕਰਦੇ ਆ ਚੈਕਿੰਗ,
0: ਹਾਂਜੀ,
1: ਬਹੁਤ ਸਖਤਾਈ ਹੁੰਦੀ ਹੈ। ਯਾਨੀ ਚੰਗੇ ਚੰਗੇ ਬੰਦੇ ਵੀ ਆਪਦੀ ਟਰੱਕ ਸਾਈਡ ਤੇ ਲਾ ਲੈਂਦੇ ਨੇ
0: ਜੀ,
1: ਮਨੀ ਬੈਕ, ਤੇ ਉਹ ਨਾ ਉਹਦੇ ਵਿਚ ਚੈਕਿੰਗ ਦੇ ਵਿਚ 2 ਵੀਕ ਪਹਿਲਾਂ ਆਇਆ ਸੀ, ਉਹਦੇ ਵਿਚ ਇਹ ਫਸੇ ਹੋਣੇ ਆ ਮੁੰਡੇ,
0: ਹਾਂਜੀ ਬਿਲਕੁਲ ਜੀ, ਆਪਣਾ ਓਪਰੇਸ਼ਨ
1: ਉਹਦੇ ਵਿਚ ਸਾਰਾ ਟੈਸਟ ਹੁੰਦਾ, ਹਰੇਕ ਸਾਲ ਹੁੰਦਾ ਇਹ
0: ਜੀ,
1: ਤੇ ਬਾਅਦ ਯਾਨੀ ਰਾਤ ਨੂੰ ਚੱਲਦੇ ਨੇ ਤੇ ਦਿਨੇ ਦਿਨੇ ਹੁੰਦਾ ਵੀ, ਮਤਲਬ ਹਰ ਸਕੇਲ ਕਹਿੰਦੇ ਜਿੱਥੇ ਖੜਕ ਖੜ ਕੇ ਚੈੱਕ ਕਰਦੇ ਨੇ
0: ਸਾਰਾ ਆਪਰੇਸ਼ਨ ਚੈੱਕਮੇਟ, ਹਾਂਜੀ ਚੈੱਕਮੇਟ,
1: ਹਾਂ ਸਪੈਸ਼ਲ ਹੁੰਦਾ ਸਾਲ ਚ ਉਹਦੇ ਵਿਚ। ਫਿਰ ਇਹਨਾਂ ਦੇ ਪਾਸ ਨਹੀਂ ਹੋਇਆ ਹੁਣ ਜੋ ਵੀ ਟੈਸਟ, ਹੁਣ ਤਾਂ ਅੱਗੇ ਤਾਂ ਕੱਲਾ ਟਰੱਕੇ ਦੇਖਦੇ ਸੀ ਹਨਾ
0: ਜੀ,
1: ਜਿੱਦਾਂ ਟਰੰਪ ਨੇ ਚੱਕਰ ਚਲਾਇਆ ਹੁਣ ਉਹ ਨਾਲ ਇੰਗਲਿਸ਼ ਵੀ ਬੁਲਾ ਕੇ ਦੇਖਦੇ ਨੇ, ਹੁਣ ਟੈਸਟ ਵੀ ਨਹੀਂ, ਗੱਡੀ ਨੀ ਹੁੰਦਾ ਟਰੱਕੇ ਨੇ, ਕਾਰ ਨੂੰ ਨੀ ਰੋਕ ਸਕਦੇ ਉਹ, ਜਾਣੀ ਉਹਦੇ ਵਿਚ ਫਿਰ ਉਹਨਾਂ ਨੂੰ ਹੁਣ ਪੁੱਛਣ ਲੱਗ ਗਏ, ਸਵਾਲ ਜਵਾਬ ਕਰਨ ਲੱਗ ਗਏ ਨਾ
0: ਜੀ,
1: ਤੇ ਸਵਾਲ ਜਵਾਬ ਹੁਣ ਲਾਇਸੈਂਸ ਬਹੁਤ ਆਤ ਮਤਲਬ ਪਤਾ ਹੀ ਹੈ ਕਿਵੇਂ ਬਣੇ ਹੋਏ,
0: ਹਾਂ ਬਿਲਕੁਲ ਹੈ ਜੀ,
1: ਉਸ ਕਰਕੇ ਉਹ ਫਿਰ ਉਹਨਾਂ ਨੂੰ ਟੈਸਟ

0: ਨੂੰ ਕਈ ਵਾਰੀ ਪੁੱਛ ਲੈਂਦੇ ਨੇ, ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਉਹਨੇ ਉਹਨੂੰ ਪੁੱਛੀ ਗਿਆ ਵੀ ਗਲਵ ਬਾਕਸ,
1: ਹਾਂਜੀ
0: ਉਹ ਮੂਹਰੇ ਖੋਲੀ ਗਿਆ ਗਲਵ ਬਾਕਸ ਬਾਹਰਲੇ ਪਾਸੇ ਹੁੰਦਾ ਲੱਗਿਆ ਹੋਇਆ ਜਿਹਦੇ ਵਿੱਚ ਉਹ ਗਲਵ ਰੱਖੇ ਹੁੰਦੇ ਨੇ, ਉਹ ਆ ਖੂਨ ਖੂਨ ਟਰੱਕ ਖਰਾਬ ਹੋ ਜਾਂਦਾ ਪਿੱਛੇ ਰੱਖਣਾ ਹੁੰਦਾ, ਉਹਨੂੰ ਪਤਾ ਹੀ ਲੱਗ ਰਿਹਾ ਸੀ,
1: ਉਹ ਸਮਝਦਾ ਹੋਣਾ ਕਿ ਫਸਟ ਏਡ ਦਾ ਬਾਕਸ ਪੁੱਛਦਾ ਉਹ ਅੰਦਰ ਹੁੰਦਾ,
0: ਉਹ ਮੂਹਰੇ ਆਲੇ ਦੁਆਲੇ ਆਪਦਾ ਉਹੀ ਖੋਲੀ ਗਿਆ ਸਾਈਡ ਵਾਲੀ
1: ਜੀ,
0: ਉਹਦੇ ਵਿੱਚ ਫਸੇ ਹੋਣੇ ਮੁੰਡੇ ਤੇ ਉਹਦੇ ਵਿੱਚੋਂ ਫਿਰ ਇਹਨਾਂ ਦੀ ਫਿਰ ਉਹਨਾਂ ਨੇ ਡੀਪ ਕਰ ਲਿਓ ਫਿਰ ਗਾਹਾਂ ਇਮੀਗ੍ਰੇਸ਼ਨ ਕੰਨੀ ਵੱਧ ਗਏ ਹੋਣੇ,
1: ਬਿਲਕੁਲ ਹੈ ਜੀ ਬਿਲਕੁਲ,
0: ਇਹੀ ਗੱਲ ਹੋਈ ਹੋਣੀ ਹੈ ਤੇ ਕਾਰਨ ਵਿੱਚੋਂ ਕੋਈ ਫਿਰ ਨਿਕਲੇ ਹੀ ਆਉਂਦਾ ਕੋਈ ਨਾ ਕੋਈ ਤੇ ਘੁੰਡੀ ਨਾ ਕੋਈ ਕਿਸੇ ਦੀ ਤਰੀਕ ਤਰੂਕ ਆਈ ਹੁੰਦੀ ਹੈ ਕਿਸੇ ਦਾ ਕੁਛ ਆਇਆ ਹੁੰਦਾ
1: ਜੀ,
0: ਉਹ ਸੀਗਾ ਮੈਂ ਕਿਉਂਕਿ ਉਹ ਐਤਵਾਰ ਦੋ ਕੁ ਐਤਵਾਰ ਪਹਿਲਾਂ ਦੀ ਗੱਲ ਆ ਗੁਰਦੁਆਰੇ ਗੱਲ ਕਰਦੇ ਸੀ ਮੁੰਡੇ, ਕਹਿੰਦੇ ਵੀ ਸੀ ਵੀਕਐਂਡ ਤੇ ਚੱਲਣਾ ਪੈਣਾ ਸੋਮਵਾਰ ਤੋਂ, ਇਸ ਵੀਕ ਸਾਰੇ ਉਹ ਹੈ ਚੈਕਿੰਗ ਬਹੁਤ
1: ਠੀਕ ਹੈ ਜੀ,
0: ਓਹਦੇ ਵਿਚ ਲੱਗਦੀ ਆ ਫਸ ਗਏ ਹੁਣ
1: ਜੀ, ਬਿਲਕੁਲ
0: ਠੀਕ ਹੈ ਜੀ,
1: ਮੈਂ ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ ਜਾਣਕਾਰੀ ਲਈ। ਲੋ ਦੋਸਤੋ ਇਹ ਸਾਂਝੀ ਔਜਲਾ ਸਾਹਿਬ ਤੇ ਅਗਲੀ ਗੱਲ ਕਰਦੇ ਆ, ਮੇਟੇ ਫਰੈਡਰਿਕਸਨ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਹੈ ਡੈਨਮਾਰਕ ਦੀ ਪ੍ਰਧਾਨ ਮੰਤਰੀ ਕੰਟੀਨਿਊ। ਡੈਨਮਾਰਕ ਦੀ ਸਿਆਸਤ ਦੇ ਵਿਚ ਇਕ ਵੱਡਾ ਉਲਟ ਫੇਰ ਦੇਖਣ ਨੂੰ ਫਿਰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੇਟੇ ਫਰੈਡਰਿਕਸਨ ਔਰਤ ਨੇ ਜੀ, ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੇ ਖੜੇ ਨੇ ਆਪਣੇ ਇਹਦੇ ਵਿਚ ਆਪਣੇ ਥੰਬਨੇਲ ਦੇ ਵਿਚ ਮਾਈਕ ਦੇ ਅੱਗੇ, ਇਹ ਦੁਬਾਰਾ ਕੰਟੀਨਿਊ ਤੀਸਰੀ ਵਾਰੀ ਜਿਹੜੇ ਨੇ ਡੈਨਮਾਰਕ ਦੀ ਪੀਐਮ ਜਿਹੜੇ ਬਣ ਚੁੱਕੇ ਨੇ ਦੁਬਾਰ ਤੋਂ ਫਿਰ ਤੋਂ, ਤੇ ਪ੍ਰਧਾਨ ਮੰਤਰੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਜਿਹੜਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ ਚਾਰ ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇਕ ਨਵੀਂ ਮੱਧ ਖੱਬੇ ਪੱਖੀ ਸਰਕਾਰ ਦੀ ਅਗਵਾਈ ਕਰਨ ਜਾ ਰਹੀ ਹੈ। ਸੋਮਵਾਰ ਦੇਰ ਰਾਤ ਕੱਲ ਬੀਤੇ ਦੇ ਵਿਚ ਜਿਹੜਾ ਸਾਰਾ ਕੁਝ ਨਸ਼ਰ ਹੋਇਆ, ਅਹਿਮ ਘਟਨਾਕ੍ਰਮ ਦੇ ਵਿਚ ਫਰੈਡਰਿਕਸ ਨੇ ਰਾਜਾ ਫਰੈਡਰਿਕਸ ਐਕਸ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਵੇਂ ਗਠਜੋੜ ਦੇ ਬਾਰੇ ਜਾਣਕਾਰੀ ਦਿੱਤੀ, ਕਿਉਂਕਿ ਉਥੇ ਵੀ ਰਾਜਾਸ਼ਾਹੀ ਚੱਲਦੀ ਹੈ ਥੋੜੀ ਬਹੁਤੀ। ਇਸ ਨਵੀਂ ਸਰਕਾਰ ਦੇ ਵਿਚ ਫਰੈਡਰਿਕਸਨ ਦੀ ਆਪਣੀ ਜਿਹੜੀ ਪਾਰਟੀ ਹੈ ਸੋਸ਼ਲ ਡੈਮੋਕਰੇਟਸ ਤੋਂ ਇਲਾਵਾ ਸੋਸ਼ਲਿਸਟ ਪੀਪਲਜ਼ ਪਾਰਟੀ, ਸੱਜੇ ਪੱਖੀ ਲਿਬਰਲ ਵੈਂਟਰੇ ਪਾਰਟੀ ਤੇ ਮੱਧ ਮਾਰਗੀ ਮਾਡ ਰੇਟਸ ਸ਼ਾਮਲ ਨੇ। ਕਿਆ ਬਾਤ ਹੈ ਜੀ, ਇਹ ਵੀ ਤਕਰੀਬਨ ਇਤਿਹਾਸ ਹੀ ਕਹਿ ਸਕਦੇ, ਦੁਨੀਆਂ ਦੇ ਵਿਚ ਕੋਈ ਸਰਕਾਰ ਹੋਏਗੀ ਜਿਹੜੀਆਂ ਹਰ ਪਾਰਟੀਆਂ ਨੂੰ ਨਾਲ ਲੈ ਕੇ ਤੇ ਸਾਂਝਾ ਜਿਹੜਾ ਮਤਲਬ ਕਿ ਪ੍ਰਧਾਨ ਮੰਤਰੀ ਚੁਣਿਆ। ਡੈਨਿਸ਼ ਰਾਇਲ ਹਾਊਸ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਰਾਜਾ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੂੰ ਜਿਹੜਾ ਰਸਮੀ ਤੌਰ ਦੇ ਉਤੇ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਕਿ ਭਾਈ ਕੰਟੀਨਿਊ ਕਰੋ। ਫਰੈਡਰਿਕਸਨ ਮੰਗਲਵਾਰ ਨੂੰ ਅੱਜ ਜਿਹੜਾ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਅਤੇ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖ ਰਹੀ ਹੈ ਤੇ ਇਸ ਤੋਂ ਬਾਅਦ ਬੁੱਧਵਾਰ ਨੂੰ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਵਿਖੇ ਰਾਜਾ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਜਾਣ ਦੀ ਉਮੀਦ ਹੈ ਤੇ ਇਸ ਨਵੇਂ ਗਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿਚ ਇਕ ਨਵੀਂ ਸ਼ੁਰੂਆਤ ਦੇ ਵਜੋਂ ਦੇਖਿਆ ਜਾ ਰਿਹਾ, ਕਿਉਂਕਿ ਇਸ ਦੇ ਵਿਚ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਜਿਹੜੀਆਂ ਨੇ ਪਾਰਟੀਆਂ ਇਕਜੁੱਟ ਹੋਈਆਂ ਨੇ। ਕਦੇ ਹੋ ਸਕਦਾ ਜੀ ਆਪਣੇ ਮੁਲਕ ਦੇ ਵਿਚ ਇਦਾਂ, ਦੱਸੋ ਤਾਂ ਅੱਜ ਖ਼ਬਰਾਂ ਬੜੀਆਂ ਇੰਟਰਸਟਿੰਗ ਨੇ, ਤਾਂ ਹੀ ਮੈਂ ਸ਼ੁਰੂ ਚ ਕਿਹਾ ਸੀ ਇੰਟਰਨੈਸ਼ਨਲ ਖ਼ਬਰਾਂ ਬਹੁਤ ਇੰਟਰਸਟਿੰਗ ਨੇ। ਦੂਸਰੇ ਪਾਸੇ ਦੱਖਣੀ ਸੁਡਾਨ ਦੇ ਵਿਚ 565 ਭਾਰਤੀ ਸ਼ਾਂਤੀ ਰੱਖਿਅਕ ਸਨਮਾਨਿਤ ਕੀਤੇ ਐ, 53 ਮਹਿਲਾਵਾਂ ਨੇ ਵੀ ਮਾਣ ਵਧਾਇਆ ਮੁਲਕ ਦਾ। ਸੰਘਰਸ਼ ਪ੍ਰਭਾਵਿਤ ਦੱਖਣੀ ਸੁਡਾਨ ਦੇ ਵਿਚ ਸ਼ਾਂਤੀ ਸਥਾਪਿਤ ਕਰਨ ਅਤੇ ਆਮ ਨਾਗਰਿਕਾਂ ਦੀ ਰੱਖਿਆ ਦੇ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ ਭਾਰਤੀ ਸੂਰਮਿਆਂ ਦਾ ਡੰਕਾ ਜਿਹੜਾ ਇਕ ਵਾਰ ਫਿਰ ਵਿਦੇਸ਼ੀ ਧਰਤੀ ਦੇ ਉਤੇ ਵੱਜਿਆ। ਸੰਯੁਕਤ ਰਾਸ਼ਟਰ ਮਿਸ਼ਨ ਜਿਹੜਾ ਉਹਦੇ ਵਿਚ ਸੇਵਾਵਾਂ ਦੇ ਰਹੇ 550 ਤੋਂ ਵੱਧ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਬਹਾਦਰੀ ਦੇ ਲਈ ਸੰਯੁਕਤ ਰਾਸ਼ਟਰ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਦੱਖਣੀ ਸੁਡਾਨ ਦੇ ਮਲਾਕਾਲ ਸ਼ਹਿਰ ਦੇ ਵਿਚ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਭਾਰਤ ਦੇ 565 ਬਲੂ ਹੈਲਮੇਟ ਸ਼ਾਂਤੀ ਸੈਨਿਕਾਂ ਨੂੰ ਇਹ ਮੈਡਲ ਭੇਟ ਕੀਤੇ ਗਏ। ਇਨ੍ਹਾਂ ਸਨਮਾਨਿਤ ਸੈਨਿਕਾਂ ਦੇ ਵਿਚ 53 ਭਾਰਤੀ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ ਦੇ ਉਤੇ ਭਾਰਤ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਕੀਤਾ। ਭਾਰਤ ਦੇ ਨਾਲ ਨਾਲ ਰਵਾਂਡਾ ਦੇ 464 ਸ਼ਾਂਤੀ ਰੱਖਿਅਕਾਂ ਨੂੰ ਵੀ ਮੈਡਲ ਦਿੱਤੇ ਗਏ। ਸੰਯੁਕਤ ਰਾਸ਼ਟਰ ਅਨੁਸਾਰ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਇਲਾਕੇ ਦੇ ਵਿਚ ਗਸ਼ਤ ਕਰਨ, ਭਾਈਚਾਰਕ ਸੰਪਰਕ ਦੇ ਬਣਾਉਣਾ, ਪਸ਼ੂ ਚਿਕਿਤਸਾ ਕੈਂਪ ਲਗਾਉਣਾ, ਸਥਾਨਕ ਮਹਿਲਾਵਾਂ ਨੂੰ ਆਤਮ ਰੱਖਿਆ ਦੀ ਸਿਖਲਾਈ ਦੇਣ, ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤੱਕ ਜਿਹੜਾ ਪਹੁੰਚਾਉਣ ਵਰਗੇ ਅਹਿਮ ਕਾਰਜਾਂ ਦੇ ਲਈ ਸਨਮਾਨਿਤ ਕੀਤਾ ਗਿਆ। ਫੋਰਸ ਕਮਾਂਡਰ ਮੇਜਰ ਜਨਰਲ ਜੁਨਹੁਈ ਵੂ ਨੇ ਜਿਹੜਾ ਭਾਰਤੀ ਸੈਨਿਕਾਂ ਦੇ ਅਨੁਸ਼ਾਸਨ ਤੇ ਸਾਹਸ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਵਿਚ ਫੌਜੀ ਤੇ ਪੁਲਿਸ ਕਰਮਚਾਰੀ ਭੇਜਣ ਦੇ ਮਾਮਲੇ ਦੇ ਵਿਚ ਭਾਰਤ ਦੁਨੀਆਂ ਦੇ ਵਿਚ ਨੇਪਾਲ ਤੋਂ ਬਾਅਦ ਦੂਜੇ ਨੰਬਰ ਦੇ ਉਤੇ ਆਉਂਦਾ ਹੈ। ਵਰਤਮਾਨ ਦੇ ਵਿਚ ਭਾਰਤ ਦੇ 4,200 ਤੋਂ ਵੱਧ ਕਰਮਚਾਰੀ ਜਿਹੜੇ ਨੇ, ਜਿਨ੍ਹਾਂ ਦੇ ਵਿਚ 155 ਮਹਿਲਾਵਾਂ ਸ਼ਾਮਲ ਨੇ, ਦੁਨੀਆਂ ਦੇ ਵੱਖ ਵੱਖ ਦੇਸ਼ਾਂ ਜਿਵੇਂ ਕਿ ਲਿਬਨਾਨ, ਸੋਮਾਲੀਆ, ਕਾਂਗੋ ਤੇ ਦੱਖਣੀ ਸੁਡਾਨ ਦੇ ਵਿਚ ਤਾਇਨਾਤ ਨੇ। ਸ਼ਾਂਤੀ ਸਥਾਪਨਾ ਦੇ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਦੇਸ਼ ਵੀ ਭਾਰਤ ਹੀ ਹੈ, ਜਿਸਦੇ ਹੁਣ ਤੱਕ ਲਗਭਗ 180 ਸੈਨਿਕ ਸ਼ਹੀਦ ਹੋ ਚੁੱਕੇ ਹੈ। ਪਿਛਲੇ ਹਫ਼ਤੇ ਹੀ ਸ਼ਹੀਦ ਲਾਸ ਹਵਾਲਦਾਰ ਹਰਭਜਨ ਸਿੰਘ ਅਤੇ ਨਾਇਬ ਸੂਬੇਦਾਰ ਸੁਜੀਤ ਕੁਮਾਰ ਪ੍ਰਧਾਨ ਨੂੰ ਜਿਹੜਾ ਮਰਨ ਉਪਰੰਤ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ ਡੈਂਗ ਹਮਰ ਸ਼ੋਲਡ ਮੈਡਲ ਦੇ ਨਾਲ ਜਿਹੜਾ ਸੀ ਨਿਵਾਜਿਆ ਗਿਆ। ਇਸ ਤੋਂ ਇਲਾਵਾ ਭਾਰਤ ਦੀ ਮੇਜਰ ਅਭਿਲਾਸ਼ਾ ਬਰਾਕ ਨੂੰ ਵੀ ਸਾਲ 2025 ਦੇ ਲਈ ਮਿਲਟਰੀ ਜੈਂਡਰ ਐਡਵੋਕੇਟ ਆਫ ਦੀ ਈਅਰ ਐਵਾਰਡ ਦੇ ਲਈ ਚੁਣਿਆ ਗਿਆ, ਤੇ ਜੋ ਭਾਰਤੀ ਫੌਜ ਦੇ ਲਈ ਇਕ ਵੱਡੀ ਉਪਲਬਧੀ ਹੈ। ਆਖਰੀ ਖ਼ਬਰ ਵੱਲ ਵੱਧਦੇ ਹਾਂ, ਬੜੀ ਇੰਟਰਸਟਿੰਗ ਹੈ, ਵੀ ਪੋਜ਼ਿਟਿਵ ਖ਼ਬਰਾਂ ਨੇ ਅੱਜ ਕਾਫ਼ੀ। ਚੰਗਾ ਲੱਗਦਾ ਜਦੋਂ ਇਦਾਂ ਦੀਆਂ ਖ਼ਬਰਾਂ ਉਤਸ਼ਾਹ ਦੇ ਨਾਲ ਸਾਂਝੀਆਂ ਕਰਦੇ ਹਾਂ, ਨਹੀਂ ਤਾਂ ਨੈਗੇਟਿਵਿਟੀ ਤਾਂ ਹਰ ਪਾਸੇ ਭਰੀ ਪਈ ਹੈ। ਵਲਾਦੀਮਿਰ ਪੁਤਿਨ ਨੂੰ ਮਿਲੇਗਾ ਭਾਈ 150 ਸਾਲ ਦੀ ਜ਼ਿੰਦਗੀ ਮਿਲੇਗੀ ਕਹਿੰਦੇ, ਤੇ ਦੇਖਦੇ ਹਾਂ ਕਿਵੇਂ ਕਰਦੇ ਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਬਾਇਓਮੈਡੀਕਲ ਰਿਸਰਚ ਦੇ ਰਾਹੀਂ ਅਜਿਹੇ ਪ੍ਰੋਗਰਾਮ ਨੂੰ ਪਹਿਲ ਦੇ ਰਹੇ ਨੇ ਜਿਸਦਾ ਮਕਸਦ ਇਨਸਾਨ ਦੀ ਜ਼ਿੰਦਗੀ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ $26 ਅਰਬ ਦੀ ਸਰਕਾਰੀ ਸਹਾਇਤਾ ਦੇ ਨਾਲ ਚੱਲ ਰਿਹਾ। ਇਸ ਦੇ ਵਿਚ ਜੈਨੋ ਟਰਾਂਸਪਲਾਂਟੇਸ਼ਨ, ਜਾਣੀ ਕਿ ਜਿਹੜੇ ਸਾਡੇ ਜੀਨਸ ਨੇ ਉਨ੍ਹਾਂ ਨੂੰ ਟਰਾਂਸਪਲਾਂਟੇਸ਼ਨ ਕਰਨਾ ਹੈ, ਵਰਗੀ ਅਤਿ ਆਧੁਨਿਕ ਤਕਨੀਕ ਅਤੇ ਸੂਰਾਂ ਦੇ ਅੰਦਰ ਟਰਾਂਸਪਲਾਂਟ ਯੋਗ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੇ ਯਤਨ ਸ਼ਾਮਲ ਨੇ। ਇਸ ਪ੍ਰੋਗਰਾਮ ਦਾ ਮਕਸਦ ਲੰਮੀ ਉਮਰ ਦੀ ਖੋਜ ਕਰਨਾ ਹੈ। ਰੂਸੀ ਵਿਗਿਆਨੀ ਇਨਸਾਨ ਦੀ ਜ਼ਿੰਦਗੀ 150 ਸਾਲ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿਚ ਹੈ। ਰੂਸ ਦੀ, ਕਿਉਂਕਿ ਪਹਿਲਾਂ ਹੀ ਉਹਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤਾਂ ਦੇਸ਼ ਦਾ ਐਲਾਨਿਆ ਹੀ ਹੋਇਆ ਤਕਰੀਬਨ ਆਪਣੇ 2039 ਤਾਈਂ, ਤੇ ਉਨਾ ਕੁ ਚਿਰ ਤਾਂ ਅਗਲਾ ਕਹਿੰਦਾ ਮੈਂ ਜੀਵਾਂਗਾ ਹੀ। ਕਹਿੰਦੇ ਨੇ ਕਿ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿਚ ਨੇ, ਤੇ ਰੂਸ ਦੀ ਸਰਪ੍ਰਸਤੀ ਵਾਲੀ ਵਿਗਿਆਨਕ ਮੁਹਿੰਮ ਦੇ ਵਿਚ ਜੀਨ ਥੈਰਾਪੀ, ਆਰਗਨ ਪ੍ਰਿੰਟਿੰਗ, ਆਰਗਨ ਕਲਟੀਵੇਸ਼ਨ ਤੇ ਬਹੁਤ ਘੱਟ ਤਾਪਮਾਨ ਵਾਲੀ ਕਰਾਇਓਥੈਰੇਪੀ ਸ਼ਾਮਲ ਹੈ, ਤੇ ਇਹ ਸਾਰੀਆਂ ਨਵੀਆਂ ਸਿਹਤ ਸੰਭਾਲ ਤਕਨੀਕਾਂ $26 ਅਰਬ ਦੀ ਵਿਸ਼ਾਲ ਸਰਕਾਰੀ ਮੁਹਿੰਮ ਦੇ ਅਧੀਨ ਨੇ। ਇਸ ਘਟਨਾ ਨੇ ਇਸ ਗੱਲ ਦੀਆਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਪੁੱਤਨ ਲੰਬੀ ਉਮਰ ਜਿਉਣ ਦੇ ਸ਼ੌਕੀਨ ਨੇ। ਸੂਰਾਂ ਦੇ ਵਿਚ ਵਿਕਸਿਤ ਕੀਤੇ ਜਾ ਰਹੇ ਅੰਗ ਨੇ, ਇਹਦੇ ਵਿਚ 23 ਅਪ੍ਰੈਲ ਨੂੰ ਰੂਸ ਦੇ ਉਪ ਜਿਹੜਾ ਵਿਗਿਆਨ ਮੰਤਰੀ ਡੇਨਿਸ ਸੇਕੀ ਰਿਸਕੀ ਨੇ ਕਿਹਾ, ਨਾਮ ਵੀ ਉਹਦਾ ਰਿਸਕੀ ਹੈ ਜੀ, ਸੇਕੀ ਰਿਸਕੀ ਨੇ ਕਿਹਾ ਸੀਗਾ ਕਿ ਇਹ ਦਵਾਈ ਉਮਰ ਵਧਣ ਦੇ ਖਿਲਾਫ਼ ਲੜਾਈ ਦੇ ਵਿਚ ਸਭ ਤੋਂ ਵੱਧ ਉਮੀਦ ਭਰੇ ਰਸਤਿਆਂ ਦੇ ਵਿਚੋਂ ਇਕ ਹੈ। ਰੂਸੀ ਖੋਜੀ ਹੁਣ ਜਿਹੜਾ ਬਾਇਓ ਪ੍ਰਿੰਟਿੰਗ ਭਾਵ ਜ਼ਿੰਦਾ ਟਿਸ਼ੂਆਂ ਦੀ ਜਿਹੜੀ ਹੈ 3D ਪ੍ਰਿੰਟਿੰਗ ਦੇ ਨਾਲ ਜੈਨੋ ਟਰਾਂਸਪਲਾਂਟੇਸ਼ਨ ਉੱਤੇ ਜਿਹੜਾ ਕੰਮ ਕਰ ਰਹੇ ਨੇ, ਜੋ ਕਿ ਜਾਣੀ ਕਿ ਭਾਈ ਪ੍ਰਿੰਟ ਕੀਤੇ ਜਾਣਗੇ ਜੈਨੋ ਜਿਹੜੇ ਜੀਨਸ ਨੇ ਆਪਣੇ, ਕਿ ਜੈਨੇਟਿਕ ਤੌਰ ਦੇ ਉੱਤੇ ਸੋਧੇ ਹੋਏ ਸੂਰ ਦੇ ਅੰਦਰ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਨੁੱਖੀ ਕਾਰਟੀਲੇਜ ਅਤੇ ਚੂਹੇ ਦੀ ਥਾਈਰਡ ਗ੍ਰੰਥੀ ਨੂੰ ਜਿਹੜਾ ਬਾਇਓਪ੍ਰਿੰਟ ਕਰ ਲਿਆ, ਤੇ ਉਨ੍ਹਾਂ ਦਾ ਟੀਚਾ ਜਿਹੜਾ 2030 ਤੱਕ ਪੂਰੀ ਤਰ੍ਹਾਂ ਦੇ ਨਾਲ ਇਨਸਾਨ ਦਾ ਆਰਗਨ ਟਰਾਂਸਪਲਾਂਟ ਕਰਨਾ ਜਿਹੜਾ ਦੱਸਿਆ ਗਿਆ। ਲਓ ਜੀ, ਇਹ ਹੈ ਜੀ ਹਾਲਾਤ, ਤੇ ਕਹਿੰਦੇ ਨੇ ਜੀ 150 ਸਾਲ ਜਿਹੜਾ ਜ਼ਿੰਦਗੀ ਜਿਹੜੀ ਵਧੇਗੀ, ਤੇ ਮਤਲਬ ਕਿ 150 ਸਾਲ ਤੱਕ ਬੰਦਾ ਜਿਉਂਦਾ ਰਹੇਗਾ, ਤੇ ਪੁੱਤੇ ਸਾਹਿਬ ਨੂੰ ਪਹਿਲਾਂ ਉਹਨੇ ਰੱਖਣਾ ਹੈ, ਬਾਕੀ ਦੇਖਦੇ ਹਾਂ ਕਿਹਦੇ ਕਿਹਦੇ ਉੱਤੇ ਹੁੰਦਾ ਹੈ, ਤੇ ਕੋਸ਼ਿਸ਼ਾਂ ਜਾਰੀ ਨੇ। ਵੈਸੇ ਤਾਂ ਚਲੋ ਜਦੋਂ ਧਰਮਾਂ ਦੀ ਗੱਲ ਹੁੰਦੀ ਹੈ ਨਾ, ਇੱਥੇ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਜਦੋਂ ਸੂਰ ਦੀ ਗੱਲ ਹੋਈ ਹੈ, ਤੇ ਇੱਕ ਨਾ ਲਾਈਵ ਆਖਰੀ ਗੱਲ ਕਰਕੇ ਫਿਰ ਮੈਂ ਸਮਾਪਤੀ ਕਰਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤਾਂ ਦਾ। ਯਾਦ ਆਇਆ ਇਸੇ ਗੱਲ ਦੇ ਉੱਤੋਂ ਕਿ ਮੈਂ ਨਾ ਚਲੋ ਵੱਖਰੇ ਵੱਖਰੇ ਭਾਈਚਾਰੇ, ਜਿੱਦਾਂ ਉੱਥੇ ਬੱਚਿਆਂ ਦੇ ਸਕੂਲ ਦੇ ਵਿੱਚ ਆਪਣਾ ਵੋਕੇਸ਼ਨਲ ਸਕੂਲ ਦੇ ਵਿੱਚ ਮੌਕਾ ਮਿਲਿਆ ਜਾਣ ਦਾ, ਇਨਵਾਈਟ ਕੀਤਾ ਸੀ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਵੱਖਰੇ ਵੱਖਰੇ ਮੁਲਕਾਂ ਤੋਂ, ਤੇ ਉੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਨ ਨਾਲ ਆਏ, ਤੇ ਉਹ ਬਹੁਤ ਵੱਡੇ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਹੋਏ ਸਨ, ਆਪਣਾ ਸਪੈਸ਼ਲ ਜਿਹੜਾ ਇੰਜੈਕਟ ਕਰਦੇ ਆਪਣਾ ਜਦੋਂ ਬੇਬੀ ਬੋਰਨ ਹੁੰਦਾ ਹੈ, ਤੇ ਇਨਥਾਇਸੀਆ ਦੇ ਸਪੈਸ਼ਲਿਸਟ ਸਨ। ਤਾਂ ਉਹਨਾਂ ਨਾਲ ਗੱਲਬਾਤ ਚੱਲੀ, ਮੇਰੇ ਵੈਸੇ ਉਹ ਫਰੈਂਡ ਵੀ ਸੀਗੇ ਤੇ ਉਹ ਹੁਣ ਤਾਂ ਰਿਟਾਇਰਮੈਂਟ ਦੇ ਉੱਤੇ ਨੇ, ਪਰ ਉਹਨਾਂ ਨਾਲ ਗੱਲ ਚੱਲੀ ਕਿ ਆਪਣੇ ਕਿਉਂ ਨੀ ਮਤਲਬ ਕਿ ਸੂਰ ਖਾਂਦੇ ਆਪਣੇ ਮੁਸਲਿਮ ਭਾਈਚਾਰੇ ਦੇ ਵਿੱਚ। ਤੇ ਬਹੁਤ ਸਾਰਿਆਂ ਦਾ ਮਤਲਬ ਕਿ ਇਹ ਮੰਨਣਾ ਕਿ ਭਾਈ ਉਹਨੂੰ ਮਤਲਬ ਕਿ ਚੰਗਾ ਨੀ ਸਮਝਿਆ ਜਾਂਦਾ ਜਾਂ ਇੱਦਾਂ ਹੈ, ਪਰ ਉਹ ਕਹਿੰਦੇ ਕਿ ਮਤਲਬ ਕਿ ਉਹ ਰਿਸਪੈਕਟ ਕਰਦੇ ਨੇ ਡਾਕਟਰੀ ਪੇਸ਼ੇ ਦੀ ਜਦੋਂ ਗੱਲ ਕਰਦੇ ਆ, ਕਿਉਂਕਿ ਸੂਰ ਇੱਕ ਐਸਾ ਜਿਹੜਾ ਜਾਨਵਰ ਹੈ ਇਸ ਧਰਤੀ ਦੇ ਉੱਤੇ ਜਿਹਦੀਆਂ ਜਿਹੜੀਆਂ ਅੰਤੜੀਆਂ ਨੇ ਜਾਂ ਨਾੜੀਆਂ ਨੇ ਕੁਝ, ਉਹ ਜਦੋਂ ਮਨੁੱਖੀ ਸਰੀਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਯੂਜ਼ ਕਰਦੇ ਆ, ਤੇ ਉਹਦੇ ਨਾਲ ਫਿਰ ਉਹ ਜਿਹੜੀ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਮਤਲਬ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਅੰਤੜੀਆਂ ਜਾਂ ਉਹਨਾਂ ਦੀਆਂ ਜੋ ਵੀ ਹੈ ਉਹਨਾਂ ਦਾ ਯੂਜ਼ ਹੁੰਦਾ ਹੈ। ਇਸ ਕਰਕੇ ਉਹ ਰਿਸਪੈਕਟ ਕਰਦੇ ਆ ਉਸ ਐਨੀਮਲ ਦੀ, ਨਾ ਕਿ ਉਹਦੇ ਨਾਲ ਨਫ਼ਰਤ ਕਰਦੇ ਆ, ਇਸ ਕਰਕੇ ਉਹ ਖਾਂਦੇ ਨਹੀਂ ਹੈ ਉਹਨੂੰ। ਤੇ ਪਰ ਆਪਣੇ ਜਿਹੜਾ ਆਮ ਜਦੋਂ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਆ ਜਾਂਦਾ ਕਿ ਧਰਮਾਂ ਦੇ ਵਿੱਚ ਅਸੀਂ ਆਹ ਨਹੀਂ ਖਾ ਸਕਦੇ, ਉਹ ਨਹੀਂ ਖਾ ਸਕਦੇ ਇੱਦਾਂ। ਤੇ ਬੜਾ ਵਧੀਆ ਦਿਲਚਸਪੀ ਲੱਗਿਆ ਸੀ ਉਸ ਸਮੇਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ। ਜਦੋਂ ਓਪਨ ਮਾਈਂਡਡ ਲੋਕ ਤੁਹਾਡੇ ਨਾਲ ਮਿਲਦੇ ਆ, ਚਾਹੇ ਧਰਮ ਦੀ ਗੱਲ ਹੈ, ਚਾਹੇ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਨੇ ਮਿੱਥਾਂ ਨੇ ਜਾਂ ਉਹ ਸਾਰੀਆਂ ਚੀਜ਼ਾਂ, ਉਹਦੇ ਉੱਤੇ ਗੱਲਬਾਤ ਚੱਲਦੀ, ਜਦੋਂ ਸਾਹਮਣੇ ਵਾਲਾ ਸਮਝਣ ਵਾਲਾ ਹੋਵੇ ਤਾਂ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਬਹੁਤ ਸਾਰੇ ਲੋਕਾਂ ਦੀਆਂ ਇਹਨਾਂ ਚੀਜ਼ਾਂ ਦੇ ਨਾਲ ਭਾਵਨਾਵਾਂ ਜਿਹੜੀਆਂ ਭਟਕਦੀਆਂ ਨੇ, ਪਰ ਇਹਨਾਂ ਚੀਜ਼ਾਂ ਨੂੰ ਜਦੋਂ ਜਾਣਦੇ ਆ, ਪਹਿਚਾਣਦੇ ਆ, ਤੇ ਉਹ ਮਿੱਥਾਂ ਜਿਹੜੀਆਂ ਨੇ ਉਹ ਟੁੱਟਦੀਆਂ ਨੇ, ਕਿਉਂਕਿ ਜਿਹੜਾ ਆਦਾਨ ਪ੍ਰਦਾਨ ਹੈ ਗਿਆਨ ਦਾ ਉਹ ਇਸੇ ਤਰ੍ਹਾਂ ਹੁੰਦਾ ਹੈ। ਤੇ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਨੌਲੇਜ ਆ, ਜਿੰਨੀ ਕਹਿ ਗਈ ਹੈ ਇੱਕ ਦੂਸਰੇ ਨਾਲ ਸਾਂਝ ਪਾਵਾਂਗੇ ਤੇ ਤਾਂ ਹੀ ਜਿਹੜਾ ਇੱਕ ਦੂਸਰੇ ਤੋਂ ਸਿੱਖਾਂ ਪਾਵਾਂਗੇ ਜੀ। ਚਲੋ ਦੋਸਤੋ, ਅੱਜ ਦਾ ਪ੍ਰੋਗਰਾਮ ਫਿਰ ਇੱਥੇ ਹੀ ਆਪਾਂ ਸਮਾਪਤੀ ਵੱਲ ਨੂੰ ਵਧਾਉਂਦੇ ਹਾਂ, ਤੇ ਲਾਈਨਾਂ ਖੁੱਲੀਆਂ ਨੇ, 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ। ਆਪਣੇ ਮਾਲ ਸੁਰਿੰਦਰ ਜੀ ਹੱਸ ਰਹੇ ਨੇ, ਹਾਹਾ ਕਰ ਰਹੇ ਨੇ ਨਾਲ ਹਿੰਦੀ ਦੇ ਵਿੱਚ। ਤੇ ਸ਼ੈਲੀ ਜੀ ਕਹਿੰਦੇ ਆ, ਔਜਲਾ ਸਾਹਿਬ ਜੀ, ਜਿਨ੍ਹਾਂ ਕਿਸਾਨਾਂ ਵਾਸਤੇ ਸਰਕਾਰ ਕੰਮ ਕਰ ਰਹੀ ਹੈ, ਜੇਕਰ ਉਨ੍ਹਾਂ ਤੋਂ ਕਿਸਾਨਾਂ ਤੋਂ ਸਲਾਹ ਲੈਣਾ ਕਿ ਮਾੜੀ ਗੱਲ ਹੈ ਜੀ, ਤੇ ਜੇ ਗੱਲ ਸਲਾਹ ਵਗੈਰਾ ਲੈ ਲੈਣ ਤਾਂ ਚੰਗਾ ਹੋ ਸਕਦਾ। ਸ਼ੈਲੀ ਜੀ ਕਹਿੰਦੇ, ਭਗਵੰਤ ਮਾਨ ਜੀ ਦਾ ਕੁਰਕੀ ਵਾਲਾ ਬਿਆਨ ਭੁੱਲ ਗਏ ਭਾਰਾ ਜੀ, ਤੇ ਸ਼ਾਇਦ ਮੈਨੂੰ ਚੇਤਾ ਨਹੀਂ ਗਾ ਜੀ ਉਹਦੇ ਬਾਰੇ, ਜਿਹੜੀ ਮੈਂ ਸੁਣੀ ਨਹੀਂ ਕਿਸੇ ਤਰ੍ਹਾਂ ਦੀ ਅੱਜ ਦੀ ਵੀਡੀਓ, ਜਾਂ ਪਹਿਲੀ ਹੋਏਗੀ, ਮੇਰੇ ਦਿਮਾਗ ਚੋਂ ਬਾਹਰ ਹੈ ਜੀ ਉਹ ਚੀਜ਼। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਔਜਲਾ ਸਾਹਿਬ ਕਹਿੰਦੇ, ਮਾਨ ਸਰਕਾਰ ਕਹਿੰਦੀ ਪਹਿਲਾਂ 22 ਫਸਲਾਂ ਹੋਣਗੀਆਂ, ਫਿਰ 22 ਫਸਲਾਂ ਦੇ ਉੱਤੇ MSP ਦੇਵਾਂਗੇ, ਬੀਬੀ ਚੁਟਕੀ ਵਾਲੀ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ, BMW ਲੈ ਕੇ ਤਾਂ ਆਏ ਨੇ ਜੀ। ਮੁਕੱਦਰ ਜੀ ਕਹਿੰਦੇ, ਮੈਂ ਰਿਪੀਟ ਸੁਣ ਰਿਹਾ ਸੀ, ਹਾਂਜੀ ਸਾਂਝਾ ਕਰ ਵੀ ਦਿੱਤਾ ਸੀ ਸੁਨੇਹਾ। ਤੇ ਸ਼ੈਲੀ ਜੀ ਕਹਿੰਦੇ, ਜੀ ਮੁਕੱਦਰ ਜੀ, ਬੀਅਰ ਦਾ ਨਾਮ ਲਿਆ ਸੀ ਜੀ ਤੁਸੀਂ। ਮੁਕੱਦਰ ਜੀ ਕਹਿੰਦੇ, ਸ਼ੈਲੀ ਵੀਰੇ, ਅਸੀਂ ਆਪਣੇ ਮੁੱਦੇ ਤੋਂ ਬਾਹਰ ਗੱਲ ਨਹੀਂ ਕਰਦੇ। ਮੈਂ ਵੀ ਕਹਿੰਦੇ ਸੋਚ ਰਿਹਾ ਸੀ ਕਿ ਮੇਰੇ ਕੰਨਾਂ ਦੇ ਵਿੱਚ ਗਲਤ ਆਵਾਜ਼ ਕਿਵੇਂ ਪੈ ਗਈ। ਤੇ ਮੁਕੱਦਰ ਜੀ ਕਹਿੰਦੇ, ਆ ਕਿਆ ਬਾਤ ਹੈ, ਨਾਲ ਦੀ ਨਾਲ 2 ਗਲਾਸ ਭੇਜ ਦਿੱਤੇ ਆ ਤੇ ਅੰਗੂਠਾ ਖੜਾ ਕਰ ਦਿੱਤਾ। ਔਜਲਾ ਸਾਹਿਬ ਕਹਿੰਦੇ, ਜਦੋਂ ਰੂੜੀ ਮਾਰਕਾ ਚੱਲੇ ਫਿਰ ਕਿਹੜੀ ਮਹਿੰਗੀ ਬੱਲੇ। ਤੇ ਆਪਣੇ ਮਾਲ ਜੀ ਲਿਖਦੇ ਨੇ ਕਿ ਸਭ ਫੂਡ ਮਹਿੰਗਾ, ਰੈਸਟੋਰੈਂਟ ਵਾਲਿਆਂ ਨੇ ਡੱਬਾ ਛੋਟਾ ਕਰ ਦਿੱਤਾ ਤੇ ਫੂਡ ਉਹਨੇ ਦਾ ਹੀ ਹੈ ਜੀ। ਮਾਨ ਜੀ ਕਹਿੰਦੇ ਨੇ, ਆਪਣੇ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਫਿਨਲੈਂਡ ਤੋਂ। ਮੁਕੱਦਰ ਜੀ ਲਿਖਦੇ ਨੇ, ਔਜਲਾ ਬਾਈ ਜੀ, ਇਸੇ ਦੇ ਸਹਾਰੇ ਚਲੀ ਜਾਂਦੀ ਹੈ ਗੱਡੀ, ਚੱਲੀ ਜਾਂਦੀ ਹੈ ਗੱਡੀ, ਸਰਕਾਰ ਦੇ ਸਹਾਰੇ ਤੇ ਨੀਂਦ ਵੀ ਆਉਣੀ ਕਹਿੰਦੇ ਔਖੀ ਹੈ ਪਿਆਰਿਓ। ਤੇ ਔਜਲਾ ਸਾਹਿਬ ਕਹਿੰਦੇ, ਮਾਹਲ ਭੈਣ ਜੀ, ਹੁਣ $100 ਦੀ ਗਰੋਸਰੀ ਹੱਥ ਦੇ ਵਿੱਚ ਫੜ ਕੇ ਲੈ ਆਉਂਦੇ ਆ, ਪਹਿਲਾਂ 20 ਦਾ ਸਮਾਨ ਵੀ ਟਰੋਲੀ ਰੱਖ ਕੇ ਲਿਆਂਦੇ ਸੀ ਜੀ। ਬਿਲਕੁਲ ਸਹਿਮਤ ਆ ਜੀ, ਅੱਜ ਤੋਂ ਜਦੋਂ ਮੈਂ ਇੱਥੇ ਮੂਵ ਹੋਇਆ ਸੀ ਤਾਂ 20 ਦੇ ਯੂਰੋਆਂ ਦੇ ਨਾਲ ਪੂਰਾ ਲਿਫਾਫਾ ਭਰ ਜਾਂਦਾ ਸੀਗਾ, ਤੇ ਹੁਣ ਤਾਂ ਥੱਲਾ ਵੀ ਨਹੀਂ ਮਤਲਬ ਕਿ ਪੂਰਾ ਭਰਦਾ ਜੀ, ਇਹ ਹਾਲਾਤ ਨੇ। ਤੇ ਛੈਲੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ, ਜਲ ਡਮਰੂ ਵਿੱਚੋਂ ਕਹਿੰਦੇ ਫਸ ਗਏ BMW ਜੀ ਕਹਿੰਦੇ। ਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਕਹਿੰਦੇ, ਸਾਰਾ ਕੁਝ ਸਮੇਤ ਸਰਕਾਰ ਫਸਿਆ ਪਿਆ ਸ਼ੈਲੀ ਵੀਰੇ। ਮੁਕੱਦਰ ਜੀ ਕਹਿੰਦੇ ਆ, ਸੌ ਜਾਓ ਸ਼ੈਲੀ ਵੀਰੇ, ਸਵੇਰੇ ਧਰਨੇ ਦੇ ਉੱਤੇ ਵੀ ਜਾਣਾ, ਇਹ ਤੇ ਵਿਹਲੇ ਨੇ ਕਹਿੰਦੇ ਜੀ। ਕਿਆ ਬਾਤ, ਨਹੀਂ ਇੱਦਾਂ ਦੀ ਗੱਲ ਨੀ ਬਾਈ ਜੀ, ਪ੍ਰੋਗਰਾਮ ਸੁਣਦੇ ਵੀ ਹੈ, ਸਾਰਾ ਕੁਝ ਕਰਦੇ ਆ। ਔਜਲਾ ਸਾਹਿਬ ਕਹਿੰਦੇ ਨੇ, ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣੇ ਆ, ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣੇ ਆ। ਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ, ਓਨੀ ਨੈਣੀ ਨੀਂਦਰ ਕਿੱਥੇ ਹੈ, ਉਹਨਾਂ ਦੇ ਨੈਣਾਂ ਦੇ ਵਿੱਚ ਨੀਂਦਰ ਕਿੱਥੇ ਆ ਕਹਿੰਦੇ। ਤੇ ਮਾਲ ਜੀ ਕਹਿੰਦੇ ਆ ਹਾਂਜੀ ਸਿਕੰਦਰ ਵੀਰ ਜੀ ਤੁਸੀਂ ਸਹੀ ਕਹਿ ਰਹੇ ਹੋ। ਤੇ ਮਾਲ ਜੀ ਕਹਿੰਦੇ ਆ ਵਾਹ ਜੀ ਵਾਹ ਗੁੱਡ ਨਿਊਜ਼ ਹੈ। ਤੇ ਲੰਮੀ ਉਮਰ ਤਾਂ ਕਹਿੰਦੇ ਬਹੁਤ ਵਧੀਆ ਹੈ, ਬਸ ਤੰਦਰੁਸਤੀ ਹੋਵੇ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਬੜੇ ਦਿਨਾਂ ਬਾਅਦ ਸੁਨੇਹਾ ਆ ਗੁਜਰਾਤ ਤੋਂ, ਸਾਦਰ ਨਮਸਕਾਰ ਵੀਰ ਜੀ ਕਹਿੰਦੇ ਆ ਜੀ ਆਓ ਜੀ ਗਿਰੀ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਇਸ ਦੁਨੀਆਂ ਤੋਂ ਕੌਣ ਜਾਣਾ ਚਾਹੁੰਦਾ ਹੈ ਜੀ, ਸਭ ਰਹਿਣਾ ਚਾਹੁੰਦੇ ਆ। ਬਿਲਕੁਲ ਹੈ ਜੀ ਬਿਲਕੁਲ। ਤੇ ਅੱਗੇ ਲਿਖਦੇ ਨੇ ਮਾਲ ਜੀ ਦੁਨੀਆਂ ਸੱਚੀ ਬਹੁਤ ਸੋਹਣੀ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਾਡੇ ਦੇਸ਼ ਦਾ ਹਾਲ ਤਾਂ ਇਹ ਹੈ ਕਿ ਧਰਮ ਦੇ ਨਾਂ ਤੇ ਕਿਤੇ ਸਾਹ ਲੈਣ ਨੂੰ ਵੀ ਕਿਤੇ ਕਿਸੇ ਜੀਵ ਦੇ ਨਾਲ ਨਾ ਜੋੜ ਦੇਣ, ਕਹਿੰਦੇ ਜੀ ਇਹ ਹਾਲਾਤ ਨੇ ਜੀ। ਬਿਲਕੁਲ ਹੈ ਜੀ। ਤੇ ਲੋ ਦੋਸਤੋ ਇਹ ਸੀ ਤੁਹਾਡੇ ਸੁਨੇਹੇ। ਤੇ ਜਿੰਨੇ ਵੀ ਮੈਨੂੰ ਮਿਲੇ ਆ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ ਗੁਸਤਾਖੀ ਦੇ ਲਈ। ਤੇ ਕੱਲੂ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਪ੍ਰੋਗਰਾਮ ਚੱਲੇਗਾ, ਕੋਈ ਨਾ ਕੋਈ ਮੁੱਦਾ ਛੇੜਾਂਗੇ ਜੀ। ਤੇ ਨਾਲ ਦੀ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲੂ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਸਤੋ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਪਿਆਰਾ ਜਿਹਾ, ਇਸ ਨੂੰ ਸੁਣੋ ਤੇ ਇੰਜੋਏ ਕਰੋ। ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਨੂੰ ਮਿਲਦੇ ਹਾਂ ਫਿਰ ਤੋਂ ਭਾਰਤੀ ਸਮਾਂ 9:30 ਵਜੇ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਨਾਲ ਵੀਕਐਂਡ ਬੀਤ ਕੇ ਗਿਆ ਤੇ ਵੀਕਐਂਡ ਦੇ ਵਿਚ ਮੌਜਾਂ ਹਰ ਕਿਸੇ ਨੇ ਮਾਣੀਆਂ ਹੋਣਗੀਆਂ। ਰਿਸ਼ਤੇਦਾਰੀਆਂ, ਯਾਰਾਂ ਬੇਲੀਆਂ, ਦੋਸਤਾਂ ਤੇ ਗੁਰੂ ਘਰਾਂ ਦੇ ਵਿਚ ਹਾਜ਼ਰੀ ਜ਼ਰੂਰ ਭਰੀ ਹੋਏਗੀ। ਤੇ ਇਸੇ ਤਰ੍ਹਾਂ ਦੋਸਤੋ, ਸੋਮਵਾਰ ਦਾ ਦਿਹਾੜਾ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟੈਕਨੀਕਲ ਇਸ਼ੂ ਹੋਣ ਦੇ ਕਾਰਨ ਜਿਹੜਾ ਕੈਮਰੇ ਦੇ ਵਿੱਚ ਥੋੜੀ ਪ੍ਰੋਬਲਮ ਚੱਲੀ ਹੈ ਤਾਂ ਇਸ ਕਰਕੇ ਅੱਜ ਵੀਡੀਓ ਨਹੀਂ ਤੁਸੀਂ ਦੇਖ ਪਾਓਗੇ, ਪਰ ਨਾਲ ਦੀ ਨਾਲ ਉਸੇ ਤਰ੍ਹਾਂ ਹੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੋਸਟਰ ਦੇ ਜ਼ਰੀਏ। ਤੇ ਕੱਲ ਨੂੰ ਜ਼ਰੂਰ ਆਪਾਂ ਇਹਨੂੰ ਜਿਹੜਾ ਸੈੱਟ ਕਰ ਲੈਣਾ ਹੈ। ਕਈ ਵਾਰੀ ਜਿਹੜਾ ਵੀਕਐਂਡ ਤੋਂ ਬਾਅਦ ਥੋੜਾ ਜਿਹਾ ਅਪਸੈਟ ਕਹਿ ਲਓ ਜਾਂ ਅਪਡੇਟ ਹੁੰਦੀ ਹੈ ਆਪਣੇ ਸਿਸਟਮ ਦੇ ਵਿੱਚ ਤਾਂ ਤੰਗੀ ਪਰੇਸ਼ਾਨੀ ਆ ਜਾਂਦੀ ਹੈ। ਤੇ ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:16 ਦਾ ਸਮਾਂ ਹੋ ਗਿਆ। ਮਾਫ਼ੀ ਚਾਹੁੰਦੇ ਹਾਂ, ਅੱਜ ਲੇਟ ਵੀ ਆ ਥੋੜਾ ਇਸ ਨੂੰ ਸੈੱਟ ਕਰਦੇ ਹੋਏ ਹਾਂ। ਤੇ ਦੂਸਰੇ ਪਾਸੇ ਆਪਣੇ ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 9:46 ਘੜੀਆਂ ਦੇ ਉੱਤੇ ਰਾਤ ਦੇ ਹੋ ਚੁੱਕੇ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:16, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:16 ਦਾ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ 9:16 ਸਵੇਰ ਦੇ ਜਿਹੜੇ ਨੇ ਹੋ ਚੁੱਕੇ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੀ 6:16 ਦੀ ਹੈ ਤੇ 17 ਹੋ ਗਏ ਨੇ। ਵੈਸੇ ਤਾਂ ਗੱਲ ਕਰਦੇ ਕਰਦੇ ਵੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ ਜਿਵੇਂ ਧਰਤੀ ਘੁੰਮੀ ਜਾਂਦੀ ਹੈ। ਤੇ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ ਦੋਸਤੋ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਦਿਲਚਸਪ ਗੱਲਾਂ ਬਾਤਾਂ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਅੱਜ ਕੋਸ਼ਿਸ਼ ਕਰਾਂਗਾ ਜਿਹੜਾ ਕੱਲ ਕੋਸ਼ਿਸ਼ ਕੀਤੀ ਇੱਕ ਆਰਟੀਕਲ ਲਿਖਣ ਦੀ, ਵੈਸੇ ਤਾਂ ਉਹਨੂੰ 2-3 ਹਫ਼ਤੇ ਲੱਗੇ ਨੇ। ਕਾਵਾਂ ਦੇ ਉੱਤੇ, ਕਾਂ ਜਿਹੜਾ ਇੱਕ ਆਮ ਕਾਂ ਨਹੀਂ ਹੈ, ਇਹ ਜਿਹੜਾ ਰੇਵਨ ਜਿਹਨੂੰ ਕਿਹਾ ਜਾਂਦਾ ਕੋਮਨ ਰੇਵਨ, ਇਹ ਜਸੂਸੀ ਵੀ ਕਰਦਾ, ਸ਼ਿਕਾਰੀ ਵੀ ਹੈ ਤੇ ਜਾਦੂਗਰ ਵੀ ਹੈ। ਤੇ ਦੇਖਾਂਗੇ ਇਹਦੇ ਰਹੱਸਮਈ ਜਿਹੜੇ ਨੇ ਕਿੱਸੇ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਹੀ ਕਲਮ ਦੇ ਵਿੱਚੋਂ, ਜਿੱਥੋਂ ਜਿੱਥੋਂ ਵੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਇੱਕ ਜਿਹੜਾ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਉਹਨੂੰ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ। ਅੱਜ ਦਾ ਵਿਚਾਰ ਜਿਹੜਾ, 1 ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ, ਤੇ ਉਹਦੇ ਵਿੱਚ ਕਾਫੀ ਜਿਹੜਾ ਗਰਮੀ ਵੀ ਦੇਖਣ ਨੂੰ ਮਿਲਦੀ ਹੈ ਮੌਸਮ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ ਤੇ ਸਿੱਖ ਸਿਆਸਤ ਦੇ ਵਿੱਚ ਵੀ, ਕਿਉਂਕਿ 6 ਜੂਨ ਦੇ ਦਿਹਾੜੇ ਜਿਹੜੇ ਨੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ ਤੇ ਸਾਰੀਆਂ ਗਤੀਵਿਧੀਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੇਸ਼ਾਂ ਵਿਦੇਸ਼ਾਂ ਤੱਕ ਵੀ ਇਸ ਦੀ ਗੂੰਜ ਪੈਂਦੀ ਹੈ, 1984 ਨੂੰ ਯਾਦ ਕਰਦੇ ਨੇ, ਸਾਰੀਆਂ ਚੀਜ਼ਾਂ ਚੱਲਦੀਆਂ। ਤੇ ਦੂਸਰੇ ਪਾਸੇ ਕਹਿੰਦੇ ਨੇ ਅੱਜ ਦੇ ਵਿਚਾਰ ਦੇ ਵਿੱਚ ਕਿ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਦਿਖਾਵਾ ਨਾ ਕਰੀਏ, ਸਾਨੂੰ ਜਿੱਦਾਂ ਦੇ ਆਪਾਂ ਅੰਦਰੋਂ ਹਾਂ ਉੱਦਾਂ ਦਾ ਜਿਹੜਾ ਬਣਨਾ, ਜਾਂ ਬਾਹਰੋਂ ਵੀ ਉੱਦਾਂ ਦਾ ਹੀ ਬਣੀਏ ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ। ਤੇ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅੱਜ ਦਾ ਇਹ ਸੁਨੇਹਾ। ਤੇ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1874 ਦੇ ਵਿੱਚ ਈਸਟ ਇੰਡੀਆ ਕੰਪਨੀ ਅੱਜ ਦੇ ਦਿਹਾੜੇ ਦੇ ਉੱਤੇ ਭੰਗ ਕੀਤੀ ਗਈ ਸੀ 1874 ਦੇ ਵਿੱਚ। 1915 ਦੇ ਵਿੱਚ ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਹੈ ਸ਼ਹੀਦੀ ਹੁੰਦੀ ਹੈ। 1955 ਦੇ ਵਿੱਚ ਦੇਸ਼ ਦੇ ਵਿੱਚ ਛੂਆਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ ਤੇ 1968 ਦੇ ਵਿੱਚ ਅਮਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1984 ਦੇ ਵਿੱਚ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ 1996 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਂਡੀ ਦਾ ਦੇਹਾਂਤ ਹੋਇਆ। 1996 ਦੇ ਵਿੱਚ ਐਚ ਜਾਣੀ ਕਿ ਹਰਦਨ ਹਾਲੀ ਡੀ ਡੋਡੇਗੋੜਾ, ਜਾਣੀ ਕਿ ਜਿਹਨੂੰ ਦੇਵੇਗੋੜਾ ਵੀ ਕਿਹਾ ਜਾਂਦਾ, ਉਹਨਾਂ ਨੇ ਦੇਸ਼ ਦੇ 11ਵੇਂ ਜਿਹੜੇ ਸਨ ਪ੍ਰਧਾਨ ਮੰਤਰੀ ਬਣੇ ਸੀ 1996 ਦੇ ਵਿੱਚ। ਤੇ 2001 ਦੇ ਵਿੱਚ ਨੇਪਾਲ ਦੇ ਯੁਵਰਾਜ ਦੇਪਿੰਦਰ ਹੁਣਾਂ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਜਿਹੜੀ ਸੀ ਆਪ ਵੀ ਕਰ ਲਈ ਸੀ। ਹੈਲਨ ਐਡਮਸ ਕੈਲਰ ਦਾ ਜ਼ਿਕਰ ਕਰਦਿਆਂ ਜਿਨ੍ਹਾਂ ਨੇ
ਅਮਰੀਕਾ ਦੀ ਪ੍ਰਸਿੱਧ ਲੇਖਕ ਹੋਈ ਹੈ ਹੈਲਨ, ਤੇ ਉਹਦਾ ਦੇਹਾਂਤ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ ਸੀ। ਕੌਣ ਸੀ, ਕਿਵੇਂ ਸੀ ਤੇ ਕਿਹੋ ਜਿਹੀ ਸ਼ਖਸੀਅਤ ਸੀ, ਕੀ ਉਸਦਾ ਕਿਰਦਾਰ ਤੇ ਕੀ ਉਸਦਾ ਜਿਹੜਾ ਸਮਾਜ ਦੇ ਪ੍ਰਤੀ ਰਵੱਈਆ ਸੀ। ਇੱਕ ਅਮਰੀਕਨ ਲੇਖਕ ਸਨ, ਸਿਆਸਤਦਾਨ ਵੀ ਸੀ ਤੇ ਅਧਿਆਪਕ ਵੀ ਸੀ। ਇਹ ਪਹਿਲੀ ਜਿਹੜੀ ਬੈਰੀ ਅਤੇ ਅੰਨੀ ਔਰਤ ਸੀ ਜਿਹਨੂੰ ਨਾ ਤਾਂ ਸੁਣਦਾ ਸੀ ਤੇ ਨਾ ਹੀ ਜਿਹੜਾ ਸੀ ਦੇਖਦਾ ਸੀ, ਜਿਹਨੇ ਬੀ ਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਹੋਵੇ ਤੇ ਹੈਲਨ ਦੀ ਅਧਿਆਪਕ ਐਨੀ ਸੁਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਦਿਆਂ ਹੋਇਆਂ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ। ਇਹ ਸਭ ਦਾ ਜਿਹੜਾ ਮਰੇਕਲ ਵਰਕਰ ਨਾਟਕ ਅਤੇ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਇਹਨਾਂ ਦਾ ਜਨਮ ਜਿਹੜਾ ਸੀ 27 ਜੂਨ ਸੰਯੁਕਤ ਰਾਜ ਦੇ ਜਿਹੜਾ ਪੈਨਸਿਲਵੇਨੀਆ ਅਮਰੀਕਾ ਦੇ ਵਿੱਚ ਜਿਹੜਾ ਹੁੰਦਾ ਹੈ ਹੈਲਨ ਕੈਲਰ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਹੈਲਨ ਐਡਮਜ਼ ਕੈਲਰ ਦਾ ਜਨਮ ਜਦੋਂ ਹੁੰਦਾ ਤੇ ਅਲਾਬਾਮਾ ਦੇ ਵਿੱਚ ਹੋਇਆ। ਵੈਸੇ ਤਾਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਕਿ ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੂਬੀਆ ਅਲਾਬਾਮਾ ਦੇ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਖੇਤਾਂ ਦੇ ਵਿੱਚ ਬਣਾਏ ਘਰ ਦੇ ਵਿੱਚ ਹੀ ਜਿਹੜਾ ਸੀ ਆਈਵੀ ਗ੍ਰੀਨ ਦੇ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ। ਜਨਮ ਸਮੇਂ ਦੇ ਉੱਤੇ ਜਿਹੜਾ ਸੀ ਹੈਲਨ ਦੇਖ ਅਤੇ ਸੁਣ ਸਕਦੀ ਸੀ, ਪਰ ਬਾਅਦ ਦੇ ਵਿੱਚ ਜਦੋਂ 19 ਮਹੀਨਿਆਂ ਦੀ ਸੀ ਹੋਈ ਜਨਮ ਤੋਂ ਬਾਅਦ, ਤਾਂ ਇਸ ਨੂੰ ਇੱਕ ਬਿਮਾਰੀ ਹੋ ਗਈ ਜਿਸ ਦੇ ਨਾਲ ਇਹ ਜਿਹੜਾ ਬਿਮਾਰੀ ਅਤੇ ਬੈਰੀ ਜਾਣੀ ਕਿ ਕੰਨਾਂ ਤੋਂ ਸੁਣਨ ਤੋਂ ਜਿਹੜਾ ਹਟ ਗਿਆ ਅਤੇ ਅੱਖਾਂ ਤੋਂ ਦਿਖਣਾ ਵੀ ਹਟ ਗਿਆ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾਂ ਲੜਕੀ ਮਾਰਥਾ ਵਾਸ਼ਿੰਗਟਨ ਦੇ ਨਾਲ ਸੰਚਾਰ ਕਰਨ ਦੇ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਜਿਹੜਾ ਸੰਚਾਰ ਦੇ ਲਈ 60 ਤੋਂ ਵੱਧ ਸੰਕੇਤ ਸਨ, ਜਾਣੀ ਕਿ ਬੋਲਚਾਲ ਦੇ ਲਈ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇਸਨੇ ਗ੍ਰੈਜੂਏਸ਼ਨ ਕਰਨ ਦੇ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, World War II ਤੋਂ ਬਾਅਦ, ਉਸਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਵੀ ਕੀਤਾ। ਉਥੋਂ ਦੇ ਅਪਹਾਜਾਂ ਨੂੰ ਜਿਹੜਾ, ਜੋ ਜੰਗਾਂ ਦੇ ਵਿੱਚ ਹਾਲਾਤ ਬਣਦੇ ਨੇ, ਕਿਸੇ ਦੀ ਲੱਤ, ਕਿਸੇ ਦਾ ਮੂੰਹ, ਕਿਸੇ ਦਾ ਸਿਰ ਜਾਂ ਹੱਥ ਪੈਰ, ਜੋ ਕੁਝ ਵੀ ਹੁੰਦਾ, ਅਪਾਹਜ ਹੋ ਜਾਂਦੇ, ਅੱਖਾਂ, ਸਾਰਾ ਕੁਝ ਵਾਪਰਦਾ ਹੈ, ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਅਪਾਹਜਾਂ ਨੂੰ ਹੌਸਲਾ ਤੇ ਆਸ ਦਾ ਜਿਹੜਾ ਸੀ ਇੱਕ ਪੈਗਾਮ ਵੀ ਦਿੱਤਾ। 1800 ਉਹ ਕਹਿੰਦੀ ਹੈ ਕਿ ਮੇਰੇ ਵੱਲ ਦੇਖੋ, ਮੈਂ ਵੀ ਤਾਂ ਤੁਰੀ ਫਿਰਦੀ ਹਾਂ, ਹੌਸਲਾ ਰੱਖੋ, ਕੁਝ ਨਹੀਂ ਹੁੰਦਾ। 1886 ਦੇ ਵਿੱਚ ਹੈਲਨ ਦੀ ਮਾਂ ਨੇ ਚਾਰਲਸ ਡਿਕਨਸ ਦਾ ਜਿਹੜਾ ਸੀ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਸੀ, ਜਿਸ ਦੇ ਵਿੱਚ ਇੱਕ ਜਿਹੜਾ ਬਹਿਰੀ ਅਤੇ ਅੰਨੀ ਔਰਤ ਲੌਰਾ ਬ੍ਰਿਜਮੈਨ ਦੀ ਸਫਲ ਸਿੱਖਿਆ ਦੇ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਉਹਦੀ ਮਾਂ ਜਿਹੜੀ ਸੀ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ, ਅਮਰੀਕਾ ਦੇ ਵਿੱਚ ਜਿਹੜਾ ਸੂਬਾ ਬਾਲਟੀਮੋਰ ਦੇ ਵਿੱਚ, ਜੂਲੀਅਨ ਚੀਸ਼ੋਮ ਨਾਂ ਦੇ ਜਿਹੜਾ ਡਾਕਟਰ ਦੇ ਕੋਲ ਜਾ ਕੇ ਸਲਾਹ ਲੈਣ ਦੇ ਲਈ ਕਿਹਾ ਵੀ ਉਹ ਤੋਂ ਸਲਾਹ ਲਈ ਜਾਵੇ, ਪਰ ਸਾਡੇ ਵਾਲੇ ਹੋਣਗੇ, ਬਾਬਿਆਂ ਦੇ ਲਈ ਫਿਰਨਗੇ। ਪਰ ਉਹ ਡਾਕਟਰ ਕੋਲ ਜਾ ਕੇ ਸਲਾਹ ਮੰਗੀ ਉਹਨਾਂ ਨੇ। ਚੀਸ਼ੋਮ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਅਲੈਕਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਜਿਹੜਾ ਜਾਣ ਦੀ ਸਲਾਹ ਦੇ ਦਿੱਤੀ। ਕਹਿੰਦੇ ਕਿ ਤੁਸੀਂ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਚਲੇ ਜਾਓ, ਜੋ ਉਸ ਸਮੇਂ ਅੰਨੇ ਬੱਚਿਆਂ ਦੇ ਨਾਲ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਦਿਖਦਾ ਨਹੀਂ ਸੀ। ਬੈੱਲ ਨੇ ਉਹਨਾਂ ਨੂੰ ਪਰਕਿੰਸ ਇੰਸਟੀਟਿਊਟ ਆਫ ਬਲਾਈਂਡ ਬਾਰੇ ਦੱਸਿਆ, ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਉੱਥੇ ਉਹਨੇ ਹਾਸਲ ਕੀਤੀ ਸੀ ਤੇ ਸਿੱਖਿਆ ਹੋਈ। ਸੰਸਥਾ ਦੇ ਸੰਚਾਲਕ ਮਾਈਕਲ ਅਨਗਨੋਸ ਨੇ ਇਹ ਕੰਮ ਜਿਹੜਾ ਸੀ ਐਨੀ ਸੁਲੀਵੈਨ ਨੂੰ ਜਿਹੜਾ ਸੌਂਪਿਆ, ਐਨੀ ਸੁਲੀਵੈਨ ਨੂੰ, ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਤੇ ਖੁਦ ਲਗਭਗ ਉਹਨੂੰ ਵੀ ਦਿਖਦਾ ਨਹੀਂ ਸੀਗਾ, ਪਰ ਕੁਝ ਹੱਦ ਤੱਕ ਮਾੜਾ ਮੋਟਾ ਦੇਖ ਸਕਦੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧਾਂ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੁਲੀਵੈਨ ਹੈਲਰ ਦੀ ਆਇਆ ਅਤੇ ਆਖਰ ਉਸਦੀ ਸਾਥਣ ਬਣ ਗਈ। ਉਹਨੇ ਕਿਹਾ ਸੀ ਕਿ ਹਨੇਰੇ ਦੇ ਵਿੱਚ ਇੱਕ ਦੋਸਤ ਦੇ ਨਾਲ ਤੁਰਨਾ ਚਾਨਣ ਦੇ ਵਿੱਚ ਇਕੱਲੇ ਤੁਰਨ ਦੇ ਨਾਲੋਂ ਬਿਹਤਰ ਹੈ। 1 ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਦੇ ਲਈ ਉਹ ਜਿਹੜੀ ਫਿਰ ਚੱਲ ਵੱਸਦੀ ਹੈ। ਇਹ ਸੀ ਦੋਸਤੋ ਉਹਨਾਂ ਲੋਕਾਂ ਦਾ ਹੌਸਲਾ ਅਤੇ ਚੰਗੀ ਸਿੱਖਿਆ ਦੀ ਗੱਲ। ਹੈਲਨ ਐਡਮਸ ਕੈਲਰ, ਜੋ ਅਮੈਰੀਕਨ ਲੇਖਕ ਹੋਈ ਹੈ, ਜਿਸ ਨੂੰ ਨਾ ਤਾਂ ਕੰਨਾਂ ਤੋਂ ਸੁਣਦਾ ਸੀ ਤੇ ਨਾ ਹੀ ਅੱਖਾਂ ਤੋਂ ਦੇਖਦਾ ਸੀ, ਪਰ ਉਹਦੀ ਮਾਂ ਜਿਹੜੀ ਹੈ
ਇੱਕ ਚੰਗੀ ਡਾਕਟਰ ਦੇ ਕੋਲ ਜਾਂਦਾ ਤੇ ਸਲਾਹ ਲੈਂਦੇ ਨੇ ਤੇ ਉਹਨਾਂ ਤੋਂ ਗ੍ਰਾਮ ਬੈਲ ਦੇ ਕੋਲ ਭੇਜਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਕੋਲ ਚਲੇ ਜਾਓ, ਉਹੀ ਤੁਹਾਨੂੰ ਸਹੀ ਰਸਤੇ ਪਾਉਣਗੇ। ਪਰ ਸਾਡੇ ਵਾਲੇ ਜਿਹੜੇ ਨੇ ਡੇਰਿਆਂ ਦੇ ਵਿੱਚ ਭੇਜਣਗੇ ਵੀ ਉਹ ਬਾਬੇ ਕੋਲ ਲੈ ਜਾਓ, ਆਹ ਬਾਬੇ ਕੋਲ ਲੈ ਜਾਓ, ਤੇ ਉਹ ਤਾਂ ਭਾਈ ਪੱਥਰੀਆਂ ਕੱਢ ਦਿੰਦਾ ਹੈ, ਉਹ ਤਾਂ ਭਾਈ ਏਦਾਂ ਹੀ ਦੇਖਣ ਲਾ ਦਿੰਦਾ ਹੈ, ਤੇ ਉੱਥੇ ਤੁਸੀਂ ਮੱਥੇ ਟੇਕੋ ਤਾਂ ਤੁਸੀਂ ਤੰਦਰੁਸਤ ਹੋ ਜਾਂਦੇ ਹੋ, ਚੱਲਣ ਲਾ ਦਿੱਤਾ ਜਾਂਦਾ ਹੈ। ਪਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੀ ਇੱਕ ਹੋਣਹਾਰ ਲੇਖਕਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ। ਦੂਸਰੇ ਪਾਸੇ ਮਨੁੱਖੀ ਨੱਕ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਨੱਕ ਜਿਹੜਾ ਉੱਚਾ ਰਹਿੰਦਾ ਹੈ ਤੇ ਭਾਈ ਨੱਕ ਦੀ ਗੱਲ ਵੀ ਬਣ ਜਾਂਦੀ ਹੈ। ਵੈਸੇ ਕਹਿੰਦੇ ਨੇ ਕਿ ਮਨੁੱਖੀ ਨੱਕ ਜਿਹੜਾ ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਵੈਸੇ ਇਹਨੂੰ ਇੱਜ਼ਤ ਦੇ ਨਾਲ ਵੀ ਜੋੜ ਲਿਆ ਜਾਂਦਾ, ਨੱਕ ਵੱਢ ਹੋ ਜਾਂਦੀ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਤੇ ਚਿਹਰੇ ਦੇ ਵਿਚਕਾਰ ਉਭਰਿਆ ਇਹ ਨੱਕ ਕਹਾਉਂਦਾ ਹੈ। ਪ੍ਰਾਣੀ ਜਗਤ ਦੇ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ ਵੱਧ ਲੋੜ ਮੁਤਾਬਕ ਨੱਕ ਛੋਟਾ ਵੱਡਾ ਹੋ ਜਾਂਦਾ ਹੈ। ਪੁਰਸ਼ਾਂ ਦਾ ਨੱਕ ਜਿਹੜਾ ਵੱਡਾ ਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇੱਕ ਮਨੁੱਖੀ ਨੱਕ ਦੇ ਵਿੱਚ ਤਕਰੀਬਨ 50 ਲੱਖ ਸੈੱਲ ਹੁੰਦੇ ਹੈ। ਪਸ਼ੂਆਂ ਦੇ ਵਿੱਚ ਇਹ ਗਿਣਤੀ 4 ਗੁਣਾ ਵੀ ਹੋ ਸਕਦੀ ਹੈ ਹੁੰਦੀ ਹੈ ਤੇ ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਜਿਹੜਾ ਹੋ ਜਾਂਦਾ ਹੈ ਤੇ 18 ਕੁ ਸਾਲ ਦੀ ਉਮਰ ਮਗਰੋਂ ਇਸਦਾ ਵਧਣਾ ਰੁਕ ਜਾਂਦਾ ਹੈ। ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸਵਾਦ ਪਰਖਣ, ਖਾਣ ਪੀਣ ਦੇ ਲਈ ਚੀਜ਼ਾਂ ਪ੍ਰਵਾਨ ਕਰਨ, ਰੱਦ ਕਰਨ ਦਾ ਜਿਹੜਾ ਵਜੋਂ ਵੀ ਵਰਤਿਆ ਜਾਂਦਾ ਹੈ। ਨੱਕ ਦਾ ਹੋਰ ਕਾਰਜ ਇਸਦੀ ਸੁੰਘਣ ਯੋਗਤਾ, ਸਾਨੂੰ ਜਿਹੜਾ ਭੁੱਖ ਲਾਉਣੀ ਜਾਂ ਹੋਰ ਸਾਰੀਆਂ ਚੀਜ਼ਾਂ। ਸਾਹ ਲੈਣ ਦੇ ਵਿੱਚ ਖੁਸ਼ਕ ਅਤੇ ਗਰਮ ਹਵਾ ਨੂੰ ਨਰਮੀ ਤੇ ਸਰਦੀ ਦੇ ਵਿੱਚ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਦੀ ਜਿਹੜੀ ਹੈ ਰਾਹੀਂ ਹੀ ਪਹੁੰਚਦੀ ਹੈ। ਨੱਕ ਅੰਦਰਲੇ ਪਾਸੇ ਤੋਂ ਜਿੱਦਾਂ ਆਪਣੇ ਕਹਿ ਲਓ ਹੋਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਇੱਕ ਪਾਈਪ ਜਾਂਦਾ ਹੈ ਕਿ ਜਿਹੜੀ ਫਰੈਸ਼ ਹਵਾ ਆਉਂਦੀ ਹੈ ਤੇ ਅੰਦਰਲੀ ਜਿਹੜੀ ਹਵਾ ਹੈ ਆਪਣੇ ਘਰਾਂ ਦੀ ਉਹ ਜਿਹੜੀ ਇੱਕ ਪਾਈਪ ਦੇ ਰਾਹੀਂ ਬਾਹਰ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਬੋਡੀ ਦਾ ਇਹ ਜਿਹੜਾ ਵੈਂਟੀਲੇਸ਼ਨ ਕਹਿ ਲਓ ਸਿਸਟਮ ਜਿਹੜਾ ਚੱਲਦਾ ਹੈ, ਇੱਕ ਪਾਈਪ ਤੋਂ ਇਹ ਠੰਡੀ ਕਰਦਾ ਤੇ ਦੂਸਰੀ ਤੋਂ ਗਰਮ ਬਾਹਰ ਨੂੰ ਕੱਢਦਾ ਜਾਂ ਅੰਦਰ ਕਰਦਾ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਜਿਹੜਾ ਖੁਸ਼ਕ ਹੋਣ ਤੋਂ ਰੋਕਦਾ ਤੇ ਨੱਕ ਵਿਚਲੇ ਵਾਲ ਜਿਹੜੇ ਨੇ ਬਾਹਰਲੀਆਂ ਚੀਜ਼ਾਂ ਤੇ ਮਿੱਟੀ ਘੱਟੇ ਨੂੰ ਜਿਹੜਾ ਫੇਫੜਿਆਂ ਦੇ ਵਿੱਚ ਜਾਣ ਤੋਂ ਰੋਕਦੇ ਹੈ। ਦੁੱਖ ਦਰਦ ਦੇ ਵਿੱਚ ਮਨੁੱਖ ਜਿਹੜਾ ਅੱਖਾਂ ਦੇ ਨਾਲ ਹੀ ਨਹੀਂ ਨੱਕ ਦੇ ਰਾਹੀਂ ਵੀ ਰੋਂਦਾ ਜਦੋਂ ਵਗਦਾ। ਨੱਕ, ਗਲਾ, ਕੰਨ ਆਪਸ ਦੇ ਵਿੱਚ ਜੁੜੇ ਹੋਏ ਨੇ। ਨੱਕ ਦੀਆਂ ਕਾਫੀ ਜਿਹੜੀਆਂ ਕਿਸਮਾਂ ਮੰਨੀਆਂ ਜਾਂਦੀਆਂ, ਜਿਵੇਂ ਕਿ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ ਤੇ ਤਰਾਸ਼ਿਆ ਤੇ ਫਿੰਨਾ ਹੋਇਆ ਜਿਹੜਾ ਨੱਕ ਦੇਖਦੇ ਹਾਂ ਆਪਾਂ ਦੇਖਿਆ ਜਾਂਦਾ। ਨੱਕ ਦੇ ਵਿੱਚ ਨਕੇਲ ਪਾਉਣਾ, ਨੱਕ ਦੇ ਉੱਤੇ ਮੱਖੀ ਨਾ ਬੈਠਣ ਦੇਣਾ, ਨੱਕ ਦੇ ਨਾਲ ਲਕੀਰਾਂ ਕੱਢਣੀਆਂ, ਨਾਸੀ ਧੂਆਂ ਦੇਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜਨਾ ਤੇ ਨੱਕ ਗੁੱਸਾ ਰਹਿਣਾ ਆਦਿ ਜਿਹੜੇ ਨੇ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਆ ਜਾਂਦਾ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਨੱਕ ਦੀ ਤੇ ਨੱਕ ਦੀ ਦੁਨੀਆਂ ਪੱਟੀ ਪਈ ਹੈ ਤੇ ਨੱਕ ਦੀ ਇੱਜ਼ਤ ਰੱਖਣ ਦੇ ਲਈ। ਤੇ ਗੱਲਬਾਤ ਕਰਦੇ ਹਾਂ ਲੋ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਗੱਲਾਂ ਬਾਤਾਂ ਇੱਥੇ ਸਮੇਟਦੇ ਹਾਂ ਤੇ ਅੱਜ ਦੀਆਂ ਜੋ ਦੁਨੀਆਂਦਾਰੀ ਦੀਆਂ ਗੱਲਾਂ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਮਜੀਠੀਆ ਤੇ ਪੁਲਿਸ ਕਾਰਵਾਈ ਜਿਹੜੀ ਹੋਈ ਹੈ ਤੇ ਬਿੱਟੂ ਦੇ ਨਾਲ ਨਰਮਾਈ ਜਿਹੜੀ ਪੇਸ਼ ਆ ਰਹੀ ਹੈ। ਦੂਸਰੇ ਪਾਸੇ ਪੰਜਾਬ ਕੈਬਨਿਟ ਨੇ, ਪੂਰੇ ਭਾਰਤ ਦੇ ਵਿੱਚ SIR ਦਾ ਮੁੱਦਾ ਚੱਲਦਾ ਰਿਹਾ ਪਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ SIR ਨੂੰ ਹਰੀ ਝੰਡੀ ਦੇ ਦਿੱਤੀ ਹੈ ਪੋਜ਼ਿਟਿਵ ਵੇ ਦੇ ਨਾਲ। ਕਹਿੰਦੇ ਕਿ ਕੁਝ ਨਾ ਕੁਝ ਸੁਧਰ ਕੇ ਸਾਹਮਣੇ ਆਏਗਾ। ਦੂਸਰੇ ਪਾਸੇ ਐਲਾਨ ਕਰਤਾ ਹੈ ਆਪਣੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਆਪਣੇ ਧਾਮੀ ਸਾਹਿਬ ਨੇ, SGPC ਦੇ ਜਿਹੜੇ ਆਪਣੇ ਪ੍ਰਧਾਨ ਨੇ, ਕਿ ਸਿੱਟ ਨੂੰ ਜਿਹੜਾ 328 ਸਰੂਪਾਂ ਦਾ ਮਾਮਲਾ ਉਹਦੇ ਵਿੱਚ ਭਾਈ ਕੋਈ ਜਵਾਬਦੇਹੀ ਨਹੀਂ ਦੇਵਾਂਗੇ ਤੇ ਜੋ ਵੀ ਕਰਾਂਗੇ ਹੁਣ ਕੋਰਟ ਦੇ ਵਿੱਚ ਹੀ ਕਰਾਂਗੇ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਪੰਜਾਬ ਦੇਸ਼ ਦੇ ਵਿੱਚ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਹੋਈ ਹੈ। ਮਜੀਠਾ ਥਾਣਾ ਹਮਲਾ ਜਿਹੜਾ ਮਾਮਲੇ ਦੇ ਵਿੱਚ 12 ਵਿਸ਼ੇਸ਼ ਟੀਮਾਂ ਦੀ ਕਾਰਵਾਈ ਤੇ ਉਹਨਾਂ ਨੂੰ ਜਿਹੜਾ ਗਠਿਤ ਕੀਤਾ ਗਿਆ। ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਧਾਮੀ ਸਾਹਿਬ SGPC ਤੋਂ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਕਿ ਇਹ ਸਾਰਾ ਕੁਝ ਬਦਲਾਖੋਰੂ ਲਈ
ਬਦਲਾਖੋਰੀ ਲਈ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਹੋਇਆ। ਪੰਜਾਬ ਕੈਬਨਿਟ ਦੇ ਫੈਸਲੇ, ਗੈਰ ਕਾਨੂੰਨੀ ਮਾਈਨਿੰਗ ਮਾਮਲਾ ਤੇ ਲੁਧਿਆਣਾ ਗੈਸ ਲੀਕ ਹੋਈ ਹੈ ਜਿਸ ਦੇ ਵਿਚ ਵੱਡਾ ਹਾਦਸਾ ਹੋਣ ਤੋਂ ਬਚਿਆ ਵੀ ਹੈ ਪਰ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ। ਆਰਥਿਕ ਮੋਰਚੇ ਦੇ ਉੱਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਮਹਿੰਗਾ ਹੋ ਗਿਆ। ਦਿੱਲੀ ਦੇ ਵਿਚ 3,000 ਤੇ 3,100 ਤੋਂ ਉਪਰ ਜਿਹੜਾ ਸਿਲੰਡਰ ਹੋ ਗਿਆ। ਲੋਕਾਂ ਤੇ ਪੈਣ ਵਾਲੇ ਅਸਰ ਅਤੇ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਜਿਹੜੇ ਮੋਰਚੇ ਲੱਗ ਗਏ ਤੇ ਪ੍ਰਦਰਸ਼ਨਾਂ ਦੀ ਗੱਲ ਹੋ ਰਹੀ ਹੈ ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਯੂ ਐਸ ਇਰਾਨ ਦਾ ਤਣਾਅ ਫਿਰ ਤੋਂ ਵੱਧ ਰਿਹਾ। ਹਾਰਮੁਜ਼ ਜਲਡਮਰੂ ਸੰਕਟ, ਜ਼ੇਲੈਂਸਕੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਪੱਬਾਂ ਭਾਰ ਹੋਇਆ ਸੰਭਾਵਨਾ ਜਿਤਾਈ ਹੈ ਤੇ ਵਾਈਟ ਹਾਊਸ ਦੇ ਵਿਚ ਹੁਣ ਭਾਈ ਹੋਵੇਗਾ ਜਿਹੜੀ ਹੈ ਆਪਣੀ 250 ਸਾਲਾਂ ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ ਸੈਰਮਨੀ ਮਨਾਉਣੀ ਹੈ ਅਮਰੀਕਾ ਦੀ ਇੰਡੀਪੈਂਡੈਂਟ ਡੇ ਦੀ ਤੇ ਉਹਦੇ ਵਿਚ 4 ਜੁਲਾਈ ਨੂੰ ਹੁੰਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਉਹਦੇ ਵਿਚ ਭਾਈ ਤਿਆਰੀਆਂ ਵਿੱਢ ਦਿੱਤੀਆਂ ਨੇ। ਟਰੰਪ ਸਾਹਿਬ ਨੇ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਕਿ ਭਾਈ ਵਾਈਟ ਹਾਊਸ ਦੇ ਵਿਚ ਜਿਹੜਾ ਯੂ ਐਫ ਸੀ ਫਾਈਟ ਜਿਹੜੀ ਹੋਵੇਗੀ ਰਿੰਗ ਬਣਾਉਣ ਦੀ ਕੋਈ ਤਿਆਰੀ ਕਰ ਦਿੱਤੀ ਹੈ, ਬੱਜ ਗਿਆ ਰਿੰਗ ਤੇ ਉਹਦੇ ਵਿਚ ਜਿਹੜਾ ਨੇ ਤਕਰੀਬਨ ਉੱਥੇ ਲੋਕ 80,000 ਤੋਂ 90,000 ਲੋਕ ਇਕੱਠੇ ਹੋ ਕੇ ਜਿਹੜਾ ਲਾਈਵ UFC ਦੀ ਜਿਹੜੀ ਫਾਈਟ ਦੇਖਣਗੇ ਇਸ ਦਿਨ ਨੂੰ। ਤੇ ਗੂਗਲ ਦੇ ਮੱਛਰ ਜਿਹੜੇ ਨੇ ਉਹਨਾਂ ਦੀ ਚਰਚਾ ਕਰਾਂਗੇ। ਵੈਸੇ ਤਾਂ ਫਿਨਲੈਂਡ ਦੇ ਵਿਚ ਜਿਹੜੇ ਤਜਰਬੇ ਪਹਿਲਾਂ ਵੀ ਕੀਤੇ ਗਏ ਨੇ ਜਿਹੜੇ ਮਾਦਾ ਮੱਛਰ ਆਪਣੇ ਵੋਮੈਨ ਮੱਛਰ ਜਿਹੜੇ ਨੇ ਮਾਫੀ ਚਾਹੁੰਦਾ ਮਾਵਾਂ ਭੈਣਾਂ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਇਹਦੇ ਵਿਚ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਉਂਕਿ ਉਹ ਬਿਮਾਰੀ ਫੈਲਾਉਂਦੇ ਆ ਜਾਂ ਖੂਨ ਜ਼ਿਆਦਾ ਮਤਲਬ ਕਿ ਉਹਦੇ ਵਿੱਚ ਇੰਜੈਕਟ ਕਰਦੇ ਆ ਸਾਰੀਆਂ ਚੀਜ਼ਾਂ ਉਹਦੇ ਨਾਲ ਕਿਤੇ ਫੈਲਦੀਆਂ ਤੇ ਉਸਦੇ ਵਿੱਚ ਮਰਦ ਪ੍ਰਧਾਨ ਜਿਹੜੇ ਮੱਛਰ ਨੇ ਉਹ ਜਿਹੜੇ ਛੱਡਣ ਦੀ ਜਿਹੜੀ ਇੱਕ ਕੋਸ਼ਿਸ਼ ਹੈ ਤੇ ਉਹਦੇ ਨਾਲ ਜਿਹੜਾ ਕਾਬੂ ਦੇ ਵਿੱਚ ਕੀਤਾ ਜਾਵੇਗਾ ਤੇ ਮੱਛਰਾਂ ਦੀ ਜਿਹੜੀ ਗਿਣਤੀ ਹੈ ਜਿਹੜੀ ਉਹਨਾਂ ਦੀ ਆਬਾਦੀ ਹੈ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ ਤੇ ਹੁਣ ਗੂਗਲ ਨੇ ਵੀ ਇਹ ਜਿਹੜਾ ਉਹਦੀ ਇਜਾਜ਼ਤ ਮੰਗ ਰਹੇ ਨੇ ਕਿ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ ਪਰ ਫਿਨਲੈਂਡ ਜਾਂ ਹੋਰ ਇਹਨਾਂ ਯੂਰਪੀਅਨ ਮੁਲਕਾਂ ਦੇ ਵਿੱਚ ਸਕੈਂਡੀਨੇਵੀਆ ਚ ਖਾਸ ਕਰਕੇ ਇਸ ਦੇ ਉੱਤੇ ਜਿਹੜਾ ਲੰਮੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਮੱਛਰਾਂ ਦੀ ਕਿਉਂਕਿ ਇੱਥੇ ਆਬਾਦੀ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਜਾਂਦੀ ਹੈ ਤੇ ਬੰਦਾ ਕਈ ਵਾਰੀ ਤਾਂ ਫੋਰੈਸਟ ਦੇ ਵਿੱਚ ਬਾਹਰ ਵੀ ਨਹੀਂ ਨਿਕਲ ਪਾਉਂਦਾ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇਖ ਲਓ ਤੇ ਪਹਿਲੀ ਖ਼ਬਰ ਜਿਹੜੀ ਬੜੀ ਇੰਟਰਸਟਿੰਗ ਹੈ ਚੋਣ ਨਿਸ਼ਾਨ ਝਾੜੂ ਦੀ ਬੇਦ ਵੀ ਹੋ ਗਈ ਕਹਿੰਦੇ ਜੀ ਦੱਸੋ ਜੇ ਝਾੜੂ ਦੀ ਵੀ ਬੇਦ ਵੀ ਹੋ ਜਾਂਦੀ ਹੈ ਜੀ ਤੇ ਜੇਲ੍ਹ ਭੇਜ ਦਿੱਤਾ ਜੀ ਪਰਚਾ ਕੱਟ ਕੇ। ਥਾਣਾ ਟਾਂਡਾ ਵਿਖੇ 30 ਮਈ ਨੂੰ ਦਰਜ ਹੋਈ ਜਨਰਲ ਡਾਇਰੀ ਜੀ ਡੀ ਨੰਬਰ 12 ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਅਤੇ ਕਈ ਹੋਰਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਸਮਰਥਿਤ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨਾਂ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੰਗਾਮਾ ਕਰ ਦਿੱਤਾ। ਜੀ ਡੀ ਐਂਟਰੀ ਦੇ ਵਿਚ ਕਿਹਾ ਗਿਆ ਕਿ ਇਸ ਸਮੂਹ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ ਤੌਰ ਦੇ ਉੱਤੇ ਬੇਅਦਬੀ ਵੀ ਕੀਤੀ ਹੈ। ਹਾਰੇ ਹੋਏ ਜਿਹੜੇ ਉਮੀਦਵਾਰ ਦੇ ਖਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਜਿਸ ਦੇ ਨਾਲ ਤਣਾਅ ਪੈਦਾ ਹੋ ਗਿਆ ਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਤੇ ਹੁਣ ਜਿਹੜਾ ਉਹਨੂੰ ਅੰਦਰ ਕਰ ਦਿੱਤਾ। ਦੂਸਰੇ ਪਾਸੇ ਐਲ ਪੀ ਜੀ ਸਿਲੰਡਰ ਪ੍ਰਾਈਸ ਜਿਹੜਾ ਵੱਧ ਗਿਆ ਜੀ ਅਸਮਾਨੀ ਛੂ ਰਿਹਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਮਹਿੰਗਾਈ ਦੀ ਮਾਰ ਜਿਹੜੀ ਵੱਧ ਰਹੀ ਹੈ, ਢਾਬਿਆਂ ਦੇ ਉੱਤੇ ਹੋਟਲਾਂ ਦੇ ਵਿੱਚ ਖਾਣਾ ਹੋਰ ਵੀ ਮਹਿੰਗਾ ਹੋਵੇਗਾ। ਭਾਰਤ ਦੀ ਗੱਲ ਹੈ, ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਨੇ 42 ਰੁਪਏ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਇਹਦੀ ਕੀਮਤ ਹੈ 3,113.50, ਜਾਣੀ ਕਿ 3,113.50 ਹੋ ਗਈ ਹੈ ਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਹੜੀਆਂ ਸਥਿਰ ਜਿਹੜੀਆਂ ਰੱਖੀਆਂ ਗਈਆਂ ਨੇ। ਲੁਧਿਆਣਾ ਗੈਸ ਲੀਕ ਹੋਈ ਹੈ, ਫੈਕਟਰੀ ਦੇ ਵਿਚ ਜ਼ਹਿਰੀਲੀ ਗੈਸ ਚੜਨ ਦੇ ਕਾਰਨ ਪਿਓ ਪੁੱਤ ਸਣੇ 3 ਮੌਤਾਂ ਹੋਈਆਂ। ਫੈਕਟਰੀ ਦੇ ਵਿਚ ਕਈ ਮਜ਼ਦੂਰ ਬੇਹੋਸ਼ ਹੋਏ ਤੇ 2 ਦੀ ਹਾਲਤ ਨਾਜ਼ੁਕ ਹੋਈ ਹੈ। ਵੈਸੇ ਇਹਨਾਂ ਮੁਲਕਾਂ ਦੇ ਵਿਚ ਜਦੋਂ ਫਸਟ ਏਡ ਦੀ ਜਿਹੜੀ ਹੈ ਤੁਸੀਂ ਲੈਂਦੇ ਹੋ ਨਾ ਟ੍ਰੇਨਿੰਗ ਲੈਂਦੇ ਹੋ ਤਕਰੀਬਨ ਅਪਡੇਟ ਰਹਿਣਾ ਪੈਂਦਾ ਤਾਂ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ ਕਿਉਂਕਿ ਜਿਹੜੀਆਂ ਗੈਸਾਂ ਨੇ ਕੁਝ ਐਸੀਆਂ ਡੇਂਜਰਸ ਨੇ ਤੁਹਾਨੂੰ ਮਤਲਬ ਕਿ ਮੌਕਾ ਵੀ ਨਹੀਂ ਦਿੰਦੀਆਂ ਕਿ ਜੇ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਤੇ ਬੰਦਾ ਲਾਗੇ ਆਉਂਦਾ ਹੀ ਜਿਹੜਾ ਉਹਦੇ ਵਿੱਚ ਘੇਰੇ 'ਚ ਆ ਜਾਂਦਾ ਤੇ ਨਾਲ ਦੀ ਨਾਲ ਹੀ ਜਾਨ ਜਿਹੜੀ ਨਿਕਲ ਜਾਂਦੀ ਹੈ ਤੇ ਪਰ ਸਾਡੇ ਉੱਥੇ ਤਾਂ ਮੈਨੂੰ ਲੱਗਦਾ ਕਿ ਇੱਦਾਂ ਦੀ ਕੋਈ ਨਹੀਂ ਜਿਹੜੀ ਹੈ ਸਾਵਧਾਨੀ ਵਰਤੀ ਜਾਂਦੀ ਜਾਂ ਸੁਚੇਤ ਕੀਤਾ ਜਾਂਦਾ ਹੋਣਾ ਪਰ ਰੱਬ ਹੀ ਰਾਖਾ ਹੈ ਉੱਥੇ ਦੇ ਸਿਸਟਮ ਦਾ। ਸਨਅਤੀ ਸ਼ਹਿਰ ਦੇ ਆਰ ਕੇ ਰੋਡ ਸਥਿਤ ਇੱਕ ਫੈਕਟਰੀ ਲੁਧਿਆਣੇ ਦੇ ਵਿੱਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਪਿਓ ਪੁੱਤ ਸਣੇ 3 ਦੀ ਮੌਤ ਹੋਈ ਹੈ। ਹਵਾ ਦੇ ਵਿੱਚ ਫੈਲੀ ਇਸ ਜ਼ਹਿਰੀਲੀ ਗੈਸ ਦੇ ਨਾਲ ਕਾਰਨ ਜਿਹੜਾ ਦਮ ਘੁੱਟਣ ਕਰਕੇ 3 ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ।
ਹਾਦਸੇ ਦੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ। ਗੈਸ ਦੀ ਲਪੇਟ ਦੇ ਵਿਚ ਆਉਣ ਦੇ ਕਾਰਨ ਕਈ ਹੋਰ ਮਜ਼ਦੂਰ ਉਥੇ ਹੀ ਹੱਬੇ ਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਦੇ ਵਿਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਇਕ ਵੱਖ ਵੱਖ ਜਿਹੜਾ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉਤੇ ਪਹੁੰਚੀਆਂ ਤੇ ਜਿਨ੍ਹਾਂ ਨੇ ਤੁਰੰਤ ਬਚਾਅ ਦੇ ਉਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਵਿਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਜਿਹੜਾ ਚੱਲ ਰਿਹਾ ਸੀ। ਇਸ ਦੇ ਦੌਰਾਨ ਅਚਾਨਕ ਗੈਸ ਪਾਈਪ ਲਾਈਨ ਜਿਹੜੀ ਹੈ ਜਾਂ ਸਿਲੰਡਰ ਵਿਚੋਂ ਗੈਸ ਰਸਾ ਜਿਹੜਾ ਸ਼ੁਰੂ ਹੋਇਆ। ਦੇਖਦੇ ਹੀ ਦੇਖਦੇ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਦੇ ਅੰਦਰ ਫੈਲ ਗਈ ਤੇ ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਦੇ ਵਿਚ ਜਲਾਂ ਤੇ ਸਾਹ ਲੈਣ ਦੇ ਵਿਚ ਤਕਲੀਫ਼ ਹੋਣ ਦਾ ਕਾਰਨ ਲਈ ਜਿਹੜਾ ਮੁਲਾਜ਼ਮ ਮੌਕੇ ਦੇ ਉਤੇ ਹੀ ਜਿਹੜਾ ਬੇਹੋਸ਼ ਹੋ ਗਏ ਡਿੱਗ ਗਏ। ਇਸ ਮੰਦਭਾਗੀ ਘਟਨਾ ਦੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸਦੇ ਪੁੱਤਰ ਅਮਿਤ ਦੇ ਵਜੋਂ ਹੋਈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਘਟਨਾ ਸਮੇਂ ਪਿਤਾ ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਦੇ ਵਿਚੋਂ ਨਿਕਲਣ ਵਾਲੀ ਮਿੱਟੀ ਜਿਹੜੀ ਹੈ ਵੇਸਟੇਜ ਨੂੰ ਟਰਾਲੀ ਦੇ ਵਿਚ ਲੋਡ ਕਰ ਰਹੇ ਸਨ, ਜਿਸ ਦੇ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਦੇ ਵਿਚ ਆ ਗਏ। ਤੇ ਲਾਪਤਾ ਸਰੂਪ ਮਾਮਲਾ, ਸ਼੍ਰੋਮਣੀ ਕਮੇਟੀ ਜਾਂਚ ਦੇ ਲਈ ਸਿਰਫ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਹੀ ਮੁਹੱਈਆ ਕਰੇਗੀ, ਇਹ ਗੱਲਬਾਤ ਕਹਿ ਦਿੱਤੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਖੁਲਾਸਾ ਅੱਜ ਜਿਹੜਾ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਸੰਮੇਲਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਕ ਪੱਤਰ ਜਿਹੜਾ ਭੇਜਿਆ ਸੀ ਤੇ ਉਨ੍ਹਾਂ ਵੱਲੋਂ ਇਸ ਦੇ ਉਤੇ ਜਵਾਬ ਦੇ ਵਿਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਇਸ ਮਾਮਲੇ ਦੇ ਇਸ ਇਹ ਜਿਹੜਾ ਮਾਮਲਾ ਹੈ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਯਾਨੀ ਕਿ ਜਥੇਦਾਰ ਸਾਹਿਬ ਤੋਂ ਮਤਲਬ ਕਿ ਉਨ੍ਹਾਂ ਨੂੰ ਹੁਕਮ ਹੋਏ ਹੈ, ਇਸ ਕਰਕੇ ਕਹਿੰਦੇ ਅਸੀਂ ਹੋਰ ਜਿਹੜੀ ਹੈ ਜਾਣਕਾਰੀ ਨਹੀਂ ਮੁਹੱਈਆ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਇਹ ਜਾਣਕਾਰੀ ਸਰਟੀਫਾਈਡ ਕਾਪੀਆਂ ਦੇ ਰੂਪ ਦੇ ਵਿਚ ਦਿੱਤੀ ਗਈ। ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਕੋਰਟ ਦੇ ਵਿਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਏਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿਚ ਸਹਿਯੋਗ ਦੇਵੇਗੀ ਤੇ ਅਦਾਲਤ ਦੇ ਵਿਚ ਦਸਤਾਵੇਜ਼ ਪੇਸ਼ ਕਰੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਮਾਮਲੇ ਦੇ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਇਸ ਦੇ ਵਿਚ ਦਰਜ ਇਤਰਾਜ਼ਯੋਗ ਮੱਦਾਂ ਦੇ ਉਤੇ ਖਿਲਾਫ਼ ਨੇ ਤੇ ਉਨ੍ਹਾਂ ਆਖਿਆ ਕਿ ਬੀਤੇ ਕੱਲ ਬਾਬਾ ਬਕਾਲਾ ਵਿਖੇ ਜਿਹੜੀ ਹੈ ਪ੍ਰੈਸ ਆਪਣੀ ਕਾਨਫਰੰਸ ਹੋਈ ਹੈ ਵੱਡੀ ਪੱਧਰ ਦੇ ਉਤੇ ਤੇ ਇਕੱਠ ਦੇ ਵਿਚ ਸਮੂਹਿਕ ਤੌਰ ਦੇ ਉਤੇ ਸਿੱਖ ਜਥੇਬੰਦੀਆਂ ਨੇ ਇਸਦਾ ਇਤਰਾਜ਼ ਕੀਤਾ ਹੈ, ਐਕਟ ਦਾ ਵਿਰੋਧ ਕਰ ਰਹੀ ਹੈ ਤੇ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਸੋਧ ਐਕਟ ਦਾ ਵਿਰੋਧ ਨਹੀਂ ਕੀਤਾ ਜਦੋਂ ਕਿ ਇਸ ਵਿਚਲੀਆਂ ਕੁਝ ਮੱਦਾਂ ਦੇ ਬਾਰੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਇਤਰਾਜ਼ਯੋਗ ਮੱਦਾਂ ਨੂੰ ਹਟਾਉਣਾ ਚਾਹੀਦਾ ਹੈ। ਇਸ ਦੇ ਦੌਰਾਨ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਕਾਰਜ ਜਿਹੜੇ ਕਰਮਚਾਰੀ ਨੇ ਉਨ੍ਹਾਂ ਨੂੰ 3% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਲਿਆ ਗਿਆ। 6 ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸੰਬੰਧੀ ਸਮਾਗਮ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਸੰਬੰਧ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਹੀ ਮੀਟਿੰਗ ਕਰਕੇ ਪ੍ਰਬੰਧ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਪੰਜਾਬ ਕੈਬਨਿਟ ਮੀਟਿੰਗ, ਪੂਰੇ ਮੁਲਕ ਦੇ ਵਿਚ SIR ਦਾ ਮੁੱਦਾ ਚੱਲਿਆ ਤੇ ਪੰਜਾਬ ਦੀ ਜਿਹੜੀ ਹੈ ਕੈਬਨਿਟ ਮੀਟਿੰਗ ਦੇ ਵਿਚ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਯਕੀਨੀ ਬਣਾਇਆ ਜਾ ਸਕੇਗਾ, ਇਹ ਗੱਲ ਕਹੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਹਿੰਦੇ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿਚ ਮਦਦ ਮਿਲੇਗੀ। ਚੋਣਾਂ ਦੇ ਨਾਲ ਸੰਬੰਧਿਤ ਕਾਰਜਾਂ ਦੇ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਦੇ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਜਿਹੜਾ ਭਰਨ ਦੇ ਲਈ ਰਾਹ ਪੱਧਰਾ ਹੋਵੇਗਾ। ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੀ ਸਾਲ 2025 ਤੇ 26 ਦੀ ਸਾਲਾਨਾ ਪ੍ਰਸ਼ਾਸਨਿਕ ਜਿਹੜੀ ਹੈ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ।
ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਏ ਗਏ ਤੇ ਮੰਤਰੀ ਮੰਡਲ ਨੇ ਚੋਣ ਕਾਨੂੰਨ ਗੋ ਦੀ ਜਿਹੜੀ ਹੈ ਅਸਾਮੀ ਤੋਂ ਚੋਣ ਤਹਿਸੀਲਦਾਰ ਦੇ ਵਜੋਂ ਤਰੱਕੀ ਦੇ ਲਈ ਲੋੜੀਂਦੇ ਤਜਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਕਹਿੰਦੇ 15 ਸਾਲ ਦਾ ਤਜਰਬਾ ਨਹੀਂ ਚਾਹੀਦਾ, ਹੁਣ ਕਹਿੰਦੇ 12 ਸਾਲ ਦਾ ਹੀ ਚੱਲੂਗਾ। ਇਹ ਸੋਧ ਵਿਭਾਗ ਦੇ ਵਿਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈਆਂ ਸੀ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦੇ ਨਾਲ ਸੰਬੰਧਤ ਕੰਮਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚੋਣ ਤਹਿਸੀਲਦਾਰਾਂ ਦੀਆਂ ਸੇਵਾਵਾਂ ਦੀ ਤੁਰੰਤ ਕਹਿੰਦੇ ਲੋੜ ਹੈ। ਮੌਜੂਦਾ ਨਿਯਮਾਂ ਦੇ ਤਹਿਤ 15 ਸਾਲਾਂ ਦੇ ਤਜਰਬੇ ਦੀ ਲੋੜ ਹੁੰਦੀ ਹੈ ਤੇ ਇਸ ਵੇਲੇ ਸੇਵਾ ਨਿਭਾ ਰਹੇ ਚੋਣ ਕਾਨੂੰਨ ਗੋ ਜਿਹੜੇ ਨੇ ਉਨ੍ਹਾਂ ਦੇ ਵਿਚੋਂ ਕੋਈ ਵੀ ਤਰੱਕੀ ਦੇ ਲਈ ਯੋਗ ਨਹੀਂ ਹੈ। ਇਸ ਦੇ ਲਈ ਯੋਗ ਕਰਨ ਦੇ ਲਈ ਕਹਿੰਦੇ ਕਾਨੂੰਨ ਬਦਲ ਦਿੰਦੇ ਆ, 12 ਸਾਲ ਕਰ ਦਿੰਦੇ ਆ। ਵਿਭਾਗ ਨੇ ਲੋੜੀਂਦੇ ਤਜਰਬੇ ਨੂੰ ਘਟਾ ਕੇ 12 ਸਾਲ ਕਰਨ ਦੀ ਜਿਹੜੀ ਆ ਤਜਵੀਜ਼ ਰੱਖੀ ਸੀ ਤਾਂ ਜੋ ਯੋਗ ਚੋਣ ਕਾਨੂੰਗੋਆਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਪਦ ਉੱਨਤ ਕੀਤਾ ਜਾ ਸਕੇ ਤੇ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਖਾਲੀ ਪਈਆਂ ਅਸਾਮੀਆਂ ਨੂੰ ਜਿਹੜਾ ਭਰਿਆ ਜਾ ਸਕੇ। ਲਓ ਜੀ, ਕਰ ਦਿੱਤਾ ਜੀ ਕੰਮ ਨਵਾਂ। ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੀ ਗੱਲ ਕਰਕੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਮਜੀਠੀਆ ਜਿਹੜਾ ਸਾਹਿਬ ਜਿਹੜੇ ਨੇ ਪੁਲਿਸ ਸਟੇਸ਼ਨ ਅਟੈਕ ਦਾ ਮੁੱਦਾ ਚੱਲ ਰਿਹਾ। ਮੁਲਜ਼ਮਾਂ ਨੂੰ ਦਬੋਚਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 12 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ। ਬਿਕਰਮ ਮਜੀਠੀਆ ਦੇ ਘਰ ਅੱਜ ਛਾਪੇ ਪਏ। 50 ਤੋਂ ਵੱਧ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ। ਜਾਂਚ ਦੇ ਲਈ ਸਿੱਟ ਜਿਹੜੀ ਹੈ ਗਠਿਤ ਕੀਤੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਹੋਈ। ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਸਥਿਤ ਕੋਠੀ ਦੇ ਉੱਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੀ ਹੈ। ਮਜੀਠੀਆ ਘਰੋਂ ਮਿਲੇ ਹੈ, ਕਹਿੰਦੇ ਗੈਰ ਹਾਜ਼ਰ, ਘਰ ਨਹੀਂ ਮਿਲੇ ਤੇ ਪੁਲਿਸ ਵੱਲੋਂ ਤਲਾਸ਼ੀ ਜਾਰੀ ਜਿਹੜੀ ਕੀ ਰੱਖੀ ਗਈ। ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਸਿਆਸੀ ਬਦਲਾਖੋਰੀ ਦੀ ਮੁਹਿੰਮ ਹੈ। ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਤੇ ਆਪਣੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ। ਮਜੀਠਾ ਪੁਲਿਸ ਸਟੇਸ਼ਨ ਦੇ ਉੱਤੇ ਹੋਏ ਕਥਿਤ ਹਮਲੇ, ਭੰਨ ਤੋੜ ਅਤੇ ਪੁਲਿਸ ਹਿਰਾਸਤ ਦੇ ਵਿਚੋਂ ਇਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜਾ ਵੱਡੀ ਕਾਰਵਾਈ ਕੀਤੀ ਹੈ। ਕੱਲ ਦਾ ਮਾਮਲਾ ਹੈ। ਐਸਪੀ ਆਦਿਤਿਆ ਵਾਰੀਅਰ ਦੀ ਜਿਹੜੀ ਅਗਵਾਈ ਹੇਠ ਪੁਲਿਸ ਦੀ ਇਕ ਭਾਰੀ ਜਿਹੜੀ ਸੀ ਬਲ ਵਾਲੀ ਟੀਮ ਨੇ ਅੱਜ ਇੱਥੇ ਦੇ ਗ੍ਰੀਨ ਐਵਨਿਊ ਇਲਾਕੇ ਦੇ ਵਿਚ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਤੇ ਹਾਲੇ ਕਿ ਛਾਪੇਮਾਰੀ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਲਈ ਜਿਹੜਾ ਹੋਰ ਕਈ ਥਾਵਾਂ ਦੇ ਉੱਤੇ ਵੀ ਛਾਪੇ ਚੱਲ ਰਹੇ ਨੇ। ਇਸ ਪੂਰੇ ਮਾਮਲੇ ਦੇ ਬਾਰੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ SSP ਸੋਹੇਲ ਕਾਸਿਮ ਮੀਰ ਹੁਣਾਂ ਨੇ ਕਈ ਵੱਡੇ ਖੁਲਾਸੇ ਕੀਤੇ ਤੇ ਉਨ੍ਹਾਂ ਦਸਿਆ ਕਿ ਜੋਬਨਪ੍ਰੀਤ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਦਰਜ FIR ਨੰਬਰ 90 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਐਤਵਾਰ ਸਵੇਰੇ ਲਗਭਗ 11:30 ਬਿਕਰਮ ਸਿੰਘ ਮਜੀਠੀਆ ਸਮੇਤ ਇਕ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਤੇ ਥਾਣੇ ਦੀ ਤਲਾਸ਼ੀ ਲੈਣ ਲੱਗ ਪਈ। ਉਹ ਉਸ ਕਮਰੇ ਦੇ ਵਿਚ ਪਹੁੰਚ ਕੇ ਜਿੱਥੇ ਕਹਿੰਦੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। SSP ਨੇ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੰਦ ਜਿਹੜਾ ਪ੍ਰੀ ਪਲੈਨਡ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਭੀੜ ਨੇ ਕਥਿਤ ਤੌਰ ਦੇ ਉੱਤੇ ਉਸ ਨੂੰ ਕਮਰੇ ਦੇ ਵਿਚੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੇ ਦੌਰਾਨ ਭੀੜ ਨੇ ਥਾਣੇ ਦੇ ਵਿਚ ਪਏ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ ਤੇ ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਦੂਸਰੇ ਪਾਸੇ ਅਦਾਲਤ ਦੇ ਵਿਚ ਗੈਰ ਹਾਜ਼ਰ ਰਹਿਣ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਹੋ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਕ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੈਰ ਹਾਜ਼ਰ ਰਹਿਣ ਦੇ ਉੱਤੇ ਨੋਟਿਸ ਜਾਰੀ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 8 June 2026 ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਵੀ ਪੇਸ਼ੀ ਦੇ ਲਈ ਨੋਟਿਸ ਜਾਰੀ ਕੀਤਾ ਕਿਉਂਕਿ ਉਹ ਵੀ ਅਦਾਲਤੀ ਕਾਰਵਾਈ ਦੇ ਵਿਚ ਗੈਰ ਹਾਜ਼ਰ ਰਹੇ। ਬਿੱਟੂ ਦੇ ਨਾਲ ਸਾਬਕਾ ਪੰਜਾਬ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਥਾਨਕ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰਨ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ਦੇ ਵਿਚ ਨਾਮਜ਼ਦ ਨੇ।
ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਗਰ ਨਿਗਮ ਦੇ ਜ਼ੋਨ ਦੇ ਜ਼ੋਨ ਏ ਦਫ਼ਤਰ ਦੇ ਵਿਚ ਤੈਨਾਤ ਗੇਟਮੈਨ ਅਮਿਤ ਕੁਮਾਰ ਦੇ ਬਿਆਨਾਂ ਦੇ ਉਤੇ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਮਲਹੋਤਰਾ ਤੇ 60 ਹੋਰਾਂ ਦੇ ਖਿਲਾਫ਼ ਮਾਰਚ 2024 ਦੇ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186 ਤੇ 149 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਦੇ ਉਤੇ ਡਿਊਟੀ ਦੇ ਉਤੇ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉਤੇ ਉਸ ਨੂੰ ਧੱਕਾ ਦਿੱਤਾ ਤੇ ਇਮਾਰਤ ਦੇ ਵਿਚ ਦਾਖਲ ਹੋ ਗਏ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਸੀ ਤੇ ਅਧਿਕਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਦਫ਼ਤਰ ਦੇ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪਰ ਦੂਸਰੇ ਤਾਜ਼ਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਜਿਹੜੀ ਹੈ SSC ਜਿਹੜਾ ਕਮਿਸ਼ਨ ਹੈ ਉਹਨੇ ਰਵਨੀਤ ਸਿੰਘ ਬਿੱਟੂ ਨੂੰ 4 ਜੂਨ ਨੂੰ ਤਲਬ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵਰਤਣ ਸਬੰਧੀ ਮਾਮਲੇ 'ਚ ਆਪਣਾ ਪੱਖ ਰੱਖਣ ਦੇ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਦੇ ਵਿਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੇ ਦੌਰੇ ਦੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ ਤੇ ਜਿਸ ਦੇ ਬਾਬਤ SSP ਸੰਗਰੂਰ ਤੋਂ ਜਿਹੜਾ ਸੀ ਰਿਪੋਰਟ ਤਲਬ ਕੀਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਅੱਜ ਪੇਸ਼ ਰਿਪੋਰਟ ਦੇ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਰਵਨੀਤ ਬਿੱਟੂ SSC ਭਾਈਚਾਰੇ ਤੋਂ ਜਨਤਕ ਤੌਰ ਦੇ ਉਤੇ ਮਾਫ਼ੀ ਮੰਗ ਚੁੱਕੇ ਹੈ। ਅੰਮ੍ਰਿਤਸਰ ਦੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਦਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਦੇ ਵਿਚ ਉਨ੍ਹਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿਚ SSC ਭਾਈਚਾਰਾ ਪ੍ਰਤੀ ਜਿਹੜਾ ਕੁਝ ਗਲਤ ਸ਼ਬਦ ਨਿਕਲ ਗਏ ਸਨ ਤੇ ਉਹ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਉਨ੍ਹਾਂ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਦੇ ਵਿਚ SSC ਭਾਈਚਾਰੇ ਦੇ ਪ੍ਰੋਗਰਾਮਾਂ ਦੇ ਵਿਚ ਬਹੁਤ ਸ਼ਰਧਾ ਦੇ ਨਾਲ ਸ਼ਾਮਲ ਹੁੰਦੇ ਆਏ ਨੇ। ਉਨ੍ਹਾਂ ਦੇ ਦਿਲ ਦੇ ਵਿਚ ਕਿਸੇ ਵੀ ਭਾਈਚਾਰੇ ਦੇ ਲਈ ਕੋਈ ਮੰਦਭਾਵਨਾ ਨਹੀਂ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ SSC ਕਮਿਸ਼ਨ ਦੇ ਜਿਹੜੇ ਨੇ

0: ਗਿਆ ਤੇ ਮੈਂ ਸੈੱਲ ਲੱਭ ਰਿਹਾ ਸੀ, ਤੁਸੀਂ ਕਿਹਾ ਨੱਕ ਦੇ ਵਿਚ 50,000 ਸੈੱਲ ਹੁੰਦੇ ਆ, ਹਾਂਜੀ 50,00,000 ਘਰੇ ਬੋਲਿਆ ਜੀ,
1: 50,00,000 ਜੀ,
0: ਮੈਂ ਕਿਹਾ ਮੈਂ 50,00,000 ਤੇ ਮੈਨੂੰ ਇੱਕ ਨੀ ਸੀ ਲੱਭਦਾ ਪਿਆ ਜੀ,
1: ਤੇ
0: ਅੱਛਾ ਜੀ, ਮੈਂ ਕਿਹਾ ਸ਼ਾਇਦ ਘੜੀ ਤਾਂ ਚੱਲ ਹੀ ਪਊਗੀ ਜੇ ਏਡਾ ਵੱਡਾ ਸਰੀਰ ਚੱਲ ਪੈਂਦਾ ਜੀ,
1: ਬਿਲਕੁਲ ਜੀ, ਨਹੀਂ ਬੰਦਾ ਵੈਸੇ ਤਾਂ ਬੈਟਰੀਆਂ ਦੇ ਚੱਲ ਰਿਹਾ, ਅੱਜ ਤਾਂ ਦੇਖੋ ਦਵਾਈਆਂ ਸਾਡੀਆਂ ਬੈਟਰੀਆਂ ਹੀ ਆ,
0: ਬਿਲਕੁਲ ਜੀ, ਨਾਲੇ ਨੱਕ ਬਾਰੇ ਤਾਂ ਇਹ ਗੱਲ ਕਹੀ ਹੈ ਜੀ, ਕਹਿੰਦੇ ਨੱਕ ਨੱਥ
1: ਜੀ
0: ਖਸਮ ਹੱਥ,
1: ਕਿਆ ਬਾਤ ਹੈ,
0: ਹਾਂਜੀ, ਕਿਰਤ ਤੱਕਾ ਦੇ,
1: ਵਾਹ ਜੀ,
0: ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ,
1: ਕਿਆ ਬਾਤ ਹੈ,
0: ਕਹਿੰਦੇ ਬੰਦੇ ਪਰਮਾਤਮਾ ਨੇ ਬੰਦੇ ਦੇ ਨੱਕ ਦੇ ਵਿਚ ਨੱਥ ਪਾਈ ਆ ਜਿਸ ਤਰੀਕੇ ਨਾਲ, ਹਾਂਜੀ, ਤੇ ਵਿਧੀ ਜਿਹੜੀ ਹੈਗੀ ਆ ਜਿਹਨੂੰ ਕਹਿ ਦਿੰਦੇ ਹੈਗੇ ਹਿੰਦੂ ਜਿਹਨੂੰ ਯੋਗ ਮਾਇਆ ਕਹਿੰਦੇ ਆ
1: ਜੀ,
0: ਉਹ ਜਿਹੜੀ ਹੈਗੀ ਆ ਬੰਦੇ ਦੇ ਨੱਕ ਦੇ ਵਿਚ ਨੱਥ ਦੇ ਤੌਰ ਤੇ ਕੰਮ ਕਰਦੀ ਆ ਜੀ, ਤੇ ਉਹ ਫਿਰ ਕਿਰਤ ਜਿਹੜੀ ਹੈਗੀ ਆ, ਕਿਰਤ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਕਿਰਤ ਉਹਨੂੰ ਧੱਕਾ ਮਾਰਦੀ ਆ ਤੇ ਉੱਥੇ ਲੈ ਜਾਂਦੀ ਆ ਅਮਰੀਕਾ ਮਿਸ਼ੀਗਨ
1: ਜੀ,
0: ਹਾਂਜੀ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ,
1: ਕਿਆ ਬਾਤ ਹੈ,
0: ਤੁਸੀਂ ਫਿਨਲੈਂਡ ਬੈਠੇ ਆ ਜੀ, ਤੇ ਇਸ ਕਰਕੇ ਇਹ ਕਿਰਤ ਜਿਹੜੀ ਆ ਇਹ ਬੰਦੇ ਨੂੰ
1: ਲੈ ਜਾਂਦੀ ਆ ਜੀ, ਪਰ
0: ਲਿਖੇ ਹੁੰਦੇ ਉੱਥੇ ਖਾਣੇ ਪੈਂਦੇ,
1: ਬਿਲਕੁਲ ਹੈ ਜੀ ਸੈਣੀ ਸਾਹਿਬ, ਇਹ ਤਾਂ ਹੈ ਜੀ, ਜਿੱਥੇ ਲਿਖਿਆ ਕਹਿੰਦੇ ਖਾਣੇ ਵਾਲੇ ਘਰ ਲਿਖਿਆ ਹੋਇਆ ਨਾ ਕਹਿੰਦੇ ਜੀ ਦਾਣੇ ਦਾਣੇ ਪੇ, ਤੇ ਵੈਸੇ ਸੈਣੀ ਸਾਹਿਬ ਜਦੋਂ ਆਪਾਂ ਯੋਗ ਦੀ ਗੱਲ ਕਰਦੇ ਆ ਜਾਂ ਚਲੋ ਨੱਕ ਦੀ ਆਪਾਂ ਗੱਲ ਕੀਤੀ ਆ, ਪਰ ਬਹੁਤ ਸਾਰੇ ਯੋਗੀ ਜਿਹੜੇ ਨੇ ਕੰਨ ਵੀ ਪੜਵਾਉਂਦੇ ਆ ਜਾਂ ਕਈਆਂ ਦੇ ਆਪਾਂ ਨੱਕ ਚ ਵੀ ਦੇਖਦੇ ਆ ਨਾ, ਜਿੱਦਾਂ ਵੀ ਔਰਤਾਂ ਕਈ ਇੱਥੇ ਸਾਡੇ ਯੂਰੋਪੀਅਨ ਕੁਝ ਜਿਹੜੇ ਨੇ ਇੱਕ ਸਪੈਸ਼ਲ ਮਤਲਬ ਕਿ ਗਰੁੱਪ ਨੇ ਉਹ ਬਲੈਕ ਕੱਪੜੇ ਜ਼ਿਆਦਾ ਪਾਉਂਦੇ ਆ ਕਿ ਉਹ ਜਿਹੜੀ ਆਪਣੀ ਗਬਲੀ ਹੱਡੀ ਆ ਨਾ ਨੱਕ ਦੀ ਉਹਨੂੰ ਉਹਦੇ ਵਿੱਚ ਮਤਲਬ ਕਿ ਉਹ ਨੱਥ ਨੀ ਮਤਲਬ ਕਿ ਉਹ ਜਿੱਦਾਂ ਆਪਾਂ ਬਾਲੀ ਨੀ ਪਾਈ ਦੀ ਜੀ ਇੱਦਾਂ ਉਹ ਕੜਾ ਪਾਇਆ ਹੁੰਦਾ ਉਹਨਾਂ ਨੇ, ਤੇ ਆਪਣੇ ਇੰਡੀਆ ਚ ਵੀ ਕਈ ਲੋਕ ਹੈਗੇ ਨੇ ਉਹ ਮਤਲਬ ਕਿ ਉਹ ਕਾਹਦੇ ਲਈ ਪਾਉਂਦੇ ਆ ਜੀ ਇੱਦਾਂ ਸੈਂਟਰ ਦੇ ਵਿੱਚ,
0: ਪਰ ਇਹ ਤਾਂ ਵੈਸੇ ਤਾਂ ਜਿਹੜਾ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੀ ਭੇਖ ਆ
1: ਜੀ,
0: ਬਟ ਇਹਦਾ ਸਾਇੰਟਿਫਿਕ ਮਤਲਬ ਵੀ ਹੈਗਾ ਆ ਕਿ ਇਹਨਾਂ ਨਰਵਸ ਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਮੰਨਿਆ ਜਾਂਦਾ ਹੈਗਾ ਕਿ ਪੁਰਾਣੀਆਂ ਜਿਹੜੀ ਰਿਸਰਚ ਜਿਹੜੀ ਆਯੁਰਵੈਦ ਦੀ ਵੀ ਹੈਗੀ ਆ ਵੀ ਇਹ ਇੱਥੇ ਸੈਕਸੁਅਲ ਵੀਨਸ ਹੁੰਦੀਆਂ
1: ਜਿਹੜੀਆਂ ਕਿ
0: ਉਸ ਸੈਂਸਿਟਿਵ ਪਾਰਟ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇਹ ਫਿਰ ਉਹਨੂੰ ਕੰਟਰੋਲ ਮਤਲਬ ਕਰਦੀਆਂ ਹੈਗੀਆਂ ਜੀ, ਤੇ ਤੁਸੀਂ ਦੇਖੋ ਨਾ ਮਤਲਬ ਜਿਹੜੀਆਂ ਸਾਡੇ ਪੁਰਾਣੇ ਰਿਸ਼ੀ ਮੁਨੀ ਹੈਗੇ ਸੀ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਵਿੱਚ ਵੀ ਜਿਹੜੇ ਤੁਸੀਂ ਉਹ ਖੜਾਵਾਂ ਕਹਿੰਦੇ ਆ, ਖੜਾਵਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਪਟੇ ਵਾਲੀਆਂ ਜੀ, ਉੱਪਰ ਪਟਾ ਹੁੰਦਾ ਆ ਉਹਨੂੰ ਖੜਾਵਾਂ ਕਹਿੰਦੇ ਹੈਗੇ ਆ ਜੀ, ਜਿਹੜੀ ਆ ਕਿੱਲੀ ਹੁੰਦੀ ਆ ਨਾ ਕਿੱਲੀ ਦੇ ਨਾਲ ਜਿਹੜਾ ਹੈਗਾ ਆ ਕੀਤਾ ਜਾਂਦਾ ਪੈਰ ਨੂੰ, ਹਾਂਜੀ ਅੰਗੂਠੇ ਦੇ ਨਾਲ ਉਹ ਵਿੱਚ ਜਿਹੜੇ ਹੈਗੇ ਆ ਇੱਥੇ ਵੀ ਜਿਹੜੀ ਹੈਗੀਆਂ ਕਹਿੰਦੇ ਸੈਕਸੁਅਲ ਮਤਲਬ ਜਿਹੜੀਆਂ ਹੈਗੀਆਂ ਹੁੰਦੀਆਂ ਵੀਨਸ ਜਿਹੜੀਆਂ ਸਪਰੈਸ ਕੀਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਵੀ ਉਹ ਸਰੀਰ ਤੇ ਕੰਟਰੋਲ ਰਹਿੰਦਾ ਜਾਂ ਹੋਰ ਮਤਲਬ ਜਿਹੜਾ ਆ ਉਹ ਆਪਣੇ ਸਰੀਰ ਨੂੰ ਸੋਧਦੇ ਆ ਜੀ, ਕੰਨ ਪੜਵਾਉਣ ਦਾ ਵੀ ਜਿਹੜਾ ਹੈਗਾ ਆ ਉਹ ਇਹੀ ਹੈਗਾ ਸੀਗਾ ਜੀ ਵੀ ਉਹ ਇਸੇ ਚੀਜ਼ ਨੂੰ ਬੰਨਦੇ ਹੈਗੇ ਜੀ, ਕੱਚ ਦੀਆਂ ਮੁੰਦਰਾਂ ਪਾਉਂਦੇ ਹੁੰਦੇ ਸੀਗੇ ਕੰਨਾਂ ਦੇ ਵਿੱਚ
1: ਯੋਗੀ ਜਿਹੜੇ
0: ਉਹ ਇਸੇ ਕਰਕੇ ਹਾਂਜੀ
1: ਆਪਣੇ ਸਪੇਰੇ ਜਿਹੜੇ ਆਉਂਦੇ ਸੀ ਸਪੇਰਾ ਭਾਈਚਾਰਾ ਉਹ ਵੀ ਉਹ ਜ਼ਿਆਦਾ ਕੱਚ ਦੀਆਂ ਯੂਜ਼ ਕਰਦੇ ਸੀ ਨਾ ਉਹ ਵੀ, ਹਾਂਜੀ
0: ਹਾਂਜੀ, ਤੇ ਇੱਕ ਤਾਂ ਕੱਚ ਇਨਫੈਕਸ਼ਨ ਨੀ ਕਰਦਾ ਸਰ,
1: ਦੂਜੀ
0: ਜਿਹੜੀ ਇਨਫੈਕਸ਼ਨ ਕਰ ਜਾਂਦੀ ਜਾਂ ਤਾਂ ਗੋਲਡ ਹੀ ਪਾਇਆ ਜਾਵੇ, ਗੋਲਡ ਵੀ ਕਈਆਂ ਨੂੰ ਕਰ ਜਾਂਦਾ ਰਿਐਕਸ਼ਨ ਪਰ ਕੱਚ ਜਿਹੜਾ ਹੈਗਾ ਉਹ ਨੀ ਕਰਦਾ ਹੈਗਾ,
1: ਜਾਂ ਫਿਰ ਆਪਣਾ ਹਾਥੀ ਦੇ ਦੰਦ ਤੋਂ ਬਣੀਆਂ ਹੁੰਦੀਆਂ ਸੀ ਉਹ ਵੀ ਪਾਉਂਦੇ,
0: ਹਾਂਜੀ
1: ਜੀ,
0: ਤੇ ਉਹ ਤਾਂ ਚਲੋ ਹੁਣ ਬੈਨ ਹੋ ਗਿਆ
1: ਜਿੱਦਾਂ
0: ਮਰਜ਼ੀ ਹੈਗਾ ਆ, ਹਾਂਜੀ, ਤੇ ਪਰ ਇਹ ਸਭ ਮੰਨਿਆ ਜਾਂਦਾ ਹੈਗਾ ਆ ਜੀ ਵੀ ਕੁਛ ਇੱਕ ਜਿਹੜੇ ਹੈਗੇ ਆ ਵੀ ਆ ਜਿੱਦਾਂ ਤਿੰਨ ਸਰੀਰ ਦੱਸਦੇ ਆ ਬੰਦੇ ਦੇ ਹੁੰਦੇ ਆ, ਹਾਂਜੀ, ਤੇ ਕੌਨਸ਼ੀਅਸ ਸਬ ਕੌਨਸ਼ੀਅਸ ਹੈ ਜੀ, ਤੇ ਉਹ ਇਹ ਸਾਰਾ ਕੁਛ ਜਿਹੜਾ ਹੈਗਾ ਆ ਉਹ ਇਸੇ ਚੀਜ਼ ਨੂੰ ਧਿਆਨ ਚ ਰੱਖ ਕੇ ਵੀ ਕੁਛ ਇੱਕ ਰੋਗ ਜਿਹੜੇ ਆ ਉਹ ਸਰੀਰ ਦੇ ਬਾਹਰੀ ਤਲ ਦੇ ਉੱਤੇ ਪ੍ਰਗਟ ਹੁੰਦੇ ਆ, ਕੁਛ ਇੱਕ ਅੰਦਰ ਦੇ ਤਲ ਤੇ ਪ੍ਰਗਟ ਹੁੰਦੇ ਆ ਜਿੱਦਾਂ ਮਨ ਦੇ ਰੋਗ ਹੈਗੇ ਆ ਮਾਨਸਿਕ ਰੋਗੀ ਆ ਜੀ, ਉਹ ਸਾਰੇ ਸਰੀਰ ਦੇ ਬਾਹਰ ਨਹੀਂ ਪ੍ਰਗਟ ਹੁੰਦੇ, ਉਹ ਅੰਦਰਲੇ ਸਰੀਰ ਤੇ ਪ੍ਰਗਟ ਹੁੰਦੇ ਆ, ਅੰਦਰਲੇ ਤਲ ਤੇ ਪ੍ਰਗਟ ਹੁੰਦੇ ਆ,
1: ਬਿਲਕੁਲ,
0: ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਵਿਧੀਆਂ ਜੋਤੀ ਜਿਹੜੀ ਹੈਗੀਆਂ ਵਰਤੀਆਂ ਜਾਂਦੀਆਂ ਹੈਗੀਆਂ ਸੀ ਪੁਰਾਤਨ, ਤੇ ਬਾਕੀ ਹੁਣ ਅੱਜ ਕੱਲ ਸਾਇੰਸ ਦਾ ਯੁੱਗ ਆ ਜੀ, ਜੋ ਸਾਇੰਸ ਕਹਿੰਦੀ ਆ ਉਹ ਬੰਨਣਾ ਪੈਂਦਾ ਜੀ,
1: ਪਰ ਸੈਂਟ ਸਾਹਿਬ ਕਈ ਵਾਰੀ ਮਨ ਚ ਇਹ ਵੀ ਸਵਾਲ ਆਉਂਦਾ, ਚਲੋ

0: ਤਰਕਵਾਦੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ, ਪਰ ਮਨ ਚ ਸਵਾਲ ਆਉਂਦਾ ਜਦੋਂ ਕੁਦਰਤ ਨੇ ਸਾਨੂੰ ਪੈਦਾ ਕੀਤਾ, ਮਤਲਬ ਕਿ ਸੰਪੂਰਨ ਪੂਰਾ, ਮਤਲਬ ਕਿ ਉਹਨਾਂ ਨੇ, ਮਤਲਬ ਕਿ ਕੋਈ ਵੀ ਕਮੀ ਪੇਸ਼ੀ ਚਲੋ ਕਹਿ ਲਓ ਕਿ ਜਿੱਦਾਂ ਕਹਿ ਲਓ ਕਿ ਤੈਨੂੰ ਰੱਬ ਨੇ ਬਣਾਇਆ, ਮਤਲਬ ਕਿ ਨਕਾਸ਼ ਨਕਾਸ਼ ਕੇ ਬਣਾਇਆ, ਤਾਂ ਹਰ ਚੀਜ਼ ਦੇ ਵਿੱਚ ਕੋਈ ਕਿਸੇ ਵੀ ਕਸਰ ਨਹੀਂ ਛੱਡੀ, ਟੇਢਾ ਮੇਢਾ ਨਹੀਂ ਹੈ, ਬੈਲੈਂਸ ਦੇ ਵਿੱਚ ਹਰ ਚੀਜ਼ ਬਣਾਈ ਹੈ ਸਾਡੇ ਸਰੀਰ ਦੀ ਵੀ, ਤਾਂ ਉਹ ਮਤਲਬ ਕਿ ਉਹਦੇ ਨਾਲ ਕਿਤੇ ਨਾ ਕਿਤੇ ਦੂਸਰੇ ਪਾਸੇ ਦੇਖਿਆ ਵੀ ਤਾਂ ਰੱਬ ਨੂੰ ਪਾਉਣ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ ਆਪਣੀ ਬੋਡੀ ਦੇ ਨਾਲ ਜਾਂ ਉਹ ਕੁਦਰਤੀ ਨਿਯਮਾਂ ਤੋਂ ਖਿਲਾਫ ਵੀ ਤਾਂ ਉਹਨੂੰ ਕਹਿ ਸਕਦੇ ਚੱਲ ਰਿਹਾ ਫਿਰ ਉਹ ਚੀਜ਼ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ, ਮਕਸਦ ਤਾਂ ਜਿਹੜਾ ਆ ਮੰਜ਼ਿਲ ਤੇ ਪਹੁੰਚਦਾ ਆ
0: ਜੀ,
1: ਕੋਈ ਜਿੱਦਾਂ ਮਰਜ਼ੀ ਲੈ ਜਾਏ ਘੋੜੇ ਨੂੰ ਜਿਹੜਾ ਹੈਗਾ ਜਾਂ ਕੋਈ ਮਤਲਬ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਸਵਾਰ ਕੇ ਲੈ ਜਾਏ, ਕੋਈ ਮਾਲਿਸ਼ ਕਰਕੇ ਲੈ ਜਾਏ, ਕੋਈ ਉਹ ਤੇ ਨੱਥ ਪਾ ਕੇ ਲੈ ਜਾਏ
0: ਜੀ,
1: ਕੱਲ ਤਾਂ ਮੰਜ਼ਿਲ ਤੇ ਪਹੁੰਚਣ
0: ਦੀ
1: ਉਹ ਹੁਣ ਮੰਜ਼ਿਲ ਆਪਣੀ ਆਪਣੀ ਹਰ ਇੱਕ ਬੰਦੇ ਨੇ ਫਿਕਸ ਕੀਤੀ ਹੁੰਦੀ ਆ, ਉਸ ਮੰਜ਼ਿਲ ਨੂੰ ਅਚੀਵ ਕਰਨ ਵਾਸਤੇ ਜੋ ਵੀ ਅਗਲਾ ਕਰਦਾ ਆ ਦੈਟਸ ਗੁੱਡ, ਠੀਕ ਹੈ ਜੀ। ਉਸ ਰਸਤੇ ਦੇ ਉੱਤੇ ਜਿਸ ਰਸਤੇ ਦੇ ਉੱਤੇ ਕੋਈ ਚੱਲਦਾ ਹੈਗਾ ਆ ਉਹਨੂੰ ਮੁਬਾਰਕ ਆ ਜੀ,
0: ਜੀ
1: ਬੀਂਗ ਸਿੱਖ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਸਹਿਜਤਾ ਦਾ ਰਸਤਾ ਦੱਸਿਆ ਆ
0: ਜੀ,
1: ਤੇ ਸਾਨੂੰ ਕੁਛ ਨੀ ਇਹ ਨਾ ਤਾਂ ਨੱਕ ਵਢਾਉਣ ਦੀ ਲੋੜ ਆ ਤੇ ਨਾ ਕੰਨ ਵਢਾਉਣ ਦੀ ਲੋੜ ਆ ਜੀ, ਇਸ ਕਰਕੇ ਚੁੱਪ ਕਰਕੇ ਸਹਿਜਤਾ ਨਾਲ ਆਪਣਾ ਆਰਾਮ ਨਾਲ ਜੀਵਨ ਜਿਹੜਾ ਆ
0: ਨਾ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੋ ਤੇ ਚਲਾਓ ਜੀ, ਬਿਲਕੁਲ ਹੈ ਜੀ,
1: ਬਿਲਕੁਲ ਜੀ
0: ਜੀ।
1: ਇਹ ਤਾਂ ਸਿਰਫ ਇਹ ਹੈਗਾ ਜੀ ਵੀ ਇਹ ਦੂਜਿਆਂ ਨੂੰ ਸੁੱਖ ਦੇਣਾ ਹੀ ਜਿਹੜਾ ਹੈਗਾ ਆ ਧਰਮ ਆ, ਇਹੀ ਜਿਹੜਾ ਆ ਧਰਮ ਸਿਖਾਉਂਦਾ ਹੈਗਾ ਆ ਜੀ,
0: ਬਿਲਕੁਲ
1: ਨਾ ਕਿਸੇ ਦਾ ਦਿਲ ਦਿਖਾਓ, ਉਹਦੇ ਵਿੱਚ ਹੀ ਸਭ ਤੋਂ ਬਿਹਤਰੀ ਹੈਗੀ ਆ,
0: ਬਿਲਕੁਲ ਬਿਲਕੁਲ ਦਰੁਸਤ ਜੀ। ਤੇ ਸੈਣੀ ਸਾਹਿਬ ਖਬਰਾਂ ਵੱਲ ਨੂੰ ਥੋੜਾ ਜਿਹਾ ਚਲੀਏ, ਤਾਂ ਸਵੇਰ ਦਾ ਮਜੀਠੀਆਂ ਮਜੀਠੀਆਂ ਹੋਈ ਪਈ ਆ ਜੀ,
1: ਮਜੀਠੀਆਂ ਮਜੀਠੀਆਂ ਤਾਂ ਸਾਰੇ ਏਦਾਂ ਆ, ਇਹਦੇ ਦੋ ਪੱਖ ਆ ਜੀ
0: ਜੀ।
1: ਇੱਕ ਪੱਖ ਤਾਂ ਇਹ ਹੈਗਾ ਆ ਭਾਰਤ ਸਾਹਿਬ ਲੋਕਤੰਤਰ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਨਾ ਲੋਕਤੰਤਰ ਦੇ ਉੱਤੇ ਵਿਸ਼ਵਾਸ ਨਹੀਂ ਰਹਿਣਾ ਸਰ
0: ਜੀ,
1: ਕਾਰਨ ਇਹ ਭਾਰਤ ਸਾਹਿਬ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਮੀਡੀਆ ਨਾਲ ਸੀਗਾ ਜਦੋਂ ਉਹ ਉੱਥੇ ਗਏ ਹੈਗੇ
0: ਜੀ,
1: ਕਹਾਣੀ ਕੀ ਹੋਈ ਹੈਗੀ ਆ ਜੀ ਕਿ ਇਹ ਜਿਹੜਾ ਜੋਬਨਪ੍ਰੀਤ ਬੰਦਾ ਹੈਗਾ ਜਿਹਨੂੰ ਛੁਡਾਉਣ ਵਾਸਤੇ ਇਹ ਗਏ ਜੀ, ਇਹ ਇਹਨਾਂ ਦਾ ਪੋਲਿੰਗ ਏਜੰਟ ਸੀਗਾ
0: ਜੀ, ਬਿਲਕੁਲ
1: ਇਹਨਾਂ ਦੇ ਪੋਲਿੰਗ ਏਜੰਟ ਦੇ ਜਦੋਂ ਵੋਟਿੰਗ ਚੱਲਦੀ ਪਈ ਸੀ ਤੇ ਉੱਥੇ ਪਰਮਜੀਤ ਸਿੰਘ ਪੰਮਾ ਨਾਂ ਦਾ ਆਪ ਦਾ ਵਰਕਰ ਕੋਈ ਆਇਆ ਤੇ ਉਹਨੇ ਉੱਥੇ ਜਿਹੜਾ ਹੈਗਾ ਆ ਕੇ ਤੇ ਇਹਨਾਂ ਦਾ ਜਿਹੜਾ ਬੂਥ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜੀ, ਉੱਥੋਂ ਇਹਨਾਂ ਦੇ ਨਾਲ ਉਸ ਬੰਦੇ ਨੇ ਰੌਲਾ ਪਾਇਆ ਤੇ ਮੌਕੇ ਦੇ ਉੱਤੇ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਤੇ ਉਹਨੂੰ ਫੜ ਕੇ ਲੈ ਗਈ
0: ਜੀ,
1: ਪਰਮਜੀਤ ਸਿੰਘ ਪੰਮਾ ਨੂੰ
0: ਜੀ।
1: ਪੰਮਾ ਨੂੰ ਤਾਂ ਜਿਹੜਾ ਹੈਗਾ ਆ ਵੀ ਮਤਲਬ ਜਾ ਕੇ ਤੇ ਇਹਨਾਂ ਦੇ ਆਪ ਦਾ ਆਗੂ ਜਿਹੜਾ ਤਲਵੀਰ ਗਿੱਲ ਹੈਗਾ ਆ ਜੀ ਉੱਥੇ ਹਲਕਾ ਇੰਚਾਰਜ, ਉਹ ਜਾ ਕੇ ਤੇ ਲੈ ਛੁਡਾ ਕੇ
0: ਜੀ,
1: ਤੇ ਅਗਲੇ ਦਿਨ ਸਵੇਰੇ 5:30 ਜਿਹੜਾ ਆ ਜੋਬਨਪ੍ਰੀਤ ਨੂੰ ਪੁਲਿਸ ਚੱਕ ਕੇ ਲੈ ਆਈ ਜੀ
0: ਜੀ।
1: ਐਲੀਗੇਸ਼ਨ ਇਹ ਲਾਇਆ ਜੀ ਵੀ ਚੇਨੀ ਖੋਈ ਜੀ, ਏਦਾਂ ਕਰਕੇ ਨਾਲ ਉਹਦੇ ਨਾਲ ਹੋਰ ਬੰਦੇ ਜਿਹੜੇ ਆ ਉਹ ਜੋੜ ਲਏ
0: ਜੀ,
1: ਉਹ ਜਿੰਦੇ ਸੀਗੇ ਅਕਾਲੀ ਦਲ ਦੇ ਵਰਕਰ ਉਹਨਾਂ ਦਾ ਨਾਂ ਪਾਤੇ ਜੀ ਤੇ ਜੋਬਨਪ੍ਰੀਤ ਨੂੰ ਲੈ ਆਏ ਜੀ ਉਹਦੇ ਘਰ ਦੇ ਜਾ ਕੇ ਤੇ ਮਿਲ ਕੇ ਹੁਣੇ ਮਜੀਠੀਆ ਸਾਹਿਬ ਤੋਂ, ਮਜੀਠੀਆ ਸਾਹਿਬ ਹੁਣੇ ਵੀ ਨਾਲ ਬੰਦੇ ਲੈ ਕੇ ਤੇ
0: ਤੁਰ ਗਏ
1: ਥਾਣੇ, ਜਦੋਂ ਥਾਣੇ ਚੱਲ ਗਏ ਹੈਗੇ ਨਾਲ ਇਹਨਾਂ ਨੇ ਮੀਡੀਆ ਲੈ ਲਿਆ ਜੀ, ਉੱਥੇ ਵਾਜਾਂ ਮਾਰਦੇ ਰਹੇ ਆ ਜੋਬਨ ਜੋਬਨ ਕਰਕੇ ਵਾਜਾਂ ਮਾਰਦੇ ਰਹੇ ਜੀ, ਇਹਨਾਂ ਨੂੰ ਬੰਦਾ ਜਿਹੜਾ ਹੈਗਾ ਹਵਾਲਾ ਚ ਨੀ ਮਿਲਿਆ ਕਿਤੇ ਨੀ ਮਿਲਿਆ ਤੇ ਅਲਟੀਮੇਟਲੀ ਐਸ ਐਚ ਓ ਦੇ ਰੈਜੀਡੈਂਸ ਵੱਲ ਨੂੰ ਇਹਨਾਂ ਨੇ ਮੂਵ ਕੀਤਾ ਤੇ ਉਹਦਾ ਮੂੰਹ ਬੰਨਿਆ ਆ ਤੇ ਉਹ ਉੱਥੇ ਪਾਇਆ ਆਇਆ ਸੀ
0: ਜੀ,
1: ਉਹ ਉਥੋਂ ਜਿਹੜਾ ਹੈਗਾ ਆ ਬੰਦਾ ਉਹ ਕੱਢ ਕੇ ਲੈ ਜੀ ਆਪਣਾ
0: ਜੀ,
1: ਬੰਦਾ ਕੱਢ ਕੇ ਲੈ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਜਦੋਂ ਇਹੋ ਜਿਹਾ ਕੰਮ ਹੁੰਦਾ ਸਰ ਉਦੋਂ ਹੀਟ ਆਫ ਐਕਸਚੇਂਜ ਹੁੰਦੀ ਹੈਗੀ ਆ ਨਾ ਜੀ,
0: ਤੇ
1: ਉਹਦੇ ਵਿੱਚ ਜਿਹੜਾ ਆ ਤੱਤੇ ਠੰਡੇ ਤਾਂ ਹੁੰਦੇ ਹੀ ਆ ਬੰਦੇ ਸਾਰੇ ਜੀ, ਪੁਲਿਸਾਂ ਵੀ ਹੁੰਦੇ ਆ ਜੀ ਜਿੱਦਾਂ ਮਰਜ਼ੀ ਆ ਜੀ,
0: ਬਿਲਕੁਲ ਆ ਜੀ।
1: ਹੁਣ ਵੈਦਰ ਦਾ ਪੁਲਿਸ ਸਟੇਸ਼ਨ ਇਜ਼ ਦਾ ਪਬਲਿਕ ਪਲੇਸ ਔਰ ਨੋਟ, ਗੱਲ ਤਾਂ ਇਹ ਆ ਜੀ ਇਹਨਾਂ ਨੇ ਹੁਣ ਮਤਲਬ ਜਿਹੜੀ ਸਟੋਰੀ ਬਣਾਈ ਹੈਗੀ ਆ ਜੀ, ਸਟੋਰੀ ਦੇ ਵਿੱਚ ਦੇਖੋ ਇੰਨੇ ਬੰਦੇ ਗਏ ਆ
0: ਮੀਡੀਆ ਨਾਲ,
1: ਉਹੀ ਮੈਂ ਕਹਿੰਦਾ ਸਰ ਕੋਈ ਕਾਗਜ਼ ਨੀ ਪਾੜਿਆ ਕੋਈ ਕੁਛ ਨੀ ਕੀਤਾ, ਜਦੋਂ ਤੁਸੀਂ ਜਿਹੜਾ ਹੈਗਾ ਆ ਵੀ ਲੂਣ ਗੁੰਦੇ ਆ ਨਾ ਜੀ, ਉਸ ਵੇਲੇ ਜਨਤਾ ਦਾ ਵਿਸ਼ਵਾਸ ਜਿਹੜਾ ਹੈਗਾ ਪੁਲਿਸ ਤੋਂ ਉੱਠ ਜਾਂਦਾ,
0: ਉੱਠ ਜਾਂਦਾ ਜੀ,
1: ਤੁਸੀਂ ਜਿੰਨੀ ਕਾਰਵਾਈ ਚਾਹੀਦੀ ਸੀ ਓਨੀ ਕਰ ਲੈਂਦੇ ਤੇ ਦੈਟਸ ਗੁੱਡ, ਤੇ ਤੁਸੀਂ ਠੀਕ ਆ ਜੀ ਵੀ ਹਾਂ ਜੀ ਏਦਾਂ ਕਰਕੇ ਇਹਨਾਂ ਨੇ ਅਗਰੈਸ਼ਨ ਜਿਹੜਾ ਸ਼ੋਅ ਕੀਤਾ ਆ ਉੱਥੇ ਉਹਦੀ ਵਜ੍ਹਾ ਕਰਕੇ ਜਿਹੜਾ ਆ ਜੇ ਪੁਲਿਸ ਆਫਿਸਰ ਦੀ ਡਿਊਟੀ ਦੇ ਵਿੱਚ ਕੋਈ ਵਿਘਨ ਪੈਂਦਾ ਹੈਗਾ ਜਾਂ ਉਨਾ ਕੁ ਤੱਕ ਤੁਸੀਂ ਜਿਹੜਾ ਹੈਗਾ ਆ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਆ ਓਦਾਂ ਵੀ ਭਾਰੀ ਸਾਹਿਬ ਜਦੋਂ ਵੀ ਕੋਈ ਪੁਲਿਸ ਜਿਹੜੀ ਹੈਗੀ ਕਿਸੇ ਬੰਦੇ ਨੂੰ ਲੈ ਕੇ ਜਾਂਦੀ ਆ ਥਾਣੇ ਤੇ ਪਿੱਛੇ ਪਿੰਡ ਦੀ ਪੰਚਾਇਤ ਜਾਂਦੀ ਆ ਨਾ ਜੀ
0: ਬਿਲਕੁਲ
1: ਉਹ ਜਾਂਦੀ ਆ ਜਾ ਕੇ ਜਿਹੜਾ ਹੈਗਾ ਮਾਮਲੇ ਨੂੰ ਪੁੱਛਦੀ ਆ ਪੁੱਛ ਪੜਤਾਲ ਕਰਦੀ ਆ ਮਾਮਲੇ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਜੀ
0: ਜੀ
1: ਹੁਣ ਇਹ ਐਫ ਆਈ ਆਰ ਉਦੋਂ ਤੱਕ ਦਰਜ ਹੈਗੀ ਸੀ ਜਾਂ ਇਹਨਾਂ ਨੇ ਬਾਅਦ ਦੇ ਵਿੱਚ ਦਰਜ ਕਰ ਲਈ ਜੀ ਉਹ ਤਾਂ ਸਾਰਾ ਕੁਛ ਬਾਅਦ ਦੇ ਵਿੱਚ ਹੀ ਜਿਹੜਾ ਹੈਗਾ ਪਤਾ ਲੱਗਦਾ ਨਾ ਜੀ ਕਿ ਹਾਂ ਜੀ ਐਫ ਆਈ ਆਰ ਦਰਜ ਸੀ ਜੀ ਅਸੀਂ ਅਰੈਸਟ ਪਾਈ ਸੀ ਇਹਨਾਂ ਨੇ ਬੰਦਾ ਤਾਂ ਤੁਹਾਡੇ ਕੋਲ ਇਸ ਵੇਲੇ ਵੀ ਅਰੈਸਟ ਆ
0: ਹਾਂਜੀ
1: ਉਹਦੇ ਹੁਣ ਉਹਦੇ ਜਿਹੜੇ ਹੈਗੀ ਆ ਹਾਈ ਕੋਰਟ ਦੇ ਵਿੱਚ ਜਿਹੜਾ ਆ ਇਹਨਾਂ ਨੇ ਉਹਦੀ ਅਰੈਸਟ ਨੂੰ ਹੀ ਚੈਲੰਜ ਕਰ ਦਿੱਤਾ ਹੈਗਾ ਆ ਜੀ ਉਹ ਤੇ ਸਰਕਾਰ ਨੂੰ ਨੋਟਿਸ ਹੋ ਗਿਆ ਆ ਕੱਲ ਵਾਸਤੇ ਜੀ
0: ਜੀ
1: ਮਜੀਠੀਆ ਸਾਹਿਬ ਵਾਲੀ ਜਿਹੜੀ ਐਫ ਆਈ ਆਰ ਇਹਨਾਂ ਨੇ ਬਾਅਦ ਦੇ ਵਿੱਚ ਕੀਤੀ ਆ ਜੀ ਧਾਰਾ ਉਹੀ ਲਾਈਆਂ ਆ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਸੀ ਵੀ ਥਾਣੇ ਦੇ ਉੱਤੇ ਹਮਲੇ ਵਾਲੀ
0: ਠੀਕ ਹੈ ਜੀ
1: ਵੀ ਉਹ ਉਹਨਾਂ ਨੇ ਜਿਹੜਾ ਹੈਗਾ ਆ ਕੱਲੇ ਮਜੀਠੀਆ ਸਾਹਿਬ ਤੇ ਨੀ ਨਾਲ ਹੋਰ ਵੀ ਬੰਦੇ ਹੈਗੇ ਆ ਤੇ ਨਾਲ 50 ਕਣ ਪਛਾਤੇ ਬੰਦੇ ਲਿਖ ਦਿੱਤੇ ਆ ਜੀ ਜਿਹਨੂੰ ਮਰਜ਼ੀ ਉਸ ਹਲਕੇ ਚੋਂ ਚੱਕੀ ਚੱਲੋ
0: ਬਹਾਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਚੀਜ਼ ਨੂੰ ਲੈ ਕੇ ਜੇ ਹੁਣ ਕੱਲ ਨੂੰ ਮਜੀਠੀਆ ਸਾਹਿਬ ਤੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੀ ਅੰਮ੍ਰਿਤਪਾਲ ਹੁਣਾਂ ਵਾਲਾ ਗਰੁੱਪ ਹੈ ਜਾਂ ਪਾਰਟੀ ਹੈ ਉਹਨਾਂ ਨੂੰ ਤਾਂ ਬਹਾਨਾ ਮਿਲ ਜਾਏਗਾ ਜਾਂ ਉਹਨਾਂ ਦੀ ਜਿਹੜੀ ਹੈ ਸੋਚ ਦੇ ਲੋਕ ਨੇ ਉਹਨਾਂ ਨੂੰ ਵੀ ਬਹਾਨਾ ਮਿਲੇਗਾ ਕਿ ਭਾਈ ਇਹਦੇ ਵਿੱਚ ਦੋ ਤਰ੍ਹਾਂ ਮਤਲਬ ਕਿ ਕਿੱਦਾਂ ਕਾਨੂੰਨ ਚੱਲ ਸਕਦਾ ਕਿ ਉਹਨੂੰ ਛੱਡ ਦਿੱਤਾ ਤੇ ਉਹਨੂੰ ਰੱਖ ਲਿਆ ਜਾਂ ਕਿੱਦਾਂ ਇਹਦੇ ਵਿੱਚ ਫਿਰ ਇੱਕ ਪਾੜਾ ਜਿਹੜਾ ਕਹਿ ਸਕਦੇ ਉਹਦੇ ਵਿੱਚ ਹੋਰ ਲੋਕਾਂ ਚ ਵਧੂਗਾ ਇਸ ਚੀਜ਼ ਦੇ ਨਾਲ
1: ਨਹੀਂ ਪਰ ਇਸ ਵੇਲੇ ਜੋ ਮਾਹੌਲ ਆ ਨਾ ਜੋ ਗਰਾਊਂਡ ਰਿਐਲਿਟੀ ਆ ਉਹ ਇਹ ਆ ਸਰ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਆ ਕੋਈ ਪੁਲਿਸ ਦੀ ਜਾਇਦਾਦ ਜਿਹੜੀ ਹੈਗੀ ਆ ਉਹਨੂੰ ਕਦੀ ਵੀ ਦੂਜਾ ਬੰਦਾ ਐਪਰੀਸ਼ੀਏਟ ਨਹੀਂ ਕਰਦਾ ਹੁੰਦਾ ਚਾਹੇ ਉਹ ਵੀ ਸਫਰਰ ਹੋਵੇ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਉਹ ਵੀ ਕਹਿਣਗੇ ਵੀ ਹਾਂ ਜੀ ਉਦੋਂ ਵੀ ਧੱਕਾ ਹੋਇਆ ਸੀ ਤੇ ਹੁਣ ਵੀ ਧੱਕਾ ਹੋ ਰਿਹਾ
0: ਜੀ
1: ਦੂਜਾ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਵੀ ਆਹ ਦੋ ਕੁ ਦਿਨ ਪਹਿਲਾਂ ਦੀ ਗੱਲ ਆ ਅੰਮ੍ਰਿਤਪਾਲ ਹੋਣਾ ਦੇ ਪਿਤਾ ਜੀ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਤੇ ਲੈਟਰ ਦੇ ਕੇ ਆਏ ਆ ਜੀ ਹਾਂਜੀ ਔਰ ਉਹ ਕਹਿ ਕੇ ਆਏ ਵੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਹੈਗਾ ਆ ਹੁਕਮ ਆ ਉਹਦੇ ਵਿੱਚ ਜਿਹੜਾ ਆ ਵਿਸ਼ਵਾਸ ਰੱਖਦੇ ਹੈਗੇ ਆ ਤੇ ਅਸੀਂ ਹਾਂਜੀ ਬਿਲਕੁਲ ਜੀ ਅਸੀਂ ਜੋ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਊਗਾ ਅਸੀਂ ਉਹਨੂੰ ਫੋਲੋ ਕਰਾਂਗੇ
0: ਜੀ ਬਿਲਕੁਲ ਜੀ
1: ਤੇ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਜਿਹੜੇ ਹੈਗੇ ਆ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਆ ਵੀ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਉਹ ਰਿਮੂਵ ਹੋਣੇ ਚਾਹੀਦੇ ਹੈਗੇ ਆ
0: ਜੀ
1: ਮੀਨਿੰਗ ਦੇਅਰ ਬਾਈ ਕਿ ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਿਹੜਾ ਹੈਗਾ ਆ ਅਕਾਲੀ ਦਿੱਖ ਜਿਹੜੀ ਹੈਗੀ ਆ ਉਹ ਆਪਸੀ ਜਿਹੜੀ ਡਿਫਰੈਂਸਿਸ ਆ ਉਹਨੂੰ ਮਤਲਬ ਇਧਰਲੇ ਪਾਸੇ ਨੂੰ ਨਹੀਂ ਲਿਜਾਣਗੇ ਜਿੱਥੇ ਤੱਕ ਮੇਰੀ ਸੋਚ ਆ
0: ਜੀ
1: ਹਾਂਜੀ
0: ਪਰ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਆ ਵੀ ਇੱਕ ਚੀਜ਼ ਹਾਂਜੀ ਨਹੀਂ ਪਹਿਲਾਂ ਤੁਸੀਂ ਕੰਪਲੀਟ ਕਰੋ ਫਿਰ ਅਗਲਾ ਮੈਂ ਪੁਆਇੰਟ ਰੱਖਾਂਗਾ ਜੀ ਹਾਂਜੀ
1: ਅਜੇ ਉਹਨਾਂ ਨੇ ਹਾਈ ਕੋਰਟ ਜਿਹੜੀ ਐਫ ਆਈ ਆਰ ਕਿਉਂਕਿ ਇਹਨਾਂ ਨੇ ਡਾਊਨਲੋਡ ਹੋਈ ਨੀ ਜੀ ਅਜੇ ਤੱਕ ਜਿਹੜੀ ਹੈਗੀ ਆ ਕਰਦੇ ਆ ਤੇ
0: ਉਹ ਤਾਂ ਮਜੀਠੀਆ ਸਾਹਿਬ ਕਹਿੰਦੇ ਸੀਗੇ ਕਿ ਭਾਈ ਜੇ ਐਫ ਆਈ ਆਰ ਜਾਂ ਕਾਪੀ ਸਾਨੂੰ ਦੇ ਦਿੰਦੇ ਇੱਥੇ ਤੱਕ ਗੱਲ ਪਹੁੰਚਣੀ ਨਹੀਂ ਸੀ ਬਾਅਦ ਦੇ ਵਿੱਚ ਵੀ ਤਾਂ ਆਫਿਸਰ ਆਏ ਆ ਸਾਰਾ ਕੁਝ ਵਾਪਰਿਆ ਹੀ ਆ
1: ਉਹ ਗੱਲ ਕਰਦੇ ਸੀ ਜੋਬਨਪ੍ਰੀਤ ਵਾਲੀ ਜੋਬਨਪ੍ਰੀਤ ਵਾਲੀ ਐਫ ਆਈ ਆਰ ਜਿਹੜੀ ਹੈਗੀ ਆ ਹੁਣ ਹੈਗੀ ਆ ਜੀ ਸ਼ੋ ਹੁੰਦੀ ਆ ਜੀ ਇਹ ਮਜੀਠੀਆ ਸਾਹਿਬ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈਗੀ ਉਹ ਨੀ ਸ਼ੋ ਹੋ ਰਹੀ
0: ਬਿਲਕੁਲ
1: ਜਦਕਿ 24 ਘੰਟੇ ਦੇ ਅੰਦਰ ਅੰਦਰ ਨੈਟ ਤੇ ਚਾੜ ਨੀ ਹੁੰਦੀ ਆ ਸਾਰਾ ਕੁਛ ਹੁੰਦਾ ਜੀ ਅੱਗੇ ਇਹਨਾਂ ਨੇ ਜਿਹੜਾ ਹੈਗਾ ਆ ਉਹ ਰਾਜ ਸਭਾ ਮੈਂਬਰ ਜਿਹੜਾ ਹੈਗਾ ਆ ਉਹਦੇ ਤੇ ਵੀ ਜਿਹੜਾ ਇਸੇ ਤਰੀਕੇ ਨਾਲ ਕੀਤੀ ਸੀ ਉਹਨੇ ਜਿਹੜਾ ਹੈਗਾ ਹਾਈ ਕੋਰਟ ਪਟੀਸ਼ਨ ਹੀ ਇਹ ਦਾਇਰ ਕੀਤੀ ਸੀ ਮੈਨੂੰ ਜੇ ਵਕੀਲ ਦੇ ਤੌਰ ਤੇ ਸੋਚਾਂ ਤੇ ਮੈਨੂੰ ਮੇਰੀ ਸੋਚ ਇਹ ਕਹਿੰਦੀ ਹੈਗੀ ਆ ਵੀ ਅੱਜ ਇਹਨਾਂ ਦੇ ਜਿਹੜੇ ਪੈਨਲ ਦੇ ਉੱਤੇ ਵਕੀਲ ਹੈਗੇ ਉੱਥੇ ਕਲੇਰ ਸਾਹਿਬ ਬੈਠੇ ਉਹਨਾਂ ਨੂੰ ਚਾਹੀਦਾ ਸੀ ਮਜੀਠੀਆ ਸਾਹਿਬ ਵੱਲੋਂ ਵੀ ਪਟੀਸ਼ਨ ਨਾਲ ਹੀ ਦਾਇਰ ਕਰ ਦਿੰਦੇ ਜੀ ਵੀ ਆਹ ਅਲੈਜ ਕਰਦਾ ਮੀਡੀਆ ਦੱਸ ਰਿਹਾ ਹੈਗਾ ਆ ਤੇ ਇਹ ਦੱਸ ਦੇਣੀ ਪੈ ਜੀ ਐਫ ਆਈ ਆਰ ਦਾ ਨੰਬਰ ਪਤਾ ਜੀ ਵੀ 91 ਆ ਬਟ ਉਹ ਜਿਹੜੀ ਹੈਗੀ ਆ ਸਾਨੂੰ ਐਫ ਆਈ ਆਰ ਦੇ ਦੱਸਿਆ ਜਾਣ ਜੀ ਇਹ ਸੈਕਸ਼ਨ ਵੀ ਬੋਲੀ ਜਾਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਸੈਕਸ਼ਨ ਬੋਲ ਰਹੇ ਆ ਤੇ 12 ਟੀਮਾਂ ਦੱਸ ਰਹੀ ਆ ਗਠਿਤ ਹੋਈਆਂ ਆ ਜੀ ਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਆ ਉਹ ਇੱਕ ਬੁੱਧਵਾਰ ਬੰਦੇ ਦਾ ਥਾਣੇ ਜਾਣਾ ਜਾਂ ਥਾਣੇ ਦੇ ਅੰਦਰ ਵੜਨਾ ਜਿਹੜਾ ਆ ਉਹ ਕੋਈ ਪਬਲਿਕ ਪਲੇਸ ਆ ਨਾ ਕਿ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਆ
0: ਜੀ ਜੀ
1: ਤੇ ਜਿਹੜੇ ਐਲੀਗੇਸ਼ਨ ਵੀ ਸੀ ਜਿੰਨੀ ਆ ਮੀਡੀਆ ਦੀ ਜਿਹੜੀਆਂ ਹੈਗੀਆਂ ਸੀ ਕਲਿਪਸ ਇਹ ਸਾਰੀਆਂ ਉਹ ਔਨ ਰਿਕਾਰਡ ਰੱਖਦੇ ਹੁੰਦੇ ਜੀ ਤੇ ਅੱਜ ਹੀ ਉਹ ਕਰ ਦਿੰਦੇ ਤੇ ਜਿਆਦਾ ਫਾਇਦਾ ਹੋ ਸਕਦਾ।
0: ਪਰ ਸੈਣੀ ਸਾਹਿਬ ਜਿਹੜੀ ਚੀਜ਼, ਚਲੋ ਉਹਨਾਂ ਨੇ ਪੁਲਿਸ ਮਹਿਕਮੇ ਨੇ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੰਦਾ ਜਿਹੜਾ ਸੀਗਾ ਜਿਹਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਉਹ ਪੁਲਿਸ ਥਾਣੇ ਚ ਸੀਗਾ ਤੇ ਉਥੋਂ ਹੀ ਉਹਨੂੰ ਜਿਹੜਾ ਇਹ ਸਾਰੇ ਜਾਣੇ ਉਥੋਂ ਉਥੇ ਆ ਗਏ ਸੀ। ਪਰ ਉਹਦੇ ਵਿਚ ਤਾਂ ਸ਼ੋ ਹੋ ਰਿਹਾ ਵੀਡੀਓ ਦੇ ਵਿਚ ਜਾਂ ਕਿੱਦਾਂ, ਮਤਲਬ ਕਿ ਮੇਰੇ ਖਿਆਲ ਨਾਲ ਕੁਆਟਰਾਂ ਦੇ ਵਿਚ ਉਹ ਬੰਦਾ ਲੱਭਿਆ ਜੀ।
1: ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ। ਬਟ ਏਦਾਂ ਵੀ ਹੈ ਨਾ ਭਾਰਤ ਸਾਹਿਬ, ਗੱਲ ਏਦਾਂ ਹੈਗੀ ਆ, ਪੁਲਿਸ ਜਿਹੜੀ ਆ ਜੇ ਕਿਸੇ ਨੂੰ ਲੈ ਕੇ ਜਾਂਦੀ ਹੈਗੀ ਆ, ਐਫ ਆਈ ਆਰ ਰਜਿਸਟਰ ਹੁੰਦੀ ਆ ਜਾਂ ਇਨਵੈਸਟੀਗੇਸ਼ਨ ਆ, 24 ਘੰਟੇ ਤੱਕ ਉਹ ਕਿਤੇ ਵੀ ਰੱਖ ਸਕਦੀ ਹੈਗੀ ਆ। ਉਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹਨੂੰ ਹਵਾਲਾਤ ਦੇ ਵਿੱਚ
0: ਜੀ
1: ਉਹ ਅਗਲੇ ਇਨਵੈਸਟੀਗੇਸ਼ਨ ਦੇ ਕਰਕੇ ਵੀ ਹਾਂ ਜੀ ਅਸੀਂ ਤਾਂ ਇਹਨੂੰ ਜਿਹੜਾ ਹੈਗਾ ਕਿਤੇ,
0: ਪਰ
1: ਹੁਣ ਸਵਾਲ ਹਾਂ ਜੀ ਵੀ ਉਹ ਜਿਹੜੀ ਅਸੀਂ ਜਿਹੜਾ ਹੈਗਾ ਆ ਇਹਨੇ ਬੰਦੇ ਉਹ ਜ਼ਿੰਮੇਵਾਰੀ ਉਹਨਾਂ ਦੀ ਆ ਜੀ। ਇਹਨੇ ਚੈਨੀ ਚੱਕੀ ਸੀ ਜੀ, ਅਸੀਂ ਤਾਂ ਚੈਨੀ ਬਰਾਮਦ ਕਰਾਉਣ ਵਾਸਤੇ ਲੈ ਕੇ ਜਾ ਰਹੇ ਸੀ ਜੀ, ਜੀ ਅਸੀਂ ਤਾਂ ਉਧਰ ਨੂੰ ਤਿਆਰੀ ਕਰੀ ਸੀ, ਅਸੀਂ ਤਾਂ ਮੈਡੀਕਲ ਕਰਾਉਣ ਜਾਣਾ ਸੀਗਾ ਜੀ,
0: ਤੇ
1: ਉਹ ਮਤਲਬ ਪੁਲਿਸ ਕੋਲ 100 ਬਹਾਨੇ ਹੈਗੇ ਆ। ਨੋ ਡਾਊਟ ਕਿ ਪਤਾ ਸਾਨੂੰ ਵੀ ਆ, ਪਤਾ ਸਾਰਿਆਂ ਨੂੰ ਹੈਗਾ ਆ ਵੀ ਜੋ ਕਹਿ ਰਹੇ ਹੈਗੇ ਆ ਇਹ ਗਲਤ ਕਹਿ ਰਹੇ, ਝੂਠ ਕਹਿ ਰਹੇ ਹੈਗੇ ਆ। ਪਰ ਹਾਂਜੀ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਜਿਹੜੀ ਗੱਲ ਮੈਂ ਪਹਿਲਾਂ ਅੰਡਰਲਾਈਨ ਕੀਤੀ ਮੈਂ ਉਹ ਤੇ ਰਿਪੀਟ ਕਰ ਰਿਹਾ ਹੈਗਾ ਜੀ ਵੀ ਇਸ ਚੀਜ਼ ਦੇ ਨਾਲ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਜਿਹੜਾ ਆ ਉਹ ਟੁੱਟਦਾ ਆ ਸਰ,
0: ਤੇ
1: ਪੁਲਿਸ ਤਾਂ ਕੋਲੋਂ ਹੀ ਐਲੀਗੇਸ਼ਨ ਲਾ ਦਿੰਦੀ ਹੈਗੀ ਆ ਜੀ। ਤੁਸੀਂ ਜਿੰਨੀ ਗੱਲ ਹੋਈ ਆ ਜੇ ਓਨੇ ਦੇ ਵਿੱਚ ਬੰਦੇ ਨੂੰ ਟਰੈਪ ਕਰ ਸਕਦੇ ਹੈਗੇ ਆ, ਤੇ ਫਿਰ ਤੁਸੀਂ ਕਿਉਂ ਇਹੋ ਜਿਹੇ ਕੰਟੈਂਟ ਨਾਲ ਪਾਉਂਦੇ ਹੈਗੇ ਆ ਜੀ?
0: ਬਿਲਕੁਲ ਆ ਜੀ,
1: ਜਿਹੜਾ ਰਿਕਾਰਡ ਪਾੜਿਆ ਤੁਸੀਂ ਦੱਸੋ ਜੀ। ਹਾਂਜੀ ਬਿਲਕੁਲ ਗੱਲ ਤਾਂ ਇਹੀ ਹੈ ਨਾ।
0: ਪਰ ਸੈਣੀ ਸਾਹਿਬ ਇਹਦੇ ਵਿਚ ਇੱਕ ਗੱਲ ਹੋਰ ਹੈ ਕਿ ਜਿੱਦਾਂ ਪਿੱਛੇ ਚੋਣਾਂ ਦਾ ਮਾਹੌਲ ਸੀਗਾ ਜਾਂ ਕੌਂਸਲਾਂ ਦੀਆਂ ਚੋਣਾਂ ਹੋਈਆਂ, ਉੱਥੇ ਕਾਫੀ ਪੁਲਿਸ ਵਾਲਿਆਂ ਨਾਲ ਬਹਿਸ ਬਸਾਈ ਹੋਈ ਆ, ਸਾਰੀਆਂ ਚੀਜ਼ਾਂ ਚੱਲੀਆਂ ਨੇ, ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਇਹ ਚੀਜ਼ ਸੀ ਕਿ ਬਹਾਨਾ ਲੱਭਿਆ ਜਾ ਰਿਹਾ ਸੀ ਕਿਤੇ ਨਾ ਕਿਤੇ ਕਿ ਕੋਈ ਨਾ ਕੋਈ ਮੌਕਾ ਮਿਲੇ ਤਾਂ ਚੰਗੀ ਤਰ੍ਹਾਂ ਫਿਰ ਕੰਮ ਹੀ ਨਿਬੇੜੀਏ। ਤੇ ਦੂਸਰੇ ਪਾਸੇ ਇੱਕ ਸਵਾਲ ਹੋਰ ਨਾਲ ਲੈ ਲਿਓ ਕਿ ਰਮਣੀਤ ਬੁੱਟੂ ਹੁਣਾਂ ਨੇ ਵੀ ਤਾਂ ਸਾਰਾ ਕੁਝ ਪੁਲਿਸ ਦੇ ਨਾਲ ਕੀਤਾ ਹੀ ਆ, ਉਹਦੇ ਵਿੱਚ ਉਹ ਮਾਫ਼ੀ ਮੰਗ ਕੇ ਜਾਂ ਉਹਨਾਂ ਦੇ ਉੱਤੇ ਸਾਰਾ ਕੁਝ ਨਹੀਂ ਬਣਦਾ ਕਿ ਉਹ ਮੰਤਰੀ ਨੇ ਜਿਹੜੇ ਕੇਂਦਰ ਦੇ ਤਾਂ ਕਰਕੇ?
1: ਦੇਖੋ ਉਹਨਾਂ ਨੇ ਉਸ ਚੀਜ਼ ਦੀ ਮਾਫ਼ੀ ਨੀ, ਇਹਦਾ ਹੀਟ ਆਫ ਐਂਗਰ ਜਿਹੜਾ ਹੈਗਾ ਆ ਉਹਨਾਂ ਨੇ ਆਖ ਜਿਹੜੇ ਲਫ਼ਜ਼ ਬੋਲ ਦਿੱਤੇ ਸੀਗੇ ਉਹਦੇ ਪ੍ਰਤੀ ਜਿਹੜਾ ਆ ਉਹ ਮਾਫ਼ੀ ਮੰਗ ਰਹੇ ਹੈਗੇ ਆ ਐਸੀ ਭਾਈਚਾਰੇ ਤੋਂ। ਬਾਕੀ ਜਿਹੜਾ ਹੈਗਾ ਆ ਉਹਨਾਂ ਉਹ ਨਾ ਤਾਂ ਸਰਕਾਰ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਵੀ ਹਾਂ ਜੀ ਇਹਨਾਂ ਨੇ ਵੀ ਜਿਹੜਾ ਹੈਗਾ ਉਹ ਹੀ ਕੁਛ ਕੀਤਾ, ਉਹ ਵੀ ਤਾਂ ਜਿੱਦਾਂ
0: ਉਹਦੇ ਨਾਲ ਜਿਹੜੀ ਆ ਜੋ ਵਾਰਤਾਲਾਪ ਹੋਈ ਹੈ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਪਰ ਕਿਉਂਕਿ ਕਹਿੰਦੇ ਨਾ ਜੀ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਹਾਂਜੀ ਜਿਹੜਾ ਤਗੜਾ ਹੁੰਦਾ ਹੈਗਾ ਆ ਉਹ ਸੈਂਟਰ ਦਾ ਮਿਨਿਸਟਰ ਆ ਜੀ, ਇਸ ਕਰਕੇ ਵੀ ਉਹਨੂੰ ਹੱਥ ਨਹੀਂ ਪਾਇਆ। ਇੱਧਰ ਜਿਹੜਾ ਹੈਗਾ ਆ ਨਾਲੇ ਪਾਰਟੀ ਕਿਹੜੀ ਨੂੰ ਬਿਲੋਂਗ ਕਰਦੇ ਆ ਜੀ ਉਹ।
0: ਪਰ ਇਹਦੇ ਵਿੱਚ ਇੱਕ ਚੀਜ਼ ਸੈਣੀ ਸਾਹਿਬ ਇੱਕ ਪੱਖ ਹੋਰ ਮਨ ਚ ਆਉਂਦਾ ਜਿਹੜਾ ਕਿ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਆਪਣੇ। ਵੈਸੇ ਤਾਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਸੀ ਕਾਨਫਰੰਸ ਵਗੈਰਾ ਜਾਂ ਹੋਰ ਸਾਰੀ ਉਹਨਾਂ ਨੂੰ ਐਟ ਏ ਟਾਈਮ ਕਰਨੀ ਪੈ ਗਈ, ਪਰ ਵੈਸੇ ਤਾਂ ਉਹਨਾਂ ਨੇ ਜੋ ਲੋਕ ਮਸ਼ਮੂਲੀਅਤ ਕੀਤੀ ਆ ਅਕਾਲੀ ਦਲ ਦੇ ਵਿਚ ਉਹਨਾਂ ਨੂੰ ਸਰੋਪਾ ਪਾ ਕੇ ਉਹਨਾਂ ਨੇ ਨਾਲ ਜੋੜਿਆ ਸਾਰਾ ਕੁਝ ਹੋਇਆ, ਪਰ ਬਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬੋਲਣਾ ਪੈ ਗਿਆ, ਪ੍ਰੈਸ ਕਾਨਫਰੰਸ ਕੀਤੀ, ਕਿਤੇ ਨਾ ਕਿਤੇ ਪ੍ਰੈਸ਼ਰ ਦਾ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਉਸ ਚੀਜ਼ ਦਾ ਕਿ ਹਾਂ ਭਾਈ ਹਾਮੀ ਭਰੋ ਭਾਈ ਸਾਡੇ ਨਾਲ ਜੁੜਨ ਦਾ, ਕਿ ਆਮ ਆਦਮੀ ਪਾਰਟੀ ਟੇਢੇ ਢੰਗ ਦੇ ਨਾਲ ਬੀਜੇਪੀ ਦਾ ਕੰਮ ਸੌਖਾ ਤਾਂ ਨਹੀਂ ਕਰ ਰਹੀ?
1: ਨਹੀਂ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਬੀਜੇਪੀ ਨੇ ਜੋ ਕਰਨਾ ਹੈਗਾ ਉਹਨਾਂ ਨੇ ਇੰਡੀਪੈਂਡੈਂਟ ਵੀ ਕਰਨਾ ਹੈ
0: ਜੀ।
1: ਅਕਾਲੀ ਦਲ ਜਿਹੜਾ ਹੈਗਾ ਦੇਖੋ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਜਦੋਂ ਸੁਰਖੀਆਂ ਦੇ ਵਿੱਚ ਨੇਤਾ ਲੋਕ ਰਹਿੰਦੇ ਹੈਗੇ ਆ ਨਾ ਜੀ ਉਹਦੇ ਨਾਲ ਉਹਨਾਂ ਦਾ ਪੋਲੀਟੀਕਲ ਕੈਰੀਅਰ ਰਾਈਜ਼ ਹੀ ਕਰਦਾ ਆ, ਫਾਲ ਨਹੀਂ ਕਰਦਾ
0: ਜੀ।
1: ਪੋਲੀਟਿਕਸ ਦੇ ਵਿੱਚ ਤਾਂ ਇਹ ਆ ਕਿ ਜਦੋਂ ਬੰਦੇ ਦੀ ਕੋਈ ਖ਼ਬਰ ਨਹੀਂ ਆਉਂਦੀ ਤੇ ਉਸ ਵੇਲੇ ਉਹ ਜਿਹੜਾ ਹੈਗਾ ਆ ਡਾਊਨ ਫਾਲ ਚ ਲਿਆਉਂਦਾ ਆ, ਜਦੋਂ ਉਹਦੀ ਖ਼ਬਰ ਲੱਗ ਰਹੀ ਹੈਗੀ ਆ ਉਹ ਸੁਰਖੀਆਂ ਦੇ ਵਿੱਚ ਬਹਿ ਰਿਹਾ ਆ, ਇਟ ਮੀਨਸ ਹੀ ਇਜ਼ ਅਲਾਈਵ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦੇ ਨਾਲ ਤਾਂ ਇਹ ਆ ਵੀ ਜਦੋਂ ਦਾ ਮਜੀਠੀਆ ਸਾਹਿਬ ਨੇ ਹੁਣ ਜਿਹੜਾ ਹੈਗਾ ਆ ਥੋੜੇ ਦਿਨਾਂ ਤੋਂ ਜਿਹੜਾ ਆ ਸਰਕਾਰ ਨੂੰ ਪੜ੍ਹਨੇ ਪਾਇਆ ਆ ਸੀ, ਹੁਣ ਸਰਕਾਰ ਨੇ ਉਹਨਾਂ ਨੂੰ ਪੜ੍ਹਨੇ ਪਾ ਲਿਆ ਆ ਜੀ
0: ਜੀ।
1: ਤੇ
0: ਪਰ ਇੱਕ ਮਨ ਚ ਸੈਣੀ ਸਾਹਿਬ ਦੂਸਰਾ ਪੱਖ ਵੀ ਆਉਂਦਾ ਕਿ ਏਦਾਂ ਦੀ ਮਤਲਬ ਕਿ ਮਿਸਟੇਕ ਇੱਕ ਜਿਹੜਾ ਹੰਡਿਆ ਹੋਇਆ ਸਿਆਸਤਦਾਨ ਜਾਂ ਕਹਿ ਸਕਦੇ ਹਾਂ ਕਿ ਇੰਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਚਰਦੇ ਆ ਰਹੇ ਹਰ ਰੰਗ ਢੰਗ ਉਹਨਾਂ ਨੂੰ ਪਤਾ ਹੈ ਕਿ ਏਡੀ ਵੱਡੀ ਮਿਸਟੇਕ ਜਿਹੜੀ ਹੈ ਕਿਵੇਂ ਕਰ ਸਕਦਾ ਜੀ?
1: ਮਿਸਟੇਕ ਦੀ ਗੱਲ ਨਹੀਂ ਹੈਗੀ ਸਰ, ਜਦੋਂ ਜਾਂਦੇ ਆ ਮਤਲਬ ਜਿਹੜਾ ਹੈਗਾ ਆ ਲੋਕੀ ਪਿੱਛੇ ਜਾਂਦੇ ਹੀ ਹੈਗੇ ਜੀ ਨੁਮਾਇੰਦੇ ਜਿਹੜੇ ਆ ਕਿਸੇ ਬੰਦੇ ਬਾਰੇ ਪਤਾ ਕਰਨ ਵਾਸਤੇ ਜਾਂ ਥਾਣੇ ਦਾ ਕੋਈ ਐਫ ਆਈ ਆਰ ਦੱਸ ਦਿੰਦੇ ਜਾਂ ਉਸ ਵੇਲੇ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਦੇ ਉਹ ਕਹਿੰਦੇ ਸੀ ਐਫ ਆਈ ਆਰ ਦੀ ਕਾਪੀ ਦੇ ਚੱਲ ਜਾਂਦੇ ਆ ਜੀ
0: ਬਿਲਕੁਲ ਜੀ
1: ਗੱਲ ਤਾਂ ਇਹ ਹੈਗੀ ਆ ਜੀ ਸਿਰਫ ਜਿਹੜਾ ਹੈਗਾ ਆ ਇਹ ਦੋਨੇ ਪਾਸੇ ਹੀ ਆ ਜੀ ਮਤਲਬ ਜਿਹੜਾ ਹੈਗਾ ਆ ਇੱਕ ਪਾਸੇ ਨੂੰ ਅਕਿਊਜ਼ ਨਹੀਂ ਕਰ ਸਕਦੇ ਇਹ ਦੋਨੇ ਪਾਸੇ ਵੈਸੇ ਵੀ ਸਰਕਾਰ ਨੇ ਜਿਹੜਾ ਹੈਗਾ ਜਿਹੜਾ ਜਿਆਦਾ ਉਹ ਮੁੱਛਾਂ ਨੂੰ ਤਾ ਦਿੰਦੇ ਸੀਗੇ ਤੇ ਉਹਨਾਂ ਨੇ ਸਰਕਾਰ ਨੇ ਆਪਣਾ ਇਸਤਕਬਾਲ ਵੀ ਰੱਖਣਾ ਆ ਨਾ ਜੀ ਉਹਨਾਂ ਨੇ ਫਿਰ ਕੰਟਰੋਲ ਤਾਂ ਕਰਨਾ ਇਸ ਤਰੀਕੇ ਨਾਲ
0: ਜੀ ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਆ ਜੀ ਹੁਣ ਦੇਖਦੇ ਹੈਗੇ ਆ ਜੀ ਵੀ ਹਾਈ ਕੋਰਟ ਜਿਹੜੀ ਹੈਗੀ ਆ ਕੀ ਵਿਊ ਲੈਂਦੀ ਹੈਗੀ ਤੇ ਕੱਲ ਕੀ ਦੱਸਦੇ ਹੈਗੇ ਜੀ ਉੱਥੇ
0: ਜੀ ਬਿਲਕੁਲ ਹੈ ਜੀ
1: ਕਿਉਂਕਿ ਮੀਡੀਆ ਰਿਕਾਰਡਿੰਗ ਸਾਰੀਆਂ ਹੈਗੀਆਂ ਉਹਦੇ ਮੁਤਾਬਕ ਦੇਖਦੇ ਹੈਗੇ ਜੀ ਉਹ ਇਸ ਕਰਕੇ ਦੇਖ ਲੈਂਦੇ ਆ ਜੀ ਉੱਥੇ ਕੀ ਬਣਦਾ ਜੀ ਬਾਕੀ ਜਿਹੜਾ ਹੈਗਾ ਆ ਵੀ ਝਾੜੂ ਦਾ ਸਤਿਕਾਰ ਕਰੋ ਮੈਂ ਕਹਿ ਜੀ ਬਿਲਕੁਲ ਸਾਡੇ ਟਾਂਡੇ ਥਾਣੇ ਦਾ ਤਾਂ ਪਰਚਾ ਜੀ
0: ਨਹੀਂ ਦੁਕਾਨਾਂ ਵਾਲੇ ਨੂੰ ਸੈਣੀ ਦਾ ਕਹਿਣਾ ਪੈਣਾ ਭਾਈ ਐਵੇਂ ਨਾ ਬਾਹਰ ਰੱਖ ਦਿਆ ਕਰੋ ਮਤਲਬ ਕਿ ਭੁੰਜੇ ਸਿੱਟੀ ਰੱਖਿਆ ਕਰੋ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਸਵੂਰ ਕੇ ਸੈਲਫਾਂ ਸੁਲਫਾਂ ਦੇ ਉੱਤੇ ਰੱਖੋ ਭਾਈ
1: ਅਸੀਂ ਤਾਂ ਸਾਹਿਬ ਨਾਲ ਲਾਈਦਾ ਜੀ ਝਾੜੂ ਸਾਹਿਬ ਕਹਿੰਦਾ ਆ ਝਾੜੂ ਨੇ ਕਹਿਣਾ ਪਰ ਗੱਲ ਇਹ ਤਾਂ ਹੈਗੀ ਆ ਵੀ ਉਹ ਨਾ ਵਰਡਿੰਗ ਲਿਖਣ ਲੱਗਿਆ ਏਦਾਂ ਕਰਕੇ ਲਿਖ ਗਏ ਹੈਗੇ ਆ ਅਸਲ ਕਹਾਣੀ ਤਾਂ ਜਿਹੜੀ ਹੈਗੀ ਆ ਉਹ 1751 ਬਣਾਉਣ ਦੀ ਗਰਾਊਂਡ ਬਣਾਈ ਜੀ ਤੇ ਹਾਂ ਠੀਕ ਗੱਲ ਹੈਗੀ ਆ ਜੀ ਤੇ ਉਹ ਬਈ ਦੇਰ ਇਜ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਜਿਹੜਾ ਹੈਗਾ ਆ ਉਹ ਇਹ ਜਰੂਰੀ ਹੁੰਦਾ ਆ ਜੀ ਜੇ ਕਿਸੇ ਬੰਦੇ ਦੀ 751 ਕਰਨੀ ਹੋਵੇ ਜੀ ਤੇ ਸਾਡੇ ਜਿਹੜੇ ਦੁਆਬੇ ਦੇ ਸਿਆਸਤਦਾਨ ਆ ਉਹ ਤਾਂ ਏਡੇ ਕੁ ਯੁੱਗ ਹੀ ਹੈਗੇ ਆ ਜੀ ਉਹ ਏਦਾਂ ਦੇ ਵੱਡੇ ਪਰਚੇ ਨੀ ਪਾਉਂਦੇ ਹੈਗੇ ਛੋਟਾ ਜਿਹਾ ਪਰਚਾ ਪਵਾ ਕੇ ਬੰਦਾ ਭੇਜ ਦਿੰਦੇ ਆ ਕੱਲ ਪਰਸੋਂ ਨੂੰ ਬੰਦਾ ਆ ਜੂਗਾ ਜੀ ਬਸ ਠੀਕ ਠਾਕ ਆ ਜੀ
0: ਬਿਲਕੁਲ
1: ਹਾਂਜੀ ਪਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਨਿਊਜ਼ ਜਿਹੜੀ ਆ ਇਹ ਬਹੁਤ ਸਪਰੈਡ ਹੋਈ ਇਸੇ ਕਰਕੇ ਕੇ ਭਾਈ ਝਾੜੂ ਦੀ ਬੇਅਦਬੀ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਵੀ ਜਿਹੜਾ ਹੈਗਾ ਆ ਵੀ ਹੋਰ ਚੋਰ ਨਿਸ਼ਾਨ ਦੀ ਬੇਅਦਬੀ ਉਹਨਾਂ ਨੇ ਝਾੜੂ ਖਿਲਾਰ ਦਿੱਤਾ ਉਹ ਜਿਹੜਾ ਝਾੜੂ ਖਿਲਾਰਿਆ ਉਹਦੇ ਨਾਲ ਹੀ ਕੰਮ ਖਰਾਬ ਹੋਇਆ
0: ਪਿਛਲੇ ਦਿਨ ਹੀ ਤੀਲਾ ਤੇਲਾ ਕਰਕੇ ਸਿੱਟਿਆ ਇੱਕ ਵੀਡੀਓ ਵਾਇਰਲ ਹੋਈ ਸੀ ਦੇਖੋ ਉਦੋਂ ਵੀ
1: ਤੇ ਉਹ ਉਦਣ ਫਿਰ ਪਰਚਾ ਨਹੀਂ ਹੋਇਆ ਹੁਣ ਗਾਂਹ ਵਾਸਤੇ ਤਾਂ ਹੋਊਗਾ ਨਾ ਜੀ
0: ਬਿਲਕੁਲ ਹੈ ਜੀ ਚਲੋ ਦੇਖਦੇ ਹਾਂ ਜੀ ਅੱਗੇ ਅੱਗੇ ਕੀ ਹੁੰਦਾ ਹੈ ਤੇ ਸੈਣੀ ਸਾਹਿਬ ਇੱਕ ਹੈਰਾਨੀ ਹਾਂਜੀ ਹਾਂਜੀ ਹਾਂਜੀ
1: ਕਿਸੇ ਨੇ ਝਾੜੂ ਵੀ ਲੈ ਕੇ ਆਉਣਾ ਹੋਵੇ ਬਾਜ਼ਾਰ ਤੋਂ ਤੇ ਨਾਲ ਇੱਕ ਜਿਹੜਾ ਹੈਗਾ ਆ ਪਾਣੀ ਦਾ ਡੋਲਾ ਲੈ ਲੈ ਨਾਲ ਛੱਟਾ ਦਿੰਦੇ ਆਉਣਾ ਚਾਹੀਦਾ ਘਰ ਤੱਕ
0: ਚਲੋ ਆਪਾਂ ਉਧਰ ਨਹੀਂ ਚੱਲਦੇ ਹੋਰ ਨਾ ਆਪਣੇ ਦੇ ਉੱਤੇ ਹੀ ਕਿਤੇ ਨਾ ਕਿਤੇ ਕੋਈ ਪਰਚਾ ਕਰਾ ਦੇ ਭਾਈ
1: ਭਾਰੇ ਸਾਹਿਬ ਏਦਾਂ ਹੀ ਆ ਜੀ ਹੁਣ ਤੁਸੀਂ ਤਾਂ ਫਿਨਲੈਂਡ ਬੈਠੇ ਹੈਗੇ ਤੁਸੀਂ ਮੈਨੂੰ ਨਾ ਡਰਾਓ
0: ਨਹੀਂ ਚੱਕਿਆ ਤੁਸੀਂ ਜਾਣਾ ਜਾਂ ਜਦੋਂ ਮੈਂ ਆਇਆ ਮੈਂ ਚੱਕਿਆ ਜਾਂ ਫਿਰ ਇਹੀ ਕਹਿ ਸਕਦੇ ਹਾਂ ਹਾਂਜੀ
1: ਨਹੀਂ ਭਾਰਤ ਸਾਹਿਬ ਏਦਾਂ ਨਹੀਂ ਦੁਆਬੇ ਦੇ ਵਿੱਚ ਏਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਅਸੀਂ ਇਸ ਪਾਰਟੀ ਦੇ ਕੋਈ ਦੁਖੀ ਥੋੜਾ ਹੈਗੇ ਅਸੀਂ ਵੋਟਰ ਸਪੋਟਰ ਆ ਇਸ ਪਾਰਟੀ
0: ਬਿਲਕੁਲ ਜੀ ਬਿਲਕੁਲ ਦੁਆਬੇ ਵਾਲੇ ਮਾਈਂਡ ਨਹੀਂ ਕਰਦੇ ਇੰਨਾ ਜੀ ਹਾਂਜੀ ਬਿਲਕੁਲ ਇਹ ਤਾਂ
1: ਦੁਆਬੇ ਵਾਲੇ ਬਾਇੰਡ ਨਹੀਂ ਕਰਦੇ ਦੁਆਬੇ ਵਾਲੇ ਜਿਹੜੇ ਹੈਗੇ ਆ ਛੇਤੀ ਕਿਤੇ ਨਹੀਂ ਮਤਲਬ ਜਿਹੜਾ ਹੈਗਾ ਆ ਜਦੋਂ ਮਤਲਬ ਹਾਂਜੀ ਕੋਈ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਹੀ ਮਤਲਬ ਜਿਹੜਾ ਹੈਗਾ ਕਰਦੇ ਆ ਅਦਰਵਾਈਜ਼ ਨਹੀਂ
0: ਉਹ ਚੋ ਬਹੁਤ ਪੈਂਦੇ ਨਾ ਇਧਰਲੇ ਪਾਸੇ ਕੀ ਕਰਿਆ ਉਹ ਪਹਿਲਾਂ ਆਰਾਮ ਨਾਲ ਠੰਡੇ ਸੁਭਾਅ ਨਾਲ ਭਾਈ ਚੋ ਹੈਗੇ ਆ ਸਾਰਾ ਕੁਝ ਸੰਭਲੀ ਜਾਣਾ
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਉਹਨੇ ਪਰ ਸਾਹਿਬ ਉਹਦੇ ਵਿੱਚ ਮੈਂ ਮਤਲਬ ਜੋ ਮਹਿਸੂਸ ਕੀਤਾ ਨਾ ਜੀ ਉਹ ਵਰਡਿੰਗ ਲਿਖਣ ਲੱਗਿਆ ਜਿਹੜਾ ਹੈਗਾ ਆ ਪੁਲਿਸ ਆਫਿਸਰ ਨੇ ਜਿਹਨੇ ਵੀ ਲਿਖੀ ਆ ਵਰਡਿੰਗ ਉਹਨੇ ਲਿਖਣ ਲੱਗਿਆ ਇਹ ਕੀਤੇ ਹੈਗੇ ਆ ਅਦਰਵਾਈਜ਼ ਮੇਨ ਗੱਲ ਤਾਂ ਇਹ ਸੀਗੀ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਡਿਸਪਿਊਟ ਸੀਗਾ ਜੀ ਤੇ ਉਹ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਕਰਕੇ ਜਿਹੜਾ ਹੈਗਾ ਕਾਰਵਾਈ ਕੀਤੀ ਹੈਗੀ ਆ ਜੀ ਪਰ
0: ਦੂਸਰਾ ਪਾਸਾ ਦੇਖੀਏ ਤੇ ਬੰਗਾਲ ਦੀਆਂ ਚੋਣਾਂ ਤੋਂ ਲੈ ਕੇ ਹਰ ਪਾਸੇ ਬਿਹਾਰ ਤੱਕ ਧੁੰਮਾਂ ਮਚੀਆਂ ਰਹੀਆਂ ਐਸ ਆਈ ਆਰ ਦੀਆਂ ਤੇ ਇੰਡੀਆ ਗੱਠਜੋੜ ਜਿਹੜਾ ਉਹਨੇ ਵੱਡੇ ਪੱਧਰ ਦੇ ਉੱਤੇ ਦਾ ਪੇਚ ਜਾਂ ਸਾਰੀਆਂ ਚੀਜ਼ਾਂ ਸਿਆਸਤ ਕਹਿ ਲੋ ਜਾਂ ਹਰ ਚੀਜ਼ ਨੁਕਤਾ ਜਿਹੜਾ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਵਿੱਚ ਤਕਰੀਬਨ ਮਹੀਨਾ ਸਵਾ ਮਹੀਨਾ ਹੋ ਗਿਆ ਐਸ ਆਈ ਆਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਪਰ ਅੱਜ ਕੈਬਨਿਟ ਮੀਟਿੰਗ ਦੇ ਵਿਚ ਜੋ ਫੈਸਲਾ ਲਿਆ ਗਿਆ ਇਕ ਪਾਸੇ ਤਾਂ ਵਿਰੋਧ ਹੋ ਰਿਹਾ ਜਾਂ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਹੀ ਨਹੀਂ ਇਸ ਚੀਜ਼ ਦੇ ਵਿਚ ਨਾਲ ਬੈਠਕਾਂ ਦੇ ਵਿਚ ਬੈਠ ਕੇ ਰਾਜੀ ਹੈ ਕੁਰਸੀ ਖਾਲੀ ਦੇਖੀ ਆਪਾਂ ਅੱਜ ਮਾਨ ਸਾਹਿਬ ਨੇ ਵੀ ਪੰਜਾਬ ਦੇ ਵਿਚ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਹਿੰਦੇ ਭਾਈ ਸੋਧ ਹੋਏਗੀ ਚੰਗਾ ਹੋਏਗਾ
1: ਭਾਰੇ ਸਾਹਿਬ ਜਦੋਂ ਸੁਪਰੀਮ ਕੋਰਟ ਨੇ ਕਹਿ ਤਾ ਇਹ ਗੱਲ ਵੀ ਇਟ ਇਜ਼ ਵੈਲਿਡ
0: ਜੀ
1: ਫਿਰ ਜਿਹੜਾ ਹੈਗਾ ਆ ਸੁਪਰੀਮ ਕੋਰਟ ਦੇ ਡਿਸੀਜਨ ਦੇ ਅਗੇਂਸਟ ਥੋੜਾ ਕੁਛ ਕੀਤਾ ਜਾ
0: ਸਕਦਾ ਹੈ ਸੁਪਰੀਮ ਕੋਰਟ ਦਾ ਬਥੇਰਾ ਕੁਝ ਹੋਰ ਵੀ ਕਹਿੰਦੀ ਆ ਉਹ ਮੰਨਦੇ ਨੇ ਡੀਏ ਦੀ ਵੀ ਗੱਲ ਕਰਦੇ ਆ ਡੀਏ ਦਿਓ ਭਾਈ ਲੋਕਾਂ ਨੂੰ ਮੁਲਾਜ਼ਮਾਂ ਨੂੰ
1: ਡੀਏ ਤਾਂ ਦਿੰਦੇ ਨੇ ਜੀ, ਡੀਏ ਹੁਣ ਪਤਾ ਨੀ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਜੀ। ਮੁਲਾਜ਼ਮ ਵਿਚਾਰੇ ਬਹੁਤ ਜੀ ਇਸ ਚੀਜ਼ ਤੇ, ਪਰ ਜਿਹੜਾ ਆ ਇਹਨਾਂ ਦਾ ਏਦਾਂ ਨਾ ਜੀ ਸੁਪਰੀਮ ਕੋਰਟ ਦਾ ਹੈਗਾ ਆ, ਤੇ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਹੋ ਸਕਦਾ ਵੀ ਸੈਂਟਰ ਤੋਂ ਵੀ ਮਾੜੀ ਮੋਟੀ ਕੋਈ ਜਿਹੜੀ ਹੈਗੀ ਆ ਉਹਨਾਂ ਨੇ ਕੀਤਾ ਹੋਵੇ
0: ਜੀ।
1: ਵੋਟਰ ਦੇ ਸਿੱਧੀਆਂ ਸਰ ਸੋਧ ਤਾਂ ਹੋਣੀ ਚਾਹੀਦੀ ਹੈਗੀ ਆ ਜੀ, ਜਿਹੜੀਆਂ ਜੈਨੂਅਨ ਜਿਹੜਾ ਹੈਗਾ ਆ ਉਹ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਪ੍ਰੋਟੈਸਟ ਕਰਦੇ ਰਹਿਣਗੇ ਜੀ ਵੀ ਇੰਨੀਆਂ ਕੱਟ ਦਿੱਤੀਆਂ ਤੇ ਇੰਨੀਆਂ ਕੱਟ ਦਿੱਤੀਆਂ, ਕੁਛ ਇੱਕ ਵੋਟਾਂ ਜਾਇਜ਼ ਬਣੀਆਂ ਆ ਵੀ ਸਰ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਮੈਂ ਇਸ ਚੀਜ਼ ਦੇ ਪੱਖ ਤੇ ਆ ਜੀ।
0: ਜੀ ਪਰ ਸੈਂਟ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਲਾਗੂ ਨਹੀਂ ਕਰ ਦੇਣੀ ਚਾਹੀਦੀ ਕਿ ਹਰ ਮਤਲਬ ਕਿ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਇਹ ਚੀਜ਼ਾਂ ਦੇ ਸਿਆਪੇ ਪੈਂਦੇ ਆ, ਜੇ ਰੈਗੂਲਰ ਹੀ ਮਤਲਬ ਕਿ ਜਿਹੜੇ ਆਪਣੇ ਰਜਿਸਟ੍ਰੇਸ਼ਨ ਜੰਮਣ ਦਾ ਮਰਨ ਦਾ ਕਮੇਟੀ ਘਰ ਨੇ ਪੰਚਾਇਤਾਂ ਨੇ ਉਹਨਾਂ ਨੂੰ ਹੀ ਕਰ ਦਿੱਤਾ ਜਾਵੇ, ਉਹ ਜਦੋਂ ਸਰਟੀਫਿਕੇਟ ਲਾਗੂ ਕਰਦੇ ਆ ਨਾਲ ਦੀ ਨਾਲ ਵੋਟ ਕੱਟੀ ਜਾਵੇ, ਜਿਹੜਾ ਬੰਦਾ ਇਸ ਦੁਨੀਆਂ ਦੇ ਉੱਤੇ ਰਿਹਾ ਹੀ ਨਹੀਂ ਗਾ, ਕਿ ਇੱਦਾਂ ਦਾ ਕੋਈ ਕਾਨੂੰਨ ਨਹੀਂ ਬਿੱਲ ਨਹੀਂ ਲਿਆਇਆ ਜਾ ਸਕਦਾ ਜਾਂ ਕਾਨੂੰਨ ਪਹਿਲਾਂ ਹੀ ਹੈ ਨਹੀਂ ਗਾ।
1: ਤੁਸੀਂ ਟਾਂਡੇ ਦੇ ਵਿੱਚ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ 500 ਵੋਟ ਇੱਕ ਵਾਰਡ ਦੇ ਵਿੱਚ ਕਿਸੇ MC ਨੇ ਬਾਹਰੋਂ ਪਿੰਡਾਂ ਦੇ ਲੋਕਾਂ ਦੀ ਬਣਾਈ ਹੋਈ ਸੀ।
0: ਕੀ ਬਾਤ ਹੈ ਜੀ।
1: ਉਹ SDM ਨੂੰ ਮਤਲਬ ਜਿਹੜਾ ਹੈਗਾ ਆ ਸਾਬਕਾ MLA ਨੇ ਜਿਹੜਾ ਹੈਗਾ ਆ ਜਾ ਕੇ ਪ੍ਰੋਟੈਸਟ ਕਰਕੇ ਤੇ ਉਹਨਾਂ ਦੇ ਅੱਗੇ ਸਾਰੀ ਲਿਸਟ ਦਿੱਤੀ ਤੇ ਸਾਰਾ ਕੁਛ ਹੈਗਾ ਤੇ ਉਹਨਾਂ ਨੇ ਉਹ ਵੋਟਾਂ ਕਟਾਈਆਂ ਮੌਕੇ ਤੇ ਵੀ ਨਹੀਂ ਇਹ ਵੋਟਾਂ ਬਾਕੀ ਜਾਇਜ਼ ਨਹੀਂਗੀਆਂ। ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਜੀ ਏਦਾਂ ਦੀਆਂ ਵੋਟਾਂ ਬਣਨ ਗਈਆਂ ਜਾਂ ਇਸ ਤਰੀਕੇ ਨਾਲ ਹੈਗਾ ਆ ਤੇ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ ਜੀ।
0: ਹਾਂ ਉਹ ਤਾਂ ਗਲਤ ਆ ਜੀ ਬਿਲਕੁਲ।
1: ਦੋਰੀ ਦੋਰੀਆਂ ਵੋਟਾਂ ਬਣੀਆਂ ਹੈਗੀਆਂ ਸਰ, ਬਣਾਉਂਦਾ ਕੌਣ ਆ, ਸਿਆਸਤਦਾਨ ਹੀ ਬਣਾਉਂਦੇ ਆ ਨਾ ਜੀ, ਜਿਹਨਾਂ ਨੇ ਇਲੈਕਸ਼ਨ ਲੜਨਾ ਹੁੰਦਾ ਉਹੀ ਕਰਦੇ ਆ ਨਾ ਜੀ।
0: ਬਿਲਕੁਲ ਜੀ।
1: ਮੈਂ ਤਾਂ ਤੁਹਾਨੂੰ ਬੇਨਤੀ ਅੱਗੇ ਵੀ ਕੀਤੀ ਸੀ ਵੀ ਮੈਂ ਪਿਛਲੇ 10 ਸਾਲ ਤੋਂ ਜਿਹੜੀ ਹੈਗੀਆਂ ਆਪਣੀਆਂ ਵਾਰਡ ਦੀਆਂ ਇਲੈਕਸ਼ਨ ਕਰਾ ਰਿਹਾ ਹੈਗਾ ਜੀ, ਮੈਨੂੰ ਪਤਾ ਆ। ਅਸੀਂ ਜੋ ਦੇਖੀਦਾ ਅਸੀਂ ਬੰਦੇ ਕਦੀ ਦੇਖੇ ਹੀ ਨੀ ਹੁੰਦੇ ਜੀ, ਕਿਉਂਕਿ ਸਾਡੇ ਕੋਲ ਕਮਾਂਡ ਆਉਣੀ ਉਦੋਂ ਜਦੋਂ ਮਤਲਬ ਜਿਹੜਾ ਹੈਗਾ ਆ ਇਲੈਕਸ਼ਨ ਅਸੀਂ ਕਰਾਉਣਾ ਆ ਜੀ, ਉਦੋਂ ਇਹਨਾਂ ਨੇ ਸਾਨੂੰ ਵੋਟਰ ਲਿਸਟਾਂ ਦੇ ਦੇਣੀਆਂ ਜੀ। ਉਹ ਵੋਟਾਂ ਜਿਹੜੀਆਂ ਇਹਨਾਂ ਨੇ ਆਪਣੇ ਟਿਨਿਊ ਦੇ ਵਿੱਚ ਬਣਾਈਆਂ ਹੁੰਦੀਆਂ, ਜਿਹੜਾ ਮਤਲਬ ਜਿਹੜਾ ਆ ਵੀ ਹਾਂਜੀ ਉਹ ਵੋਟਾਂ ਜਿਹੜੀਆਂ ਆ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੁੰਦਾ, ਉਹਨੇ ਲਾ ਕੀਤਾ ਆਇਆ ਹੁੰਦਾ ਜੀ, ਉਹਦਾ ਲਾਇਸੈਂਸ ਬਣਿਆ ਹੁੰਦਾ, ਚੱਲ ਮੇਰੇ ਭਾਈ। ਉਹ ਜਿਹੜੇ ਨਹੀਂ ਪ੍ਰੈਕਟਾਈਜ਼ਿੰਗ ਲਾਇਰ ਉਹਨਾਂ ਦੀਆਂ ਵੋਟਾਂ ਬਣਾਈਆਂ ਹੁੰਦੀਆਂ, ਡਿਸਾਈਡਿੰਗ ਫੈਕਟਰ ਉਹ ਹੁੰਦੇ ਆ ਹਾਂਜੀ ਵੀ ਮਤਲਬ ਜੇ 200 ਵੋਟ ਦੇ ਵਿੱਚੋਂ ਜਿਹੜਾ 30 ਵੋਟਾਂ ਇੱਦਾਂ ਦੀਆਂ ਬਣਾਈਆਂ ਆ ਅਗਲੇ ਬੰਦੇ ਨੇ, ਡਿਸਾਈਡਿੰਗ ਫੈਕਟਰ ਤਾਂ ਉਹ ਹੋ ਗਿਆ ਬਾਹਰਲੇ ਜਿਹਨਾਂ ਨੂੰ ਸਾਡੇ ਪ੍ਰੋਫੈਸ਼ਨ ਦੇ ਨਾਲ ਕੋਈ ਇਲਾਕਾ ਦੇਖਾ ਹੀ ਨਹੀਂ ਜੀ,
0: ਜੀ
1: ਨਾ ਉਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਨਾ ਵਾਸਤਾ ਜੀ।
0: ਜੀ
1: ਪਿਛਲੇ ਸਾਲ ਮੈਨੂੰ ਮੌਕਾ ਮਿਲਿਆ ਸੀਗਾ, ਪਿਛਲੇ ਤੋਂ ਪਿਛਲੇ ਸਾਲ ਉਦੋਂ ਮੈਂ 30 ਵੋਟਾਂ ਕੱਟ ਦਿੱਤੀਆਂ ਸੀ ਜੀ, ਉਦੋਂ ਬੜਾ ਰੌਲਾ ਪਿਆ ਜੀ ਤੇ ਇਸ ਕਰਕੇ ਵੋਟਾਂ ਕੱਟ ਦਿੱਤੀਆਂ ਜੀ ਇਸ ਤਰੀਕੇ ਦੇ ਨਾਲ। ਮੈਂ ਦੇਖਿਆ ਬਈ ਦੇ ਬੰਦੇ ਜਿਹੜੇ ਹੈਗੇ ਆ ਪਿਛਲੇ ਸਾਲ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਉਹ ਦੁਬਾਰਾ ਜਿਹੜੀ ਹੈਗੀ 10-15 ਬੰਦੇ ਹੋਰ ਬਣਾ ਲਿਆ ਜੀ। ਇੱਕ ਲੇਡੀ ਆਈ ਜੀ ਮੇਰੇ ਕੋਲ ਵੋਟ ਪਾਉਣ ਵਾਸਤੇ, ਉਹਨੂੰ ਆਪਣਾ ਜਿਹੜਾ ਇਨਰੋਲਮੈਂਟ ਨੰਬਰ ਨਹੀਂ ਸੀ ਪਤਾ ਜੀ।
0: ਜੀ
1: ਬਟ ਸੋਰੀ ਟੂ ਸੇ ਕਿ ਮੈਨੂੰ ਵੋਟ ਕਾਸਟ ਕਰਾਉਣੀ ਪਈ ਉਸ ਵੇਲੇ, ਕਿਉਂਕਿ ਉਹ ਜਿਹੜਾ ਹੈਗਾ ਆ ਇਹ ਜਦੋਂ ਲਿਸਟ ਵਿੱਚ ਨਾਂ ਫਿਗਰ ਕਰਦਾ ਸੀਗਾ ਤੇ ਫੇਰ ਇਸ ਕਰਕੇ ਮੈਨੂੰ ਵੋਟ ਪਾਉਣੀ ਪਈ, ਨਾ ਉਹਦੇ ਕੋਲ ਕੋਈ ਆਈ ਕਾਰਡ ਨਾ ਵਾਸਤਾ
0: ਜੀ।
1: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਭੁਗਤਾਉਂਦੇ ਆ ਜੀ, ਸਿਆਸਤਦਾਨ ਹੀ ਭੁਗਤਾਉਂਦੇ ਹੈਗੇ ਆ। ਸੋ ਇਹ ਵੋਟਾਂ ਜਿਹੜੀਆਂ ਹੈਗੀਆਂ ਜੈਨੂਅਨ ਜਿਹੜੀ ਹੈਗੀਆਂ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਜਿਹੜੀਆਂ ਜੈਨੂਅਨ ਵੋਟਾਂ ਆ ਉਹ ਡਿਸਾਈਡਿੰਗ ਫੈਕਟਰ ਹੋਣਾ ਚਾਹੀਦਾ ਜੀ।
0: ਜੀ ਬਿਲਕੁਲ।
1: ਬਾਕੀ ਜੇ ਕਿਸੇ ਨਜਾਇਜ਼ ਕੱਟ ਹੁੰਦੀ ਹੈਗੀ ਆ ਤੇ ਉਹਦੇ ਬਾਰੇ ਤਾਂ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਸਰ ਮੈਂ ਉਹ ਜਿਹੜਾ ਹੈਗਾ ਨਾ ਜੀ ਕਈ ਬੰਦੇ ਜਿਹੜੇ ਹੈਗੇ ਆ ਵੀ ਉਹਨਾਂ ਦੀ ਉੱਥੇ ਬੰਗਾਲ ਦੇ ਵਿੱਚ ਜਿਹਨਾਂ ਦੀਆਂ ਕੱਟ ਹੋਈਆਂ ਉਹ ਬਾਅਦ ਦੇ ਵਿੱਚ ਸਾਹਮਣੇ ਵੀ ਆਏ ਆ ਜੀ, ਹਾਂਜੀ ਜੀ ਅਸੀਂ ਤਾਂ 28 ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਏ ਸੀ, ਮੇਰੀ ਮਾਂ ਦੀ ਵੋਟ ਵੀ ਬਣ ਗਈ ਸੀ, ਮੇਰੀ ਪਿਛਲੇ ਸਾਲ ਮੈਂ 18 ਸਾਲਾਂ ਦਾ ਹੋਇਆ ਤੇ ਮੇਰੀ ਵੋਟ ਬਣੀ, ਪਰ ਹੁਣ ਸਾਨੂੰ ਦੁਬਾਰਾ ਵਾਪਸ ਜਾਣਾ ਪਊਗਾ ਕਿਉਂਕਿ ਸਾਨੂੰ ਇੱਥੇ CA ਦਾ ਜਿਹੜਾ ਬੈਨੀਫਿਟ ਮਿਲਣਾ ਨੀ ਗਾ ਕਿਉਂਕਿ ਅਸੀਂ ਮੁਹੰਮਦਨ ਕਮਿਊਨਿਟੀ ਨਾਲ ਆ, ਜੇ ਅਸੀਂ ਹਿੰਦੂ ਹੁੰਦੇ ਤੇ ਫੇਰ ਸਾਡਾ ਜਿਹੜਾ ਇੱਥੇ ਸਰ ਜਾਣਾ ਸੀ। ਉਹ ਜਿਹੜੀ ਇਹ ਵੋਟ ਬਣ ਗਈ ਸੀ ਉਸ ਵੋਟ ਦੇ ਨਾਲ ਸਾਰੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਵੀ ਲੈ ਰਹੇ
0: ਸੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦਾ ਫਰਕ ਪੈਂਦਾ ਸਰ।
0: ਬਿਲਕੁਲ ਹੈ ਜੀ। ਜੀ ਆਏ ਇਸ ਆੜ ਦੇ ਵਿੱਚ ਦੇਖ ਲਓ 82 ਅਧਿਆਪਕ ਜਿਹੜੇ ਨੇ ਉਹਨਾਂ ਦੇ ਉੱਤੇ ਜੀ ਕਹਿ ਸਕਦੇ ਇੱਕ ਤਰ੍ਹਾਂ ਦੀ ਗਾਜ ਹੀ ਡਿੱਗੀ ਹੈ ਜੀ। 82 ਸਰਕਾਰੀ ਸਕੂਲੀ ਅਧਿਆਪਕਾਂ ਦੇ ਵਿਰੁੱਧ ਅਨੁਸ਼ਾਸਨੀ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੀ, ਤੇ ਉਹਦੇ ਵਿੱਚ ਉਹ ਗੈਰ ਹਾਜ਼ਰ ਰਹੇ ਨੇ ਜੀ, ਜਿਹੜਾ ਆਪਾਂ ਮਰਦਮਸ਼ੁਮਾਰੀ ਹੋ ਰਹੀ ਹੈ ਜੋ ਕੁਝ ਵੀ ਵਾਪਰ ਰਿਹਾ।
1: ਪਰ ਸਭ ਉੱਥੇ ਵੀ ਹੈਗਾ ਆ, ਉਹ ਕਹਿੰਦੇ ਅਸੀਂ ਸਵੇਰ ਦੇ ਉੱਥੇ ਬੈਠੇ ਰਹੇ ਹੈਗੇ ਆ, ਸਾਨੂੰ ਰਿਜ਼ਰਵ ਸਟਾਫ ਚ ਰੱਖਿਆ ਹੋਇਆ ਸੀਗਾ ਜੀ, ਉਹ ਵਿਚਾਰੇ ਉਹ ਇੱਕ ਅਧਿਆਪਕ ਦਾ ਮੀਡੀਆ ਦੇ ਵਿੱਚ ਰੋ ਰਿਹਾ
0: ਸੀ ਪਿਛਲੇ ਦਿਨ ਰੋਣ ਦੇ ਲੱਗਿਆ ਹੋਇਆ ਸੀ
1: ਸਵੇਰ ਤੋਂ ਕਹਿੰਦਾ ਸਾਨੂੰ ਭੁੱਖੇ ਬਿਠਾਈ ਰੱਖਿਆ ਜੀ ਹਾਂਜੀ ਨਾ ਰੋਟੀ ਨਾ ਪਾਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਕਹਿਤਾ ਜੀ ਗੈਰ ਹਾਜ਼ਰ ਜੀ ਤੁਸੀਂ
0: ਜੀ ਬਿਲਕੁਲ ਹੈ ਜੀ
1: ਏਦਾਂ ਨੀ ਹੋ ਸਕਦਾ ਹੈਗਾ ਕੋਈ ਵੀ ਮਤਲਬ ਨੌਕਰੀ ਪੇਸ਼ਾ ਬੰਦਾ ਜਿਹੜਾ ਹੈਗਾ ਛੇਤੀ ਕਿਤੇ ਆਪਣੀ ਨੌਕਰੀ ਦਾ ਤੇ ਨੀ ਲਾਂਦਾ ਕੋਸ਼ਿਸ਼ ਜਰੂਰ ਕਰਦੇ ਹੁੰਦੇ ਵੀ ਹਾਂਜੀ ਤੇ ਹਾਂਜੀ ਮੇਰੀ ਵੋਟ ਜਿਹੜੀ ਆ ਡਿਊਟੀ ਜਿਹੜੀ ਆ ਕੱਟ ਹੋ ਜਾਏ ਜੇ ਨਹੀਂ ਕੱਟ ਹੁੰਦੀ ਤੇ ਤੁਸੀਂ ਯਕੀਨ ਕਰੋ ਛੋਟੇ ਛੋਟੇ ਬੱਚਿਆਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਵੀ ਵਿਚਾਰੀਆਂ ਜਿਹੜੀਆਂ ਆਪਣਾ ਬੱਚਾ ਕਿਤੇ ਰੱਖ ਕੇ ਤੇ ਫੇਰ ਉੱਥੇ ਡਿਊਟੀ ਤੇ ਜਾਂਦੀਆਂ ਦੇਖੀਆਂ ਮੈਂ
0: ਬਿਲਕੁਲ
1: ਸੋ ਇਸ ਕਰਕੇ ਮੈਂ ਮਤਲਬ ਉਹ ਹੋ ਸਕਦਾ ਆਪਣਾ ਡਿਫੈਂਸ ਦੇਣ ਜੀ ਇਸ ਚੀਜ਼ ਦੇ ਉੱਤੇ ਤੇ ਬਟ ਜਿਹੜਾ ਹੈਗਾ ਉਹ ਨਜਾਇਜ਼ ਲੱਗਦਾ ਜੀ ਜਾਇਜ਼ ਨਹੀਂ ਲੱਗਦਾ ਹੈਗਾ ਇੰਨੇ ਬੰਦੇ ਜਿਹੜੇ ਹੈਗੇ ਕਲੈਕਟਿਵਲੀ ਜਿਹੜਾ ਹੈਗਾ ਆ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋ ਸਕਦੇ ਸਰ ਸਾਰਾ ਰਿਜ਼ਰਵ ਸਟਾਫ ਸੀਗਾ ਜੀ ਪਤਾ ਨੀ ਸਰ ਜਿਹੜੇ ਹੈਗੇ ਨਾ ਆਫੀਸਰ ਜਿਹੜੇ ਹੈਗੇ ਆ ਇਹ ਵੀ ਇੱਕ ਟੀਚਿੰਗ ਸਟਾਫ ਨਾਲ ਪਤਾ ਨੀ ਕੀ ਚੱਕਰ ਹੈਗਾ ਜੀ ਇਹ ਐਗਜੈਕਟਿਵ ਵਾਲਿਆਂ ਨੂੰ ਨਾ ਜੀ ਵੈਸੇ ਹੀ ਇਹਨਾਂ ਨਾਲ ਜਿਹੜੀ ਹੈਗੀ ਉਦਾਂ ਹੀ ਜੈਲਸੀ ਹੋਈ ਰਹਿੰਦੀ ਹੈ
0: ਹਾਂ ਬਿਲਕੁਲ ਹੈ ਜੀ ਉਹ ਵੀ ਹੈ ਜੀ ਬਿਲਕੁਲ ਨਹੀਂ ਨਾਲੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਬੱਚਿਆਂ ਦਾ ਜਿਹੜਾ ਸਿਲੇਬਸ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਪੂਰਾ ਹੋਣ ਦਿਓ ਦੂਸਰੇ ਪਾਸੇ ਦੇਖ ਲਓ ਮਤਲਬ ਕਿ ਪਬਲਿਸਿਟੀ ਲੈ ਰਹੇ ਨੇ ਜੀ ਬੱਚਿਆਂ ਨੂੰ ਮਤਲਬ ਕਿ ਸਵਾਲ ਜਾਂ ਬੱਚੇ ਸਵਾਲ ਕਰਦੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਵੀ ਇੱਕੋ ਹੀ ਅਸੀਂ ਕਲਾਸ ਦੇ ਆ ਤੇ ਉਹਦੇ ਵਿੱਚ ਇੱਕੋ ਹੀ ਸਾਡੇ ਨੰਬਰ ਆਏ ਨੇ ਪਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਦੇਖ ਕੇ ਉਹਨੂੰ ਪਹਿਲਾਂ ਲਾਣ ਦਿੱਤਾ ਦੂਜਾ ਲਾਣ ਦਿੱਤਾ ਉਹਦੇ ਵਿੱਚ ਸਿਸੋਦੀਆ ਸਾਹਿਬ ਉੱਥੇ ਬੈਠੇ ਜਵਾਬ ਦੇ ਰਹੇ ਨੇ ਮਾਨ ਸਾਹਿਬ ਦੇ ਰਹੇ ਨੇ ਜੀ ਉਹ ਚੱਲ ਕੀ ਰਿਹਾ ਇਹ ਜੀ
1: ਇਹ ਚੱਲ ਰਿਹਾ ਇਹ ਜੀ ਕਿ ਇਹਦੇ ਤੇ ਅੱਜ ਹਮੀਰ ਸਿੰਘ ਹੋਣਾ ਨੇ ਵੀ ਪ੍ਰੋਗਰਾਮ ਕੀਤਾ ਹੈਗਾ ਜੀ
0: ਜੀ
1: ਇਹਨਾਂ ਨੇ ਇੰਨੀ ਗਰਮੀ ਕਰਕੇ ਵੀ ਛੁੱਟੀਆਂ ਨਹੀਂ ਕੀਤੀਆਂ ਇਸ ਕਰਕੇ ਕਿ ਇਹਨਾਂ ਨੇ ਇੱਕ ਮੈਗਾ ਪੀਟੀਐਮ ਕੀਤੀ ਜੀ ਸਾਰੇ ਸਕੂਲਾਂ ਦੇ ਵਿੱਚ
0: ਅੱਛਾ ਜੀ
1: ਉਹ ਇਹਨਾਂ ਨੇ ਪਹਿਲਾਂ ਚੱਲਦੀਆਂ ਪਈਆਂ ਸੀਗੀਆਂ ਵੋਟਾਂ ਤੇ ਚੋਣ ਜਾਬਤਾ ਲਗਾਇਆ ਸੀ ਤੇ ਇਸ ਕਰਕੇ ਉਹ ਕਰ ਨਹੀਂ ਸੀ ਸਕਦੇ ਇਹ ਇਹਨਾਂ ਨੇ ਇਵੈਂਟ ਕਰਨਾ ਸੀ ਇਹਨਾਂ ਨੇ ਫਿਰ ਸ਼ਨੀਵਾਰ ਉਹ ਇਵੈਂਟ ਆਪਣਾ ਭੁਗਤਾ ਲਿਆ ਜੀ
0: ਜੀ
1: ਉਹਦੇ ਵਿੱਚ ਜਿਹੜਾ ਬੱਚਿਆਂ ਨੂੰ ਸੱਦ ਕੇ ਤੇ ਸਾਰਾ ਕੁਛ ਸੱਦ ਕੇ ਤੇ ਉੱਥੇ ਭਗਵੰਤ ਮਾਨ ਹੋਣਾ ਦਾ ਜਿਹੜਾ ਹੈਗਾ ਆ ਪੰਪਲੈਟ ਜਿਹਾ ਛਪਾਏ ਸੀਗੇ ਉਹਨਾਂ ਦੇ ਉੱਤੇ ਉਹਨਾਂ ਦੀਆਂ ਅਚੀਵਮੈਂਟ ਪੇਰੈਂਟਸ ਨੂੰ ਵੀ ਨਾਲ ਉਹ ਦਿੱਤੀਆਂ ਜੀ ਸਾਰਾ ਕੁਛ ਦਿੱਤਾ ਜੀ ਵੀ ਹਾਂ ਜੀ ਮਤਲਬ ਇਹ ਹੈਗਾ ਆ ਕਿ ਇਹਨਾਂ ਨੇ ਆਪਣੇ ਇੱਕ ਪਾਰਟੀ ਦਾ ਜਿਹੜਾ ਹੈਗਾ ਆ ਵੀ ਉਹ ਸਪਰੈਡ ਕਰਨ ਵਾਸਤੇ ਵੀ ਉਹਨਾਂ ਨੂੰ ਜਿਹੜੇ ਆ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਐਜ਼ ਏ ਚਿਲਡਰਨ ਯਾਨੀ ਕਿ ਸਟੂਡੈਂਟਸ ਐਂਡ ਦੇਅਰ ਪੇਰੈਂਟਸ
0: ਆਪਣੀ ਜਗ੍ਹਾ ਦੇ ਉੱਤੇ ਆ ਉਦੋਂ ਪਿਛਲੇ ਜਿਹੜੇ ਬਿਆਨ ਕੱਢ ਕੇ ਦੇਖ ਲੋ ਜਾਂ ਜਦੋਂ ਪ੍ਰਚਾਰ ਚੱਲਦਾ ਸੀ ਕਹਿੰਦੇ ਸੀ ਮੇਰੇ ਕੰਮਾਂ ਨੂੰ ਤੁਸੀਂ ਵੋਟ ਪਾਵੋਗੇ ਤੇ ਹੁਣ ਫਿਰ ਉਹ ਬੱਚਿਆਂ ਤੱਕ ਵੀ ਇੰਨੀ ਗਿਰ ਗਏ ਆ ਭਾਈ ਬੱਚਿਆਂ ਦਾ ਵੀ ਮੈਸੇਜ ਉਹਨਾਂ ਨੂੰ ਵੀ ਉਸ ਚੀਜ਼ ਦੇ ਵਿੱਚ ਤੁਸੀਂ ਲੈ ਕੇ ਖਿੱਚ ਕੇ ਆ ਰਹੇ ਹੋ
1: ਸਰ ਦਿੱਲੀ ਮਾਡਲ ਆ ਤੁਸੀਂ ਯਾਦ ਕਰੋ ਜਦੋਂ ਮਨੀਸ਼ ਸਿਸੋਦੀਆ ਅੰਦਰ ਸੀਗਾ ਤੇ ਕੇਜਰੀਵਾਲ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੋ ਇੱਕ ਹਾਂਜੀ ਤੇ ਹਮਾਰੇ ਸਿਕਸ਼ਾ ਮੰਤਰੀ ਜੋ ਹੈ ਉਨਕੋ ਰਿਲੀਵ ਕੀਆ ਜਾਏ ਉਨਕੋ ਛੋੜਾ ਜਾਏ
0: ਹਾਂਜੀ
1: ਹਮਾਰੀ ਪੜ੍ਹਾਈ ਡਿਸਟਰਬ ਹੋ ਰਹੀ ਹੈ ਤੇ ਕੇਜਰੀਵਾਲ ਉਹਨੇ ਸਿਸੋਦੀਆ ਨੇ ਕਿਹੜਾ ਕਲਾਸਾਂ ਦੇ ਵਿੱਚ ਆ ਕੇ ਪੜ੍ਹਾਉਣਾ ਸੀ ਨਿਆਣਿਆਂ ਨੂੰ ਪੜ੍ਹਾਉਣਾ ਤੇ ਟੀਚਰਾਂ ਨੇ ਸੀ ਨਾ ਟੀਚਰਾਂ ਤੋਂ ਲੈਟਰ ਲਿਖਵਾਏ ਜਾ ਰਹੇ ਸੀ ਹਾਂਜੀ ਤੇ ਉਹਨਾਂ ਕੋਲ ਸਟੂਡੈਂਟਸ ਕੋਲ ਲੈਟਰ ਫੇਰ ਉਦੋਂ ਵੀ ਕ੍ਰਿਟੀਸਿਜ਼ਮ ਹੋਇਆ ਸੀ ਭਾਈ ਤੁਸੀਂ ਸਟੂਡੈਂਟਸ ਨੂੰ ਐਜ਼ ਏ ਜਿਹੜਾ ਪੋਲੀਟੀਕਲ ਟੂਲ ਯੂਜ਼ ਕਰ ਰਹੇ ਹੋ
0: ਜੀ ਉਹ ਬੇਟੀ ਨੇ ਜਦੋਂ ਨਾ ਸਵਾਲ ਪੁੱਛਿਆ ਇਹ ਕਿ ਭਾਈ ਏਦਾਂ ਕਾਹਤੋਂ ਕਰਦੇ ਹੋ ਅਸੀਂ ਸਾਰੇ ਮਤਲਬ ਕਿ ਤਿੰਨ ਸਿਸੋਦੀਆ ਅੱਗੇ ਉਹ ਕਹਿੰਦਾ ਵੀ ਬਹੁਤ ਬੜੀਆ ਬੇਟਾ ਬਹੁਤ ਅੱਛਾ ਸਵਾਲ ਕੀਆ ਹੈ ਕਹਿੰਦਾ ਤੇ ਕਹਿੰਦਾ ਇਹੀ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੂੰ ਤੁਸੀਂ ਸਵਾਲ ਪੁੱਛ ਸਕੋ ਪਰ ਉਹਦੇ ਉੱਤੇ ਅਸਰ ਨਾ ਕਰਿਓ ਕੋਈ
1: ਬਿਲਕੁਲ ਉਹ ਤੇ ਸਿਰਫ ਸਰ ਇਹ ਜਾਣ ਬੁੱਝ ਕੇ ਜੋ ਨਿਊਜ਼
0: ਪਲਾਨ ਹੀ ਆ ਸਾਰਾ ਹੁੰਦਾ ਜੀ ਬਿਲਕੁਲ
1: ਸਾਰਾ ਕੁਝ
0: ਕਿਹਨੇ ਕੀ ਕਹਿਣਾ ਕਿਹਨੇ ਕੀ
1: ਕਿਹੜਾ ਹੈਗਾ ਕਰਕੇ ਤੇ ਲੋਕਾਂ ਨੂੰ ਦਿਖਾਇਆ ਜਾਂਦਾ ਜੀ
0: ਜੀ
1: ਉਹ ਪੰਜਾਬ ਦੇ ਲੋਕ ਕਿੰਨੇ ਕੁ ਸਮਝਦਾਰ ਆ ਇਹ ਤਾਂ ਹੁਣ 27 ਕੀ ਪਤਾ ਲੱਗੂਗਾ ਜੀ
0: ਬਾਕੀ
1: ਦੇਖਦੇ ਹੈਗੇ ਆ ਜੀ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਤੇ ਨਹੀਂ ਸਮਝਦੇ ਹੈਗੇ ਜੀ ਜਾਂ ਇੱਕ ਫੋਟੋ ਖਿਚਾ ਲਈ ਲੀਡਰ ਦੇ ਨਾਲ ਤੇ ਉਹਦੇ ਨਾਲ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈਗੀ ਪਤਾ ਨੀ ਕੀ ਪੁੱਛਿਆ ਜੀ ਬੱਚਿਆਂ ਦੇ
0: ਹਾਂਜੀ ਤੇ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਵੈਸੇ ਤਾਂ ਹਾਈ ਕੋਰਟ ਬੜੇ ਲੰਮੇ ਸਮੇਂ ਤੋਂ ਰੋਲਾ ਪਾ ਰਹੀ ਹੈ ਇਹ ਵੀ ਚੀਜ਼ਾਂ ਕਾਨੂੰਨ ਨੂੰ ਲਾਗੂ ਕਰਨ ਦੀ ਜਾਂ ਹਾਈ ਕੋਰਟ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਤੇ ਲੀਗਲ ਮਾਈਨਿੰਗ ਜਿਹੜੀ ਹੋ ਰਹੀ ਹੈ ਪਿਛਲੇ 4 ਸਾਲਾਂ ਤੋਂ ਹੀ ਰੋਲਾ ਪਈ ਜਾਂਦਾ ਵੈਸੇ ਤਾਂ ਰੋਲਾ ਤਾਂ ਉਹਨਾਂ ਤੋਂ ਪਹਿਲਾਂ ਦਾ ਵੀ ਪੈਂਦਾ ਹੈ ਪਰ ਇਹਦੇ ਉੱਤੇ ਕੁਝ ਹੋਊਗਾ ਕਿ ਨਹੀਂ ਹੋਊਗਾ
1: ਭੋਰੇ ਸਾਹਿਬ ਇੱਕ ਵਾਰੀ ਕੈਪਟਨ ਸਾਹਿਬ ਵੀ ਗਏ ਸੀ, ਕਹਿੰਦੇ ਹੈਲੀਕਾਪਟਰ ਉਹਨਾਂ ਨੇ ਥੱਲੇ ਕੀਤਾ, ਉੱਥੇ ਦੇਖਿਆ ਵੀ ਮਾਈਨਿੰਗ ਹੋ ਰਹੀ ਆ ਜੀ, ਹਾਂਜੀ। ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਮਾਈਨਿੰਗ ਵਾਲੇ ਫੜੇ ਫੁੜੇ ਜੀ, ਏਦਾਂ ਕਰਕੇ ਬਾਅਦ ਚ ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਜੀ, ਤੇ 19 ਮੰਤਰੀ ਸਾਡੇ 19 ਜਿਹੜੇ ਹੈਗੇ ਵਿਧਾਇਕ ਆ ਉਹਨਾਂ ਦਾ ਹਿੱਸਾ ਆ ਜੀ, ਮੇਰੇ ਕੋਲ ਫਾਈਲਾਂ ਪਈਆਂ ਆ ਜੀ, ਹਾਂਜੀ। ਮੈਂ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਜੀ, ਪਤਾ ਨੀ ਅਜੇ ਤੱਕ ਤਾਂ ਕੋਈ ਐਕਸ਼ਨ ਉਹਤੇ ਨੀ ਹੋਇਆ, ਤੇ ਇਹ ਤੇ ਕੀ ਐਕਸ਼ਨ ਹੋਣਾ ਆ, ਹਾਈ ਕੋਰਟ ਵੀ ਆਪਣਾ ਰੋਲਾ ਰੂਲਾ ਪਾ ਕੇ ਹਟ ਜੂਗੀ, ਹੋਰ ਉੱਥੇ ਕੀ ਕਰਨਾ ਜੀ। ਗਰਾਊਂਡ ਰਿਐਲਿਟੀ ਤਾਂ ਹੈਗੀ ਆ ਨਾ ਜੀ, ਤੁਹਾਨੂੰ ਪਤਾ ਆ ਵੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਹੋ ਰਹੀ ਆ ਜੀ, ਤੇ ਇਸੇ ਕਰਕੇ ਇਸੇ ਚੀਜ਼ ਕਰਕੇ ਤਾਂ ਸਰ ਜਿਹੜਾ ਹੈਗਾ ਆ ਵੀ 5 ਲੱਖ ਕਰੋੜ ਦਾ ਕਰਜ਼ਾਈ ਵੀ ਤਾਂ ਪੰਜਾਬ ਇਸੇ ਕਰਕੇ ਹੋਇਆ ਜੀ। ਜੇ ਮੰਨ ਲਓ ਇਹ ਤਾਂ ਨੀ ਹੈਗਾ ਜੀ ਵੀ ਸਟੇਟ ਕਰਜ਼ਾਈ ਹੋਈ ਆ, ਲੋਕ ਤਾਂ ਵਿੱਚ ਜਿਹੜੇ ਹੈਗੇ ਆ 2 ਨੰਬਰ ਦਾ ਕੰਮ ਕਰਦੇ, ਮਾਈਨਿੰਗ ਦਾ ਕੰਮ ਕਰਦੇ, ਅਮੀਰ ਦਾ ਹੋਇਆ ਹੀ ਆ ਜੀ।
0: ਬਿਲਕੁਲ ਹੈ,
1: ਉਹ ਪੈਸਾ ਤਾਂ ਦੇਖੋ ਸਟੇਟ ਦੇ ਜਿਹੜੇ ਸੰਸਾਧਨ ਆ ਇਹ ਲੁੱਟੇ ਤਾਂ ਗਏ ਆ ਨਾ
0: ਜੀ, ਬਿਲਕੁਲ।
1: ਤੁਸੀਂ ਜਿਹੜਾ ਹੈਗਾ ਆ ਇੱਕ ਕੋਈ ਇੰਡੀਪੈਂਡੈਂਟ ਏਜੰਸੀ ਜਿਹੜੀ ਹੈਗੀ ਆ ਕੇ ਚੈੱਕ ਤਾਂ ਕਰੇ ਕਿ ਜਿਹੜੇ ਵਿਧਾਇਕ ਜਾਂ ਵਿਧਾਇਕਾਂ ਦੇ ਥੱਲੇ ਜਿਹੜੇ ਇਹ ਕੰਮ ਕਰਦੇ ਸੀਗੇ ਉਹਨਾਂ ਦੀਆਂ ਪ੍ਰੋਪਰਟੀਆਂ ਕਿਸ ਰੇਸ਼ੋ ਨਾਲ ਇਨਕਰੀਜ਼ ਕੀਤੀਆਂ ਆ, ਆਪਣੇ ਆਪ ਪਤਾ ਲੱਗ ਜਾਊਗਾ ਜੀ।
0: ਬਿਲਕੁਲ ਹੈ ਜੀ, ਬਿਲਕੁਲ। ਸੈਣੀ ਸਾਹਿਬ, ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋਣ, ਨਿੱਘਾ ਸਵਾਗਤ ਉਹਨਾਂ ਦਾ ਵੀ ਕਰਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ,
2: ਹੈਲੀਕਾਪਟਰ ਨੀਵਾ ਕਰਕੇ ਲੰਘਦੇ ਆ ਰਾਜਨ ਜੀ, ਉਹਦੇ ਨਾਲ ਕੋਈ ਫਰਕ ਪੈਂਦਾ?
0: ਧੂੜ ਹੀ ਪੈਂਦੀ ਲੋਕਾਂ ਦੇ ਮੂੰਹ ਅੱਖਾਂ ਦੇ ਵਿੱਚ
1: ਸਰ, ਪਿਆ ਤਾਂ ਕੋਈ ਨੀ ਹੈਗਾ, ਪਰ ਕੈਪਟਨ ਸਾਹਿਬ ਨੂੰ ਜ਼ਰੂਰ ਪਿਆ ਜੀ। ਅਗਲਿਆਂ ਨੇ ਕਿਹਾ ਭਾਈ ਤੂੰ ਤਾਂ ਜਿਹੜੇ ਸਾਡੀਆਂ ਫਾਈਲਾਂ ਬਣਾਉਂਦਾ ਤੇਰੀ ਮੋਟੀ ਫਾਈਲ ਬਣਾਉਂਦੇ ਹੈਗੇ ਆ ਜੀ, ਉਹ ਅੱਜ ਕੱਲ ਹੁਣ ਜਿਹੜਾ ਹੈਗਾ ਆ ਕਹਿੰਦੇ ਤੇ ਮੇਰੇ ਜਨਮ ਦਿਨ ਤੇ ਕਿਸੇ ਨੇ ਵਧਾਈ ਨੀ ਦਿੱਤੀ, ਹਾਂਜੀ। ਮੇਰੇ ਕਹਿੰਦੇ ਜਿਹੜੇ ਭਰਾ ਮਰ ਗਿਆ ਤਾਂ ਬੀਜੇਪੀ ਵਾਲਿਆਂ ਨੇ ਵਧਾਈ ਨੀ ਦਿੱਤੀ, ਸੋਗ ਪ੍ਰਗਟ ਨੀ ਕੀਤਾ। ਅਗੇ ਰਾਹੁਲ ਗਾਂਧੀ ਨੇ ਮੇਰੇ ਕੋਲ ਸੋਗ ਪ੍ਰਗਟ ਕੀਤਾ ਤੇ ਰਾਹੁਲ ਗਾਂਧੀ ਨੇ ਜਨਮ ਦਿਨ ਦੀ ਵਧਾਈ ਦਿੱਤੀ ਆ ਜੀ।
2: ਕੀਤੀਆਂ ਲੱਤੀ ਦੀਆਂ ਪੇਸ਼ ਦੁੱਲੇ ਦੇ ਆਈਆਂ ਤਾਂ ਆਉਣੀਆਂ ਨੇ ਜੀ ਹੁਣ।
0: ਬਿਲਕੁਲ ਹੈ ਜੀ,
1: ਹੁਣ ਗੱਲ ਏਦਾਂ ਹੈਗੀ ਆ ਨਾ ਜੀ, ਤੁਸੀਂ ਹੁਣ ਆਪਣਾ ਵੀ ਤਾਂ ਸਿਸਮਾ ਏਦਾਂ ਹੀ ਖੜਾ ਕਰ ਲਿਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਅਗਲਿਆਂ ਨੇ ਕੰਨ ਦੇ ਥੱਲੇ ਦੀ, ਸੋਰੀ ਗੋਡਿਆਂ ਦੇ ਥੱਲੇ ਦੀ ਕੰਨ ਫੜਾਏ ਹੋਏ ਨੇ, ਕੋਈ ਬੋਲ ਸਕਦਾ?
1: ਬਿਲਕੁਲ ਜੀ,
2: ਤੁਸੀਂ ਦੇਖੋ ਵੀ ਜਿਹੜਾ ਬੰਦਾ ਕੈਪਟਨ ਸਾਹਿਬ ਦੇ ਪਿੱਛੇ ਪਿੱਛੇ ਫਿਰਦਾ ਸੀ ਤੇ ਅਗਲਿਆਂ ਜਾ ਕੇ ਭਾਜਪਾ ਦਾ ਪ੍ਰਧਾਨ ਸਿਰ ਤੇ ਬਣਾ ਦਿੱਤਾ, ਕੈਪਟਨ ਸਾਹਿਬ ਨੇ ਤਾਂ ਤੜਫਣਾ ਹੀ ਸੀ
0: ਜੀ।
1: ਬਿਲਕੁਲ ਜੀ,
2: ਚੀਕਾਂ ਮਾਰਨੀ ਅਸੀਂ ਵੀ ਉਹਨੂੰ ਅੱਜ ਪ੍ਰਧਾਨ ਕਹਾਂਗੇ ਅਸੀਂ।
0: ਬਿਲਕੁਲ ਹੈ ਜੀ,
1: ਵੀਰ ਜੀ ਤੁਸੀਂ ਮੇਰੇ ਨਾਲੋਂ ਪੋਲੀਟੀਕਲੀ ਜਿਆਦਾ ਵੇਖਣ ਦੋ, ਤੇ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ, ਓਦਾਂ ਦੀਆਂ ਫੋਟੋਆਂ ਤਾਂ ਕੈਪਟਨ ਸਾਹਿਬ ਦੀਆਂ ਰੂਸਾਂ ਨਾਲ ਨੀ ਆਉਂਦੀਆਂ ਪਈਆਂ ਜਿੱਦਾਂ ਦੀਆਂ ਕੇਬਲ ਟੇ ਲੋਹੜਾਂ ਦੀਆਂ ਆਉਂਦੀਆਂ ਪਈਆਂ ਮੀਡੀਆ ਚ?
0: ਉਹ ਕਹਿੰਦੇ ਸਾਡੇ ਆਪਰਾਂ ਤੋਂ ਸਿੱਖੀ ਉਡਣਾ ਬਹਿ ਗਏ ਦੂਰ ਕਿਤੇ ਆਲਣਾ ਬਣਾ ਕੇ।
3: ਆਈ ਹੁੰਦਾ ਫਿਰ
0: ਜੀ,
1: ਨਹੀਂ ਸਾਂਝ ਕੈਪਟਨ ਸਾਹਿਬ ਦੀ ਜ਼ਿਆਦਾ ਸੀ ਜਾਂ ਕੇਬਲ ਟੇ ਲੋਹਣਾ ਦੀ
0: ਜੀ?
3: ਉਹ ਤਾਂ ਸਾਰਾ ਖਰਚਾ ਕਹਿੰਦੇ ਕੇਬਲ ਢਿੱਲੋਂ ਹੀ ਕਰਦੇ ਸੀਗੇ, ਕੇਬਲ ਢਿੱਲੋਂ ਸੀ ਜਾਂ ਰਾਣਾ ਸੋਢੀ ਸੀ, ਇਹੀ ਸਾਰਾ ਖਰਚਾ ਕਰਦੇ ਰਹੇ ਆ। ਜਦੋਂ ਪਹਾੜਾਂ ਚ ਉੱਪਰ ਜਾਂਦੇ ਸੀ ਇਕੱਠੇ ਹੋ ਕੇ ਇਹ
0: ਜੀ,
3: ਹਾਂਜੀ। ਅਜੇ ਤਾਂ ਹੋਰ ਪਤਾ ਨੀ ਕੀ ਕੁਛ ਆਊਗਾ, ਅਜੇ ਮਾੜੀ ਜਿਹੀ ਫੋਟੋ ਹੀ ਦਿਖਾਈ ਹੈ ਉਹਨੇ, ਕਹਿੰਦੇ ਕੇਬਲ ਢਿੱਲੋਂ ਨੇ ਦਿਖਾਈ ਹੈ ਜਾਂ ਕਿਸੇ ਹੋਰ ਨੇ ਦਿਖਾਈ ਹੈ
0: ਜੀ?
1: ਨਹੀਂ ਦੂਜੇ ਕੱਢ ਕੇ ਦੇ ਕਹਿੰਦੇ
3: ਹਾਂਜੀ, ਦੇ ਉੱਪਰ ਵੀ ਲਾਲ ਲਾਲ ਜੇ ਬਹੁਤ, ਦੋਏ ਬਾਹਾਂ ਦੇ ਉੱਪਰ ਉਹਦੇ ਬੈਠੇ ਉਹ ਦੱਸ ਰਹੇ ਨੇ ਵੀ ਆ ਦੇਖੋ ਜੀ ਕੋਹੜ ਨਿਕਲ ਆਇਆ, ਕਹਿੰਦੇ
0: ਨੇ ਉਹ ਹਸਪੀਟਲ ਦੀ ਆ ਮੇਰੇ ਗੱਲ ਨਾਲ ਫੋਟੋ ਜਿਹੜੀ ਜ਼ਿਕਰ ਕਰ ਰਹੇ ਹੋ।
3: ਆਹੋ ਉਹ ਜਾਂ ਕਈ ਵਾਰੀ ਪਾਇਆ, ਪਰ ਇੰਨਾ ਵੀ ਨਹੀਂ ਹੋ ਸਕਦਾ ਵੀ ਮਤਲਬ ਕੋਈ
0: ਨਹੀਂ, ਕੋਈ ਜਿੱਦਾਂ ਹੋ ਸਕਦਾ ਕੋਈ ਮਤਲਬ ਕਿ ਸਕਿਨ ਦੀ ਪ੍ਰੋਬਲਮ ਹੋ ਸਕਦੀ ਆ।
3: ਆਹੋ
1: ਜੀ ਹਾਂਜੀ, ਗੱਲ ਤਾਂ ਏਦਾਂ ਹੀ ਆ ਨਾ ਜੀ, ਲੈਪਰੋਸੀ ਦੀ ਵੀ ਤੇ ਕਿਸਮ ਇਹ ਹੀ ਆ ਜੀ, ਹੋਰ ਕੀ ਹੈਗਾ ਆ ਜੀ, ਬਾਕੀ ਇਹ ਹੋਣਾ ਹੀ ਆ ਵੀਰ ਜੀ।
3: ਬਿਲਕੁਲ ਬਿਲਕੁਲ,
1: ਸਭ ਕੁਛ ਸਾਹਮਣੇ ਦਿਸਦਾ ਜੀ, ਸਭ ਕੁਛ ਸਾਹਮਣੇ ਦਿਸਦਾ ਜੀ।
3: ਦੇਖੋ
1: ਵੀਰ ਜੀ
0: ਜੀ,
1: ਵੱਡੀ ਗੱਲ ਤਾਂ ਇਹ ਹੈਗੀ ਕਿ ਆਫ ਏਅਰ ਵੀ ਮੈਂ ਤੁਹਾਡਾ
3: ਬਜ਼ੁਰਗ, ਮੈਂ ਤਾਂ ਅੱਗੇ ਕਿੰਨੀ ਗਈ ਰਾਜਨ ਜੀ ਇਹ ਗੱਲ ਕਹੀ ਆ, ਉਹ ਬਜ਼ੁਰਗ ਬੇਚਾਰੇ ਸਵੇਰੇ ਮੋਟਰ ਤੇ ਚਲੇ ਜਾਂਦੇ ਸੀ, ਮਸਾਂ ਖਾਣ ਜੋਗੇ ਦਾਣ ਇਕੱਠੇ ਹੁੰਦੇ, ਸਾਰੀ ਦਿਹਾੜੀ ਕੰਮ ਕਰਕੇ ਬਲਦਾਂ ਦੇ ਮੂਤ ਨਾਲ ਕੱਪੜੇ ਧੋਂਦੇ ਸੀ
0: ਜੀ,
3: ਹਾਂਜੀ। ਤੇ ਉਹ ਬੇਚਾਰੇ ਕਹਿੰਦੇ ਮਾੜਾ ਕੰਮ ਨਾਲ ਦੂਏ ਪਾਸੇ ਪਿੰਡ ਦੇ ਪਤਾ ਨੀ ਸੀ ਹੁੰਦਾ ਵੀ ਕੀ ਹੋਇਆ,
0: ਜੀ
3: ਉਹ ਵਿਚਾਰੇ ਅਸੀਂ ਕਹਿੰਦੇ ਸੀ ਭਾਈ ਸੁਰਗ ਨਾਲ ਕੁੱਪਰ ਆ, ਕਿਉਂਕਿ ਇੱਥੇ ਤਾਂ ਕੋਈ ਤੰਗੀ, ਨਾ ਕਿਸੇ ਨੂੰ ਤੰਗ ਕਰਦੇ ਸੀ ਨਾ ਤੰਗੀ ਕੱਟ ਕੇ ਕੋਈ ਜਾਂਦਾ ਸੀ
0: ਜੀ।
3: ਤੇ ਸੁਰਗ ਨਰਕ ਤਾਂ ਉਦੋਂ ਵੀ ਥੱਲੇ ਹੀ ਸੀ,
0: ਥੱਲੇ ਸੀ,
3: ਤੇ ਸੁਰਗ ਨਰਕ ਹੁਣ ਵੀ ਥੱਲੇ ਥੱਲੇ ਹੀ ਹੈ ਜੀ
0: ਜੀ।
3: ਗੱਲ ਤਾਂ ਇੱਥੇ ਹੈ ਨਾ,
0: ਬਿਲਕੁਲ ਹੈ ਜੀ।
3: ਇਹੋ ਜਿਹਾ ਬੀਜਦੇ ਉਹ ਜਿਹਾ ਵੱਢੀ ਜਾਂਦੇ ਹੋ
0: ਜੀ,
3: ਤੇ ਜਿਹੋ ਜਿਹਾ ਤੁਸੀਂ ਸੇਵਾ ਕਰੇਂਗੇ ਉਹੀ ਅੱਗੇ ਹੋਜੂਗੀ,
0: ਬਿਲਕੁਲ।
3: ਤੁਸੀਂ ਖਵਾਏਂਗੇ ਤਾਂ ਗਾਂ ਤੁਸੀਂ ਖਾ ਲੇਂਗੇ
0: ਜੀ, ਬਿਲਕੁਲ ਹੈ ਜੀ।
1: ਵੀਰ ਜੀ ਆਫ ਏਅਰ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਦੇਖੋ ਇਹਨਾਂ ਲੋਕਾਂ ਦੇ ਘਰਾਂ ਚ ਕਿੰਨਾ ਕੁ ਸੁੱਖ ਹੈਗਾ, ਮਤਲਬ ਰੋੜੇ ਦੀ ਗੱਲ ਕਰਦੇ ਹੈਗੇ, ਦੇਖੋ ਜੀ ਉਹ ਭੈਣ ਭਰਾ ਇੱਕ ਦੂਜੇ ਖਿਲਾਫ਼ ਜਿਹੜਾ ਬੋਲ ਰਹੇ ਹੈਗੇ ਜੀ,
0: ਬਿਲਕੁਲ
1: ਉਹ ਤੋਂ ਪਤਾ ਲੱਗਦਾ ਹੈਗਾ
3: ਕਿੰਨਾ ਦੀ ਗੱਲ ਆ ਰਾਜਨ ਜੀ ਕਿ ਇੱਕ ਇੱਕ ਨਾਂ ਤੇ ਇੱਕ ਸਿਆਸਤ ਦੇ ਵਿੱਚ ਅੱਜ ਵੱਡਾ ਅਹੁਦਾ ਤੇ ਪੈਸਾ ਤੇ ਇਹਦੇ ਬਦਲੇ ਘਰ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਹੋਵੇ,
0: ਬਿਲਕੁਲ।
3: ਕੈਪਟਨ ਸਾਹਿਬ ਦੇਖ ਲੋ, ਕੈਪਟਨ ਸਾਹਿਬ ਹੁੰਦੇ ਕੀ ਹੋਇਆ, ਆਪਦੀ ਵਾਈਫ ਬੱਚੇ ਹੁੰਦੇ ਕਿਹਨੂੰ ਰੱਖੀ ਬੈਠਾ ਸੀ
0: ਜੀ,
3: ਤੇ ਆ ਰੋੜੇ ਹੁਣੀ ਦੇਖ ਲੋ ਇੱਕ ਦੂਜੇ ਦੇ ਉੱਪਰ ਕੀ ਗੰਦ ਛਾਲ ਰਹੇ ਨੇ ਕਿ ਮਤਲਬ ਗੱਲ ਕਰਦਾ ਮੈਂ ਤੁਹਾਡੇ ਨਾਲ ਫਿਰ ਵੀ ਗੱਲ ਕਰਦਾ, ਮੇਰੀ ਕੋਈ ਪਰਿਵਾਰ ਦੀ ਗੱਲ ਹੋਵੇ ਮਤਲਬ ਕਿਸੇ ਦੂਏ ਨੂੰ ਪਤਾ ਲੱਗ ਜਾਵੇ ਤੇ ਅਸੀਂ ਕਿੱਡੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ
0: ਜੀ,
3: ਮਤਲਬ ਵੀ ਗੱਲਾਂ ਹਰ ਘਰ ਚ ਹੁੰਦੀਆਂ ਨੇ, ਕਿਸੇ ਚ ਘੱਟ ਹੁੰਦੀਆਂ ਕਿਸੇ ਚ ਵੱਧ ਹੁੰਦੀਆਂ ਨੇ, ਪਰਿਵਾਰ ਆ ਜਿੱਥੇ ਦੋ ਭਾਂਡੇ ਖੜਕਦੇ ਨੇ ਗੱਲ ਵੱਖਰੀ ਹੈ ਕਿ ਜਾਣੀ ਐਡਾ ਅਖਲਾਕ ਤੋਂ ਗਿਰ ਜਾਣਾ ਕਿ ਇਹਨਾਂ ਲਈ ਫਿਰ ਮੁੱਖ ਚੀਜ਼ ਇਹੀ ਰਹਿ ਗਈ, ਬਾਕੀ ਕੋਈ ਇਹਨਾਂ ਨੂੰ ਸ਼ਰਮ ਨੀ, ਕੋਈ ਹਿਆ ਨੀ, ਤੂੰ ਆਪਦੇ ਭਾਈ ਨੂੰ ਤੂੰ ਦੱਲਾ ਦੱਸ ਰਿਹਾ, ਭਰੋਈਏ ਨੂੰ ਤੂੰ ਆਪਦੇ ਨੂੰ, ਜਿਵੇਂ ਜਿਹੜਾ ਤੁਹਾਡੇ ਘਰੇ ਸਿਹਰੇ ਬੰਨ ਕੇ ਆਇਆ ਸੀ ਜਵਾਈ ਭਾਈ ਹੈ ਕਿ ਇੱਕ ਮਤਲਬ ਕੁਰਸੀ ਦੀ ਖਿੱਚੇ ਰਹਿ ਗਈ ਨਾ,
0: ਬਿਲਕੁਲ ਵੀ ਨਾਲੇ ਦੇਖੋ ਜਿਹੜਾ ਪਿਓ ਦਾ ਜਾਂ ਮਾਂ ਦਾ ਨੀ ਹੋ ਸਕਿਆ ਉਹਨੇ ਲੋਕਾਂ ਦਾ ਕਿੱਥੋਂ,
3: ਬਿੱਟੂ ਨੇ ਅਜਿਹਾ ਟੁੱਕ ਸਿੱਟਿਆ ਲੜੀ ਜਾਂਦੇ ਨੇ ਦੋ ਜਾਣੇ,
0: ਉਹ ਵੀ ਆ ਓਜਲਾ ਸਾਹਿਬ ਜਿਹੜਾ ਮਾਂ ਪਿਓ ਦਾ ਨੀ ਬਣ ਸਕਿਆ ਜਾਂ ਜ਼ਮੀਨ ਜਿੱਦਾਂ ਵੀ ਆ ਸਾਰਾ ਕੁਝ ਆਪਣੇ ਨਾਂ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਦਾ ਕਿੱਥੇ ਜਾਂ ਪਰਿਵਾਰ ਦਾ ਨੀ ਜਿਹੜਾ ਬਣ ਸਕਿਆ ਜੀ।
3: ਨੀ ਚਲੋ ਤਾਂ ਕੱਲਾ ਮੁੰਡਾ ਹੀ ਵੈਸੇ ਆਪਾਂ ਦੂਏ ਪੱਖ ਤੋਂ ਜਾਈਏ ਜਾਂਦਾ ਵੀ ਉਹਨੂੰ ਹੀ ਸੀ
0: ਜੀ,
1: ਵੱਡੀ ਗੱਲ ਤਾਂ ਵੀਰ ਜੀ ਇਹ ਆ ਪੜਵਾਈ ਪਬਲਿਕਲੀ ਪੜਵਾਈਏ ਨੂੰ ਖਾ ਚੁੱਕਾ
3: ਬੱਚਾ ਸੀਗਾ ਉਦੋਂ
0: ਜੀ,
3: ਇਹ ਨਾ ਜਿਹੜਾ ਦੀਪਾ ਸੀ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ
0: ਜੀ,
3: ਇਹਦਾ ਮਾੜਾ ਮੋਟਾ ਕਿਉਂਕਿ ਯੂਨੀਵਰਸਿਟੀ ਦੇ ਵਿੱਚੋਂ ਕੀ ਹੁੰਦਾ ਉੱਥੋਂ ਹੀ ਲੀਡਰ ਨਿਕਲਦੇ ਨੇ,
0: ਬਿਲਕੁਲ ਬਿਲਕੁਲ ਜੀ,
3: ਤੇ ਉਦੋਂ ਤੋਂ ਲਿੰਕ ਬਣ ਜਾਂਦੇ ਨੇ ਇਹਨਾਂ ਦੇ ਇੱਕ ਦੂਜੇ ਨਾਲ, ਉਹਦੇ ਲਿੰਕ ਸੀ ਕਾਂਗਰਸ ਦੇ ਵਿੱਚ ਤੇ ਇਹਦੇ ਸੋਹਰਾ ਸਾਹਿਬ ਦਾ ਮਾੜਾ ਮੋਟਾ ਆਧਾਰ ਸੀਗਾ, ਉਹਨੇ ਟਿਕਟ ਦਵਾਤੀ
0: ਜੀ,
3: ਚਲੋ ਮਾੜਾ ਮੋਟਾ ਸਮਾਨ ਬਣ ਗਿਆ ਹੁਣ ਸਰਕਾਰ ਮਿਨਿਸਟਰ ਦਵਾਤ ਜਿੱਤ ਗਿਆ, ਉਦੋਂ ਬਾਅਦ ਉਹਨੇ ਖੁਦਕੁਸ਼ੀ ਕੀਤੀ ਸੀ ਇਹਦੇ ਅਮਨ ਅਰੋੜ ਦੇ ਡੈਡੀ ਨੇ, ਅਸੀਂ ਇੰਨਾ ਜ਼ਿਆਦਾ ਸੀ
0: ਬਿਲਕੁਲ
3: ਜਾਇਦਾਦ ਪਿੱਛੇ ਪੈ ਗਿਆ, ਕਾਹਦੇ ਪਿੱਛੇ ਪਿਆ ਹਨਾ, ਹੁਣ ਉਦੋਂ ਬਾਅਦ ਇਹਨੂੰ ਆਏ ਹੋ ਗਿਆ ਵੀ ਟਿਕਟ ਤਾਂ ਤੁਹਾਨੂੰ ਮੈਂ ਦਵਾਈ ਹੈ, ਇਹ ਦਾਅਵੇਦਾਰ ਮੰਨਣ ਲੱਗ ਗਿਆ, ਫਿਰ ਘਰ ਪ੍ਰੋਪਰਟੀ ਦਾ ਰੌਲਾ ਪੈ ਗਿਆ, ਇਹ ਨਿਆਣਾ ਸੀ ਥੋੜਾ ਜਿਹਾ ਇੰਨਾ ਹੈ ਨੀ ਸੀ ਉਦੋਂ
0: ਜੀ,
3: ਪੂਰਾ ਗੱਲ ਤਾਂ ਉੱਥੇ ਹੀ ਵਧੀਆ ਨਾ, ਭੁੱਖ ਦੇਖੋ
0: ਬਿਲਕੁਲ ਹੈ ਜੀ,
3: ਤੇ ਉਹ ਕਿੱਥੇ ਤੱਕ ਚੱਲ ਰਹੀ ਹੈ
0: ਜੀ, ਬਿਲਕੁਲ
3: ਕੋਈ ਇਹਨਾਂ ਨੂੰ
0: ਸੰਗ ਸ਼ਰਮ ਨਹੀਂ ਨਾ,
3: ਉਹੀ ਗੱਲ ਮੈਂ ਰਾਜੀ ਨਾ ਕਰਦੇ ਫਿਰ ਵੀ ਕੋਈ ਹੈ ਇੱਜ਼ਤ ਵਾਲੀ ਸ਼ਰਮ ਵਾਲੀ ਇੱਕ ਦੂਜੇ ਦੇ ਉੱਪਰ, ਤੇ ਮੇਨ ਮਕਸਦ ਤਾਂ ਕੁਰਸੀ ਹੋ ਰਹੇਗੀ ਫਿਰ ਨਾ,
0: ਬਿਲਕੁਲ ਬਿਲਕੁਲ
1: ਬਿਲਕੁਲ ਜੀ ਬਿਲਕੁਲ
0: ਜੀ,
3: ਇੱਥੇ ਤੱਕ ਗਿਰ ਜਾਣਾ ਇਹ ਵੀ ਇੱਕ ਸਵਾਲ ਆ ਵੀ ਦੇਖੋ ਇਹਨਾਂ ਦੀ ਕਿੱਡੀ ਵੱਡੀ ਭੁੱਖ ਹੈ
0: ਜੀ,
3: ਕੁਰਸੀ ਇਹਨਾਂ ਲਈ ਤੇ ਇਹਨਾਂ ਲਈ ਕੋਈ ਚੀਜ਼ ਨੀ ਵੀ ਮਤਲਬ ਨਾ ਆਪਦੀ ਕੋਈ ਇੱਜ਼ਤ ਨਾ ਖੂਨ ਨਾ ਕੋਈ ਰਿਸ਼ਤਾ ਸਭ ਖਤਮ ਨੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਬਿਲਕੁਲ ਸਰ,
3: ਉਹੀ ਗੱਲ ਆ ਨਾ ਉਹ ਦਰਬਾਰ ਸੰਧੂ ਸਾਹਿਬ ਦਾ ਗੀਤ ਨੀ ਕਿ ਮਰ ਜਾਏ ਕਤੂਰਾ ਲੁੱਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ
0: ਜੀ,
3: ਪਰ ਜਿਸ ਦਿਨ ਲੁੱਚਾ ਮਰ ਜਾਂਦਾ ਕੋਈ ਘਰ ਘਰ ਵਿੱਚ ਪੈਰ ਨੀ
0: ਪਾਉਂਦਾ,
3: ਤੇ ਕੈਪਟਨ ਸਾਹਿਬ ਪ੍ਰਵਾਨ ਸੀ ਜਦੋਂ ਮੰਤਰੀ ਸੀਗੇ ਉਦੋਂ ਸਾਹਿਬ ਪ੍ਰਵਾਨ ਸੀ ਜੀ, ਵੀ ਉਦੋਂ ਕਹਿੰਦੇ ਸੀ ਇਹ ਰਾਜਿਆਂ ਦੇ ਸ਼ੌਂਕ ਨੇ,
0: ਨੀ ਦੇਖੋ ਉਸ ਸਮੇਂ ਇਹਨਾਂ ਕੋਲ ਕਿਲੇ ਨੂੰ ਰੰਗ ਕਰਾਉਣ ਦੇ ਪੈਸੇ ਤੱਕ ਨੀ ਹੁੰਦੇ ਸੀ, ਸਾਗ ਇੰਪੋਰਟ ਕਰਦੇ ਰਹੇ ਨੇ ਵੇਚਦੇ ਰਹੇ ਨੇ ਆਪ, ਫਿਰ ਜਾ ਕੇ ਕਿਤੇ ਇਹਨਾਂ ਨੂੰ ਕਿਲੇ ਕੁਲੇ ਰੰਗ ਹੋਏ ਬਾਅਦ ਚੋਂ, ਮਾਲ ਹਾਲਾਤ ਇਦਾਂ ਦੇ ਆ ਗਏ ਸੀਗੇ,
3: ਗੱਡੀ ਰਾਣਾ ਗੁਰਜੀਤ ਦੀ ਦਿੱਤੀ ਹੋਈ ਸੀ
0: ਜੀ ਬਿਲਕੁਲ
3: ਦੀ ਬਾਅਦ ਦੇ ਵਿਚ ਸਾਹਮਣੀ
0: ਬਿਲਕੁਲ ਹੈ ਜੀ, ਹਾਂਜੀ ਔਜਲਾ ਸਰ
3: ਕੋਈ ਹੋਰ ਚੀਜ਼ ਵਰਤਣ ਲੱਗ ਜਾਓ ਰਾਜਨ ਜੀ, ਹੁਣ ਝਾੜੂ ਨੂੰ ਰਹਿਣ ਦੋ ਵਰਤਣ ਨੂੰ,
1: ਸਤਿ ਵਚਨ ਜੀ ਸਤਿ ਵਚਨ ਪੂਰਾ ਸਤਿਕਾਰ ਆ ਜੀ,
0: ਉਹ ਆਪਣੇ ਹੁੰਦੀ ਸੀ ਜੀ ਆਪਣੇ ਉਹ ਪਹਿਲਾਂ ਹੁੰਦੀ ਸੀ ਉਹ ਜਿਹੜਾ ਆਪਣੇ ਚੂਹਾਂ ਦੇ ਆਲੇ ਦੁਆਲੇ ਨੀ ਉਹ ਹਰਾ ਘਾਹ ਹੁੰਦਾ ਹੱਥ ਚ ਫਿਰ ਜਾਂਦਾ ਸੁੱਕ ਕੇ ਕੀ ਕਹਿੰਦੇ ਆ ਉਹਨੂੰ ਮੈਨੂੰ ਚੇਤਾ ਭੁੱਲ ਗਿਆ ਉਹ ਬੁਰਸ਼ ਜਿਹਾ ਹੁੰਦਾ ਸੀ ਬਣਾਇਆ ਉਹਦਾ ਜਿਦਾਂ ਕੂਚੀ ਨੀ ਹੁੰਦੀ ਜੀ ਮੂਹਰੇ ਉਹ ਮਤਲਬ ਕਿ ਚੋੜਾ ਹੁੰਦਾ ਬੁਰਸ਼
1: ਸਲਵਾੜ ਦੀ ਕਹਿੰਦੇ ਤੁਸੀਂ
0: ਸਲਵਾੜ ਦੀ ਹਾਂਜੀ ਹਾਂਜੀ ਉਹ ਝਾੜੂ ਪਹਿਲਾਂ ਬਣਾਇਆ ਹੁੰਦਾ ਸੀ ਨਾ
1: ਹਾਂਜੀ
0: ਉਹ ਸੂਤ ਰੋ ਜੀ
1: ਕੋਈ ਗੱਲ ਨੀ ਸਰ ਪਤਾ ਨੀ ਜੇ ਕਿਤੇ ਉਹਦੀ ਬੇਅਦਬੀ ਹੋ ਗਈ ਫੇ ਹੈ ਤਾਂ ਉਹਦਾ ਭੈਣ ਭਰਾ ਹੀ ਆ ਨਾ ਚੋਣ ਦੇ ਭਰਾ ਦੀ ਬੇਅਦਬੀ ਹੋ ਗਈ ਫੇ ਬਿਲਕੁਲ ਨਹੀਂ ਜੀ ਇਹ ਤਾਂ ਸੋਚਾਂਗੇ ਹੁਣ ਕਿਦਾਂ ਵੀ ਇਹਦਾ ਕੋਈ ਸਬਸਟੀਚਿਊਟ ਕਿਦਾਂ ਹੋ ਸਕਦਾ ਹੈਗਾ ਆ ਜੀ
0: ਜੀ ਬਿਲਕੁਲ ਆ ਜੀ ਲੱਭਣਾ ਪੈਣਾ ਜੀ ਬਿਲਕੁਲ ਆ ਜੀ ਜੀ ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਔਜਲਾ ਸਾਹਿਬ ਤੇ ਨਾਲ ਆਪਣੇ ਜੁੜੇ ਨੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਜਨਾਬ
4: ਲੰਘਿਆ ਸੁਣਦਾ ਪਿਆ ਸੀ ਗੱਲਾਂ ਪਿਆਰੇ ਸੱਜਣਾ ਦੀਆਂ
0: ਜੀ
4: ਬਾਈ ਜੀ ਸਾਡੇ ਰੋਜ਼ ਹੀ ਆ ਕੇ ਚਟਪਟੀਆਂ ਖਬਰਾਂ ਸੁਣਾ ਜਾਂਦੇ ਆਪਸ਼ਨ ਆਪਸ਼ਨ ਤੋਂ ਦੱਸੋ ਬਾਬਿਓ ਹੁਣ ਜਾਈਏ ਕਿੱਥੇ ਅਸੀਂ
0: ਜਾਈਏ ਕਿਤੇ ਮੈਂ ਸੈਣੀ ਸਾਹਿਬ ਨਾਲ ਖਬਰ ਕਰਨ ਹੀ ਰਹਿ ਗਿਆ ਜੀ ਦੇਖੋ ਆਪਸ਼ਨ ਮੈਂ ਚਲੋ ਸਾਡੇ ਫਾਦਰ ਸਾਹਿਬ ਕੌਂਸਲ ਦੇ ਵਿਚ ਇਕ ਮਿੰਟ ਰੁਕੋ ਮੈਂ ਕੋਸ਼ਿਸ਼ ਕਰ ਹੀ ਲੈਣਾ ਸੈਣੀ ਸਾਹਿਬ ਦੀ ਜ਼ੁਬਾਨੀ ਸੁਣਦੇ ਆ ਤੇ ਜੇ
4: ਕੋਈ ਗੱਲ ਨੀ ਚਲੋ ਜੋੜ ਦੋ ਉਹਨਾਂ ਨੂੰ ਵੀ ਆਪਸ਼ਨ ਦੱਸੋ ਵੀ ਅਸੀਂ ਹੁਣ ਵੇਖੋ ਆ ਜਿਹੜੇ ਤੁਸੀਂ ਆ ਬਿਠਾਏ ਨੇ ਭਾਵੇਂ ਤੁਹਾਡੀ ਇੱਕ ਵੋਟ ਹੈ ਭਾਵੇਂ ਚਾਰ ਹੁਣ
0: ਜੀ
4: ਹੁਣ ਅਸੀਂ ਤਾਂ ਪਾਈ ਨੀ
0: ਸੈਣੀ ਸਾਹਿਬ ਖਬਰ ਭੇਜੀ ਸੀ ਉਹ ਸਾਡੇ ਇਲਾਕੇ ਦੀ ਖਬਰ ਲੱਗੀ ਆ ਸੈਣੀ ਸਾਹਿਬ ਮੁਕੱਦਰ ਬਾਈ ਜੀ ਅੱਜ ਵੀ ਕਹਿੰਦੇ ਨੇ ਕਿ ਭਾਈ ਵੋਟ ਕਿਹਨੂੰ ਪਾਈਏ ਦੱਸਿਓ ਜੀ ਜਰਾ
4: ਰਾਹ ਦਸੇਰਾ ਤਾਂ ਦੱਸੋ
0: ਦੱਸੋ ਜੀ ਰਾਹ ਦਸੇਰਾ ਸੈਣੀ ਸਾਹਿਬ
1: ਦੇਖੋ ਜੀ ਆਦਮਪੁਰ ਦੇ ਵਿਚ
4: ਸੈਣੀ ਬਾਈ ਜੀ ਸਤਿ ਸ੍ਰੀ ਅਕਾਲ
0: ਸੈਣੀ ਸਾਹਿਬ ਤੋਂ ਸੁਣ ਲੋ ਤੁਸੀਂ ਮਾੜਾ ਜਿਹਾ ਸੁਣਿਓ ਸਹੀ ਕੀ ਕਹਿੰਦੇ ਆ
4: ਕਰਨੀ ਦੇ ਪੂਰੇ ਨੇ ਪਰ ਮੈਂ ਵੀ ਉਹ ਵੀ ਲੋਕਾਂ ਨੂੰ ਤੁਸੀਂ ਆਪਸ਼ਨ ਦੱਸ ਕੇ ਦਿਓ ਵੀ ਇਹ ਨਾ ਤੁਸੀਂ ਨਾਲ ਵੱਖਰੀ ਕਿਸ਼ਤੀ ਨਾ ਲਿਆਇਆ ਕਰੋ ਵੀ ਚੜ ਕੇ ਫਿਰ ਸੌ ਜਾਂਦੇ ਸਵੇਰੇ ਰਾਤ ਨੂੰ ਫਿਰ ਉੱਠ ਕੇ ਆ ਜਾਂਦੇ
0: ਜੀ
4: ਮੈਂ ਕੋਈ ਗੱਲ ਨੀ ਆਉਣ ਦੋ ਸੈਣੀ ਬਾਈ ਦੱਸੋ
0: ਜੀ ਸੈਣੀ
4: ਜੋ ਆਪਸ਼ਨ ਦਿਓ ਕਰਦੇ ਆ ਗੌਰ
1: ਫਿਰ
0: ਇੱਕ ਮਿੰਟ ਮੁਕੱਦਰ ਜੀ ਹਾਂਜੀ ਸੁਣ ਲਿਓ ਮਾੜਾ ਜਿਹਾ
4: ਇੱਕ ਸੈਕਿੰਡ ਮੈਂ ਹੋਰ ਇੱਕ ਗੱਲ ਕਰਨੀ ਆ
0: ਹਾਂਜੀ
4: ਸਾਡੇ ਪਿਆਰੇ ਸੱਜਣ ਨੇ ਕੋਈ ਚੱਕਰ ਨੀ ਹੈਗਾ
0: ਜੀ
4: ਪਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ ਇਹ ਨੀ ਹੈਗਾ ਵੀ ਆਪਾਂ
0: ਜੀ
4: ਨਹੀਂ ਪਾਉਣੀ ਹੈਗੀ
0: ਜੀ
4: ਵਿਚਾਰ ਕਰਕੇ
0: ਜਰੂਰ ਜੀ ਤੁਸੀਂ ਗੱਲ ਤਾਂ ਸੁਣੋ ਗੱਲ ਸੁਣੋ ਪਹਿਲਾਂ ਹਾਂਜੀ ਹਾਂਜੀ ਸੈਣੀ ਸਾਹਿਬ ਜੀ ਅਨੁਜੀ
1: ਤੁਸੀਂ ਜੇ ਵੋਟ ਪਾਉਣ ਵੀ ਗਏ ਤੇ ਤਾਂ ਵੀ ਤੁਹਾਨੂੰ ਰੱਸੇ ਨਾਲ ਬੰਨ ਜਾਣਾ ਘਰ ਤੇ ਤੁਸੀਂ ਨਹੀਂ ਵੋਟ ਪਾਉਣੀ ਰੱਬ ਦੇ ਵਾਸਤੇ ਨਾ ਕਿਸੇ ਤੇ ਧਾਨ ਕਰਿਓ ਹਾਂਜੀ ਕਹਿੰਦਾ ਨੀ ਤੂੰ ਮੁਝ ਪਰ ਇਤਨਾ ਆਸਾਨ ਕਰਨਾ ਕਿ ਮੇਰੇ ਪਰ ਕੋਈ ਆਸਾਨ ਨਾ ਕਰਨਾ ਇਸ ਕਰਕੇ ਤੁਸੀਂ ਲੋਕਤੰਤਰ ਤੇ ਇੰਨਾ ਹੀ ਆਸਾਨ ਕਰਿਓ ਕਿ ਤੁਸੀਂ ਕੋਈ ਵੋਟ ਨਾ ਪਾਇਓ
0: ਹਾਂਜੀ
1: ਬੇਨਤੀ ਇਹ ਆ ਕਿ ਸਾਡੇ ਇਲਾਕੇ ਚ ਖਬਰ ਲੱਗੀ ਆ ਜੀ ਕਿ ਅਖਬਾਰ ਦੇ ਵਿਚ ਫੋਟੋ ਆਈ ਹੈਗੀ ਬਕਾਇਦਾ ਤੌਰ ਤੇ ਕਿ 86 ਈਅਰ ਓਲਡ ਪਰਸਨ ਹੂ ਵਾਜ ਅਨਏਬਲ ਟੂ ਵਾਕ ਹਾਂਜੀ ਵੀ ਉਹ ਚੱਲਣ ਤੋਂ ਅਸਮਰਥ ਸੀ ਭਾਰੇ ਸਾਹਿਬ ਜੀ ਦੇ ਪਿਤਾ ਜੀ ਦੀ ਅਖਬਾਰ ਚ ਫੋਟੋ ਲੱਗੀ ਕਿ ਉਹਨਾਂ ਨੂੰ ਉਹਨਾਂ ਦਾ ਪੋਤਾ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਆ ਉਹ ਆਪਣੇ ਟਰਾਈ ਸਾਈਕਲ ਦੇ ਉੱਤੇ ਜਿਹੜਾ ਹੈਗਾ ਆ ਉਹ ਵੀਲ ਚੇਅਰ ਤੇ ਵੋਟ ਪਾਉਣ ਵਾਸਤੇ ਲਗਾਏ ਤੇ ਉਹਨਾਂ ਨੂੰ ਲੋਕਤੰਤਰ ਦੇ ਯੋਧੇ ਹੋਣ ਦਾ ਖਿਤਾਬ ਮਿਲਿਆ ਜੀ
4: ਨਹੀਂ ਸਗੋਂ ਭਾਈ ਜੀ ਹੁਣ ਏਦੂ ਬਾਅਦ ਤੁਸੀਂ ਪਹਿਲਾਂ ਅਗਲੀ ਗੱਲ ਕਰੋ ਮੈਂ ਉਦੋਂ ਪਹਿਲਾਂ ਹੀ ਗੱਲ ਕਰ ਦੇਣਾ ਵਾ ਇਹ ਜਿਹੜੇ ਇਹ ਸਿੰਬਲ ਰੱਖੇ ਨੇ ਨਾ ਇਹ ਲੋਕਤੰਤਰ ਦੇ ਯੋਧਿਆਂ ਨੇ ਰੱਖੇ ਨੀ, ਇਹ ਸਾਨੂੰ ਵਿਖਾਉਣ ਵਾਸਤੇ ਰੱਖੇ ਨੇ ਬਾਬਿਓ, ਇਹ ਛੱਡ ਦੋ ਤੁਸੀਂ
0: ਕਹਾਣੀਆਂ। ਬਾਦਲ ਸਾਹਿਬ ਤਾਂ ਆਪਣੀ ਮਰਜ਼ੀ ਦੇ ਨਾਲ ਗਏ ਆ ਜੀ, ਹਰ ਸਾਲ ਵੋਟ ਪਾਉਂਦੇ ਆ।
4: ਨਹੀਂ ਬਾਬਿਓ ਜਾਣ ਦਿਓ ਤੁਸੀਂ, ਮੈਂ ਸਾਰੀਆਂ ਗੱਲਾਂ ਇਹਨਾਂ ਦੇ ਸਿੰਬਲ ਇਹ ਜਿਹੜੇ ਵਿਖਾਉਂਦੇ ਨੇ ਸਾਨੂੰ, ਇਹ ਸਾਨੂੰ ਪ੍ਰੇਰਿਤ ਕਰਨ ਵਾਸਤੇ, ਇਹ ਸਭ ਸਮਝਦੇ ਆ ਆਪਾਂ
1: ਹਰ ਵਾਰੀ ਵੋਟ ਪਾਉਂਦੇ ਆ ਵੀ ਹਾਂਜੀ ਵੀਲ ਚੇਅਰ ਦੇ ਉੱਤੇ ਜਾ ਕੇ ਤੇ ਵੋਟ ਪਾ ਕੇ ਆਏ, ਅਖਬਾਰ ਚ ਖਬਰ ਆਈ ਹੈਗੀ ਆ ਜੀ ਉਹਨਾਂ ਦਾ ਬੇਟਾ ਉਹਨਾਂ ਨੂੰ ਨਾਲ ਲੈ ਕੇ ਗਿਆ ਜੀ, ਤੇ ਇਸ ਕਰਕੇ ਇਹ ਤੁਸੀਂ ਆਪਣਾ ਜਿਹੜਾ ਹੈਗਾ ਨੁਮਾਇੰਦਾ ਚੰਗਾ ਬੰਦਾ ਚੁਣੋ
0: ਜੀ,
1: ਜੇ ਚੰਗਾ ਨਹੀਂ ਹੈਗਾ ਤੇ ਨੋਟਾਂ ਨੂੰ ਪਾ ਦਿਓ।
0: ਬਿਲਕੁਲ,
4: ਮੈਂ ਇਸ ਗੱਲ ਵਾਸਤੇ ਤਾਂ ਵੇਖੋ ਮੈਂ ਮਾਫ਼ੀ ਚਾਹੁੰਦਾ, ਮੈਨੂੰ ਸਮਝ ਨੀ ਆਈ, ਮੈਂ ਬਿਲਕੁਲ ਮਾਫ਼ੀ ਚਾਹੁੰਦਾ ਵੀ ਚਲੋ ਉਹ
0: ਨਹੀਂ, ਉਹ ਪਿਛਲੇ ਮੁਕੱਦਰ ਬਾਈ ਜੀ ਉਹ ਪਿਛਲੇ 60-65 ਸਾਲ ਤੋਂ ਵੋਟ ਪਾਉਂਦੇ ਆ ਰਹੇ ਨੇ, ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਆ, ਮੈਂ ਇਹ ਨੀ ਕਿ ਮਤਲਬ ਕਿ ਕੋਈ ਆ ਕੇ ਘਰੋਂ ਲੈ ਗਿਆ ਜਾਂ ਕਿੱਦਾਂ, ਇੱਦਾਂ ਨੀ ਕੋਈ ਵੀ ਹੈ, ਮਰਜ਼ੀ ਨਾਲ ਹੀ ਪਾਉਣੀ ਉਹਨਾਂ ਨੇ। ਅਕਾਲੀਆਂ ਨੂੰ ਵੀ ਪਾਉਂਦੇ ਰਹੇ ਆ, ਕਾਂਗਰਸ ਨੂੰ ਵੀ ਪਾਉਂਦੇ ਰਹੇ ਆ, ਆਪ ਨੂੰ ਵੀ ਪਾਉਂਦੇ ਰਹੇ ਆ ਜੀ।
4: ਨਹੀਂ
0: ਆਪਣੇ ਘਰ ਦਾ ਤਾਂ ਪਤਾ ਹੀ ਆ ਨਾ ਆਪਾਂ ਨੂੰ, ਜੇ ਆਪਾਂ ਹਰ ਚੀਜ਼ ਦੇ ਉੱਤੇ ਮਤਲਬ ਕਿ ਉਂਗਲ ਚੱਕ ਕੇ ਵੀ ਨੀ ਨਾ ਸਰ ਸਕਦਾ ਆਪਾਂ ਹਰ ਕਿਸੇ ਤੇ। ਬਿਲਕੁਲ
4: ਮੈਂ ਇਹ ਗੱਲ ਮੈਨੂੰ ਸਮਝ ਨੀ ਆਈ ਹੈਗੀ, ਮੈਂ ਐਵੇਂ ਕਵਾਂ ਵੀ ਮੈਂ ਨੀ ਕਹਿੰਦਾ ਵੀ ਹਰ ਇੱਕ ਬੰਦਾ ਹੀ, ਜੇ ਮੰਨ ਲੋ ਵੀ ਉਹ ਵੀ ਮੰਨ ਲੋ ਕੋਈ ਬਜ਼ੁਰਗ ਹੈ ਜਾਂ ਉਹ ਹਰ ਇੱਕ
0: ਜੀ
4: ਹੋ ਜਾਂਦਾ, ਮੈਂ ਉਹ ਨੀ ਕਹਿੰਦਾ ਹੈਗਾ, ਪਰ ਕਿਉਂਕਿ ਗੱਲ ਉਹ ਮੈਂ ਉਹ ਮੈਨੂੰ ਸਮਝ ਨੀ ਆਈ ਕਿਉਂਕਿ ਜ਼ਿਆਦਾਤਰ ਬਾਈ ਜੀ ਵੀ ਫਲਾਣਾ ਇੰਨਾ ਕੁ ਬਜ਼ੁਰਗ ਸੀ ਹਨਾ, ਹਰ ਇੱਕ ਨਹੀਂ ਪਰ ਉਹ ਵਿੱਚੋਂ ਵਿੱਚੋਂ ਜਾਂਦੇ ਨੇ ਨਾ ਵੀ ਆਪਾਂ ਨੂੰ ਇਹ ਵਿਖਾਇਆ ਜਾਂਦਾ ਵੀ ਉਹ ਮੰਨ ਲੋ ਵੀ
0: ਬਿਲਕੁਲ
4: ਵੋਟ ਪਾਉਣਾ ਉਹ, ਮੈਂ ਉਹ ਨੀ ਹੈਗਾ। ਮੈਂ ਤਾਂ ਵੇਖੋ ਬਾਈ ਜੀ ਮੈਂ ਤਾਂ ਇਹ ਗੱਲ ਮੰਨਦਾ ਹੈਗਾ ਵੀ ਸਾਡੇ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ ਦਾ ਹੈਗਾ ਬਾਈ ਜੀ, ਆਮ ਬੰਦੇ ਕੋਲ ਕਿਹੜਾ ਅਧਿਕਾਰ ਹੈ
0: ਜੀ ਜੀ ਬਿਲਕੁਲ,
4: ਉਹ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦਾ
0: ਜੀ,
4: ਇਸ ਤੋਂ ਵੱਡਾ ਸੰਵਿਧਾਨ ਚ ਤਾਂ ਆਮ ਬੰਦੇ ਕੋਲ ਕੋਈ ਅਧਿਕਾਰ ਹੀ ਨੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਜੀ,
4: ਪਰ ਉਹ ਗੱਲ ਉਹੀ ਆ ਵੀ ਉਹ ਚਲੋ ਇਸ ਸੈਣੀ ਬਾਈ ਜੀ ਤੁਹਾਡੇ ਆਪਣਾ ਗੱਲ ਕਰਕੇ ਮੈਂ ਮਾਫ਼ੀ ਫਿਰ ਦੁਬਾਰਾ ਚਾਹੁੰਦਾ।
0: ਨਹੀਂ ਨਹੀਂ ਇੱਦਾਂ ਦੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਗੱਲ ਨੀ,
4: ਹਰ ਇੱਕ ਬੰਦਾ ਮੈਂ ਕਦੇ ਵੀ ਨੀ, ਚਲੋ ਇਹ ਤਾਂ ਤੁਹਾਡੇ ਨਾਲ ਜੁੜੀ ਹੋਈ ਗੱਲ ਹੈ
0: ਜੀ,
4: ਵੀ ਜੇ ਕੋਈ ਬੰਦਾ ਜਾਂਦਾ ਕਿਉਂਕਿ ਅਸਲ ਚ ਕਾਰਨ ਉਹੀ ਹੈ ਨਾ ਬਾਈ ਜੀ, ਇਹਨਾਂ ਇਹ ਜਿਹੜੀਆਂ ਸ਼ੋਸ਼ੇਬਾਜ਼ੀਆਂ ਕਰਦੇ ਨੇ ਲੀਡਰ ਉਹਨਾਂ ਨੂੰ ਵੇਖ ਕੇ ਫਿਰ ਵੀ ਜੇ ਕੋਈ ਵਾਕਈ ਉਹੀ ਗੱਲ ਜਾਂਦਾ ਉਹਦੇ ਵੱਲੋਂ ਵੇਖ ਕੇ ਵੀ ਐਂ ਲੱਗਦਾ ਵੀ ਕਿਤੇ ਇਹਨਾਂ ਨੇ ਨਾ ਭੇਜਿਆ ਹੋਵੇ।
0: ਬਿਲਕੁਲ
4: ਸਹੀ ਗੱਲ, ਦਿਲ ਦੀ ਗੱਲ
0: ਜੀ ਜੀ,
4: ਮੈਂ ਉਹ ਨੀ ਕਹਿੰਦਾ ਹੈਗਾ, ਵੋਟ ਦਾ ਅਧਿਕਾਰ ਤਾਂ ਬਾਈ ਜੀ ਹੁਣ ਆਪਣੇ ਆਮ ਬੰਦਿਆਂ ਕੋਲ ਸਭ ਤੋਂ ਵੱਡਾ, ਪਰ ਗੱਲ ਉਹ ਹੈ ਕਿ ਹੁਣ ਆਪਸ਼ਨ ਕੋਈ ਨੀ ਦਿਸਦਾ ਹੈਗਾ ਬਾਈ ਜੀ। ਮੈਂ ਤਾਂ ਹੁਣ ਇਹਨਾਂ ਨੂੰ ਅੱਗੇ ਸੈਣੀ ਬਾਈ ਜੀ ਨੂੰ ਮੈਂ ਕਿੰਨੀ ਵਾਰੀ ਗੱਲ ਕਹੀ ਹੈ
0: ਜੀ,
4: ਹੁਣ ਪਿਛਲੇ ਨੇ ਸੈਣੀ ਬਾਈ ਜੀ ਵੀ ਮੇਰੀ ਗੱਲ ਨੂੰ ਉਹੀ ਗੱਲ ਮੰਨਦੇ ਹੈਗੇ ਨੇ ਵੀ ਤੁਸੀਂ ਬਾਦਲ ਸਾਹਿਬ ਦੇ ਮੂੰਹ ਘਵਾ ਕੇ ਵਿਖਾ ਦੋ ਵੀ ਸਾਡੀ ਗਲਤੀ ਸੀ ਜੀ, ਸਾਡੇ ਕਰਕੇ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ
0: ਜੀ,
4: ਇੱਕ ਵਾਰੀ ਇਹਨਾਂ ਦੇ ਮੂੰਹ ਚੋਂ ਘਵਾ ਕੇ ਵਿਖਾ ਦੋ ਵੀ ਸਾਡੀ ਪਾਰਟੀ ਦੀ ਗਲਤੀ ਸੀ। ਮੈਂ ਖੁਦ ਕਹਿ ਕੇ ਜਿਵੇਂ ਕਹਿੰਦੇ ਨਾ ਵੀਡੀਓ ਬਣਾਈ ਮੰਨ ਲਓ ਤੁਹਾਡੇ ਫਾਦਰ ਸਾਹਿਬ ਆਪਣਾ ਗਏ ਬਜ਼ੁਰਗ
0: ਜੀ ਜੀ,
4: ਮੈਂ ਵੀਡੀਓ ਬਣਾ ਕੇ ਜਾਵਾਂਗਾ ਇੱਕ ਵਾਰੀ ਬਾਦਲ ਸਾਹਿਬ ਦੇ ਮੂੰਹੋਂ ਜਾਂ ਕਾਂਗਰਸ ਵਾਲੇ ਦੇ ਮੂੰਹੋਂ ਘਵਾ ਦੋ ਵੀ ਝਾੜੂ ਵਾਲੇ ਲਿਆਉਣ ਚ ਸਾਡੀ ਗਲਤੀ ਸੀ, ਲੋਕਾਂ ਦੀ ਗਲਤੀ ਨੀ।
0: ਬਿਲਕੁਲ ਹੈ ਜੀ,
4: ਕਹਾ ਦਿਓ ਆ 27 ਵਾਲੀਆਂ ਵੋਟਾਂ ਤੋਂ ਪਹਿਲਾਂ ਕਹਾ ਕੇ ਵਿਖਾ ਦੋ ਮੈਨੂੰ।
0: ਬਿਲਕੁਲ ਹੈ ਜੀ,
4: ਮੈਂ ਨੀਵਾਂ ਹੋ ਕੇ ਜਾਵਾਂਗਾ ਜੀ
0: ਜੀ ਜੀ।
4: ਇਹ ਕਹਿੰਦੇ ਵੀ ਸੈਣੀ ਬਾਈ ਜੀ, ਇਹ ਕਹਿੰਦੇ ਸੈਣੀ ਬਾਈ ਜੀ ਦੀ ਗਲਤੀ ਹੈ
0: ਵੀ
4: ਤੁਸੀਂ ਝਾੜੂ ਵਾਲਿਆਂ ਨੇ ਚੁਣਿਆ
0: ਜੀ,
4: ਤੁਹਾਨੂੰ ਗਲਤ ਫੜਾਉਂਦੇ ਨੇ
0: ਜੀ,
4: ਫਿਰ ਅਸੀਂ ਗਲਤ ਹਾਂ, ਅਸੀਂ ਫਿਰ ਇਹਨਾਂ ਨੂੰ ਚੁਣ ਦੁਬਾਰਾ ਜਾਈਏ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਨੋਟਾ ਹੈਗਾ ਜਾਂ ਜੇ ਤਿੰਨ ਚਾਰ ਪਾਰਟੀਆਂ ਹੈਗੀਆਂ ਨਹੀਂ ਪਸੰਦ ਤਾਂ ਨੋਟਾ ਤਾਂ ਹੈਗਾ ਹੀ ਆ ਫਿਰ।
4: ਨਹੀਂ ਬਾਈ ਜੀ, ਨੋਟਾਂ ਨੂੰ ਵੀ ਪਾਉਣ ਜਾਣ ਵਾਸਤੇ ਮੇਰੇ ਕੋਲੋਂ, ਮੈਂ ਜੇ ਜਾਵਾਂਗਾ ਲੈਣ ਚ ਖਲੋਵਾਂਗਾ, ਮੈਨੂੰ 2 ਘੰਟੇ ਲੱਗਣੇ ਬਾਈ ਜੀ।
0: ਉਹ ਤਾਂ ਹੈ ਹੀ ਆ ਜੀ,
4: ਮੈਂ ਉਹ 2 ਘੰਟੇ ਮੈਂ ਆਪਣੇ ਆਪਣੇ ਘਰ ਵਾਸਤੇ ਕੋਈ 100-200 ਕਮਾ ਕੇ ਨਾ ਲਿਆਵਾਂਗਾ ਆਪਣੇ ਬੱਚੇ ਵਾਸਤੇ
0: ਜੀ,
4: ਕਿਉਂ ਪਾਉਣੀ ਹੈ ਫਿਰ ਨੋਟਾਂ ਨੂੰ? ਜੇ ਇਹਨਾਂ ਨੂੰ ਨਹੀਂ ਵੋਟ ਪਾ ਸਕਦੇ ਤੇ ਫਿਰ ਕਿਉਂ ਨੋਟਾਂ ਨੂੰ ਵੀ ਕਾਹਦੇ ਵਾਸਤੇ ਪਾਉਣ ਜਾਣਗੇ?
0: ਨਹੀਂ ਉਹ ਦਿਖੂਗਾ ਤਾਂ ਸਹੀ ਕਿ ਲੋਕਾਂ ਦੀ ਪਸੰਦ ਕੀ ਆ, ਜਾਂ ਕਿਤੇ ਨਾ ਕਿਤੇ ਫਿਰ ਉਹ ਆਪਣਾ ਇਤਰਾਜ਼ ਕਿੱਥੇ ਦਰਜ ਕਰਾਵਾਂਗੇ।
4: ਕਈ ਥਾਵਾਂ ਤੇ ਨਾ ਆਪਣਾ ਭਾਰਤ ਬਾਈ ਜੀ, ਕਈ ਥਾਵਾਂ ਤੇ ਹੋਇਆ ਵੀ ਨੋਟਾਂ ਨੂੰ, ਉਹੀ ਗੱਲ ਹੈ, ਵੋਟਾਂ ਇੰਨੀਆਂ ਕੁ ਪੈ ਗਈਆਂ ਵੀ ਉਹ ਕਹਿਣ ਨੂੰ ਖਬਰ ਜ਼ਰੂਰ ਆਈ 1-2 ਦਿਨ ਬਾਅਦ, ਖਬਰ ਬਣ ਕੇ ਰਹਿ ਗਈ ਬਾਈ ਜੀ, ਉਹਦਾ ਕੋਈ ਕਿਸੇ ਨੂੰ ਚੇਤਾ ਵੀ ਨੀ ਹੋਣਾ। ਮੈਂ ਸੁਣਦਾ ਰਹਿੰਦਾ ਬਾਈ ਜੀ, ਮੈਂ ਐਵੇਂ ਵੀ ਆਹ ਜਿਹੜੀਆਂ ਖਬਰਾਂ ਚੱਲਦੀਆਂ ਰਹੀਆਂ ਨੇ, ਪਰ ਇਹਨਾਂ ਤੇ ਕੀ ਅਸਰ ਹੈ ਜੀ? ਕੋਈ ਅਸਰ
0: ਨੀ
4: ਇਹਦਾ। ਇਹ ਤਾਂ ਸਾਨੂੰ ਉਹੀ ਗੱਲ ਹੈ, ਐਵੇਂ ਵਾਧੂ ਭੇਡਾਂ ਬੱਕਰੀਆਂ ਸਮਝਦੇ ਨੇ, ਸਾਨੂੰ ਤਾਂ ਐ ਸਮਝਦੇ ਨੇ ਵੀ ਜਦੋਂ ਵੋਟਾਂ ਆਈਆਂ ਚਿੱਕ ਕੇ ਲੈ ਗਏ ਤੇ ਉਹੀ ਗੱਲ ਸਾਨੂੰ ਮੁੰਨ ਕੇ ਤੇ ਘਰੇ ਛੱਡ ਗਏ, ਬਸ ਕਹਾਣੀ ਇੰਨੀ ਕੋਈ ਆ ਇਹਨਾਂ ਵਾਸਤੇ
0: ਜੀ।
4: ਅਸੀਂ ਅਸੀਂ ਅਸੀਂ ਜਾਣਦੇ ਹਾਂ ਵੀ ਅਸੀਂ ਲੋਕਤੰਤਰ ਬਚਾਉਣ ਜਾਂਦੇ ਹਾਂ ਜੀ ਵੋਟਾਂ ਪਾਉਣ
0: ਵਾਸਤੇ,
4: ਸਰਕਾਰ ਬਦਲਦੇ ਹੈ। ਇੱਕ ਉਹੀ ਗੱਲ ਮੈਂ ਵਾਰ ਵਾਰ ਕਹਿੰਦਾ ਵੀ ਇੱਕ ਲੋਗੋ ਉਤਲਾ ਚੇਂਜ ਹੋ ਜਾਂਦਾ ਵੀ ਹੁਣ ਅਕਾਲੀ ਆ ਗਏ, ਹੁਣ ਕਾਂਗਰਸੀ ਆ ਗਏ, ਹੁਣ ਝਾੜੂ ਵਾਲੇ ਆ ਗਏ। ਤੁਸੀਂ ਦੇਖ ਲਓ ਹੁਣ ਤਾਂ ਨਵੇਂ ਆਏ ਨਾ ਝਾੜੂ ਵਾਲੇ, ਸਾਰਿਆਂ ਨੇ ਸਾਰਿਆਂ ਨੇ ਉਹੀ ਗੱਲ ਕਿੰਨਾ ਜ਼ੋਰ ਲਾ ਕੇ ਚੁਣੇ ਹੈ, ਫਿਰ ਅੱਜ ਕਿਉਂ ਗਾਲਾਂ ਦੇਣ ਲੱਗੇ ਬਾਈ ਜੀ? ਹੁਣ ਕਹਿੰਦੇ ਵੀ ਪਿਛਲੇ ਚੰਗੇ ਸੀ, ਜੇ ਆ ਪਿਛਲੇ ਆ ਜਾਣਗੇ ਤੁਹਾਡੇ ਸਾਹਮਣੇ ਹੀ ਆ, ਤੁਸੀਂ ਆ ਦੇਖ ਲਿਓ 6-9 ਮਹੀਨਿਆਂ ਨੂੰ
0: ਜੀ,
4: ਇਹੀ ਜਨਤਾ ਗਾਲਾਂ ਕੱਢਣ ਲੱਗ ਗਈ ਵੀ ਐ ਕਰਨ ਲੱਗ ਗਏ ਜੀ, ਉਹ ਕਰਨ, ਕਿਉਂਕਿ ਬਾਈ ਜੀ ਕੁਰਸੀ ਤੇ ਬਹਿਣ ਦੀ ਹੋਈ ਕਹਾਣੀ ਹੈ ਬਸ, ਹੋਰ ਕੁਛ ਨੀ ਹੈਗਾ।
0: ਬਿਲਕੁਲ ਬਿਲਕੁਲ,
4: ਜਦੋਂ ਬਹਿ ਗਏ ਕੁਰਸੀ ਤੇ ਫਿਰ ਉਹ ਮੈਂ ਤਾਂ ਕਈ ਵਾਰੀ ਕਹਿਣਾ ਵੀ ਉਹ ਕੁੱਕੀ ਗਿੱਲ ਜਿਹੜਾ ਵਿਚਾਰਾ, ਵਿਚਾਰਾ ਨੀ ਮੈਂ ਕਹਿੰਦਾ ਉਹ ਅਣਖੀ ਯੋਧਾ ਹੈਗਾ ਜਿਹੜਾ ਇੱਕ ਅਣਖ ਵਾਸਤੇ ਉਹੀ ਗੱਲ ਉਹ ਕਹਿ ਕੇ ਮੰਨ ਲਓ ਵੀ ਇੱਕ ਉਹ ਇਹ ਵੀ ਨੀ ਕਹਿੰਦਾ ਹੈਗਾ ਵੀ ਮੈਂ ਧਰਮ ਦੇ ਪਿੱਛੇ ਲੱਗ ਕੇ ਵੀ ਇੱਕ ਪੱਗ ਦੇ ਪਿੱਛੇ ਲੱਗ ਕੇ ਕਹਿੰਦਾ ਅਸੀਂ ਤੁਰੇ, ਨਾਲੇ ਕੋਈ ਮਾੜੇ ਘਰ ਦੇ ਨੀ ਸੀ
0: ਜੀ,
4: ਉਹ ਕਹਿ ਕੇ ਉਹੀ ਗੱਲ 18-20 ਸਾਲ ਆਪਣੀ ਜ਼ਿੰਦਗੀ ਦੇ ਜੇਲ ਚ ਗਾਲ ਕੇ ਆ ਗਿਆ ਤੇ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਖੂਹ ਚ ਕੁੱਕੀ ਗੱਲ
0: ਜੀ,
4: ਹੁਣ ਤੁਸੀਂ ਕਿੱਧਰ ਨੂੰ ਜਾਓਗੇ, ਤੁਸੀਂ ਕਹਾਣੀ ਕਿੱਥੇ ਲਿਜਾਓਗੇ
0: ਜੀ।
4: ਇਸ ਕਰਕੇ ਬਾਈ ਜੀ ਆਪਾਂ ਦਾ ਨਾ ਠੀਕ ਹੈ, ਆਪਣਾ ਰੋਟੀ ਪਾਣੀ ਬਾਈ ਜੀ ਆਪਾਂ ਕਮਾਈਏ ਖਾਈਏ, ਇੰਨਾ ਠੀਕ ਆ, ਕਿਉਂਕਿ ਕਦਰ ਬਾਈ ਜੀ ਇੱਥੇ ਵੋਟਾਂ ਦੀ ਸਰਕਾਰ ਦਾ, ਹੁਣ ਮੈਂ ਨਾ ਪਾਵਾਂਗਾ ਮੇਰੇ ਵਰਗੇ 4 ਹੋਰ ਨਾ ਪਾਣਗੇ, ਉਹਦੇ ਨਾਲ ਇਹਨਾਂ ਨੂੰ ਥੋੜੀ ਕੋਈ ਫਰਕ ਪੈਂਦਾ ਹੈਗਾ, ਸਰਕਾਰ ਦਾ ਬਦਲਣੀ ਹੈ ਬਾਈ ਜੀ,
0: ਬਿਲਕੁਲ ਜੀ,
4: ਉਹ ਆਉਂਦੀ ਜਾਂਦੀ ਰਹਿਣੀ ਹੈ। ਪਰ ਅਫਸੋਸ ਬੜਾ ਹੁੰਦਾ ਭਾਰਤ ਬਾਈ ਜੀ, ਮੈਂ ਤਾਂ ਇਹੀ ਗੱਲ ਕਹਿਣਾ ਵਾ
0: ਜੀ,
4: ਇਹ ਜਿਹੜਾ ਸਿਸਟਮ ਹੈ ਨਾ ਅਸੀਂ ਜਿਹਨੂੰ ਲੋਕਤੰਤਰ ਕਹਿੰਦੇ ਹਾਂ, ਇਹ ਲੋਕਤੰਤਰ ਹੁਣ ਉਹੀ ਗੱਲ ਉਸ ਹਿਸਾਬ ਦਾ ਰਿਹਾ ਨੀ ਹੈਗਾ, ਇਹਦੇ ਚ ਹੁਣ ਵੋਟਾਂ ਹੋਰ ਤਰੀਕੇ ਨਾਲ ਪੈਂਦੀਆਂ ਨੇ ਭਾਰਤ ਬਾਈ ਜੀ,
0: ਬਿਲਕੁਲ ਜੀ।
4: ਪਰ ਮੈਂ ਚਲੋ ਮੈਂ ਲਾਸਟ ਇੱਕ ਵਾਰੀ ਮੈਂ ਤੁਹਾਡੀ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਤੋਂ ਬਾਅਦ ਮੈਂ ਫਿਰ ਮਾਫ਼ੀ ਮੰਗਦਾ,
0: ਥੋੜੀ ਜਿਹੀ
4: ਕਨਫਿਊਜ਼ਨ ਹੋ ਗਈ, ਨਹੀਂ ਕਈ ਵਾਰੀ ਮੈਨੂੰ ਸਮਝ ਨੀ ਆਈ ਉਸ ਗੱਲ ਦੀ, ਮੈਂ ਕਈ ਵਾਰੀ ਇਹ ਹੁੰਦਾ ਨਾ ਕਿਉਂਕਿ ਅਸਲ ਦਿਨ ਛਪਦੀਆਂ ਰਹਿੰਦੀਆਂ ਨੇ ਖਬਰਾਂ ਭਾਰਤ ਬਾਈ ਜੀ, ਜਦੋਂ ਵੀ ਮੰਨ ਲਓ ਵੋਟਾਂ ਹੁੰਦੀਆਂ ਨੇ ਅਲੱਗ ਅਲੱਗ ਖਬਰਾਂ ਲੱਗਦੀਆਂ ਨੇ ਵੀ ਇੰਨੇ ਸਾਲਾਂ ਦੇ ਬਜ਼ੁਰਗ ਨੇ ਜਾ ਕੇ ਐਵੇਂ ਵੋਟ ਪਾਈ, ਕਿਉਂਕਿ ਉਹਦੇ ਵਾਸਤੇ ਮੋਟੀਵੇਟ ਕਰਦੇ ਨੇ ਵੀ ਲੋਕ ਹੋਰ ਵੋਟਾਂ ਪਾਉਣ,
0: ਯੰਗਸਟਰ ਦੇ ਲਈ ਇੱਕ ਹੁੰਦਾ ਕਿ ਘੱਟੋ ਘੱਟ ਤੁਸੀਂ ਆਓ, ਯੰਗਸਟਰ ਜਿਹੜੇ ਨੇ, ਬਿਲਕੁਲ ਜੀ
4: ਬਿਲਕੁਲ, ਪਰ ਹਰ ਇੱਕ ਬੰਦਾ ਨੀ ਹੁੰਦਾ, ਮੈਂ ਦੁਬਾਰਾ ਗਲਤੀ ਹੋਈ ਮੈਂ
0: ਨਹੀਂ ਏਦਾਂ ਦੀ ਕੋਈ ਗੱਲ ਕਹਿੰਦਾ, ਥੈਂਕ ਯੂ ਜੀ,
4: ਮੈਨੂੰ
0: ਆਪ ਨੂੰ ਮਹਿਸੂਸ ਹੋਣ ਦਿਆ ਕੋਈ ਮਾਇੰਡ ਨੀ ਏਦਾਂ ਦਾ, ਓਕੇ ਜੀ ਓਕੇ, ਥੈਂਕ ਯੂ,
4: ਠੀਕ ਹੈ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, ਕੁਝ ਸੁਨੇਹੇ ਜਿਹੜੇ ਆਏ ਨੇ। ਔਜਲਾ ਸਾਹਿਬ ਕਹਿੰਦੇ ਹਿੱਲਿਆਂ ਦੇ ਕਿਹੜਾ ਡਾਕਟਰ ਸਿੰਘ ਲਾ ਦਿੰਦੇ ਐ ਤੇ ਫਿਰ ਵੀ ਵੋਟ ਪਾਈ ਹੋਈ ਹੈ, ਰਾਜਨ ਜੀ ਇੰਨਾ ਤਾਂ ਖਿਆਲ ਰੱਖਣਗੇ। ਤੇ ਆਪਣੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਦਸੂਹੇ ਬਾਰ ਦੀ ਚੋਣ ਕਰਾਉਂਦੇ ਹੋ, ਹੌਲੀ ਹੌਲੀ ਤਰੱਕੀ ਕਰਕੇ ਮੁੱਖ ਚੋਣ ਕਮਿਸ਼ਨ ਸਟੇਟ ਵੱਲ ਜਿਹੜਾ ਜਾਵੋਗੇ। ਫਿਰ ਲਿਖਦੇ ਨੇ ਕਿ 22 ਦੇ ਵਿੱਚ ਵੀ ਤਾਂ ਕਹਿੰਦੇ 2022 ਦੇ ਵਿੱਚ ਵੀ ਸਮਝਦਾਰ ਹੀ ਸੀ ਪੰਜਾਬ ਦੇ ਲੋਕ ਰਾਜਨ ਜੀ। ਤੇ ਹੋਰ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਜਗਤਾਰ ਭਾਰਤ ਇੰਡੀਆ ਤੋਂ ਸਤਿ ਸ੍ਰੀ ਅਕਾਲ, ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਇੱਕ ਦੂਸਰੇ ਨੂੰ ਵੀ ਨਾਲ ਨਾਲ। ਤੇ ਮੁਕੱਦਰ ਜੀ ਕਹਿੰਦੇ ਜਿਹੜੀ ਤੁਸੀਂ ਗੱਲ ਲਿਖੀ, ਜਦੋਂ ਕਿਸੇ ਕੋਲ ਕੋਈ ਚਾਰਾ ਨਹੀਂ ਹੁੰਦਾ, ਨਾ ਤੇ ਸਿਰਫ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਤੇ ਉਹ ਪਾਣੀ 99% ਫੀਲਿੰਗ ਦੇ ਨਾਲ ਭਰਿਆ ਹੁੰਦਾ, ਪਰ ਵਸ ਦੀ ਗੱਲ ਜਿਹੜੀ ਹੈ ਨਹੀਂ ਹੁੰਦੀ ਹੈ ਪਿਆਰਿਓ। ਤੇ ਨਵਦੀਪ ਸਿੰਘ ਜੀ ਦਿੱਲੀਓ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਲਿਖਦੇ ਨੇ। ਮਾਲ ਸੁਰਿੰਦਰ ਜੀ ਯੂ ਐਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸੁਰਜੀਤ ਭਾਰਾ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ। ਓਜਰਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਰਾਜਨ ਸੈਣੀ ਜੀ ਨੇ ਲਾਈਕ ਨੰਬਰ 5 ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਲਿਖਦੇ ਨੇ ਸੈਣੀ ਸਾਹਿਬ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕਾ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਇਹ। ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਪਿਆਰਿਓ। ਤੇ ਸੈਣੀ ਸਾਹਿਬ ਲਿਖਦੇ ਨੇ ਉਹ ਆਪਣੇ ਜਨਮ ਦਿਨ ਤੇ ਕਰਨਾ ਟਰੰਪ ਨੇ ਫਾਈਟ ਵਾਲਾ ਕਹਿੰਦੇ ਕੰਮ ਜੀ। ਓਕੇ ਜੀ ਓਕੇ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਦਵਿੰਦਰ ਭਾਰਤ ਜੀ ਕਹਿੰਦੇ ਨੇ UAE ਤੋਂ ਸਤਿ ਸ਼੍ਰੀ ਅਕਾਲ। ਤੇ ਮੁਕੱਦਰ ਜੀ ਦਾ ਸੁਣਿਆ ਸਭ ਬਾਕੀ ਪੜ੍ਹੀ ਦਿੱਤੇ ਨੇ ਤਕਰੀਬਨ। ਸਤਿ ਸ਼੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ। ਮਲੂਕ ਸਿੰਘ ਜੀ ਲਿਖਦੇ ਨੇ ਇਸ

ਲਿਖੀ ਜਦੋਂ ਕਿਸੇ ਕੋਲ ਹਾਂਜੀ ਸਾਂਝਾ ਕਰ ਦਿੱਤਾ ਜੀ। ਲੋ ਦੋਸਤੋ ਜਾਂਦੇ ਜਾਂਦੇ ਹੋਰ ਵਿਦੇਸ਼ੀ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਦੇ ਹਾਂ ਤੇ ਹਾਈ ਕੋਰਟ ਦੀ ਗੱਲ ਆਪਾਂ ਕਰ ਲਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਪੰਜਾਬ ਹਿਮਾਚਲ ਚ ਸਰਹੱਦ ਤੇ ਐਂਟਰੀ ਟੈਕਸਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਹੈ ਤੇ 55 ਪੁਆਇੰਟਾਂ ਦੇ ਉੱਤੇ ਧਰਨੇ ਲਾਏ ਗਏ ਨੇ। ਅੱਜ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਦੇ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਗਰਾ ਮੋੜਾ ਟੋਲ ਪਲਾਜ਼ਾ ਵਿਖੇ ਕੀਰਤੀ ਕਿਸਾਨ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਕਾਰਨ ਹਿਮਾਚਲ ਨੂੰ ਜਾਣ ਅਤੇ ਉਥੋਂ ਆਉਣ ਵਾਲੀਆਂ ਜਿਹੜੀ ਆਵਾਜਾਈ ਹੈ ਕਰੀਬ 4 ਘੰਟੇ ਪ੍ਰਭਾਵਿਤ ਹੋਈ ਹੈ। ਦੂਸਰੇ ਪਾਸੇ ਮੱਛਰਾਂ ਦੀ ਗੱਲ ਕਰਦੇ ਇੰਟਰਸਟਿੰਗ ਖ਼ਬਰ ਹੈ। ਫਿਨਲੈਂਡ ਦੇ ਵਿਚ ਤਾਂ ਕਾਫ਼ੀ ਸਮੇਂ ਤੋਂ ਇਹ ਜਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ ਤੇ ਗੂਗਲ ਜਿਹੜਾ ਅਮਰੀਕਾ ਦੇ ਵਿਚ ਪ੍ਰਯੋਗ ਕਰਨ ਦੀ ਇੱਛਾ ਰੱਖ ਰਿਹਾ। ਅਮਰੀਕਾ ਦੇ ਵਿਚ ਕਿਉਂ ਛੱਡੇ ਜਾਣ ਦੀ ਜਿਹੜੀ ਗੱਲ ਹੋ ਰਹੀ ਹੈ, 6.4 ਕਰੋੜ ਮੱਛਰ। ਪਹਿਲੀ ਨਜ਼ਰ ਇਹ ਵਾਤਾਵਰਣ ਦੇ ਵਿਚ ਲੱਖਾਂ ਮੱਛਰ ਛੱਡਣ ਦੀ ਗੱਲ ਸੁਣਨ ਦੇ ਵਿਚ ਅਜੀਬ ਤੇ ਉਲਟੀ ਲੱਗ ਸਕਦੀ ਹੈ ਹਰ ਕਿਸੇ ਨੂੰ, ਪਰ ਗੂਗਲ ਦਾ ਜਿਹੜਾ ਮੰਨਣਾ ਹੈ ਕਿ ਮੱਛਰਾਂ ਤੋਂ ਫੈਲਣ ਵਾਲੀਆਂ ਜਿਹੜੀਆਂ ਬਿਮਾਰੀਆਂ ਉਨ੍ਹਾਂ ਦੇ ਵਿਰੁੱਧ ਜੰਗ ਦੇ ਵਿਚ ਇਹ ਇਕ ਬਹੁਤ ਹੀ ਵਧੀਆ ਹਥਿਆਰ ਸਾਬਤ ਹੋ ਸਕਦਾ ਹੈ। ਇਹ ਟੈਕਨਾਲੋਜੀ ਜਿਹੜੀ ਹੈ ਦਿੱਗਜ ਕੰਪਨੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿਚ ਲੈਬਾਰਟਰੀ ਲੈਬ ਦੇ ਵਿਚ ਤਿਆਰ ਕੀਤੇ ਗਏ ਮੱਛਰ ਨੇ। 6.4 ਕਰੋੜ ਜਿਹੜੇ ਨੇ ਮੱਛਰ ਹੈ ਉਨ੍ਹਾਂ ਨੂੰ ਛੱਡਣ ਦੇ ਲਈ ਮਨਜੂਰੀ ਮੰਗ ਰਹੀ ਹੈ ਕਿ ਇਹਨੂੰ ਅਸੀਂ ਵਾਤਾਵਰਨ ਦੇ ਵਿਚ ਜਿਹੜਾ ਛੱਡ ਸਕੀਏ। ਇਕ ਜੈਵਿਕ ਜਿਹੜੀ ਆਬਾਦੀ ਨਿਯੰਤਰਣ ਹੈ ਜਿਹਨੂੰ ਕਿ ਬਾਇਓਲੋਜੀਕਲ ਪਾਪੂਲੇਸ਼ਨ ਕੰਟਰੋਲ ਪ੍ਰੋਗਰਾਮ ਦਾ ਹਿੱਸਾ ਦੱਸਿਆ ਹੈ, ਜਿਸਦਾ ਉਦੇਸ਼ ਅਸਲ ਦੇ ਵਿਚ ਬਿਮਾਰੀਆਂ ਜਿਹੜੀਆਂ ਨੇ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਨੂੰ ਘਟਾਉਣਾ। ਇਸ ਪ੍ਰਸਤਾਵ ਦੀ ਇਸ ਵੇਲੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਜਿਹੜੀ ਹੈ EPA US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਉਹਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਜੇਕਰ ਇਸ ਨੂੰ ਮਨਜੂਰੀ ਮਿਲਦੀ ਹੈ ਤਾਂ ਅਗਲੇ 2 ਸਾਲਾਂ ਦੇ ਵਿਚ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਵਿਚ ਲੱਖਾਂ ਖਾਸ ਤੌਰ ਦੇ ਉੱਤੇ ਤਿਆਰ ਕੀਤੇ ਗਏ ਜਿਹੜੇ ਨਰ ਮੇਲ ਜਿਹੜੇ ਨੇ ਮੇਲ ਮੱਛਰ ਛੱਡੇ ਜਾਣਗੇ, ਜੋ ਕਿ ਜਿਹੜੇ ਨੇ ਉਹ ਜਿਹੜੇ ਬਿਮਾਰੀ ਫੈਲਾਉਣ ਵਾਲੇ ਮੱਛਰ ਨੇ ਉਨ੍ਹਾਂ ਨੂੰ ਜਿਹੜਾ ਕੰਟਰੋਲ ਕਰਨਗੇ ਤੇ ਉਨ੍ਹਾਂ ਦੀ ਆਬਾਦੀ ਨੂੰ ਕੰਟਰੋਲ ਕਰਨਗੇ। US ਇਰਾਨ ਜਿਹੜਾ ਕੰਫਲਿਕਟ ਚੱਲ ਰਿਹਾ, ਅਮਰੀਕਾ ਨੇ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਬੰਬ ਸੁੱਟੇ ਆ ਫਿਰ ਤੋਂ ਤੇ ਕੁਵੈਤ ਤੇ ਹੋਏ ਡਰੋਨ ਹਮਲੇ ਦੇ ਵਿਚ ਜਿਹੜਾ ਮਿਜ਼ਾਈਲ ਵੀ ਸ਼ਾਮਲ ਨੇ। ਇਰਾਨ ਵੱਲੋਂ ਹਫ਼ਤੇ ਦੇ ਅਖੀਰ ਦੇ ਵਿਚ ਇਕ ਅਮਰੀਕੀ MQ-1 ਪ੍ਰੀਡੇਟਰ ਡਰੋਨ ਨੂੰ ਮਾਰ ਗਿਰਾਉਣ ਤੋਂ ਬਾਅਦ ਜਵਾਬ ਦੇ ਵਿਚ ਅਮਰੀਕਾ ਨੇ ਇਰਾਨ ਦੇ ਰਡਾਰ ਅਤੇ ਡਰੋਨ ਕੰਟਰੋਲ ਸੈਂਟਰਾਂ ਦੇ ਉੱਤੇ ਫਿਰ ਤੋਂ ਬੰਬ ਸੁੱਟੇ ਆ। ਅਮਰੀਕੀ ਫੌਜਾਂ ਨੇ ਜਿਹੜਾ ਫੌਜ ਨੇ ਸੋਮਵਾਰ ਨੂੰ ਅੱਜ ਇਹ ਜਾਣਕਾਰੀ ਸਪਸ਼ਟ ਕਰ ਦਿੱਤੀ ਹੈ, ਮੰਨਿਆ ਕਿ ਅਸੀਂ ਕੀਤਾ। ਇਰਾਨ ਨੇ ਜਿਹੜਾ ਜਵਾਬੀ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਦੇ ਦੌਰਾਨ ਕੁਵੈਤ ਨੇ ਕਿਹਾ ਕਿ ਉਸ ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ ਤੇ ਜਿਨ੍ਹਾਂ ਨੂੰ ਉਨ੍ਹਾਂ ਦੇ ਨਿਸ਼ਾਨੇ ਤੱਕ ਜਿਹੜਾ ਪਹੁੰਚਾਉਣ ਤੋਂ ਰੋਕਣ ਦੇ ਲਈ ਉਸਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਏਅਰ ਡਿਫੈਂਸ ਸਿਸਟਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਤ ਲਗਾਤਾਰ ਹੋਰ ਜਿਹੜੇ ਖਰਾਬ ਹੋ ਰਹੇ ਨੇ ਸੁਧਰਨ ਦੀ ਬਜਾਏ, ਤੇ ਇਜ਼ਰਾਈਲ ਨੇ ਲਿਬਨਾਨ ਦੇ ਅੰਦਰ ਜਿਹੜਾ ਲਿਤਾਨੀ ਨਦੀ ਤੋਂ ਅੱਗੇ ਤੱਕ ਜਿਹੜਾ ਆਪਣਾ ਕਬਜ਼ਾ ਕਰ ਲਿਆ, ਤੇ ਜਦੋਂ ਕਿ ਦੂਜੇ ਪਾਸੇ ਹਿਜ਼ਬੁੱਲਾ ਸੰਗਠਨ ਵੀ ਇਜ਼ਰਾਈਲ ਦੇ ਉੱਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ। ਇਸੇ ਤਰ੍ਹਾਂ ਇਰਾਨ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰਨ ਦੀ ਜਿਹੜੀ ਗੱਲ ਕਰ ਰਿਹਾ ਕਿ ਬੰਦ ਕਰਾਂਗੇ। ਹਾਰਮੁਜ਼ ਜਲਡਮਾਰੂ ਜਿਹੜਾ ਸਟਰੇਟ ਆਫ ਹਾਰਮੁਜ਼ ਨੂੰ ਜਿਹੜਾ ਕਰ ਸਕਦਾ ਹੈ ਬੰਦ। ਇਰਾਨੀ ਨਿਊਜ਼ ਏਜੰਸੀ ਦੀ ਜਿਹੜੀ ਰਿਪੋਰਟ ਲੱਗੀ ਹੈ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਇਕ ਹੋਰ ਸਖ਼ਤ ਸ਼ਾਂਤੀ ਪ੍ਰਸਤਾਵ ਵਾਪਸ ਭੇਜਿਆ। ਇਜ਼ਰਾਈਲ ਨੇ ਲਿਬਨਾਨ ਦੇ ਵਿਚ ਆਪਣੇ ਹਮਲੇ ਜਾਰੀ ਰੱਖੇ ਨੇ ਤੇ ਦੱਖਣੀ ਲਿਬਨਾਨ ਦੇ ਵਿਚ 900 ਸਾਲ ਪੁਰਾਣੇ ਬਿਊਫੋਰਟ ਕਿਲਾ ਕੈਸਲ ਜਿਹੜਾ ਅਤੇ ਇਕ ਰਣਨੀਤਿਕ ਪਹਾੜੀ ਚੋਟੀ ਦੇ ਉਤੇ ਕਬਜ਼ਾ ਕਰ ਲਿਆ। ਇਰਾਨ ਦੀ ਤਸਨੀਮ ਜਿਹੜੀ ਏਜੰਸੀ ਹੈ ਨਿਊਜ਼ ਏਜੰਸੀ, ਉਹਨੇ ਸੋਮਵਾਰ ਅੱਜ ਜਿਹੜੇ ਸਪਸ਼ਟ ਕੀਤਾ ਕਿ ਲਿਬਨਾਨ ਦੇ ਉਤੇ ਹੋਏ ਹਮਲਿਆਂ ਕਾਰਨ ਤਹਿਰਾਨ ਦੀ ਗੱਲਬਾਤ ਕਮੇਟੀ ਵਿਚੋਲੀਆਂ ਰਾਹੀਂ ਜਿਹੜਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰ ਰਹੀ ਹੈ ਤੇ ਕੋਈ ਗੱਲਬਾਤ ਨਹੀਂ ਹੋਏਗੀ ਕਹਿੰਦੇ ਹੁਣ, ਜਦੋਂ ਕਿ 3 ਮਹੀਨਿਆਂ ਤੋਂ ਚੱਲ ਰਹੀ ਇਰਾਨ ਜੰਗ ਨੂੰ ਖਤਮ ਕਰਨ ਲਈ ਕੂਟਨੀਤਿਕ ਯਤਨ ਜਿਹੜੇ ਸਨ ਜਾਰੀ ਨੇ।
ਏਜੰਸੀ

ਕਿਹਾ ਕਿ ਇਰਾਨ ਅਤੇ ਰੇਸਿਸਟੈਸ ਫਰੰਟ ਜਿਹੜਾ ਜਿਸ ਦੇ ਵਿਚ ਜਮਨ, ਲਿਬਨਾਨ ਅਤੇ ਇਰਾਕ ਵਿਚ ਉਸਦੇ ਸ਼ੀਆ ਸਹਿਯੋਗੀ ਸ਼ਾਮਲ ਨੇ, ਉਨ੍ਹਾਂ ਨੇ ਇਜ਼ਰਾਈਲ ਅਤੇ ਉਸਦੇ ਸਮਰਥਕਾਂ ਨੂੰ ਸਜ਼ਾ ਦੇਣ ਦੇ ਲਈ ਹਾਰਮੁਜ਼ ਜਲਮਰੂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਅਤੇ ਬਾਬ ਅਲ ਮਦਬ ਜਲਡਮਰੂ ਸਮੇਤ ਹੋਰ ਮੋਰਚਿਆਂ ਨੂੰ ਸਰਗਰਮ ਕਰਨ ਦਾ ਜਿਹੜਾ ਏਜੰਡਾ ਤੈਅ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਵੀਕਐਂਡ ਦੇ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਇਰਾਨੀ ਫੌਜੀ ਟਿਕਾਣਿਆਂ ਦੇ ਉਤੇ ਹਮਲੇ ਕੀਤੇ ਸਨ ਅਤੇ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਸੋਮਵਾਰ ਜਿਹੜਾ ਅੱਜ ਉਨ੍ਹਾਂ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੇ ਵੀ ਜਵਾਬ ਦੇ ਵਿਚ ਇਕ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਚੱਲ ਰਹੀਆਂ ਵਾਰਤਾਵਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਦੀ ਲੜੀ ਦੇ ਵਿਚ ਇਹ ਸਭ ਤੋਂ ਜਿਹੜਾ ਤਾਜ਼ਾ ਹਮਲਾ ਦਸਿਆ ਜਾ ਰਿਹਾ। ਦੂਸਰੇ ਪਾਸੇ ਵਾਈਟ ਹਾਊਸ ਵਿਖੇ ਹੋਵੇਗੀ UFC ਫਾਈਟ ਜਿਹੜੀ, ਜਦੋਂ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਵਾਈਟ ਹਾਊਸ ਦੇ ਉੱਤੇ ਸਾਊਥ ਲਾਨ ਜਿਹੜਾ ਹਿੱਸਾ ਉੱਥੇ ਸਾਈਡ ਦੇ ਉੱਤੇ UFC ਫਾਈਟ ਕਰਵਾਉਣ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਕੁਝ ਲੋਕਾਂ ਨੂੰ ਲੱਗਿਆ ਸੀ ਕਿ ਉਹ ਮਜ਼ਾਕ ਕਰ ਰਿਹਾ। ਕਹਿੰਦਾ ਕਿ ਅਸੀਂ ਵਾਈਟ ਹਾਊਸ ਦੇ ਮੈਦਾਨ ਦੇ ਵਿਚ ਇਕ UFC ਫਾਈਟ ਕਰਵਾਉਣ ਜਾ ਰਹੇ ਹਾਂ, ਇਸ ਦੇ ਬਾਰੇ ਸੋਚੋ ਜ਼ਰਾ। ਟਰੰਪ ਨੇ ਪਿਛਲੇ ਜੁਲਾਈ ਦੇ ਵਿਚ ਆਇਓਵਾ ਦੇ ਵਿਚ ਜਿਹੜਾ ਸੀ ਅਮਰੀਕਾ ਦੀ 250ਵੀਂ ਵਰੇਗੰਢ ਦੇ ਸਨਮਾਨ ਦੇ ਵਿਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਸੀ। ਹੁਣ ਲਗਭਗ ਇਕ ਸਾਲ ਦੇ ਬਾਅਦ ਇਹ ਵਿਚਾਰ ਜਿਹੜਾ ਹਕੀਕਤ ਬਣਨ ਜਾ ਰਿਹਾ। ਨਿਰਮਾਣ ਕਰਮਚਾਰੀ ਜਿਹੜੇ ਨੇ 14 ਜੂਨ ਨੂੰ ਹੋਰ ਜਿਹੜਾ ਹੋਣ ਵਾਲੀ ਇਸ ਫਾਈਟ ਦੇ ਲਈ ਸਾਊਥ ਲਾਨ ਦੇ ਉੱਤੇ ਇਕ ਜਿਹੜਾ ਫਾਈਟ ਕੇਜ ਯਾਨੀ ਲੜਾਈ ਵਾਲਾ ਜਿਹੜਾ ਪਿੰਜਰਾ ਹੈ ਬੇਸ ਹੈ ਜਿਹੜਾ ਬਣਾਉਣਗੇ ਤਿਆਰ ਕਰ ਰਹੇ ਨੇ ਤੇ ਵਾਈਟ ਹਾਊਸ ਹੁਣ ਇਕ ਵਿਸ਼ਾਲ ਆਰਚਡ ਲਾਈਟਿੰਗ ਗ੍ਰਿਡ ਦੇ ਸਾਹਮਣੇ ਜਿਹੜਾ ਛੋਟਾ ਦਿਖਾਈ ਦੇ ਰਿਹਾ ਜਿਸ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹੜਾ UFC ਦਾ ਜਿਹੜਾ ਦਾ ਕਲੋ ਕਹਿੰਦੇ ਹੈ ਜਦੋਂ ਫਾਈਟਰ ਆਪਣੇ ਦਸਤਾਨੇ ਪਾ ਕੇ ਕੇਜ ਪਿੰਜਰੇ ਦੇ ਅੰਦਰ ਜਾਣਗੇ ਤਾਂ 90,000 ਤੋਂ ਵੱਧ ਲੋਕ ਉਨ੍ਹਾਂ ਨੂੰ ਮੁਕਾਬਲਾ ਕਰਦੇ ਦੇਖਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿਚ ਇਕੱਠੇ ਹੋਣਗੇ। ਦੂਸਰੇ ਪਾਸੇ ਜਲੈਸਕੀ ਪੁਤਿਨ ਨੂੰ ਜਿਹੜਾ ਮਿਲਣ ਦੇ ਲਈ ਤਿਆਰ ਨੇ ਪੱਬਾਂ ਭਰ ਹੋਏ ਹੈ। CBS ਨਿਊਜ਼ ਹੈ ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ। ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜਲੈਸਕੇ ਦਾ ਜਿਹੜਾ ਕਹਿਣਾ ਹੈ ਕਿ ਯੁਕਰੇਨ ਰੂਸ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਅਮਰੀਕੀ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਦੇ ਵਿਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਜ਼ਿਕਰ ਕਰਦੇ ਹੋਏ ਜਲੈਸਕੀ ਨੇ ਕਿਹਾ ਕਿ ਜੇਕਰ ਪੁਤਿਨ ਤਿਆਰ ਨੇ ਤਾਂ ਮੈਂ ਕਹਿੰਦੇ ਨੇ ਉਨ੍ਹਾਂ ਨੂੰ ਮਿਲਣ ਦੇ ਲਈ ਤਿਆਰ ਹਾਂ। ਜਲੈਸਕੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਰੂਸ ਵਿਰੁੱਧ ਪਾਬੰਦੀਆਂ ਨੂੰ ਸਖ਼ਤ ਕਰਨਾ ਅਤੇ ਪੁਤਿਨ ਦੇ ਉੱਤੇ ਦਬਾਅ ਵਧਾਉਣਾ ਰੂਸ ਨੂੰ ਗੱਲਬਾਤ ਦੇ ਲਈ ਪ੍ਰੇਰਿਤ ਕਰ ਸਕਦਾ ਹੈ। ਜਲੈਸਕੀ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਹਰ ਮਹੀਨੇ ਹਜ਼ਾਰਾਂ ਸੈਨਿਕਾਂ ਨੂੰ ਗੁਆ ਰਿਹਾ ਇਸ ਦੇ ਕਾਰਨ ਹੋਣ ਵਾਲੀ ਜਵਾਨਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸੈਨਿਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੇ ਕਾਰਨ ਉਨ੍ਹਾਂ ਨੂੰ ਗੱਲਬਾਤ ਦੇ ਵੱਲ ਕਹਿੰਦੇ ਲੈ ਕੇ ਜਾਣਗੇ। ਇਸ ਦੇ ਨਾਲ ਹੀ ਯੁੱਧ ਮਾਹਰ ਜਿਹੜੇ ਉਹ ਕਹਿੰਦੇ ਨੇ ਕਿ ਜਲੈਸਕੀ ਦੁਆਰਾ ਦੱਸੀ ਗਈ ਰੂਸੀ ਸੈਨਿਕਾਂ ਦੇ ਮਾਰੇ ਜਾਣ ਦੀ ਗਿਣਤੀ ਸਹੀ ਦਿਸ਼ਾ ਦੇ ਵਿਚ ਦੱਸੀ ਗਈ ਹੈ। ਹਾਲਾਂਕਿ ਨਵੇਂ ਭਰਤੀ ਕੀਤੇ ਗਏ ਜਿਹੜੇ ਸੈਨਿਕਾਂ ਦੀ ਗਿਣਤੀ ਗੁਆਚੇ ਹੋਏ ਸੈਨਿਕਾਂ ਦੀ ਗਿਣਤੀ ਦੇ ਨਾਲ ਥੋੜੀ ਘੱਟ ਦੱਸੀ ਗਈ ਹੈ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਵੱਧਦੇ ਹਾਂ। ਲਓ ਜੀ, ਬਨਾਨਾ ਇੱਕ ਕੇਲੇ ਦੀ ਜਿਹੜੀ ਸੀ ਪ੍ਰਦਰਸ਼ਨੀ ਸੀ ਉਹ 62 ਕਰੋੜ ਦਾ ਕੇਲਾ ਸੀ। ਉਹਨੂੰ ਪਹਿਲਾਂ ਵੀ ਜਿਹੜਾ ਚੋਰੀ ਕਰਨ ਦੀ ਜਾਂ ਕੀਤੀ ਗਈ ਸੀ ਕੋਸ਼ਿਸ਼, ਆਮ ਜਿਹੜਾ ਅਸਲੀ ਕੇਲਾ ਸੀ ਤੇ ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ ਜਿਹੜਾ ਕੇਲਾ ਹੈ ਗਾਇਬ ਹੋ ਗਿਆ ਤੇ ਪੁਲਿਸ ਨੂੰ ਭਾਜੜਾਂ ਪਈਆਂ ਨੇ। ਤੇ ਆਮ ਹੀ ਕੇਲੇ ਵਾਂਗੂ ਸੀ ਪਰ ਉਹ ਇੱਕ ਜਿਹੜਾ ਮਸ਼ਹੂਰ ਜਿਹੜਾ ਕਲਾਕ੍ਰਿਤੀ ਵਾਲਾ ਬੰਦਾ ਉਹਨੇ ਜਿਹੜਾ ਇੱਕ ਕੰਧ ਦੇ ਉੱਤੇ ਉਹਨੂੰ ਜਿਹੜੀ ਆਪਣੀ ਟੇਪ ਦੇ ਨਾਲ ਮਤਲਬ ਕਿ ਉਦਾਂ ਹੀ ਲਾ ਦਿੱਤਾ ਸੀ ਤੇ ਉਹ ਜਿਹੜਾ ਸੀਗਾ ਇੰਨਾ ਕੁ ਮਸ਼ਹੂਰ ਹੋ ਗਿਆ ਕਿ ਉਹ ਲੱਖਾਂ ਰੁਪਈਆਂ ਦੇ ਵਿੱਚ ਵਿਕਿਆ ਸੀ ਪ੍ਰਦਰਸ਼ਨੀ ਦੇ ਵਿੱਚ। ਫਰਾਂਸ ਦੇ ਸੈਂਟਰ ਪੋਮਪੀਡੋ ਮੇਟਸ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਆਧੁਨਿਕ ਕਲਾਕ੍ਰਿਤੀਆਂ ਦੇ ਵਿੱਚੋਂ ਇੱਕ ਦੀ ਕਾਮੇਡੀਅਨ ਦਾ ਕੇਲਾ ਚੋਰੀ ਹੋ ਗਿਆ। ਇਹ ਕਲਾਕ੍ਰਿਤੀ ਮਸ਼ਹੂਰ ਇਤਾਲਵੀ ਕਲਾਕਾਰ ਮੋਰੀਜ਼ੀਓ ਕੈਟੇਲਨ ਦੇ ਦੁਆਰਾ ਬਣਾਈ ਗਈ ਸੀ ਜਿਸਦੇ ਵਿਚ ਇਕ ਅਸਲੀ ਕੇਲੇ ਨੂੰ ਕੰਧ ਦੇ ਨਾਲ ਟੇਪ ਕਰਕੇ ਪ੍ਰਦਰਸ਼ਿਤ ਕੀਤਾ ਜਾਂਦਾ। ਅਜਾਇਬ ਘਰ ਪ੍ਰਸ਼ਾਸਨ ਦੇ ਅਨੁਸਾਰ ਕੱਲ ਬੀਤੇ ਸ਼ਨੀਵਾਰ ਨੂੰ ਇਕ ਸੁਰੱਖਿਆ ਗਾਰਡ ਨੇ ਦੇਖਿਆ ਕਿ ਕਲਾਕ੍ਰਿਤੀ ਦਾ ਜਿਹੜਾ ਮੁੱਖ ਹਿੱਸਾ ਹੈ ਜਾਣੀ ਕਿ ਮਤਲਬ ਕਿ ਕੇਲਾ ਉਹ ਗਾਇਬ ਹੀ ਹੋ ਗਿਆ, ਸਿਰਫ ਟੇਪ ਹੀ ਰਹਿ ਗਈ ਉੱਥੇ।
ਇਸ ਮਗਰੋਂ ਇਕ ਅਣਜਾਣ ਵਿਅਕਤੀ ਦੇ ਵਿਰੁੱਧ ਅਪਰਾਧਿਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਕਲਾਕ੍ਰਿਤੀ ਦੇ ਵਿਚ ਵਰਤਿਆ ਜਾਣ ਵਾਲਾ ਕੇਲਾ ਨਾਸ਼ਵਾਨ ਹੈ, ਮਤਲਬ ਕਿ ਉਹ ਖਰਾਬ ਨਹੀਂ ਹੁੰਦਾ। ਇਸ ਦੇ ਲਈ ਇਸ ਨੂੰ ਹਰ 3 ਦਿਨਾਂ ਦੇ ਵਿਚ ਬਦਲਿਆ ਜਾਂਦਾ ਹੈ। ਚੋਰੀ ਤੋਂ ਬਾਅਦ ਅਜਾਇਬ ਘਰ ਨੇ ਤੁਰੰਤ ਜਿਹੜਾ ਕੇਲੇ ਨੂੰ ਇਕ ਨਵੇਂ ਜਿਹੜਾ ਨਾਲ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਪ੍ਰਦਰਸ਼ਨੀ ਜਾਰੀ ਰੱਖੀ। ਮਤਲਬ ਕਿ ਮਹਿਸੂਸ ਨਹੀਂ ਹੁਣ ਦਿੱਤਾ ਕਿ ਭਾਈ ਉਹ ਚੋਰੀ ਹੋ ਗਿਆ। 2024 ਦੇ ਵਿਚ ਇਹ ਕਲਾਕ੍ਰਿਤੀ $62 ਲੱਖ ਦੇ ਵਿਚ ਵਿਕੀ ਸੀ ਤੇ ਕਲਾਕ੍ਰਿਤੀ 2024 ਦੇ ਵਿਚ ਕ੍ਰਿਪਟੋ ਕਰੰਸੀ ਉਦਮੀ ਜਸਟਿਨਸਨ ਦੁਆਰਾ $62 ਲੱਖ ਕਰੀਬ $52 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਵਿਚ ਖਰੀਦੀ ਗਈ ਸੀ। ਖਰੀਦਦਾਰੀ ਤੋਂ ਕੁਝ ਦਿਨਾਂ ਦੇ ਬਾਅਦ ਜਸਟਿਨਸਨ ਮੀਡੀਆ ਦੇ ਸਾਹਮਣੇ ਕੇਲਾ ਖਾ ਕੇ ਸੁਰਖੀਆਂ ਦੇ ਵਿਚ ਆਏ ਸੀ। ਜੁਲਾਈ 2025 ਦੇ ਵਿਚ ਵੀ ਇਕ ਸੈਲਾਨੀ ਨੇ ਅਜਾਇਬ ਘਰ ਦੇ ਵਿਚ ਪ੍ਰਦਰਸ਼ਿਤ ਉਸੇ ਕਲਾਕ੍ਰਿਤੀ ਦੇ ਵਿਚੋਂ ਇਕ ਕੇਲਾ ਵੀ ਖਾਧਾ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਇਸ ਨੂੰ ਇਕ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਕਲਾਕਾਰ ਕੈਟੇਲਨ ਨੇ ਜਿਹੜਾ ਫਿਰ ਮਜ਼ਾਕ ਦੇ ਵਿਚ ਟਿੱਪਣੀ ਕੀਤੀ ਕਿ ਉਸ ਨੂੰ ਅਫਸੋਸ ਹੈ ਕਿ ਸੈਲਾਨੀ ਨੇ ਸਿਰਫ਼ ਕੇਲਾ ਖਾਧਾ ਹੈ, ਟੇਪ ਨਹੀਂ ਖਾ ਲਈ। ਲਓ ਜੀ, ਇਦਾਂ ਦੇ ਵੀ ਹਾਲਾਤ ਨੇ। ਇਕ ਜਿਹੜਾ ਕੰਧ ਦੇ ਉੱਤੇ ਆਮ ਲਾਇਆ ਕੇਲਾ ਤੇ ਉਹ ਜੀ ਪਹਿਲਾਂ ਬਾਹਠ ਲੱਖ ਡਾਲਰ ਚ ਵਿਕਦਾ ਤੇ ਉਸ ਤੋਂ ਬਾਅਦ ਪਹਿਲਾਂ ਉਹ 52 ਲੱਖ ਚ ਵਿਕਦਾ ਤੇ ਬਾਅਦ ਦੇ ਵਿਚ ਉਸਨੂੰ ਜਿਹੜਾ $62 ਲੱਖ ਦੇ ਵਿਚ ਜਿਹੜਾ ਵੇਚਿਆ ਜਾਂਦਾ, 52 ਕਰੋੜ ਰੁਪਈਆ ਬਣ ਜਾਂਦਾ 62 ਲੱਖ ਦਾ ਜੀ ਕੇਲਾ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ। ਇਦਾਂ ਦੇ ਵੀ ਲੋਕ ਹੈਗੇ ਆ ਜੀ ਕਲਾਕ੍ਰਿਤੀਆਂ ਵਾਲੇ ਤੇ ਕਮਾਈ ਦਾ ਸਾਧਨ, ਕੁਝ ਨਾ ਕੁਝ ਵਾਇਰਲ ਹੋਣਾ ਚਾਹੀਦਾ, ਚੱਕ ਦਿੰਦੇ ਅਗਲੇ ਕੰਮ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿਚ ਤੁਹਾਡੇ ਸੁਨੇਹੇ ਵੀ ਸਾਂਝੇ ਕੀਤੇ ਆ ਤੇ ਨਾਲ ਦੀ ਨਾਲ ਫਿਰ ਆਪਾਂ ਇੱਥੇ ਅੱਜ ਲੈਂਦੇ ਹਾਂ ਅੱਗਿਆ। ਥੋੜੀ ਜਿਹੀ ਥਕਾਵਟ ਵੀ ਮਹਿਸੂਸ ਹੋ ਰਹੀ ਹੈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਵੇਗੀ ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਲਿਖਣ ਪੜ੍ਹਨ ਦੇ ਵਿਚ ਕੋਈ ਗੱਲਬਾਤ ਕਰਨ ਦੇ ਦੌਰਾਨ ਗਲਤੀ ਹੋਈ ਹੋਵੇ ਤੇ ਮਾਫ਼ੀ ਚਾਹਵਾਂਗਾ ਗੁਸਤਾਖੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਚੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਹੋਏਗੀ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ ਤੇ ਇਨ੍ਹਾਂ ਮੁਲਕਾਂ ਦੇ ਵਿਚ ਛੁੱਟੀਆਂ ਦਾ ਮਾਹੌਲ ਜਿਹੜਾ ਬਣ ਚੁੱਕਿਆ। ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਹੋ ਚੱਲੀਆਂ ਨੇ, ਕੱਲ ਦਾ ਇਕ ਘੰਟਾ ਦੋ ਘੰਟੇ ਜਾਂ ਸੈਲੀਬ੍ਰੇਸ਼ਨ ਜਿਹੜੀ ਹੈ ਸਰਟੀਫਿਕੇਟ ਹੱਥਾਂ ਦੇ ਵਿਚ ਲੈ ਕੇ ਤੇ ਬੱਚੇ ਘਰਾਂ ਦੇ ਵਿਚ ਆਉਣਗੇ ਤੇ ਖੁਸ਼ੀਆਂ ਮਨਾਉਣਗੇ ਤੇ ਨਾਲ ਦੀ ਨਾਲ ਅਗਸਤ ਤੱਕ ਇਨ੍ਹਾਂ ਮੁਲਕਾਂ ਦੇ ਵਿਚ ਸਕੂਲ ਜਿਹੜੇ ਨੇ ਬੰਦ ਰਹਿਣਗੇ। ਬਾਕੀ ਆਮ ਕਾਰੋਬਾਰ ਤੇ ਜ਼ਿੰਦਗੀ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਬੱਚਿਆਂ ਨੂੰ ਥੋੜਾ ਜਿਹਾ ਫੁਰਸਤ ਦਾ ਮਾਹੌਲ ਹੋਰ ਵੀ ਜਿਹੜਾ ਸਾਜ਼ਗਾਰ ਬਣੇਗਾ। ਤੇ ਮੌਸਮ ਦੇ ਵਿਚ ਤਬਦੀਲੀ ਆ ਰਹੀ ਹੈ, ਮੌਸਮ ਜਿਹੜਾ ਗਰਮ ਤੇ ਸਰਦ ਹਰਿਆਵਲ ਜਿਹੜੀ ਆ ਪੂਰੀ ਲਹਿਰਾ ਰਹੀ ਹੈ ਤੇ ਫਸਲਾਂ ਜਿਹੜੀਆਂ ਨੇ ਪੂਰੀਆਂ ਪੂਰੀਆਂ ਗਿੱਠ ਗਿੱਠ ਤਕਰੀਬਨ ਨਿਕਲ ਆਈਆਂ ਨੇ। ਹਾਲਾਤ ਤੇ ਕੁਦਰਤ ਜਿਹੜੀ ਹੈ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ। ਤੇ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਅੱਜ ਦੇ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ ਦੇ ਵਿਚ ਹਫ਼ਤੇ ਦਾ ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਦਿਸ਼ਤੇ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੀ ਗੱਲ ਪਾਉਂਦੇ ਹਾਂ ਤੇ ਨਾਲ ਦੀ ਨਾਲ ਅੱਜ ਦੇ ਸੈਗਮੈਂਟ ਦੇ ਵਿਚ ਆਪਣਾ ਸਿਲਸਿਲਾ ਚੱਲਦਾ ਹੈ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿਚੋਂ ਅਗਲੀ ਬਾਤ ਪਾਵਾਂਗੇ ਤੇ ਉਹਦੇ ਵਿਚੋਂ ਜਿਹੜੀ ਕਿਤਾਬ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਪੰਜਾਬ, ਉਹਦਾ ਲੜੀਵਾਰ ਭਾਗ ਤੁਹਾਨੂੰ ਅਗਲਾ ਜਿਹੜਾ ਸੁਣਾਵਾਂਗੇ, ਪੰਜਾਬ ਦੀ ਹਕੀਕਤ ਹਾਲਾਤ ਤੇ ਜਿਹੜਾ ਜੋ ਕੁਝ ਵੀ ਜੋਗ੍ਰਾਫਿਕ ਦੇ ਵਿਚ ਵਰਤਿਆ ਵਾਪਰਿਆ ਉਹਦਾ ਜ਼ਿਕਰ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦੀ ਨਾਲ ਦਰੁਸਤ ਕਰ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ, ਪਰ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਕਿ ਜਲਦ ਤੋਂ ਜਲਦ ਖ਼ਬਰਾਂ ਦੇ ਨਾਲ ਨਾਲ ਜ਼ਰੂਰ ਜੁੜ ਜਾਇਆ ਕਰੋ, ਕਿਉਂਕਿ ਬਾਅਦ ਦੇ ਵਿਚ ਜਿਹੜੇ ਦੋਸਤ ਕਿਤਾਬਾਂ ਦੇ ਨਾਲ ਜੁੜਨਾ ਚਾਹੁੰਦੇ ਨੇ, ਕਿਤਾਬਾਂ ਨੂੰ ਸੁਣਨਾ ਚਾਹੁੰਦੇ ਨੇ, ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਚਾਹੁੰਦੇ ਨੇ ਤੇ ਉਹ ਆਪਣੀ ਜ਼ਿੰਦਗੀ ਦੇ ਵਿਚ ਕੁਝ ਨਾ ਕੁਝ ਹੋਰ ਵੀ ਜਿਹੜਾ ਪਲੱਸ ਕਰਨਾ ਚਾਹੁੰਦੇ ਆ ਗਿਆਨ ਦੇ ਸੰਬੰਧ ਦੇ ਵਿਚ, ਤਾਂ ਉਹਨਾਂ ਦਾ ਸਮਾਂ ਨਾ ਖਰਾਬ ਹੋਵੇ ਨਾਲ ਦੀ ਨਾਲ ਤੇ ਜਿੰਨੀ ਜਲਦੀ ਤੋਂ ਜਲਦੀ ਆਪਾਂ ਗੱਲਬਾਤ ਕਰ ਲਈ ਓਨਾ ਹੀ ਵੱਧ ਤੋਂ ਵੱਧ ਆਪਾਂ ਨਾਵਲ ਦੀ ਜਿਹੜੀ ਆ ਸਾਂਝ ਪਾ ਸਕਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਦਵਿੰਦਰ ਭਾਰਤ ਜੀ, ਸੁਰਿੰਦਰ ਕੌਰਮਾਲ ਜੀ ਦੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਈ ਹੈ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ US ਤੋਂ ਤੇ ਆਪਣੇ UAE ਤੋਂ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ। ਤੇ ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ, ਕੀ ਕਹਿੰਦਾ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਪੰਜਾਬ ਦੇ ਵਿਚ ਅੱਜ ਚੋਣਾਂ ਦੇ ਰਿਜ਼ਲਟ ਜਿਹੜੇ ਆਏ ਨੇ ਉਹਦੇ ਵਿਚ ਵੀ ਕਿੰਤੂ ਪਰੰਤੂ ਜਾਂ ਹੋਰ ਸਾਰਾ ਸਿਲਸਿਲਾ ਵੀ ਚੱਲ ਰਿਹਾ ਤੇ ਦਾਅਵੇਦਾਰੀਆਂ ਵੀ ਨਾਲ ਨਾਲ ਹੋ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਵਿਚਾਰ ਦੀ। ਅੱਜ ਦੇ ਵਿਚਾਰ, 29 ਮਈ ਦਾ ਦਿਹਾੜਾ ਅੱਜ ਤੇ 29 ਮਈ 2026 ਕਹਿੰਦੇ ਨੇ ਕਿ ਬੰਦਾ ਜਦੋਂ ਡਿੱਗਦਾ ਹੈ ਉਹ ਆਪਣੇ ਲਾਲਚ ਤੇ ਅੰਦਰਲੀ ਕਮਜ਼ੋਰੀ ਦੇ ਕਾਰਨ ਡਿੱਗਦਾ ਹੈ, ਕੋਈ ਕਿਸੇ ਨੂੰ ਨਹੀਂ ਡਿੱਗਦਾ। 29 ਮਈ 1828 ਦੇ ਵਿਚ ਜਦੋਂ ਤੁਹਾਨੂੰ ਲੈ ਚੱਲਦੇ ਹਾਂ ਤੇ ਉਹਦੇ ਵਿਚ ਜ਼ਿਕਰ ਆਉਂਦਾ ਹੈ ਕਿ ਬਿਜਲੀ ਵਿਗਿਆਨੀ ਡੇਵੀਸਰ ਹੰਫੇਰੀ ਇੰਗਲੈਂਡ ਦਾ ਦੇਹਾਂਤ ਹੋਇਆ ਸੀ, ਜਿਹਨੇ ਬਿਜਲੀ ਦੀ ਖੋਜ ਕੀਤੀ। 1923 ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥਕ ਵਿਰੋਧੀ ਕਰਾਰ ਦੇ ਦਿੱਤਾ ਸੀ। 1953 ਦੇ ਵਿਚ ਸਭ ਤੋਂ ਪਹਿਲਾਂ ਤੇਨਜਿੰਗ ਨੋਗਾਵੇ ਆਪਣੇ 39ਵੇਂ ਜਨਮ ਦਿਨ ਦੇ ਵਿਚ ਤੇ ਹਲੇਰੀ ਐਡਮੰਡ ਮਾਊਂਟ ਐਵਰੈਸਟ ਦੇ ਚੋਟੀ ਦੇ ਉੱਤੇ ਜਿਹੜਾ ਉੱਪਰ ਚੜੇ ਸੀ 1953 ਦੇ ਵਿਚ। 1968 ਦੇ ਵਿਚ ਪਹਿਲਵਾਨ ਦਾਰਾ ਸਿੰਘ ਧਰਮੂ ਚੱਕ ਵਿਸ਼ਵ ਚੈਂਪੀਅਨ ਜਿਹੜਾ ਬਣੇ ਤੇ 1970 ਦੇ ਵਿਚ ਰੂਸ ਨੇ ਜ਼ਮੀਨ ਹੇਠ ਪ੍ਰਮਾਣੂ ਪ੍ਰੀਖਣ ਕੀਤਾ। 1987 ਦੇ ਵਿਚ 5ਵੇਂ ਪ੍ਰਧਾਨ ਮੰਤਰੀ ਤੇ ਕਿਸਾਨਾਂ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰਨ ਵਾਲੇ ਚਰਨ ਸਿੰਘ ਹੁਣਾਂ ਦਾ ਦੇਹਾਂਤ ਹੁੰਦਾ ਹੈ। ਬਿਜਲੀ ਦੀ ਗੱਲ ਕੀਤੀ ਹੈ, ਜਿਹੜੀ ਖੋਜ ਕੀਤੀ ਹੈ ਸਰ ਹੰਫੈਰੀ ਦਾ, ਬਿਜਲੀ ਰਸਾਇਣਿਕ ਵਿਗਿਆਨੀ ਸਨ ਉਹ ਡੇਵੀ ਸਰ ਹੰਫੈਰੀ, ਉਹਨਾਂ ਦਾ ਜਨਮ ਇੰਗਲੈਂਡ ਦੇ ਵਿਚ ਹੁੰਦਾ ਹੈ 17 ਦਸੰਬਰ 1778 ਨੂੰ। ਬਚਪਨ ਤੋਂ ਹੀ ਉਹ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ। ਇਸ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ ਤੇ 8 ਸਾਲ ਦੀ ਉਮਰ ਦੇ ਵਿੱਚ ਉਹ ਪੜ੍ਹੀਆਂ ਕਿਤਾਬਾਂ ਵਿੱਚੋਂ ਬਾਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ। ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਦੇ ਵਿੱਚ ਕੈਮਿਸਟ ਲੱਗ ਗਿਆ ਤੇ ਉੱਥੇ ਕੈਮਿਸਟਰੀ ਦੇ ਨਾਲ ਸੰਬੰਧਿਤ ਪ੍ਰਯੋਗ ਜਿਹੜੇ ਕਰਦਾ ਰਹਿੰਦਾ ਸੀ। ਗੈਸਾਂ ਦੇ ਸਿਹਤ ਦੇ ਉੱਪਰ ਪੈਂਦੇ ਪ੍ਰਭਾਵ ਜਾਣਨ ਦੇ ਲਈ 1798 ਦੇ ਵਿੱਚ ਨਿਊਮੈਟਿਕ ਇੰਸਟੀਟਿਊਟ ਦੇ ਵਿੱਚ ਦਾਖਲ ਹੋਇਆ। ਉਹਨੇ ਨਾਈਟਰਸ ਗੈਸ ਜਿਹੜੀ ਆ ਹਸਾਉਣ ਵਾਲੀ, ਜਿੱਦਾਂ ਕਿ ਆਪਾਂ ਉਹ ਜਿਹੜਾ ਬਲੂਨ ਦੇ ਵਿੱਚ ਵੀ ਪਾਉਂਦੇ ਹਾਂ ਜਿਹੜੇ ਆਪਾਂ ਨੂੰ ਉੱਪਰ ਉੱਡ ਜਾਂਦੇ ਆ ਗੈਸ ਦੇ ਲਈ, ਗੈਸ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ। ਤਾਂ ਜੇ ਉਹਨੂੰ ਤੁਸੀਂ ਮਤਲਬ ਕਿ ਬਰੀਥ ਕਰਦੇ ਹੋ ਉਹਦੇ ਨਾਲ ਤੇ ਬੰਦਾ ਮਤਲਬ ਕਿ ਆਵਾਜ਼ ਵੀ ਉਹਦੀ ਡਿਫਰੈਂਟ ਤਰ੍ਹਾਂ ਦੀ ਆਉਂਦੀ ਹੈ ਤੇ ਬੰਦਾ ਹੱਸਦਾ ਹੀ ਰਹਿੰਦਾ ਹੈ। ਤੇ ਜਿਹੜੀ ਸੀ ਹਸਾਉਣ ਵਾਲੀ ਗੈਸ ਸੀ ਉਹ ਨਾਈਟਰਸ ਗੈਸ, ਉਹ ਤਿਆਰ ਕੀਤੀ। ਡੇਵੀ ਨੂੰ ਬਿਜਲਈ ਸੰਸਲੇਸ਼ਨ ਦੇ ਵਿੱਚ ਮੁਹਾਰਤ ਸੀ। ਉਹਨੇ ਕਈ ਯੋਗਕਾਂ ਨੂੰ ਜਿਹੜਾ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ ਸੀ। ਕੈਲਸ਼ੀਅਮ, ਮੈਗਨੀਸ਼ੀਅਮ, ਬੋਰੋਨ, ਬੇਰੀਅਮ ਤੇ ਕਲੋਰਿਨ ਗੈਸ ਦੀ ਖੋਜ ਕੀਤੀ। ਨਾਈਟ੍ਰੋਜਨ ਤੇ ਤਜਰਬੇ ਕਰਦਿਆਂ ਹੋਇਆਂ ਅੱਖਾਂ ਦੀ ਉਹਦੀ ਰੋਸ਼ਨੀ ਨੂੰ ਨੁਕਸਾਨ ਹੋਇਆ। ਫਿਰ ਉਸਦੀ ਮੁਲਾਕਾਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਦੇ ਨਾਲ ਹੋਈ ਤੇ ਫਰਾਂਸ ਦੀ ਇੰਗਲੈਂਡ ਦੇ ਨਾਲ 1813 ਦੇ ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਜਿਹੜਾ ਸੀ ਉਹਦਾ ਫਰਾਂਸ ਪਹੁੰਚਣ ਦੇ ਉੱਤੇ ਨੈਪੋਲੀਅਨ ਨੇ ਸਵਾਗਤ ਕੀਤਾ ਸੀ। ਇੱਥੇ ਆਇਓਡੀਨ ਦੀ ਜਿਹੜੀ ਖੋਜ ਕੀਤੀ ਗਈ ਫਿਰ ਤੇ ਹੀਰਾ ਜਲਾ ਕੇ ਉਹਨੂੰ ਸਾੜ ਕੇ ਉਸਨੂੰ ਕਾਰਬਨ ਸਾਬਤ ਕੀਤਾ ਗਿਆ। ਕੋਲੇ ਦੀਆਂ ਖਾਣਾਂ ਦੇ ਵਿੱਚ ਮਿਥੇਨ ਵਰਗੀਆਂ ਬਲਨਸ਼ੀਲ ਗੈਸਾਂ ਦੇ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਜਿਹੜਾ ਡੇਵੀ ਲੈਂਪ ਇਜ਼ਾਦ ਕੀਤਾ ਗਿਆ ਤੇ 29 ਮਈ 1829 ਨੂੰ ਉਸਦੀ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ। ਤੇ ਉਹਨੇ ਕਿਹਾ ਸੀ ਕਿ ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿੱਖਿਆ, ਜੇ ਆਪਾਂ ਗਲਤੀਆਂ ਕਰਾਂਗੇ ਤੇ ਤਾਂ ਹੀ ਆਪਾਂ ਸਿੱਖਾਂਗੇ। ਦੂਸਰੇ ਪਾਸੇ ਗੱਲ ਆਉਂਦੀ ਹੈ, ਕਈ ਲੋਕ ਘਬਰਾ ਜਾਂਦੇ ਹੈ ਮੌਂਕੀ ਪੌਕਸ ਦੀ, ਪਰ ਇਹ ਜਿਹੜੀ ਅਡਲਟ ਲੋਕਾਂ ਦੇ ਲਈ ਕਾਫੀ ਜਿਹੜੀ ਖਤਰਨਾਕ ਬਿਮਾਰੀ ਹੈ। ਜਦੋਂ ਬਚਪਨ ਦੇ ਵਿੱਚ ਆਉਂਦੀ ਹੈ ਤਾਂ ਇੰਨੀ ਡੇਂਜਰਸ ਨਹੀਂ ਹੁੰਦੀ, ਨੇ ਕਈ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਵੀ ਹੋ ਜਾਂਦੀਆਂ ਨੇ। ਇਹ ਮੌਂਕੀ ਪੌਕਸ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੁੰਦੇ ਆ, ਹਰ ਕਿਸੇ ਦੇ ਉੱਤੇ ਹੋ ਸਕਦੇ ਆ। ਮੇਰੇ ਆਪਣੇ ਵੀ ਇੱਥੇ ਜਿਹੜਾ ਫਿਨਲੈਂਡ ਦੇ ਵਿੱਚ ਜਦੋਂ ਬੱਚੇ ਛੋਟੇ ਸੀ ਤੇ ਉਦੋਂ ਉਹਨਾਂ ਤੋਂ ਮੈਨੂੰ ਵੀ ਹੋਇਆ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਪਹਿਲਾਂ ਕਦੇ ਹੋਇਆ ਨਹੀਂ ਸੀ। ਤੇ ਉਹ ਜਿੱਦਾਂ ਕਿ ਇੱਕ ਪਾਣੀ ਦੇ ਛਾਲੇ ਜਿਹੇ ਬਣ ਜਾਂਦੇ ਆ ਸਰੀਰ ਦੇ ਉੱਤੇ, ਤੇ ਉਹ ਇੱਕੋ ਵਾਰੀ ਹੁੰਦੇ ਆ, 2-3 ਦਿਨ ਰਹਿੰਦੇ ਆ, ਆਰਾਮ ਆ ਜਾਂਦਾ, ਉਹਦੇ ਕੋਈ ਇੰਨਾ ਡੇਂਜਰਸ ਨਹੀਂ ਬੱਚਿਆਂ ਦੇ ਲਈ। ਪਰ ਜਿਹੜੇ ਅਡਲਟ ਨੇ ਉਹਨਾਂ ਦੇ ਲਈ ਜ਼ਰੂਰ ਡੇਂਜਰਸ ਹੈ, ਉਹ ਜ਼ਰੂਰ ਜਦੋਂ ਉਹਨਾਂ ਨੂੰ ਵੱਡੀ ਉਮਰ ਦੇ ਵਿੱਚ ਇਹ ਜਿਹੜੇ ਮੌਂਕੀ ਪੌਕਸ ਹੁੰਦੇ ਆ ਤਾਂ ਉਹ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਡਾਕਟਰ ਦੀ। ਉਹ ਤੋਂ ਬਗੈਰ ਕੋਈ ਵੀ ਦਾਰੂ ਦਵਾ ਜਿਹੜੀ ਆ ਆਪ ਮੁਹਾਰੇ ਨਹੀਂ ਕਰਨੀ ਚਾਹੁੰਦੀ, ਦੇਸੀ ਇਲਾਜ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਜ਼ਿੰਦਗੀ ਵੀ ਜਿਹੜੀ ਆ ਤੁਹਾਡੇ ਤੋਂ ਖੋ ਸਕਦੀ ਹੈ ਜਦੋਂ ਅਡਲਟ ਸਮੇਂ ਦੇ ਵਿੱਚ ਤੁਹਾਨੂੰ ਇਹ ਹੁੰਦੀ ਹੈ ਮੰਕੀ ਪੌਕਸ। ਪਰ ਹੁੰਦੇ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਆ, ਬਾਰ ਬਾਰ ਨਹੀਂ ਹੁੰਦੇ। ਮੰਕੀ ਪੌਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲ ਪੌਕਸ ਵਰਗਾ ਹੀ ਹੈ ਪਰ ਉਸ ਤੋਂ ਇਸਦੀ ਲਾਗ ਘੱਟ ਹੈ, ਉਸ ਤੋਂ ਘੱਟ ਖਤਰਨਾਕ ਹੁੰਦਾ ਤੇ ਜ਼ਿਆਦਾਤਰ ਅਫਰੀਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਹੁੰਦਾ। ਮੱਧ ਅਤੇ ਦੱਖਣੀ ਅਫਰੀਕਾ ਦੇ ਦੂਰ ਦੁਰਾਡੇ ਇਲਾਕੇ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਨੇ। ਇਹ ਦੋ ਤਰ੍ਹਾਂ ਦੇ ਨੇ ਵੱਖਰੇ ਵੱਖਰੇ, ਜਿਨ੍ਹਾਂ ਦੇ ਵਿੱਚੋਂ ਇੱਕ ਦੱਖਣੀ ਅਫਰੀਕਾ ਤੇ ਦੂਜਾ ਮੱਧ ਅਫਰੀਕਾ ਦੇ ਵਿੱਚ ਜਿਹੜਾ ਇਹਨੂੰ ਦੇਖਿਆ ਜਾਂਦਾ ਪਾਇਆ ਜਾਂਦਾ। ਯੂਕੇ ਇੰਗਲੈਂਡ ਦੇ ਵਿੱਚ ਵੀ ਜੋ ਮਰੀਜ਼ ਮਿਲੇ ਸੀ ਉਹ ਨਾਈਜੀਰੀਆ ਤੋਂ ਆਏ ਸੀ, ਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫਰੀਕਾ ਵਾਲਾ ਜਿਹੜਾ ਸਟ੍ਰੇਨ ਹੋਵੇ ਤੇ ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਦੇ ਵਿੱਚ ਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਥਕਾਵਟ ਸ਼ਾਮਲ ਹੋ ਜਾਂਦੀ ਹੈ। ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਦੇ ਉੱਪਰ ਦਾਣੇ ਹੋ ਸਕਦੇ ਨੇ ਜੋ ਹੌਲੀ ਹੌਲੀ ਚਿਹਰੇ ਤੱਕ ਵੀ ਜਿਹੜਾ ਪਹੁੰਚ ਜਾਂਦੇ ਆ, ਪਰ ਉਹ ਹਟ ਜਾਂਦੇ ਆ, ਦਾਗ ਵਗੈਰਾ ਨਹੀਂ ਪੈਂਦੇ ਜੇ ਉਹਨਾਂ ਨੂੰ ਤੁਸੀਂ ਛੇਲਦੇ ਨਹੀਂ ਹੋ। ਤੇ ਦੂਜੇ ਹਿੱਸਿਆਂ ਤੱਕ ਵੀ ਜਿਹੜਾ ਪਹੁੰਚਦੇ ਆ ਸਾਰੇ ਸਰੀਰ ਦੇ ਉੱਤੇ ਵੀ ਹੋ ਜਾਂਦੇ ਆ। ਇਹ ਜ਼ਿਆਦਾਤਰ ਹੱਥਾਂ ਪੈਰਾਂ ਉੱਪਰ ਦੇਖਣ ਨੂੰ ਮਿਲਦੇ ਆ। ਇਸ ਦੇ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪੀਕ ਭਰ ਜਾਂਦੀ ਹੈ ਤੇ ਖੁਰਕ ਹੁੰਦੀ ਹੈ, ਖਾਜ ਹੁੰਦੀ ਹੈ, ਤੇ ਉਹਨਾਂ ਜਾਣੀ ਕਿ ਉਹਨੂੰ ਪਰਹੇਜ਼ ਕਰਨਾ, ਛਿੱਲਣਾ ਨਹੀਂ ਹੈ, ਨਹੀਂ ਤਾਂ ਉਹਦੇ ਉੱਤੇ ਦਾਗ ਪੈਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ। ਠੀਕ ਹੋਣ ਦੇ ਉੱਤੇ ਇਹ ਛਾਲੇ ਸੁੱਕ ਜਾਂਦੇ ਨੇ ਤੇ ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਜਿਹੜੇ ਨੇ ਰਹਿ ਜਾਂਦੇ ਆ ਕਈ ਵਾਰੀ। ਮੌਂਕੀ ਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ 2-3 ਹਫ਼ਤੇ ਰਹਿੰਦੀ ਹੈ। ਕਿਸੇ ਮਰੀਜ਼ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਉੱਤੇ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹੈ। ਕਈ ਵਾਰ ਇਹ ਮੂੰਹ, ਅੱਖਾਂ ਤੇ ਨੱਕ ਰਾਹੀਂ ਫਿਰ ਜਿਹੜਾ ਸਰੀਰ ਦੇ ਅੰਦਰ ਜਾਂਦੇ ਨੇ। ਜਾਂ ਫਿਰ ਸੰਬੰਧ ਬਣਾਉਣੇ ਆਪਸ ਦੇ ਵਿੱਚ ਜਿਹੜੇ ਅਡਲਟ ਨੇ ਉਹਨਾਂ ਦੇ ਨਾਲ ਬਿਮਾਰੀ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸੀ, ਪਰ ਜਿਹੜਾ ਇਸ ਦੇ ਵਾਇਰਸ ਸਰੀਰ ਦੇ ਵਿੱਚ ਜਾਂ ਵਿੱਚ ਜਿਹੜਾ ਜਾ ਸਕਦੇ ਆ। ਇਹ ਪ੍ਰਭਾਵਿਤ ਜਾਨਵਰ ਜਿਵੇਂ ਕਿ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਦੇ ਵਿੱਚ ਵਾਇਰਸ ਦੇ ਕਣ ਨੇ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ। ਮੌਂਕੀ ਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫਰੀਕਾ ਦੇ ਵਿੱਚ ਕੁਝ ਮੌਤਾਂ ਦੀ ਵੀ ਜਿਹੜੀਆਂ ਦੀਆਂ ਦਰਜ ਕੀਤੀਆਂ, ਕਿਉਂਕਿ ਅਡਲਟ ਨੂੰ ਹੋਇਆ ਬੱਚਿਆਂ ਨੂੰ ਹੁੰਦਾ ਤਾਂ ਡੇਂਜਰਸ ਨਹੀਂ ਹੈ। ਮੌਂਕੀ ਪੌਕਸ ਸਭ ਤੋਂ ਪਹਿਲਾਂ ਬੰਦੀ ਬਣਾਏ ਹੋਏ ਬਾਂਦਰਾਂ ਦੇ ਵਿੱਚ ਪਛਾਣਿਆ ਗਿਆ ਸੀ ਤੇ ਸਾਲ 1970 ਤੋਂ ਬਾਅਦ ਪੱਛਮੀ ਅਫਰੀਕਾ ਦੇ ਸਾਰੇ 10 ਦੇਸ਼ਾਂ ਦੇ ਵਿੱਚ ਇਸ ਦੇ ਮਾਮਲੇ ਜਿਹੜੇ ਨੇ ਸਥਾਨਕ ਬਿਮਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀ। ਸਾਲ 2003 ਦੇ ਵਿੱਚ ਅਮਰੀਕਾ ਦੇ ਵਿੱਚ ਇਸਦਾ ਆਊਟਬ੍ਰੇਕ ਹੋਇਆ ਸੀ ਤੇ ਇਹ ਪਹਿਲਾਂ ਮੌਕਾ ਸੀ ਜਦੋਂ ਅਫਰੀਕਾ ਤੋਂ ਬਾਹਰ ਇਹ ਬਿਮਾਰੀ ਜਿਹੜੀ ਦੇਖੀ ਗਈ। ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਦੇ ਵਿੱਚ ਨਾਈਜੀਰੀਆ ਨੇ ਇਸਦਾ ਸਭ ਤੋਂ ਵੱਡਾ ਫੁਟਾਅ ਜਿਹੜਾ ਦੇਖਿਆ। ਉਸ ਸਮੇਂ ਮੌਂਕੀ ਪੌਕਸ ਦੇ 172 ਸ਼ੱਕੀ ਕੇਸ ਸਨ ਤੇ ਜਿਨ੍ਹਾਂ ਦੇ ਵਿੱਚ 75% ਪੁਰਸ਼ ਸਨ ਜਿਨ੍ਹਾਂ ਦੀ ਉਮਰ 21 ਤੋਂ ਜਿਹੜਾ 40 ਸਾਲ ਦੀ ਸੀ। ਮੌਂਕੀ ਪੌਕਸ ਦਾ ਫਿਲਹਾਲ ਕੋਈ ਇਲਾਜ ਜਿਹੜਾ ਨਹੀਂ ਹੈ, ਆਪ ਮੁਹਾਰੀ ਹੈ, ਸਾਰਾ ਕੁਝ ਠੀਕ ਹੋ ਜਾਂਦਾ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੀ ਗੱਲਬਾਤ ਖਤਮ ਇੱਥੇ ਹੁੰਦੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਗੱਲਾਂ ਬਾਤਾਂ ਦੀ ਕਰਦੇ ਹਾਂ। ਆਪ ਦੀ ਹੁੰਝਾ ਫਿਰ ਜਿੱਤ ਜਾਂ ਚੋਣੀ ਧੱਕਾ। ਦੂਸਰੇ ਪਾਸੇ ਸੌਂਪਿਆ ਗਿਆ ਪੱਤਰ, ਅੰਮ੍ਰਿਤਪਾਲ ਹੁਣਾਂ ਦੇ ਪਿਤਾ ਨੇ ਜਥੇਦਾਰ ਸਾਹਿਬਾਨ ਗਿਆਨੀ ਗੜਗੱਜ ਸਾਹਿਬ ਨੂੰ, ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਪੱਤਰ ਦਿੱਤਾ ਹੈ ਜੋ ਬੇਅਦਬੀ ਦਾ ਜਿਹੜਾ ਆਪਣਾ ਬਿੱਲ ਬਣਿਆ ਉਹਦੇ ਉੱਤੇ। ਤੇ ਦੂਸਰੇ ਪਾਸੇ ਹੋ ਗਿਆ ਪੰਜਾਬ ਦਾ ਮਾਲੀਆ ਸਰਪਲਸ, ਕਹਿੰਦੇ ਨੇ ਜੀ, ਦਾਅਵੇ ਕਰ ਰਹੇ ਨੇ। ਦੂਸਰੇ ਪਾਸੇ ਈਰਾਨ, ਇਜ਼ਰਾਈਲ, ਅਮਰੀਕਾ ਜਿਹੜੇ ਆਪਸ ਦੇ ਵਿੱਚ ਉਲਝੇ ਪਏ ਨੇ ਤੇ ਰਸ਼ੀਆ ਤੋਂ ਜਿਹੜੇ ਡੋਵਾਲ ਸਾਹਿਬ ਭਾਰਤ ਦੇ ਜਿਹੜੇ ਨੇ ਆਪਣੇ ਡਿਫੈਂਸ ਦੇ ਜਿਹੜੇ ਨੇ ਉਹਨਾਂ ਨੇ ਉੱਥੇ ਗਰਜ ਮਾਰੀ ਹੈ ਤੇ ਰੂਸ ਦੇ ਵਿੱਚ। ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ, ਵਿਸਤਾਰ ਦੇ ਵਿੱਚ ਖਬਰ ਲਵਾਂਗੇ। ਪੰਜਾਬ ਦੇਸ਼ ਅਤੇ ਦੁਨੀਆਂ ਦੀਆਂ ਖਬਰਾਂ ਦੇ ਉੱਤੇ ਜਦੋਂ ਧਿਆਨ ਮਾਰਦੇ ਹਾਂ ਤੇ ਪੰਜਾਬ ਦੀਆਂ ਜਿਹੜੀਆਂ ਮਿੰਨੀ ਵਿਧਾਨ ਸਭਾ ਮੰਨੀਆਂ ਜਾਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੁੰਝਾ ਫਿਰ ਜਿੱਤ ਨੇ 227 ਦੀ ਸਿਆਸਤ ਨੂੰ ਜਿਹੜਾ ਨਵਾਂ ਮੋੜ ਦਿੱਤਾ, ਜਦਕਿ ਬਿਕਰਮ ਮਜੀਠੀਆ ਉਹਨਾਂ ਨੇ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਆ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਹੋਣ ਦੀ ਜਿਹੜੀ ਆ ਚਰਚਾਵਾਂ ਨੇ, ਰਾਜਾ ਵੜਿੰਗ ਦੀ ਕੁਰਸੀ ਜਿਹੜੀ ਆ ਡਾਵਾਂਡੋਲ ਹੋ ਰਹੀ ਹੈ ਪ੍ਰਧਾਨਗੀ ਦੀ, ਤੇ ਸਵਾਲ ਇਹ ਵੀ ਹੈ ਕਿ ਖੜਗੇ ਸਾਹਿਬ ਦੀ ਰਿਹਾਇਸ਼ ਦੇ ਉੱਤੇ ਅੱਜ ਮੀਟਿੰਗ ਜਿਹੜੀ ਹੋਈ ਹੈ ਤੇ ਸਿਆਸੀ ਹਲਚਲ ਉਹਦੇ ਵਿੱਚ ਵਧੀ ਹੈ। ਕੱਲ ਤੱਕ ਦੇਖਦੇ ਹਾਂ ਕਿਹੋ ਜਿਹੇ ਜਿਹੜਾ ਰਿਜ਼ਲਟ ਆਉਂਦੇ ਨੇ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਉਹਦੇ ਵਿੱਚ ਵੀ ਚਰਚਾ ਜਿਹੜੀ ਹੈ ਅਜੇ ਤੱਕ ਵੀ ਬਰਕਰਾਰ ਹੈ ਕਿ ਇਸ ਮਹੀਨੇ ਦੀ ਆਖਰੀ ਤਰੀਕ ਨੂੰ ਵੱਡੀ ਜਿਹੜੀ ਹੈ ਇਕੱਠ ਸੱਦਿਆ ਹੋਇਆ। ਦੂਸਰੇ ਪਾਸੇ ਟ੍ਰਿਬਿਊਨ ਚੌਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ, ਉਹ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ। ਪੰਜਾਬ ਦੇ ਮਾਲੀਆ ਘਾਟੇ ਤੋਂ ਬਾਹਰ ਆਉਣ ਦਾ ਮੁੱਦਾ ਜਿਹੜਾ ਹੈ ਦਾਅਵੇ ਹੋ ਰਹੇ ਨੇ। ਪਾਵਰਕੌਮ ਦੇ ਨਵੇਂ ਫੈਸਲੇ ਤੇ ਕਿਸਾਨਾਂ ਦੇ ਲਈ ਯੂਰਪੀ ਸੰਘ ਦੇ ਜਿਹੜੇ ਐਕਸ਼ਨ ਪਲਾਨ ਜਿਹੜੇ ਨੇ ਨਵੇਂ ਜਿਹੜੇ ਨੇ ਉਘਾੜੇ ਗਏ ਨੇ ਕਿ ਜੋ ਦੁਨੀਆਂ ਦੇ ਉੱਤੇ ਜੰਗਾਂ ਲੱਗੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਆਪ ਦੇ ਉੱਤੇ ਨਿਰਭਰ ਹੋਣਾ ਪੈਣਾ ਯੂਰਪ ਨੂੰ ਵੀ, ਤੇ ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਰਾਹਤ ਫੰਡਿੰਗ ਹੋਰ ਜਿਹੜੀ ਹੈ ਗ੍ਰਾਂਟਾਂ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਗੱਲ ਜਿਹੜੀ ਹੈ ਅਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਅਜੀਤ ਡੋਵਾਲ ਜਿਹੜੇ ਨੇ ਰਸ਼ੀਆ ਦੇ ਵਿੱਚ ਜਿਹੜੇ ਗਰਜੇ ਹੈ, ਨੀਤਨਯਾਹੂ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਮੇਰੇ ਸਭ ਤੋਂ ਵੱਧ ਜਿਹੜੇ ਨੇ ਮੈਨੂੰ ਪਿਆਰ ਕਰਨ ਵਾਲੇ ਬੈਠੇ ਹੈ, ਤੇ ਅਮਰੀਕਾ ਇਰਾਨ ਸੀਜ਼ ਫਾਇਰ ਹੋਇਆ ਤੇ 60 ਦਿਨਾਂ ਦੀ ਜਿਹੜੀ ਹੈ ਦੋਸਤੀ ਦਾ ਹੱਥ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਗ ਨੂੰ ਜਿਹੜਾ ਜੰਗਬੰਦੀ ਕੀਤੀ ਜਾਵੇ। ਆਸਟ੍ਰੇਲੀਆ ਦੇ ਵਿੱਚ ਰੇਸਿਜ਼ਮ ਜਿਹੜਾ ਇਸ਼ੂ ਚੱਲ ਰਿਹਾ ਜਿਹੜੇ ਵਿਦੇਸ਼ੀ ਲੋਕਾਂ ਦੇ ਉੱਤੇ ਕਿ ਇਹਨਾਂ ਦਾ ਆਉਣਾ ਇੱਥੇ ਬੰਦ ਕਰੋ, ਹੋਰ ਬਹੁਤ ਸਾਰੀਆਂ ਖਬਰਾਂ ਨੇ ਤੇ ਲਓ ਫਿਰ ਆਪਾਂ ਕਰਦੇ ਹਾਂ ਪੰਜਾਬ ਦੇ ਨਾਲ ਗੱਲਬਾਤ ਸ਼ੁਰੂਆਤ। ਪੰਜਾਬ ਕਾਂਗਰਸ ਦੀ ਜਦੋਂ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖੜਗੇ ਦੀ ਰਿਹਾਇਸ਼ ਦੇ ਉੱਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਅੱਜ ਜਿਹੜੀ ਚੱਲੀ ਹੈ। ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰਬਦਲ ਦਾ ਧੂੰਆਂ ਉੱਠਣ ਲੱਗ ਪਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਸੱਦੀ ਸੀ। ਕਾਂਗਰਸ ਪ੍ਰਧਾਨ ਮਲਿਕਾ ਜਿਹੜੇ ਖੜਗੇ ਸਾਹਿਬ ਨੇ ਉਨ੍ਹਾਂ ਦੀ ਦਿੱਲੀ ਵਿਚਲੀ ਰਿਹਾਇਸ਼ ਦੇ ਉੱਤੇ ਅੱਜ ਸ਼ਾਮ 4 ਵਜੇ ਇਹ ਮੀਟਿੰਗ ਹੋਣੀ ਸੀ ਤੇ ਪੰਜਾਬ ਕਾਂਗਰਸ ਦੇ 5 ਸੀਨੀਅਰ ਆਗੂ ਸ਼ਮੂਲੀਅਤ ਇਹਦੇ ਵਿਚ ਕੀਤੀ ਹੈ। ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਜਿਹੜੇ ਇਸ ਮੀਟਿੰਗ ਦੇ ਵਿਚ ਹਾਜ਼ਰ ਰਹੇ ਨੇ। ਪੰਜਾਬ ਭਾਜਪਾ ਦੇ ਵੱਲੋਂ ਨਵੇਂ ਪ੍ਰਧਾਨ ਐਲਾਨ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਵੀ ਸਰਗਰਮ ਹੋਈ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸੂਬਾਈ ਚੋਣਾਂ ਦੇ ਵਿਚ ਉਲਝੀ ਪਈ ਸੀ। ਭਲਕੇ ਕੱਲ ਨੂੰ ਜਿਹੜਾ ਹੋਣ ਵਾਲੀ ਮੀਟਿੰਗ ਦੇ ਵਿਚ ਪ੍ਰਧਾਨਗੀ ਦੇ ਵਿਚ ਫੇਰਬਦਲ ਸੰਬੰਧੀ ਵਿਚਾਰ ਵਟਾਂਦਰਾ ਹੋ ਸਕਦੈ। ਹਾਈਕਮਾਨ ਕਿਸੇ ਵੀ ਫੇਰਬਦਲ ਤੋਂ ਪਹਿਲਾਂ ਸੀਨੀਅਰ ਆਗੂ ਨੂੰ ਭਰੋਸੇ ਦੇ ਵਿਚ ਲੈਣਾ ਚਾਹੁੰਦੀ ਹੈ। ਭਲਕੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਇਹਦੇ ਵਿਚ ਹੋਣਗੇ। ਭਲਕੇ ਕੱਲ ਨੂੰ ਸ਼ਹਿਰੀ ਸੰਸਥਾਵਾਂ ਦੇ ਉਤੇ ਚੋਣ ਨਤੀਜੇ ਜਿਹੜੇ ਅੱਜ ਆ ਚੁੱਕੇ ਨੇ। ਪਿਛਲੀ ਵਾਰੀ ਜਿਹੜਾ ਕਾਂਗਰਸ ਪ੍ਰਧਾਨ ਖੜਗੇ ਉਨ੍ਹਾਂ ਦੀ ਰਿਹਾਇਸ਼ ਦੇ ਉਤੇ 22 ਜਨਵਰੀ ਨੂੰ ਹੰਗਾਮੀ ਮੀਟਿੰਗ ਹੋਈ ਸੀ ਤੇ ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਪੰਜਾਬ ਦੇ ਵਿਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ਦੇ ਵਿਚ ਗੁੱਟਬਾਜ਼ੀ ਦੇ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਰਾਹਤ ਜਿਹੜੀ ਮਿਲੀ ਸੀ ਤੇ ਹੁਣ ਦੇਖਦੇ ਹਾਂ ਕੁਰਸੀ ਦੇ ਪਾਵੇ ਹਿਲਦੇ ਐ ਕਿ ਆਪ ਮੁਹਾਰੀ ਬੈਠੇ ਰਹਿੰਦੇ ਐ। ਦੂਸਰੇ ਪਾਸੇ ਆਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ਦੇ ਉਤੇ ਕਰ ਸਕਦੀ ਹੈ ਵਿਚਾਰ, ਅਮਿਤ ਸ਼ਾਹ ਹੁਣਾਂ ਨੇ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੇ ਅੱਜ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਅਸਧਾਰਨ ਕਾਰਨਾਂ ਕਰਕੇ ਹੋਣ ਵਾਲੀ ਮਸਨੂਈ ਆਬਾਦੀ ਤਬਦੀਲੀ ਦੇ ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਗੱਲ ਦਾ ਵੀ ਮੁਲਾਂਕਣ ਕਰੇਗੀ ਕਿ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਲਈ ਕਿਸੇ ਕਾਨੂੰਨ ਦੀ ਲੋੜ ਹੈ ਜਾਂ ਨਹੀਂ ਹੈ। ਉਨਾਂ ਕਿਹਾ ਕਿ ਜੇ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਚਲੇ ਜਾਂਦੇ ਨੇ ਤਾਂ ਪੱਛਮੀ ਬੰਗਾਲ ਦੇ ਵਿਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਪਰਹੇਜ਼ ਕਰੇਗੀ ਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਸਹੂਲਤ ਜਿਹੜੀ ਆ ਮੁਹੱਈਆ ਵੀ ਕਰਵਾਏਗੀ। ਸ਼ਾਹ ਉਨ੍ਹਾਂ ਨੇ 340 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਉਲੇਕਰ ਦੀ ਜਿਹੜੀ ਆ ਅਗਵਾਈ ਹੇਠਲੀ ਕਮੇਟੀ 1 ਸਾਲ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਦੇ ਵਿਚੋਂ ਕੱਢਣ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਪੰਜਾਬ ਦੀਆਂ MC ਇਲੈਕਸ਼ਨ ਰਿਜ਼ਲਟ ਆ ਚੁੱਕੇ ਐ। ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਸੱਤਾਧਾਰੀ ਆਪ ਦਾ ਹੂੰਝਾ ਫਿਰ ਪ੍ਰਦਰਸ਼ਨ ਹੋਇਆ। ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ, ਸੰਖੇਪ ਦੇ ਵਿਚ ਕੋਸ਼ਿਸ਼ ਕਰਦੇ ਹਾਂ ਸਾਂਝ ਪਾਉਣ ਦੀ। ਪੰਜਾਬ ਦੀਆਂ 103 ਸਥਾਨਕ ਸਭਾਵਾਂ, ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਤੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਦੇ ਵਿਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੇ ਬਹੁ ਕੋਣੇ ਮੁਕਾਬਲਿਆਂ ਦੇ ਦਰਮਿਆਨ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕਹਿੰਦੇ ਪਛਾੜਦਿਆਂ ਇਕ ਤਰਫਾ ਇਤਿਹਾਸਕ ਜਿੱਤ ਦੇ ਵੱਲ ਕਦਮ ਨੂੰ ਵਧਾਇਆ। ਇਨ੍ਹਾਂ ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਆਪ ਹੁਣ ਤੱਕ ਕੁੱਲ ਵਾਰਡਾਂ ਦੇ 33% ਤੋਂ ਵੱਧ ਹਿੱਸੇ ਦੇ ਉਤੇ ਕਾਬਜ਼ ਹੋ ਚੁੱਕੀ ਹੈ। ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਰਾਜ ਦੇ ਕੁੱਲ 1349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ, ਜਿਸ ਨੇ ਇਹ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਦੇ ਵਿਚ ਉਂਝਾ ਫਿਰ ਲੋਕ ਫਤਵਾ ਜਿਹੜਾ ਆ ਗਿਆ। ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿਚ ਵਿਰੋਧੀਆਂ ਦਾ ਜਿਹੜਾ ਸਫਾਇਆ ਹੋਇਆ। ਇਸ ਚੋਣ ਦੇ ਦੰਗਲ ਦੇ ਵਿਚ ਸਭ ਤੋਂ ਵੱਡਾ ਤੇ ਰਿਕਾਰਡ ਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਦੇ ਵਿਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ਦੇ ਉਤੇ ਜਿਹੜਾ ਹੂੰਝਾ ਫੇਰਿਆ ਤੇ ਵਿਰੋਧੀ ਧਿਰਾਂ ਦਾ ਲਗਭਗ ਸਫਾਇਆ ਕਰ ਦਿੱਤਾ। ਸਿਆਸੀ ਪਾਰਟੀਆਂ ਜਿਵੇਂ ਕਿ ਸੀਟਾਂ ਦੀ ਗਿਣਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਆਪ ਦੀਆਂ 826 ਸੀਟਾਂ ਨੇ, ਕਾਂਗਰਸ 330 ਦੇ ਉਤੇ, ਸ਼੍ਰੋਮਣੀ ਅਕਾਲੀ ਦਲ 161, ਭਾਰਤੀ ਜਨਤਾ ਪਾਰਟੀ ਭਾਜਪਾ 125 ਤੇ ਆਜ਼ਾਦ ਜਿਹੜੇ ਨੇ ਉਨ੍ਹਾਂ ਨੇ ਤਾਂ ਧੁੰਮ ਪਾ ਦਿੱਤੀ ਹੈ, 237 ਉਹ ਹੀ ਲੈ ਗਏ ਨੇ ਸੀ, ਕਿਆ ਬਾਤ ਹੈ। ਤੇ ਬਸਪਾ ਜਿਹੜੇ ਨੇ 6 ਸੀਟਾਂ ਤੇ ਉੱਤੇ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਸਨ ਤੇ ਜਿਨ੍ਹਾਂ ਦੇ ਬਾਹਰ ਬਹੁ ਪਰਤੀ ਸੁਰੱਖਿਆ ਲਾਈ ਹੋਈ ਗਈ ਸੀ ਤੇ ਚੋਣ ਪ੍ਰਕਿਰਿਆ ਦੇ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ। ਸੂਬੇ ਦੇ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ 26 ਮਈ ਨੂੰ ਜਿਹੜੀ ਵੋਟਿੰਗ ਹੋਈ ਸੀ। ਵੇਰਵਿਆਂ ਦੇ ਅਨੁਸਾਰ 8 ਨਗਰ ਨਿਗਮਾਂ ਦੇ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਦੇ ਲਈ 5,141 ਤੇ 19 ਨਗਰ ਪੰਚਾਇਤਾਂ ਦੇ ਲਈ ਖੜੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਇਆ। ਪੰਜਾਬ ਭਰ ਦੇ ਵਿਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਜਿਹੜੇ ਮਿਲਣਗੇ। ਆਪ ਜਿਹੜੀ ਹੈ ਕਾਰਜਕਾਲ ਦੇ ਦੌਰਾਨ ਇਸ ਤੋਂ ਪਹਿਲਾਂ 5 ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਵੋਟਾਂ 2024 ਦੇ ਵਿਚ ਪਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੀ ਸਿਆਸੀ ਹੱਕ ਦਾ ਜਿਹੜਾ ਸੀ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64 ਫੀਸਦੀ ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਜਿਹੜੇ ਮਿਲਣਗੇ। ਦੂਸਰੇ ਪਾਸੇ ਜੋ ਕੁਝ ਵਾਪਰਿਆ, ਮਜੀਠੀਆ ਸਾਹਿਬ ਨੇ ਕਿਹਾ ਕਿ ਇਲੈਕਸ਼ਨ, MC ਇਲੈਕਸ਼ਨ ਜਿਹੜੀਆਂ ਹੋਈਆਂ, ਮਜੀਠੀਆ ਦੇ ਵੱਲੋਂ ਆਪ ਦੇ ਉੱਤੇ ਗੜਬੜੀ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਾਏ ਨੇ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਕਰਨ ਤੇ ਸ਼ਰੇਆਮ ਗੁੰਡਾਗਰਦੀ ਦੇ ਇਲਜ਼ਾਮ ਲਾਏ ਨੇ ਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਦੁਪਹਿਰ ਜਿਹੜਾ 2:30 ਵਜੇ ਤੱਕ ਕਿਸੇ ਵੀ ਵਾਰਡ ਦਾ ਚੋਣ ਨਤੀਜਾ ਐਲਾਨਿਆ ਨਹੀਂ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਦੇ ਵਿਚ ਲੱਗੇ ਅਧਿਕਾਰੀਆਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ CMO ਤੋਂ ਨਿਰਦੇਸ਼ ਮਿਲ ਰਹੇ ਸਨ। ਮਜੀਠੀਆ ਨੇ ਸੂਬਾ ਸਰਕਾਰ ਦੇ ਉੱਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਅਤੇ ਦਬਾਅ ਬਣਾ ਕੇ ਚੋਣ ਨਤੀਜਿਆਂ ਦੇ ਵਿਚ ਹੇਰਫੇਰੀ ਜਿਹੜੀ ਹੈ ਕੀਤੀ ਹੈ, ਕੋਸ਼ਿਸ਼ ਦੇ ਦੋਸ਼ ਲਾਏ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਇਨ੍ਹਾਂ ਕਥਿਤ ਗੜਬੜੀਆਂ ਦਾ ਸਖ਼ਤ ਵਿਰੋਧ ਕਰੇਗਾ ਤੇ ਮਿਉਂਸੀਪਲ ਚੋਣਾਂ ਦੇ ਵਿਚ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਵੀ ਜਿਹੜਾ ਪਹੁੰਚ ਬਣਾਵੇਗਾ ਤੇ ਕਰੇਗਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ MP ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ ਤੇ ਸੌਂਪਿਆ ਹੈ ਜਥੇਦਾਰ ਸਾਹਿਬ ਨੂੰ ਪੱਤਰ। ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਦੇ ਵਿਚ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਜੋ ਕਿ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਕੱਤਰਤ ਵਿਚ ਪਹੁੰਚੇ ਨੇ। ਜਥੇਬੰਦੀ ਵੱਲੋਂ ਇਸ ਐਕਟ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਵੱਲੋਂ ਇਸ ਸਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਵੀ ਸੌਂਪਿਆ ਗਿਆ, ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਹੁਣਾਂ ਕਿਹਾ ਕਿ ਸਿੱਖ ਮਾਮਲਿਆਂ ਦੇ ਨਾਲ ਸੰਬੰਧਤ ਕੋਈ ਵੀ ਐਕਟ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਭਰੋਸੇ ਦੇ ਵਿਚ ਲੈਣਾ ਚਾਹੀਦਾ ਸੀ। ਉਨ੍ਹਾਂ ਚਿੰਤਾ ਜਤਾਉਂਦਿਆਂ ਆਖਿਆ ਕਿ ਇਸ ਐਕਟ ਦੇ ਵਿਚਲੀਆਂ ਕੁਝ ਇਤਰਾਜ਼ਯੋਗ ਸ਼ਰਤਾਂ ਮੱਦਾਂ ਸਿੱਖਾਂ ਨੂੰ ਵੀ ਹੀ ਜਿਹੜਾ ਦੋਸ਼ੀ ਬਣਾ ਕੇ ਕਟਹਿਰੇ ਦੇ ਵਿਚ ਖੜਾ ਕਰ ਦੇਣਗੀਆਂ, ਜਿਸਦੇ ਕਾਰਨ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਨੇ ਤੇ ਉਨ੍ਹਾਂ ਇਸ ਮਾਮਲੇ ਦੇ ਵਿਚ ਕਸਟੋਡੀਅਨ ਧਾਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਾਵਾਂ ਸਿੱਖਾਂ ਨੂੰ ਹੀ ਸਿੱਖੀ ਤੋਂ ਦੂਰ ਕਰ ਦੇਣਗੀਆਂ। ਸ਼ਾਇਦ ਹੋ ਸਕਦਾ ਇਨ੍ਹਾਂ ਨੂੰ ਲੱਗਦਾ ਹੋ ਕਿ ਜੋ ਜਿਹੜਾ ਸੀ ਅਜਨਾਲਾ ਥਾਣੇ ਦਾ ਮਸਲਾ ਸੀਗਾ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਸੀ ਆਪਣੇ ਅੰਮ੍ਰਿਤਪਾਲ ਸਿੰਘ ਹੁਣੇ ਵੀ, ਕਿਤੇ ਨਾ ਕਿਤੇ ਇਹਦੇ ਵਿਚ ਵੀ ਚਪੇਟ ਦੇ ਵਿਚ ਆ ਸਕਦੇ ਆ। ਦੂਸਰੇ ਪਾਸੇ ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰਿਆ, ਕਹਿੰਦੇ ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਦੇ ਨਾਲ ਹੋਇਆ ਲਾਭ ਹੈ। ਪੰਜਾਬ ਸਰਕਾਰ 5 ਸਾਲਾਂ ਦੇ ਵਿਚ ਪਹਿਲੀ ਵਾਰ ਮਾਲੀਆ ਘਾਟੇ ਦੇ ਵਿਚੋਂ ਉਭਰੀ ਹੈ। ਮਾਲੀ ਵਰੇ ਦੀ ਸ਼ੁਰੂਆਤ ਦੇ ਵਿਚ ਪਹਿਲੀ ਵਾਰ 2,813.18 ਕਰੋੜ ਰੁਪਏ ਦਾ ਮਾਲੀਆ ਸਰਪਲਸ ਕਹਿੰਦੇ ਹੋ ਗਿਆ। ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਕਾਰਨ ਮਾਲੀਆ ਸਰਪਲਸ ਹੋਇਆ। ਹੁਣ ਤੱਕ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਕਹਿੰਦੇ ਸਾਹਮਣਾ ਕਰਨਾ ਪੈ ਰਿਹਾ ਸੀ। ਵੇਰਵਿਆਂ ਦੇ ਅਨੁਸਾਰ 2026 ਤੇ 2027 ਦੇ ਪਹਿਲੇ ਮਹੀਨੇ ਦੇ ਵਿੱਤੀ ਸੂਚਕਾਂ ਤੋਂ ਇਹ ਅਸਿੱਧੀ ਉਭਰੀ ਹੈ। ਕਹਿੰਦੇ ਕਿ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ, ਅੰਕੜਾ ਜਿਹੜਾ ਕਰੋੜਾਂ ਦੇ ਵਿਚ ਹੈ, 10,64,00,000 ਕੁਝ ਇਦਾਂ ਦਾ ਹੈਗਾ, ਲੰਬਾ ਚੌੜਾ ਹੈ, ਇਹਨੂੰ ਰਹਿਣ ਹੀ ਦਿੰਦੇ ਹਾਂ। ਤੇ ਕਹਿੰਦੇ ਨੇ ਕਿ ਅਪ੍ਰੈਲ 2025 ਦੇ ਵਿਚ ਜਿਹੜਾ ਸੀ ਆਪਣਾ 5,911.98 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਤੋਂ ਬਹੁਤ ਜ਼ਿਆਦਾ ਨੇ। ਹੁਣ ਤੱਕ ਉੱਚ ਗੈਰ ਟੈਕਸ ਜਿਹੜੇ ਨੇ ਮਾਲੀਆ ਕੁਲੈਕਸ਼ਨ ਵਧੀ ਹੈ ਤੇ ਆਪ ਸਰਕਾਰ ਨੇ ਜਦੋਂ 2022 ਦੇ ਵਿਚ ਸੱਤਾ ਸੰਭਾਲੀ ਸੀ ਤਾਂ ਕਹਿੰਦੇ ਉਸ ਦੇ ਪਹਿਲੇ ਮਹੀਨੇ ਦੇ ਵਿਚ ਮਾਲੀਆ ਘਾਟਾ ਜਿਹੜਾ ਸੀ 420.11 ਕਰੋੜ ਰੁਪਏ ਦਾ ਸੀ। ਇਸੇ ਤਰ੍ਹਾਂ ਸਾਲ 2023 ਦੇ ਵਿਚ ਘਾਟਾ 1,412.43 ਕਰੋੜ ਰੁਪਏ ਦਾ ਸੀ, ਜਦੋਂ ਕਿ ਸਾਲ 2024 ਦੇ ਵਿਚ ਮਾਲੀਆ ਘਾਟਾ ਵੱਧ ਕੇ 2,178.11 ਕਰੋੜ ਰੁਪਏ ਹੋ ਗਿਆ ਸੀ। ਇਸ ਤਰ੍ਹਾਂ 2025 ਦੇ ਅਪ੍ਰੈਲ ਮਹੀਨੇ ਦੇ ਵਿਚ ਘਾਟਾ 2,011.86 ਕਰੋੜ ਰੁਪਏ ਸੀ ਤੇ ਇਸ ਸਾਲ ਅਪ੍ਰੈਲ ਦੇ ਵਿਚ ਗੈਰ ਟੈਕਸ ਮਾਲੀਆ ਸੰਗ੍ਰਹਿ ਵਧਾ ਕੇ 3,037.76 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਅਪ੍ਰੈਲ ਦੇ ਵਿਚ ਸਿਰਫ 461.05 ਕਰੋੜ ਰੁਪਏ ਸੀ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਗੈਰ ਟੈਕਸ ਮਾਲੀਆ ਵਧਣ ਦਾ ਕਾਰਨ ਹਾਊਸਿੰਗ ਵਿਭਾਗ ਦੇ ਦੁਆਰਾ ਬੁਨਿਆਦੀ ਢਾਂਚਾ ਸੈੱਸ ਤੇ ਸਰਕਾਰੀ ਜ਼ਮੀਨਾਂ ਦੇ ਨਿਬੇੜੇ ਦੀ ਉੱਚ ਉਗਰਾਹੀ ਹੈ, ਜਿਸ ਦੀ ਆਮਦਨ ਅਪ੍ਰੈਲ ਦੇ ਵਿਚ ਪ੍ਰਾਪਤ ਕੀਤੀ ਗਈ। ਅਪ੍ਰੈਲ 2025 ਦੇ ਵਿਚ 5,450.93 ਕਰੋੜ ਰੁਪਏ ਦੇ ਟੈਕਸ ਮਾਲੀਆ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਟੈਕਸ ਜਿਹੜਾ ਹੈ ਮਾਲੀਆ ਵੱਧ ਕੇ 7,597.41 ਕਰੋੜ ਰੁਪਏ ਹੋ ਗਿਆ। ਕੇਂਦਰ ਤੋਂ ਸਹਾਇਤਾ ਦੇ ਵਿਚ ਗ੍ਰਾਂਟ ਪਿਛਲੇ ਸਾਲ ਕੋਈ ਨਹੀਂ ਸੀ ਤੇ ਅਪ੍ਰੈਲ 2026 ਦੇ ਵਿਚ ਘੱਟੋ ਘੱਟ 7.25 ਕਰੋੜ ਰੁਪਏ ਰਹੀ ਹੈ ਤੇ ਪੰਜਾਬ ਸਰਕਾਰ ਦੇ ਲਈ ਇਹ ਵਿੱਤੀ ਅੰਕੜੇ ਧਰਵਾਸ ਬੰਨਣ ਵਾਲੇ ਕਹਿੰਦੇ ਦੱਸੇ ਜਾ ਰਹੇ ਨੇ। ਲੋ ਜੀ ਕਹਿੰਦੇ ਸਰਪਲਸ ਹੋ ਗਿਆ ਜੀ, ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰ ਪਿਆ ਹੈ। ਤੇ ਦੂਸਰੇ ਪਾਸੇ ਟ੍ਰਿਬਿਊਨ ਚੌਂਕ ਫਲਾਈਓਵਰ ਦਾ ਰੋਲਾ ਜਿਹੜਾ ਚੱਲ ਰਿਹਾ ਹੈ, ਹਾਈ ਕੋਰਟ ਦੇ ਵੱਲੋਂ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਰੱਦ ਕਰ ਦਿੱਤਾ, ਚੰਡੀਗੜ੍ਹ ਮਾਸਟਰ ਪਲਾਨ ਦੇ ਤਹਿਤ ਨਾ ਮਨਜੂਰ ਕੀਤਾ। ਮਾਸਟਰ ਪਲਾਨ 2031 ਦੀ ਉਲੰਘਣਾ ਬਰਦਾਸ਼ਤ ਨਹੀਂ ਹੈ, ਅਦਾਲਤ ਨੇ ਇਹ ਗੱਲ ਕਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਚੰਡੀਗੜ੍ਹ ਦੇ ਦੱਖਣ ਮਾਰਗ ਦੇ ਪ੍ਰਸਤਾਵਿਤ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ਦੇ ਵਿਚ ਹੁਕਮ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਇਹ ਫਲਾਈਓਵਰ ਚੰਡੀਗੜ੍ਹ ਮਾਸਟਰ ਪਲਾਨ 2031 ਦੇ ਨਿਯਮਾਂ ਦੇ ਸਿੱਧੇ ਖਿਲਾਫ਼ ਹੈ, ਇਸ ਦੇ ਲਈ ਇਸ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਮਾਸਟਰ ਪਲਾਨ ਤਹਿਤ ਇੱਥੇ ਇਕ ਅੰਡਰ ਪਾਸ ਜਿਹੜਾ ਬਣਾਉਣ ਦੀ ਇਜਾਜ਼ਤ ਹੈ, ਜਿਸ ਨੂੰ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਲਈ ਇਕ ਬਦਲਵੇਂ ਉਪਾਅ ਦੇ ਵਜੋਂ ਵਿਚਾਰਿਆ ਜਾ ਸਕਦਾ ਹੈ। ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਖਾਸ ਕਰਕੇ ਫੇਜ਼ 1 ਦੇ ਸੈਕਟਰਾਂ ਅਤੇ ਦੱਖਣ ਮਾਰਗ ਦੇ ਹਿੱਸੇ ਦੇ ਅਸਲ ਸਰੂਪ ਅਤੇ ਸ਼ਹਿਰੀ ਡਿਜ਼ਾਈਨ ਨੂੰ ਹਰ ਹਾਲ ਦੇ ਵਿਚ ਬਰਕਰਾਰ ਰੱਖਿਆ ਜਾਵੇ। ਬੈਂਚ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਵਿਚ ਨਿੱਜੀ ਵਾਹਨਾਂ ਦੀ ਨਿਰਭਰਤਾ ਅਤੇ ਵੱਧ ਰਹੇ ਟ੍ਰੈਫਿਕ ਜਾਮ ਨੂੰ ਘਟਾਉਣ ਦੇ ਲਈ ਇਕ ਮਜ਼ਬੂਤ ਅਤੇ ਵਿਆਪਕ ਪਬਲਿਕ ਟਰਾਂਸਪੋਰਟ ਜਿਹੜੀ ਹੈ ਸਰਕਾਰੀ ਬੱਸ ਸੇਵਾ ਮੈਟਰੋ ਬੁਨਿਆਦੀ ਢਾਂਚੇ ਨੂੰ ਵਧਾਉਣ ਬੇਹੱਦ ਜ਼ਰੂਰੀ ਹੈ। ਹਾਈ ਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਇਸ ਪ੍ਰੋਜੈਕਟ ਦੀ ਮਾਰ ਦੇ ਹੇਠ ਆਉਣ ਵਾਲੇ ਅੱਧੀ ਸਦੀ 50 ਸਾਲ ਤੋਂ ਵੱਧ ਪੁਰਾਣੇ ਅੰਬਾਂ ਤੇ ਹੋਰ ਕੀਮਤੀ ਦਰਖਤਾਂ ਨੂੰ ਕੱਟਣ ਦੇ ਉੱਤੇ ਵੱਢਣ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ। ਬੈਂਚ ਨੇ ਕਿਹਾ ਸੀ ਕਿ ਟ੍ਰਿਬਿਊਨ ਚੌਂਕ ਦੇ ਆਸ ਪਾਸ ਖੜੇ ਇਨ੍ਹਾਂ ਇਤਿਹਾਸਕ ਦਰਖਤਾਂ ਨੂੰ ਫਲਾਈਓਵਰ ਦੇ ਲਈ ਬਲੀ ਚੜਾਉਣ ਤੋਂ ਬਚਾਉਣਾ ਅਦਾਲਤ ਦਾ ਫਰਜ਼ ਹੈ। ਬਹਿਸ ਦੇ ਦੌਰਾਨ ਪੱਖ ਅਤੇ ਵਿਰੋਧ ਦੀਆਂ ਦਲੀਲਾਂ, ਪਟੀਸ਼ਨਕਰਤਾਵਾਂ ਦੀ ਦਲੀਲ ਐਡਵੋਕੇਟ ਤਨੂ ਬੇਦੀ ਪਟੀਸ਼ਨਕਰਤਾਵਾਂ ਦੀ ਵਕੀਲ ਤਨੂ ਬੇਦੀ ਨੇ ਜ਼ੋਰਦਾਰ ਜਿਹੜਾ ਬਹਿਸ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਲੇ ਕਾਰਬੂਜ਼ੀਅਰ ਦੇ ਵੱਲੋਂ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਡਿਜ਼ਾਇਨ ਕੀਤਾ ਗਿਆ ਸੀ, ਫਲਾਈ ਗੱਡੀਆਂ ਦੇ ਲਈ ਨਹੀਂ। ਫਲਾਈਓਵਰ ਬਣਾਉਣ ਦੇ ਨਾਲ ਸ਼ਹਿਰ ਦੀ ਹਰਿਆਵਲ ਅਤੇ ਖੂਬਸੂਰਤੀ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਦੀ ਵਿਰਾਸਤ ਦੇ ਲਈ ਮੌਤ ਦਾ ਵਾਰੰਟ ਕਰਾਰ ਦੇ ਦਿੱਤਾ। ਯੂਟੀ ਪ੍ਰਸ਼ਾਸਨ ਦੀ ਦਲੀਲ ਜਿਹੜੀ ਹੈ ਉਹਦੇ ਵਿਚ ਸੀਨੀਅਰ ਐਡਵੋਕੇਟ ਅਮਿਤ ਝਾਂਜੀ, ਦੂਜੇ ਪਾਸੇ ਪ੍ਰਸ਼ਾਸਨ ਦੇ ਵਕੀਲ ਅਮਿਤ ਝਾਂਜੀ ਹੁਣਾਂ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀ ਆਬਾਦੀ ਹੁਣ 5 ਲੱਖ ਤੋਂ ਵੱਧ ਕੇ ਜਿਹੜੀ ਹੈ 15 ਲੱਖ ਨੂੰ ਪਾਰ ਕਰ ਚੁੱਕੀ ਹੈ। ਦਿੱਲੀ ਅਤੇ ਜ਼ੀਰਕਪੁਰ ਦੇ ਵੱਲੋਂ ਆਉਣ ਵਾਲੇ ਲੋਕਾਂ ਨੂੰ ਡੇਢ ਡੇਢ ਘੰਟਾ ਜਾਮ ਦੇ ਵਿਚ ਫਸਣਾ ਪੈਂਦਾ। ਤੇ ਭਾਈ ਆਬਾਦੀ ਤੁਸੀਂ ਘਟਾ ਦਿਓ, ਉਹਨਾਂ ਦੇ ਕੰਟਰੋਲ ਕਰ ਦਿਓ ਭਾਈ, ਰਿਹਾਇਸ਼ੀ ਇੱਥੇ ਨਹੀਂ ਹੋਰ ਅਸੀਂ ਵਧਾ ਸਕਦੇ, ਪਲਾਟ ਨਾ ਵੇਚੋ, ਰਿਹਾਇਸ਼ ਨਾ ਵਧਾਓ। ਉਨ੍ਹਾਂ ਕਿਹਾ ਸੀ ਕਿ ਅਸੀਂ 1950 ਦੇ ਸੰਕਲਪਾਂ ਦੇ ਵਿਚ ਫਸ ਕੇ ਸ਼ਹਿਰ ਦੇ ਵਿਕਾਸ ਨੂੰ ਨਹੀਂ ਰੋਕ ਸਕਦੇ ਤੇ ਉਨ੍ਹਾਂ ਵਾਤਾਵਰਣ ਦੇ ਨੁਕਸਾਨ ਦੇ ਬਦਲੇ 2,799 ਨਵੇਂ ਪੌਦੇ ਲਗਾਉਣ ਦਾ ਭਰੋਸਾ ਵੀ ਦਿੱਤਾ ਸੀ। ਅਦਾਲਤ ਦਾ ਫੈਸਲਾ ਕਿ ਦੋਵਾਂ ਪੱਖਾਂ ਦੀਆਂ ਲੰਬੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸ਼ਹਿਰ ਦੀ ਗ੍ਰੀਨ ਬੈਲਟ ਅਤੇ ਵਿਰਾਸਤੀ ਦਿੱਖ ਜਿਹੜੀ ਹੈ ਹੈਰੀਟੇਜ ਨੂੰ ਜਿਹੜਾ ਸਰਵਉੱਚ ਮੰਨਦਿਆਂ ਪ੍ਰਸ਼ਾਸਨ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ ਫਲਾਈਓਵਰ ਦੇ ਪ੍ਰਸਤਾਵ ਦੇ ਉੱਤੇ ਹਮੇਸ਼ਾ ਦੇ ਲਈ ਲਕੀਰ ਖਿੱਚ ਦਿੱਤੀ ਹੈ। ਪ੍ਰਸ਼ਾਸਨ ਨੂੰ ਹੁਣ ਟ੍ਰੈਫਿਕ ਹੱਲ ਦੇ ਲਈ ਅੰਡਰ ਪਾਸ ਦਾ ਜਿਹੜਾ ਨਵਾਂ ਬਲੂ ਪ੍ਰਿੰਟ ਜਿਹੜਾ ਤਿਆਰ ਕਰਨਾ ਪਵੇਗਾ। ਚੰਗਾ ਫੈਸਲਾ ਜੀ, ਹੋਣਾ ਚਾਹੀਦਾ, ਖਿੱਚ ਤੂੰ ਕਰੋ, ਇਨ੍ਹਾਂ ਨੂੰ ਆਪਣਾ ਪ੍ਰਬੰਧ ਕਰੋ, ਸੌਖਾ ਰਸਤਾ ਲੱਭਦੇ ਨੇ। ਦੂਸਰੇ ਪਾਸੇ ਇੱਕ ਖਬਰ ਪੰਜਾਬ ਦੀ ਲੈ ਕੇ, ਬਿਜਲੀ ਸਰਪਲਸ ਹੋਈ ਕਿ ਨਹੀਂ ਹੋਈ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਮੇਂ ਦੇ ਵਿੱਚ, ਤੇ ਜਿਹੜੀ ਇੰਡਸਟਰੀ ਆ ਦੁਖੀ ਆ, ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਪੰਜਾਬ ਦੇ ਵਿੱਚ 15 ਸਾਲ ਦੇ ਬਾਅਦ ਇੰਡਸਟਰੀ ਸੰਚਾਲਕਾਂ ਦੇ ਲਈ ਪਾਵਰਕੌਮ ਨੇ ਖੜੀ ਕਰ ਦਿੱਤੀ ਹੈ ਵੱਡੀ ਮੁਸੀਬਤ। ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਅਣਐਲਾਨੀ ਬਿਜਲੀ ਕਟੌਤੀ ਦੀ ਲਗਾਤਾਰ ਸਮੱਸਿਆ ਨੂੰ ਲੈ ਕੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤਿੱਖੀ ਨਾਰਾਜ਼ਗੀ ਜਤਾ ਦਿੱਤੀ ਹੈ। ਜਲੰਧਰ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਪਠਾਨਕੋਟ ਰੋਡ ਮੈਨੂਫੈਕਚਰਿੰਗ ਐਸੋਸੀਏਸ਼ਨ, ਇੰਸਟੀਚਿਊਟ ਆਫ ਇੰਡੀਆ, ਇੰਡੀਅਨ ਫਾਊਂਡਰੀਮੈਨ ਚੰਡੀਗੜ੍ਹ ਚੈਪਟਰ ਤੇ PHD ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਨੇ ਸਾਂਝੇ ਰੂਪ ਦੇ ਵਿੱਚ ਲਿਖੇ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਇਹ ਛੋਟੇ ਛੋਟੇ ਅਣਐਲਾਨੇ ਪਾਵਰ ਕੱਟ ਲਾਉਣ ਦੇ ਬਜਾਏ ਪਹਿਲਾਂ ਤੋਂ ਜਿਹੜਾ ਐਲਾਨਿਆ ਫੁੱਲ ਡੇ ਸ਼ਟਡਾਊਨ ਕੀਤਾ ਜਾਵੇ ਜਿੱਦਾਂ ਪਹਿਲਾਂ ਹੁੰਦਾ ਸੀ। ਸੰਗਠਨਾਂ ਨੇ ਕਿਹਾ ਕਿ ਰੋਜ਼ਾਨਾ 2 ਤੋਂ 4 ਘੰਟੇ ਦੀ ਬਿਨਾਂ ਦਿੱਤੀ ਸੂਚਨਾ ਵਾਲੀ ਬਿਜਲੀ ਕਟੌਤੀ ਦੇ ਨਾਲ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਅਚਾਨਕ ਬਿਜਲੀ ਚਲੇ ਜਾਣ ਦੇ ਨਾਲ ਪ੍ਰੋਡਕਸ਼ਨ ਪਲਾਨਿੰਗ ਜਿਹੜੀ ਹੈ ਵਿਗੜ ਰਹੀ ਹੈ, ਮਸ਼ੀਨਰੀ ਦਾ ਸੰਚਾਲਨ ਠੱਪ ਹੋ ਜਾਂਦਾ ਹੈ, ਲੇਬਰ ਨੂੰ ਬਿਨਾਂ ਕੰਮ ਦੇ ਬੈਠਣਾ ਪੈਂਦਾ ਹੈ, ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਜਿਹੜਾ ਉਠਾਉਣਾ ਪੈ ਰਿਹਾ। ਇਹ ਨੇ ਜੀ ਹਾਲਾਤ। ਲਓ ਜੀ, ਅਗਲੀ ਗੱਲ ਕਰਦੇ ਹਾਂ, ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜੇ ਨੇ, ਐਡਵੋਕੇਟ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਵਾਜ਼ ਦਿੰਦੇ ਆਪਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਅਨੁਜ ਜੀ ਨਿੱਘਾ ਸਵਾਗਤ ਹੈ ਜੀ।
1: ਹੁਣ ਅਗਲੇ ਕਹਿੰਦੇ ਅਸੀਂ ਹਾਈ ਕੋਰਟ ਜਾਣਾ, ਤੁਸੀਂ ਕਹਿੰਦੇ ਆ ਵੀ ਅਸੀਂ ਕੁਛ ਕਹਿਣਾ ਨੀ ਜੀ,
0: ਇਹਨਾਂ ਦੀਆਂ ਇਹੀ ਜਾਣਨ ਜੀ।
1: ਨਹੀਂ, ਇਹਨਾਂ ਦੀਆਂ ਇਹ ਜਾਣਨ ਤਾਂ ਹੈਗਾ ਜੀ, ਜੋ ਦਿਸਦਾ ਆ ਉਹ ਤਾਂ ਬੋਲਾਂਗੇ।
0: ਹਾਂ, ਉਹ ਤਾਂ ਹੈ ਜੀ, ਬਿਲਕੁਲ ਹੈ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨਾਂ ਨੂੰ ਚੋਣਾਂ ਜਿਹੜੀਆਂ ਹੈਗੀਆਂ ਜਿੱਤਣੀਆਂ ਜਾਂ ਚੋਣਾਂ ਲੁੱਟਣੀਆਂ ਕਹਿ ਲਓ, ਆਉਂਦੀਆਂ ਜੀ
0: ਸਿੱਖ ਲਈਆਂ ਜੀ,
1: ਸਿੱਖ ਲਈਆਂ ਜੀ। ਉਹ ਕਹਿੰਦੇ ਵੀ ਸੀਗੇ ਕਿ ਕਹਿੰਦੇ ਅਸੀਂ ਗੇਟ ਬੰਦ ਕਰਕੇ ਕਸਰ ਕੱਢ ਲੈਣੀ ਹੈਗੀ ਆ, ਉਹ ਗੇਟ ਬੰਦ ਕਰਕੇ ਕਸਰ ਜਿੱਥੇ ਕੱਢਣੀ ਸੀ ਉੱਥੇ ਕੱਢ ਵੀ ਲਈ ਹੈ ਇਹਨਾਂ ਨੇ।
0: ਬਿਲਕੁਲ ਜੀ, ਦਾਮ ਸਾਮ ਦੰਡ ਭੇਦ ਸਾਰਾ ਕੁਝ ਚੱਲਿਆ ਜੀ,
1: ਸਾਰਾ ਕੁਝ ਚੱਲਦਾ ਜੀ, ਸਾਰਾ ਕੁਝ ਚੱਲਦਾ ਹੈਗਾ ਆ। ਬਾਕੀ ਭਾਰੇ ਸਾਹਿਬ ਜਿਹੜੀ ਤੁਸੀਂ ਖਬਰ ਕੀਤੀ ਨਾ ਵੀ ਆਜ਼ਾਦ ਜਿਹੜੇ ਹੈਗੇ ਆ ਉਹ ਮੱਲਾ ਮਾਰ ਗਏ ਆ
0: ਜੀ,
1: ਆਜ਼ਾਦ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਹੈਗੀ ਆ ਜਿਹੜੇ ਉਹਨਾਂ ਬੰਦਿਆਂ ਨੇ ਖੜੇ ਕੀਤੇ ਸੀਗੇ ਜਿਹਨਾਂ ਨੂੰ ਅਜੇ ਪਾਰਟੀ ਸਿੰਬਲ ਨਹੀਂ ਮਿਲਿਆ ਹੈਗਾ ਜੀ।
0: ਓਕੇ ਆ ਜੀ,
1: ਪਾਰਟੀ ਜਿਹੜੀ ਹੈਗੀ ਆ, ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੁਣ ਵਾਲੀ ਪਾਰਟੀ ਹੈਗੀ ਆ
0: ਜੀ,
1: ਜਾਂ ਤੇ ਉਹ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਆ ਤੇ
0: ਅੰਮ੍ਰਿਤਪਾਲ
1: ਵਾਲੀ ਪਾਰਟੀ, ਉਹਨਾਂ ਨੇ ਵੀ ਵਿੱਚ ਜਿਹੜੇ ਬੰਦੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਉਹ ਕਾਮਯਾਬ ਹੋਏ ਗਈ ਆ ਜੀ।
0: ਜੀ,
1: ਮੈਨੂੰ ਵੀ ਜਿਹੜਾ ਹੈਗਾ ਆ ਔਜਲਾ ਸਾਹਿਬ ਨੇ ਦੱਸਿਆ ਆ ਤੇ ਢੂੰਡਾ ਸਾਹਿਬ ਨੇ ਵੀ 7 ਬੰਦੇ ਜਿਹੜੇ ਹੈਗੇ ਉਹਨਾਂ ਦੇ ਵੀ ਕਾਮਯਾਬ ਹੋਏ ਆ।
0: ਬਿਲਕੁਲ ਜੀ,
1: ਹਾਂਜੀ, ਤੇ ਉਹ ਇਸ ਕਰਕੇ ਉਹ ਮੈਂ ਕਿਹਾ ਜੀ ਵੀ ਉਹ ਕਿਹੜੀ ਪਾਰਟੀ ਦੇ ਸਿੰਬਲ ਤੇ ਸੀਗੇ, ਉਹਨਾਂ ਨੇ ਦੱਸਿਆ ਵੀ ਉਹ ਆਜ਼ਾਦ ਹੀ ਖੜੇ ਕੀਤੇ ਸੀ ਕਿਉਂਕਿ ਅਜੇ ਪਾਰਟੀ ਜਿਹੜੀ ਹੈਗੀ ਉਹਨੂੰ ਸਿੰਬਲ ਕੋਈ ਇਸ਼ੂ ਹੋਇਆ ਨੀ
0: ਜੀ,
1: ਤੋ ਇਸ ਕਰਕੇ ਆਜ਼ਾਦ ਦੀ ਗਿਣਤੀ ਜਿਹੜੀ ਹੈਗੀ ਆ ਉਹ ਆਜ਼ਾਦ ਦੀ ਗਿਣਤੀ ਦੇ ਵਿੱਚ ਪਾਰਟੀਆਂ ਨਾਲ ਸਪੋਰਟਡ ਬੰਦੇ ਵੀ ਆ।
0: ਬਿਲਕੁਲ ਜੀ, ਜੀ
1: ਹਾਂਜੀ, ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਆ, ਚਲੋ ਇਸੇ ਜੀ ਨੂੰ ਜਿਹੜਾ ਅਸਲ ਜਿਹੜਾ ਹੈਗਾ ਆ ਉਹ ਤਾਂ ਪਤਾ ਉਦੋਂ ਲੱਗੂਗਾ ਜੀ ਜਦੋਂ ਕੋਡ ਆਫ ਕੰਡਕਟ ਲੱਗਾ।
0: ਪਰ ਸੈਣੀ ਸਾਹਿਬ ਜਿੱਦਾਂ ਦਾਅਵਾ ਕੀਤਾ ਜਾ ਰਿਹਾ, ਅੱਜ ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਹੁਣ ਤਾਂ ਫਾਈਨਲ ਦੇ ਵਿੱਚ ਅਸੀਂ ਕਹੋਗੇ ਸਾਨੂੰ ਭਾਈ ਫਾਈਨਲ ਤਾਂ ਫਾਈਨਲ ਦੇ ਵਿੱਚ ਤਾਂ ਅਸੀਂ ਆ ਹੀ ਗਏ ਹਾਂ ਕਹਿੰਦੇ ਜੀ।
1: ਬਈ ਉਸ ਬਿਲਕੁਲ ਕਹਿ ਸਕਦੇ ਹੈਗੇ ਆ ਜੀ, ਅੱਜ ਕਹਿੰਦੇ ਹੁੰਦੇ ਜੋ ਜੀਤਾ ਵਹੀ ਸਿਕੰਦਰ,
0: ਸਿਕੰਦਰ
1: ਹਾਂਜੀ, ਤੇ ਇਸ ਕਰਕੇ ਉਹ ਜਿੱਤ ਗਏ ਆ ਜੀ, ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੱਕ ਬਣਦਾ ਆ ਜੀ
0: ਜੀ,
1: ਕਿਉਂਕਿ ਜੋ ਮਰਜ਼ੀ ਆ, ਜੋ ਮਰਜ਼ੀ ਪ੍ਰੈਕਟਿਸ ਚੱਲੀ ਜਾਂ ਜਿੱਦਾਂ ਮਰਜ਼ੀ, ਇਹ ਬਾਕੀ ਸਾਰੀਆਂ ਜਿਹੜੀਆਂ ਹੈਗੇ ਕੁਐਸਚਨ ਹੁੰਦੇ ਹੈਗੇ ਨਾ, ਉਹ ਤਾਂ ਇਖਲਾਕ ਦੇ ਹੁੰਦੇ ਆ ਨਾ ਜੀ,
0: ਜੀ
1: ਤੁਹਾਡੀ ਕੌਨਸ਼ੀਅਸ ਅਲਾਓ ਕਰਦੀ ਆ ਕਿ ਨਹੀਂ ਕਰਦੀ
0: ਜੀ,
1: ਬਟ ਔਨ ਦਾ ਹੋਲ ਜਿਹੜਾ ਹੈਗਾ ਆ ਉਹ ਅੱਜ ਫਾਸਟ ਹੈਗੇ ਆ ਤੇ ਉਹਨਾਂ ਨੂੰ ਸੈਲੀਬ੍ਰੇਸ਼ਨ ਕਰਨ ਦਾ ਹੱਕ ਆ ਜੀ।
0: ਜੀ ਬਿਲਕੁਲ, ਨਾਲੇ ਤਾਂ ਸ਼ੁਰੂ ਤੋਂ ਹੀ ਦੇਖੋ ਹੁਣ ਕਾਂਗਰਸ ਨੇ ਵੀ ਪਿਛਲੇ ਸਮਿਆਂ ਦੇ ਵਿੱਚ ਜ਼ਰੂਰ ਏਦਾਂ ਦੀਆਂ ਚੋਣਾਂ ਵਗੈਰਾ ਜਿੱਤੀਆਂ, ਪਰ ਦੁਬਾਰਾ ਉਹ ਰਿਪੀਟ ਨਹੀਂ ਕਰ ਸਕੇ ਜਿਹੜੇ ਸੂਬੇ ਦੀ ਚੋਣ ਜਦੋਂ ਹੋਈ ਹੈ।
1: ਬਸ ਇਹੀ ਜਿਹੜਾ ਹੈਗਾ ਆ ਸ਼ੀਸ਼ਾ ਜਿਹੜਾ ਦਿਖਾਉਣ ਵਾਲੀ ਗੱਲ ਆ ਜੀ
0: ਜੀ,
1: ਵੀ ਇਹ ਚੋਣਾਂ ਜਿਹੜੀਆਂ ਹੁੰਦੀਆਂ ਇੰਟਰਨਲ ਜਿਹੜੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨਰ ਕਰਾਉਂਦਾ ਹੈਗਾ ਆ
0: ਜੀ,
1: ਉਹ ਆਪਣੀ ਮਰਜ਼ੀ ਤੇ, ਅਜੇ ਤਾਂ ਬੈਲਟ ਪੇਪਰ ਦੇ ਉੱਤੇ ਚੋਣ ਕਰਾਈ ਸੀ, ਇਸੇ ਕਰਕੇ ਵੀ ਜਦੋਂ ਮਰਜ਼ੀ। ਮੈਂ ਤਾਂ ਇੱਕ ਇਹੋ ਜਿਹੇ ਕੈਂਡੀਡੇਟ ਦਾ ਮੈਨੂੰ ਪਤਾ ਆ ਜੀ ਕਿ ਜਿਹੜਾ ਜਿੱਤ ਕੇ ਤੇ ਘਰ ਨੂੰ ਚੱਲਾ ਸੀਗਾ ਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਆਵਾਜ਼ ਮਾਰ ਲਈ ਵੀ ਜੀ ਦੂਜੇ ਬੰਦੇ ਕਹਿੰਦੇ ਅਸੀਂ ਰੀਕਾਊਂਟਿੰਗ ਕਰਾਉਣੀ ਆ, ਰੀਕਾਊਂਟਿੰਗ ਦੇ ਵਿੱਚ ਫਿਰ ਮੁੜ ਕੇ ਰੀਕਾਊਂਟਿੰਗ ਫਿਰ ਮੁੜ ਕੇ ਝਾੜੂ ਜਿਤਾਤਾ ਜੀ।
0: ਸੋ
1: ਇਸ ਕਰਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਹੀ ਵਜੀਠੀਆ ਸਾਹਿਬ ਦੋਸ਼ ਲਾਉਂਦੇ ਹੈਗੇ ਆ ਜੀ, ਤੇ ਏਦਾਂ ਮੈਂ ਤਾਂ ਇਹੀ ਗੱਲ ਕਹਿੰਦਾ ਹੈਗਾ ਇਹ ਚੋਣਾਂ ਕਰਾਉਣੀਆਂ ਨਹੀਂ ਚਾਹੀਦੀਆਂ, ਇਹੋ ਜਿਹੀਆਂ ਚੋਣਾਂ ਜਿਹੜੀਆਂ ਸਰਕਾਰ ਤੇ ਜ਼ੋਰ ਲੱਗਣਾ ਚਾਹੀਦਾ ਹੈਗਾ ਜਦੋਂ ਸੈਂਟਰਲ ਦੀਆਂ ਫੋਰਸਿਸ ਦੇ ਤਹਿਤ ਜਾਂ ਸੈਂਟਰਲ ਜਿਹੜਾ ਹੈਗਾ ਆ ਇਲੈਕਸ਼ਨ ਕਮਿਸ਼ਨਰ ਉਹ ਇਲੈਕਸ਼ਨ ਕਰਾਉਂਦਾ ਆ, ਉਦੋਂ ਲੋਕਾਂ ਦਾ ਫੇਥ ਵੀ ਬਣਦਾ ਹੈਗਾ ਆ। ਹੁਣ ਤਾਂ ਮਾਈਟ ਇਜ ਰਾਈਟ ਵਾਲੀ ਗੱਲ ਸੀ ਜੀ, ਬਾਕੀ ਕਿਤੇ ਨਾ ਕਿਤੇ ਤੇ ਹਰ ਇੱਕ ਬੰਦਾ ਆਪਣਾ ਇਨਫਲੂਐਂਸ ਜਿੱਥੇ ਹੈਗਾ ਉੱਥੇ ਵਰਤਦਾ ਆ ਜੀ।
0: ਬਿਲਕੁਲ, ਸਿਸੋਦੀਆ ਸਾਹਿਬ ਵੀ ਆ ਗਏ ਆ, ਉਂਗਲਾਂ ਖੜੀਆਂ ਕਰੀ ਜਾਂਦੇ ਆ ਫਿਰ ਹੁਣ ਆ ਕੇ।
1: ਉਹ ਠੀਕ ਹੈ ਜੀ, ਉਹ ਇਲੈਕਸ਼ਨਾਂ ਦੇ ਵਿੱਚ ਤਾਂ ਉਹਨਾਂ ਨੂੰ ਪਿੱਛੇ ਕੀਤਾ ਆ ਸੀ ਮਾਨ ਸਾਹਿਬ ਨੇ
0: ਜੀ,
1: ਹੁਣ ਉਹ ਆ ਗਏ ਆ ਸੈਲੀਬ੍ਰੇਸ਼ਨ ਦੇ ਟਾਈਮ ਤੇ ਤਾਂ ਉਹਨਾਂ ਨੇ ਆ ਹੀ ਜਾਣਾ
0: ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਐਕਚੁਅਲੀ ਤਾਂ ਇਹ ਹੈਗਾ ਨਾ ਜੀ, ਉਹਨਾਂ ਨੇ ਜੋ ਕਿਹਾ ਸੀ ਉਹਦੇ ਹਿਸਾਬ ਨਾਲ ਥੱਲੇ ਉਹਨਾਂ ਦੇ ਵਰਕਰਾਂ ਨੇ ਉਹਦੇ ਹਿਸਾਬ ਨਾਲ ਫੁੱਲ ਚੜਾਤੇ ਆ
0: ਜੀ,
1: ਤੇ ਇਲੈਕਸ਼ਨ ਉਹਨਾਂ ਦੇ ਹੱਕ ਦੇ ਵਿੱਚ ਹੋ ਡਿੱਬੜੇ ਆ ਜੀ।
0: ਬਿਲਕੁਲ ਹੈ ਜੀ,
1: ਚਲੋ ਜਿੱਦਾਂ ਵੀ ਹੈਗਾ ਆ ਜੀ, ਜਿਹੜੇ ਜਿੱਤੇ ਆ ਸਾਰਿਆਂ ਨੂੰ ਮੁਬਾਰਕਾਂ, ਅਸੀਂ ਤਾਂ ਚਾਹੁੰਦੇ ਹੈਗੇ ਆ ਜੀ ਕੋਈ ਪੰਜਾਬ ਵਾਸਤੇ ਕੋਈ ਕੰਮ ਵੀ ਕਰ ਲੈਣ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ ਹੁਣ 2800 ਕਰੋੜ ਦਾ ਕਹਿੰਦੇ ਤੁਸੀਂ ਬਾਲੀਆ ਵੱਧ ਗਿਆ।
0: ਬਿਲਕੁਲ ਹੈ ਜੀ, ਕਹਿੰਦੇ ਸਰਪਲਸ ਹੋ ਗਿਆ ਸੂਬਾ ਕਹਿੰਦੇ ਜੀ ਮਾਲੀਏ ਦੇ ਵਿੱਚ।
1: ਗੁਜ਼ਾਰਾ ਕਰਨਾ ਹੀ ਸੀ, ਉਦੋਂ 2500 ਕਰੋੜ ਇਹਨਾਂ ਨੇ ਕਿਹੜਾ ਖਰਚ ਲਿਆ ਹੋਣਾ।
0: ਬਿਲਕੁਲ ਹੈ ਜੀ,
1: ਲਾ ਤਾ ਬਿਲੇ ਹਾਂਜੀ,
0: ਇਹ ਤਾਂ ਇਹਨਾਂ ਨੂੰ ਪਤਾ
1: ਲਿਆਣੇ
0: ਜੀ।
1: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਉਹ 2500 ਕਰੋੜ ਜਿਹੜਾ ਆ ਜੇ ਵਾਪਸ ਕਰ ਦੇਣ ਤੇ ਸਟੇਟ ਦੇ ਹਿੱਤ ਵਿੱਚ ਹੀ ਆ ਜੀ।
0: ਨਹੀਂ ਕਹਿੰਦੇ ਨੇ ਦੇਖੋ, ਕਹਿੰਦੇ ਕਿ 2026 ਤੇ 27 ਦੇ ਵਿੱਚ ਜਿਹੜਾ ਨਾ ਮਾਲੀਆ ਪ੍ਰਾਪਤੀਆਂ 10,642.42 ਕਰੋੜ ਰੁਪਏ ਹੋ ਗਿਆ ਜੀ, ਦੁੱਗਣਾ ਕਰ ਦਿੱਤਾ ਪਹਿਲਾਂ ਨਾਲੋਂ। ਪਹਿਲਾਂ ਕਹਿੰਦੇ
1: ਸੀਗਾ ਮੁਲਾਜ਼ਮਾਂ ਦਾ, ਮੁਲਾਜ਼ਮ ਦਾ ਡੀਏ ਲੱਭਦੇ ਫਿਰਦੇ ਆ, ਉਹਨਾਂ ਨੂੰ ਕਹਿੰਦੇ 2028 ਤੱਕ ਦੇਵਾਂਗੇ ਸਾਰਾ।
0: ਨਹੀਂ ਫਿਰ ਤਾਂ ਲਾਗੇ ਹੋ ਗਏ 5,000 ਕਰੋੜ 6,000 ਕਰੋੜ ਹੀ ਹੋਰ ਚਾਹੀਦਾ, 1600 ਕਰੋੜ
1: ਬਸ ਉਹੀ ਤਾਂ ਗੱਲ ਹੈਗੀ ਆ। ਕੋਰਟ ਨੇ ਵੀ ਤਾਂ ਕਿਹਾ ਰੋਡ ਮੈਪ ਲੈ ਕੇ ਆਓ ਤੁਸੀਂ ਹੁਣ ਕਿੰਨੇ ਦਿੰਦੇ ਆ। ਕੋਰਟ ਵੀ ਚਾਹੁੰਦੀ ਸੀ ਵੀ ਠੀਕ ਗੱਲ ਹੈਗੀ ਆ, ਜੇ ਇੰਨਾ ਪੈਸਾ ਇਹਨਾਂ ਨੇ ਹੁਣ ਡਿਊ ਕਰ ਲਿਆ ਹੈਗਾ ਇਹ ਕਿੱਦਾਂ ਦੇਣਗੇ
0: ਜੀ,
1: ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਰੋਡ ਮੈਪ ਤਾਂ ਲਿਆਓ
0: ਜੀ। ਇਹ ਰੋਡ ਮੈਪ ਹੀ ਬਣਾ ਰਹੇ ਨੇ ਲੱਗਦਾ ਜੀ।
1: ਹਾਂ ਬਿਲਕੁਲ ਜੀ, ਜਾਂ ਸਟੇਟ ਸਰਪਲਸ ਹੋ ਗਈ, ਪਰ ਇਹ ਸਭ ਇਹ ਅੰਕੜਿਆਂ ਦੀ ਖੇਡ ਐਵੇਂ ਖੇਡੀ ਜਾਂਦੇ ਰਹਿੰਦੇ ਹੈਗੇ ਆ ਜੀ। ਪੈਸਾ ਗਿਆ ਕਿੱਥੇ ਸਾਨੂੰ ਅੱਜ ਤੱਕ ਨੀ ਪਤਾ ਲੱਗਾ
0: ਜੀ।
1: ਪਹਿਲਾਂ ਪੈਸਾ ਇਹ ਹੈਗਾ ਸੀਗਾ ਜੀ 12,000 ਕਰੋੜ ਰੁਪਇਆ ਜਿਹੜਾ ਹੈਗਾ ਸੀਗਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ, ਉਹ ਪਤਾ ਨੀ ਕਿੱਥੇ ਗਿਆ ਜੀ।
0: ਬਿਲਕੁਲ
1: ਹਾਂਜੀ, ਉਹ ਕਹਿੰਦੇ ਹੈਗੇ ਜੀ ਕਾਗਜ਼ਾਂ ਚ ਖੜਾ ਆ, ਓਦਾਂ ਪੈਸਾ ਹੈ ਨੀ, ਉਹ ਪੈਸਾ ਪਤਾ ਨੀ ਕਿੱਥੇ ਜਾਂਦਾ ਜੀ।
0: ਬਿਲਕੁਲ,
1: ਲੋਕੀ ਜਦੋਂ ਬੈਗ ਡਿੱਗਦੇ ਦੇਖਦੇ ਆ ਤੇ ਫੇਸ ਦਿੰਦੇ ਹੋਏ ਪੈਸਾ ਤਾਂ ਇੱਧਰ ਤੁਰਿਆ ਫਿਰਦਾ ਆ ਜੀ।
0: ਉਹ ਕਹਿੰਦੇ ਨੇ ਨਾ ਸੈਣੀ ਸਾਹਿਬ, ਲੋਹੇ ਨੂੰ ਲੋਹਾ ਕੱਟਦਾ ਜ਼ਹਿਰ ਨੂੰ ਜ਼ਹਿਰ ਕੱਟਦਾ, ਮੈਨੂੰ ਲੱਗਦਾ ਕਾਗਜ਼ ਨੂੰ ਕਾਗਜ਼ ਵੀ ਕੱਟਣ ਲੱਗ ਗਿਆ ਹੁਣ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਕਾਗਜ਼ ਕੱਟਦਾ ਕੀ ਹੈਗਾ ਜੀ, ਕਾਗਜ਼ ਪੰਜਾਬ ਨੂੰ ਕੱਟਦੇ ਆ ਤੇ ਕਾਗਜ਼ ਜਿਹੜਾ ਹੈਗਾ ਆ ਉਹ ਕੱਟ ਕੇ ਪੰਜਾਬ ਨੂੰ ਤੇ ਦਿੱਲੀ ਨੂੰ ਜਾਂਦਾ, ਹੋਰ ਉੱਥੇ ਕੋਈ ਨਹੀਂ
0: ਜੀ। ਬਿਲਕੁਲ ਹੈ ਜੀ,
1: ਬਾਕੀ ਇੱਕ ਜਿਹੜੀ ਖਬਰ ਹੈਗੀ ਆ ਜੀ, ਭਾਜਪਾ ਨੇ ਜਿਹੜਾ ਹੈਗਾ ਆ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਬਣਾਇਆ
0: ਹਾਂ ਜੀ ਪ੍ਰਧਾਨ ਸੂਬੇ ਦਾ ਜੀ
1: ਸੂਬੇ ਦਾ ਪ੍ਰਧਾਨ ਬਣਾਇਆ ਹੈਗਾ ਆ ਵੀ ਜਿੰਨੀ ਹੱਲਾਸ਼ੇਰੀ ਆਉਣੀ ਚਾਹੀਦੀ ਸੀ ਭਾਰਤ ਸਾਹਿਬ ਉਨੀ ਹੱਲਾਸ਼ੇਰੀ ਆਈ ਨੀ ਮਤਲਬ ਇਹਨਾਂ ਦੇ ਵਿੱਚ
0: ਜੀ
1: ਤੇ ਭਾਜਪਾ ਦੇ ਇੰਟਰਨਲ ਸੈਕਟਰ ਵੀ ਜਿਹੜੇ ਹੈਗੇ ਆ ਉਹ ਵੀ ਇਹਨੂੰ ਅਨਐਕਸਪੈਕਟਡ ਨੇਮ ਹੀ ਸੋਚਦੇ ਆ ਜੀ
0: ਜੀ
1: ਉਹ ਕਹਿੰਦੇ ਸੈਂਟਰ ਲੀਡਰਸ਼ਿਪ ਪਤਾ ਨੀ ਕੀ ਸੋਚਦੀ ਹੈਗੀ ਆ ਜੀ
0: ਜੀ
1: ਤੇ ਮਤਲਬ ਉਹਨਾਂ ਦਾ ਜਿਹੜਾ ਕੋਰ ਵੋਟਰ ਹੈਗਾ ਨਾ ਜੀ ਉਹ ਥੋੜਾ ਨਿਰਾਸ਼ ਆ
0: ਜੀ
1: ਨੋ ਡਾਊਟ ਕਿ ਇੱਕ ਡਿਸਿਪਲਿਨਡ ਪਾਰਟੀ ਹੈ ਇਹਦੇ ਵਿੱਚ ਜੋ ਹਾਈ ਕਮਾਂਡ ਕਰ ਦਿੰਦਾ ਆ ਉਹਨੂੰ ਜੈਸਰ ਜੈਸਰ ਹੀ ਕਰਦੇ ਆ ਸਾਰੇ
0: ਜੀ
1: ਪਰ ਅੰਦਰ ਖਾਤੇ ਜਿਹੜਾ ਹੈਗਾ ਆ ਉਹ ਦੁਖੀ ਹੈਗੇ ਆ ਕਿ ਜਿੱਦਾਂ ਦਾ ਮੂਵ ਚੱਲਣਾ ਚਾਹੀਦਾ ਸੀ ਓਦਾਂ ਉਹਦਾ ਮੂਵ ਨਹੀਂ ਚੱਲਿਆ
0: ਜੀ
1: ਤੇ
0: ਇਗਜ਼ਾਮਪਲ ਹੀ ਕਹਿ ਸਕਦੇ ਆ ਚਲੋ ਛੋਟੇ ਸੂਬੇ ਦੀ ਇਗਜ਼ਾਮਪਲ ਹੈ ਪਰ ਇਹ ਦੇਸ਼ਾਂ ਵਿਦੇਸ਼ਾਂ ਤੱਕ ਇਹ ਗੱਲ ਜਾਂਦੀ ਹੈ ਮੈਂ ਖਬਰ ਦੇ ਵਿਚ ਲਿਖਿਆ ਇਹ ਵੀ ਗਿਆ ਕਿ ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਦੇ ਨਾਲ ਲਾਭ ਹੋਇਆ ਜੀ ਪਰ ਲੋਕਾਂ ਦਾ ਤਾਂ ਖੂਨ ਚੂਸ ਲਿਆ ਨਾ ਇਹੀ ਚੀਜ਼ ਹੁਣ ਦੇਖੋ ਬੀਜੇਪੀ ਚਾਹੇ ਕਾਰੋਬਾਰੀ ਆ ਦੇਖੋ ਹੁਣ ਇੰਡਸਟਰੀ ਦੇ ਜਿਹੜੇ ਲੋਕ ਨੇ ਅਗਲਿਆਂ ਨੇ ਕਾਮਿਆਂ ਨੂੰ ਤਨਖਾਹਾਂ ਦੇਣੀਆਂ ਨੇ ਦਿਹਾੜੀਆਂ ਦੇਣੀਆਂ ਨੇ ਉਨ੍ਹਾਂ ਤੋਂ ਕੰਮ ਵੀ ਲੈਣਾ ਉਨ੍ਹਾਂ ਜੇ ਹੁਣ ਅਣਐਲਾਨੇ ਕੱਟ ਚੱਲ ਰਹੇ ਨੇ ਤਾਂ ਬਿਜ਼ਨਸਮੈਨ ਤਾਂ ਉਹਦਾ ਕਿਤੇ ਨਾ ਕਿਤੇ ਸੋਚਾਂ ਚ ਪਵੇਗਾ ਹੀ ਨਾ ਅਗਲਾ ਕਹੂਗਾ ਕਨੈਕਸ਼ਨ ਕਟਾਓ ਇੱਥੇ ਜਨਰੇਟਰ ਲਾਓ ਵੱਡਾ ਜੀ ਆਪਣਾ ਕੰਮ ਚਲਾਈ ਜਾਓ ਤੇਲ ਪਾ ਕੇ ਤਾਂ ਪ੍ਰੋਡਕਟ ਵੀ ਜਿਹੜੇ ਐਕਸਪੈਂਸਿਵ ਹੋਣਗੇ ਸਾਰੀਆਂ ਚੀਜ਼ਾਂ ਜੋ ਵੀ ਤਿਆਰ ਕਰਨਗੇ ਸੈਣੀ ਸਾਹਿਬ ਪਰ ਦੂਸਰੇ ਪਾਸੇ ਹਕੂਮਤਾਂ ਤਾਂ ਇਹ ਦਾਅਵੇ ਕਰਦੀਆਂ ਸੀ ਇੰਡਸਟਰੀ ਲੈ ਆਉਂਦੀ ਹੈ ਜੀ ਜੇ ਕਰ ਦਿੱਤਾ ਜੀ ਉਹ ਚਾਹੇ ਬੀਜੇਪੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਅਕਾਲੀ ਹੈ ਇੰਡਸਟਰੀ ਲਿਆਉਂਦੀ ਹੈ ਪਰ ਉਹਨਾਂ ਦਾ ਸਾਹ ਤਾਂ ਔਖਾ ਹੀ ਆ ਰਿਹਾ ਨਾ ਜਿਨ੍ਹਾਂ ਨੇ ਮਾਲੀਆ ਕ੍ਰੀਏਟ ਕਰਨਾ ਹੈ ਜਿਹੜਾ ਸੂਬੇ ਦੇ ਲਈ
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਸੈਂਟਰ ਨੇ ਵਧਾਇਆ 3 ਰੁਪਏ ਪੈਟਰੋਲ ਦਾ ਰੇਟ ਇੱਥੇ ਸਾਡੇ ਵਧੀਆ 1.80 ਰੁਪਏ
0: ਕਿਆ ਬਾਤ ਹੈ
1: 1.80 ਰੁਪਏ ਇਹਨਾਂ ਦੇ ਜਿਹੜੇ ਹੈਗੇ ਆ ਉਹ ਆਪਣਾ ਸਟੇਟ ਟੈਕਸ ਵੈਸੇ ਹੀ ਵੱਧ ਜਾਂਦਾ ਹੈਗਾ ਇੱਕ ਪਾਸੇ ਭਾਜਪਾ ਨੂੰ ਭੰਡੇ ਇੱਕ ਪਾਸੇ ਜੇ ਤੁਸੀਂ ਇੰਨੇ ਸੰਸੀਅਰ ਹੈਗੇ ਤੁਸੀਂ ਆਪਣਾ ਰੇਟ ਤਾਂ ਨਾ ਮਤਲਬ ਜਿਹੜਾ ਹੈਗਾ ਆ ਉਹ ਐਕਸਾਈਜ਼ ਡਿਊਟੀ ਆਪਣੀ ਤਾਂ ਨਾ ਚੱਕੋ
0: ਬਿਲਕੁਲ
1: ਜਾਂ ਆਪਣਾ ਟੈਕਸ ਜਿਹੜਾ ਹੈਗਾ ਆ ਉਹ ਓਨਾ ਹੀ ਜਿੰਨਾ ਤੁਸੀਂ ਪਹਿਲਾਂ ਲੈਂਦੇ ਸੀ ਓਨਾ ਹੀ ਲਈ ਰੱਖੋ ਤੁਸੀਂ ਨਾ ਮਤਲਬ ਜਿਹੜਾ ਜਿੰਨਾ ਸੈਂਟਰ ਦਾ ਵਾਧਾ ਜੀ ਸਾਨੂੰ ਤਾਂ ਦੋਹਰੀ ਮਾਰ ਪੈਂਦੀ ਜੀ ਸਰਕਾਰ ਨੂੰ ਦੋਹਾਂ ਹੱਥਾਂ ਦੇ ਨਾਲ ਕਮਾਈ ਹੋਣ ਲੱਗ ਪੈਂਦੀ ਹੈਗੀ ਆ ਜੀ ਜਿੱਦਾਂ ਜਿੱਦਾਂ ਵਧੀ ਜਾਣਾ ਆ ਜੀ ਰੇਟ ਓਦਾਂ ਓਦਾਂ ਇਹਨਾਂ ਨੂੰ ਵਾਧਾ ਪੈਸੇ ਹੋਰ ਆਈ ਜਾਣੇ ਜੀ
0: ਬਿਲਕੁਲ ਹੈ ਜੀ
1: ਰੀਅਲ ਸਟੇਟ ਦੇ ਵਿਚ ਵੀ ਭਾਰਤ ਸਾਹਿਬ ਹਿਡਨ ਚਾਰਜਿਸ ਇੰਨੇ ਹੈਗੇ ਆ ਤੁਸੀਂ ਇਹ ਦੇਖੋ ਕਿ ਇੱਕ ਟ੍ਰੈਫਿਕ ਦਾ ਚਲਾਨ ਹੁੰਦਾ ਆ ਉਹਦੇ ਤੇ ਸਟੇਟ ਵੈਟ ਲੈਂਦੀ ਪਈ ਆ
0: ਜੀ
1: ਸਟੇਟ ਆਪਣਾ ਟੈਕਸ ਉਹਤੇ ਵੀ ਅਗਰਾਉਂਦੀ ਪਈ ਆ ਕੀ ਬਾਤ ਹੈ ਜੀ ਸੋ ਇਸ ਕਰਕੇ ਵੱਡਾ ਸੋਚਦਾ ਵੀ ਹਾਂ ਠੀਕ ਹੈ ਕੋਈ ਗੱਲ ਨੀ 1000 ਰੁਪਏ ਦਾ ਚਲਾਨ ਹੀ ਆ ਬਾਅਦ ਦੇ ਵਿਚ ਪਤਾ ਲੱਗਦਾ ਹੈਗਾ ਆ ਵੀ ਆਨਲਾਈਨ 1250 ਜਮਾ ਕਰਾ ਦਿਓ
0: ਜੀ
1: ਸੋ ਇਸ ਕਰਕੇ ਇਹ ਕੋਈ ਪਤਾ ਨੀ ਲੱਗਦਾ ਹੈਗਾ ਜੀ ਓਦਾਂ ਹੀ ਜਿਹੜਾ ਹੈਗਾ ਤੁਸੀਂ ਰਜਿਸਟਰੀ ਕਰਾਉਣ ਜਾਓ ਤੁਹਾਨੂੰ ਪਤਾ ਹੀ ਨੀ ਲੱਗਦਾ ਰਜਿਸਟ੍ਰੇਸ਼ਨ ਚਾਰਜਿਸ ਹਾਂਜੀ ਪ੍ਰੋਸੈਸ ਪਤਾ ਨੀ ਕਿਹੜੇ ਕਿਹੜੇ ਡਿਵੈਲਪਮੈਂਟ ਟੈਕਸ ਉਹ ਪਤਾ ਨੀ ਕਿੰਨੇ ਕੁ ਟੈਕਸ ਪਾ ਕੇ ਤੇ ਕਿੰਨੇ ਪੈਸੇ ਬਣਾ ਦਿੰਦੇ ਬੰਦਾ ਸੋਚਦਾ ਉਹ ਉੱਥੇ ਜਦੋਂ ਕੋਈ ਰਜਿਸਟਰੀ ਕਿਸੇ ਨੇ ਕਰਾਉਣੀ ਹੁੰਦੀ ਨਾ ਜੀ ਉਹ ਵਸੀਕਾ ਨਵੀਸ ਕੋਲੋਂ ਪੁੱਛ ਕੇ ਆਉਂਦੇ ਜੀ

0: ਵੀ ਅਡਮਿਟ ਤਾਂ ਕੀਤਾ ਵੀ ਹੁਣ ਮਤਲਬ ਜਿਹੜਾ ਹੈਗਾ ਵੀ ਮਾਲੀਆ ਵਧੀਆ ਆ, ਨਹੀਂ ਤਾਂ ਮਾਲੀਆ ਤਾਂ ਘਟਿਆ ਹੀ ਰਹਿੰਦਾ ਇਹਨਾਂ ਦਾ,
1: ਬੀਮਾ ਖਾਲੀ ਰਹਿੰਦਾ ਸੀ ਜੀ। ਜੀ ਬਿਲਕੁਲ
0: ਸਰ, ਮਿਸ ਮੈਨੇਜਮੈਂਟ ਆ, ਮਿਸ ਮੈਨੇਜਮੈਂਟ ਆ, ਹੋਰ ਕੁਛ ਨਹੀਂ ਹੈ ਜੀ, ਮਿਸ ਮੈਨੇਜਮੈਂਟ ਆ
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਲੋਕਾਂ ਦੇ ਤਾਂ ਕੱਪੜੇ ਲੱਥਦੇ ਹੀ ਆ ਨਾ ਜੀ,
1: ਲੱਥਦੇ,
0: ਇੱਥੇ ਮਹਿੰਗਾਈ ਪੂਰੀ ਤਰ੍ਹਾਂ ਹੈਗੀ ਆ ਜੀ ਇਸ ਵੇਲੇ
1: ਜੀ। ਤੇ ਸੈਣੀ ਸਾਹਿਬ, ਕਾਂਗਰਸ ਵਾਲੇ ਵੀ ਜਿੱਦਾਂ ਪ੍ਰਧਾਨ ਬੀਜੇਪੀ ਨੇ ਚੇਂਜ ਕੀਤਾ, ਕਾਂਗਰਸ ਦੀ ਵੀ ਚਰਚਾ ਚੱਲ ਰਹੀ ਆ, ਅੱਜ ਮੀਟਿੰਗ ਖੜਗੇ ਸਾਹਿਬ ਦੇ ਨਾਲ ਸੀਗੀ, ਕੱਲ ਤੱਕ ਕੋਈ ਨਾ ਕੋਈ ਸੱਪ ਨਿਕਲੇ ਹੋਣਾ, ਕਿਵੇਂ ਦੇਖਦੇ ਹੋ ਕਿ ਰਾਜਾ ਵੜਿੰਗ ਹੁਣੀ ਕੰਟੀਨਿਊ ਕਰਨਗੇ ਕਿ ਕੁਝ ਹੋਰ ਨਵਾਂ ਆਵੇਗਾ ਜੀ?
0: ਸਰ ਮੀਟਿੰਗ ਪਹਿਲਾਂ 10 ਵਜੇ ਸੀ, ਫੇਰ ਇਹਨਾਂ ਨੇ ਕਰ ਦਿੱਤੀ 4 ਵਜੇ, ਉਦੋਂ ਤੱਕ ਫੇਰ ਟਾਈਮ। ਹਾਂਜੀ, ਹੁਣ ਨਿਕਲਿਆ ਕੀ ਆ ਉੱਥੋਂ ਜਿਹੜਾ ਹੈਗਾ ਆ, ਜਾਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਜੇ ਗੁਣਾ ਪਾਉਂਦੇ ਹੈਗੇ ਆ, ਕਹਿੰਦੇ ਵੀ ਉਹਨਾਂ ਨੇ ਸਾਰੀਆਂ ਸੀਟਾਂ ਜਿੱਤ ਲਈਆਂ ਜੀ ਉੱਥੇ, ਤੇ ਮਤਲਬ ਇੱਕ ਸੀਟ ਛੱਡੀ ਆ ਤੇ ਬਾਕੀ ਹੋਰ ਜਿੱਤ ਗਿਆ ਜੀ,
1: ਜਿੱਤ ਗਿਆ ਜੀ।
0: ਤੇ ਬਾਕੀ ਜੇ ਇਹ ਮਿਆਰ ਹੈਗਾ ਆ ਤੇ ਫੇਰ ਤਾਂ ਰਾਣਾ ਗੁਰਜੀਤ ਤਾਂ 2 ਸੀਟਾਂ ਕੱਢ ਗਏ ਜੀ, ਉਹਨਾਂ ਨੇ ਕਪੂਰਥਲਾ ਵੀ ਜਿਹੜਾ ਹੈਗਾ ਆ ਕਾਂਗਰਸ ਦੀ ਹਰੀ ਝੰਡੀ ਕਰ ਦਿੱਤੀ, ਤੇ ਸੁਲਤਾਨਪੁਰ ਲੋਧੀ ਉਹਨਾਂ ਦੇ ਮੁੰਡੇ ਦੇ ਹੱਕ ਦੇ ਵਿੱਚ ਸਾਰੀ, ਹਾਂਜੀ ਉੱਥੇ ਉਹਨਾਂ ਦੇ ਮੁੰਡੇ ਦੇ ਹੱਕ ਦੇ ਵਿੱਚ ਰਾਣਾ ਗਰੋਟ ਦੇ ਜਿਹੜੇ ਬੰਦੇ 7 ਜਿੱਤੇ ਹੈਗੇ ਜੀ,
1: ਤੇ ਉਹਨਾਂ ਦਾ ਲੜਕਾ ਵੀ ਫਿਰ ਪ੍ਰਧਾਨਗੀ ਕਰ ਸਕਦਾ ਫਿਰ ਤਾਂ।
0: ਹਰ ਗੱਲ ਇਹ ਤਾਂ ਹੈਗੀ ਆ, ਇਹਨਾਂ ਨੂੰ ਕੁਛ ਨਾ ਕੁਛ ਆਪਣੇ ਵਿੱਚ ਚੇਂਜ ਕਰਨੀ ਪਊ, ਜੇ ਬੰਦੇ 2 ਸੀਟਾਂ ਕੱਢਦੇ ਹੈਗੇ ਆ ਤੇ ਗਿਵ ਦੈਮ 2 ਸੀਟਸ
1: ਜੀ,
0: ਹਾਂਜੀ। ਜਦ ਜੇ ਵਿਨੇਬਿਲਟੀ ਹੀ ਜਿਹੜਾ ਆ ਪ੍ਰਾਈਵੇਟ ਫੋਕਸ ਹੈਗਾ ਆ ਤੁਹਾਡਾ, ਇੱਕ ਤਾਂ ਤੁਹਾਡੇ ਜਿਹੜਾ ਹੈਗਾ ਆ ਨਾਲੇ ਤਾਂ ਤੁਹਾਡਾ ਉਹ ਅਗਲੇ ਦਾ ਅੱਗੇ ਵੀ ਇਹਨਾਂ ਨੇ ਜਿਹੜਾ ਸੁਲਤਾਨਪੁਰ ਲੋਧੀ ਦੀ ਟਿਕਟ ਉਹਨੂੰ ਨਹੀਂ ਸੀ ਦਿੱਤੀ ਤੇ ਉਹਨੇ ਜਿਹੜਾ ਯਾਦ ਖੜ ਕੇ ਤੇ ਜਿੱਤ ਕੇ ਦਿਖਾਤਾ।
1: ਹਾਂਜੀ ਬਿਲਕੁਲ ਹੈ ਜੀ।
0: ਹੋਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਹੜੇ ਕਾਂਗਰਸ ਨੂੰ ਪੈਰਾਂ ਤੇ ਲਿਆ ਸਕਦੇ ਹੈਗੇ ਆ, ਪੈਸੇ ਵੱਲੋਂ ਵੀ ਸੌਖੇ ਹੈਗੇ ਆ, ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ, ਇਹਨਾਂ ਨੂੰ ਅੱਗੇ ਕਰਨਾ ਚਾਹੀਦਾ ਜੀ।
1: ਬਿਲਕੁਲ ਹੈ ਜੀ।
0: ਬਾਕੀ ਦੇਖੋ ਜੀ, ਪਰ ਕੇਵਲ ਢਿੱਲੋਂ ਦੇ ਨਾਂ ਦੇ ਉੱਤੇ ਨਿਰਾਸ਼ਾ ਜਿਹੜੀ ਆ ਮੈਂ ਬਹੁਤ ਲੋਕਾਂ ਦੇ ਚਿਹਰਿਆਂ ਤੇ ਦੇਖੀ ਹੈਗੀ ਹੈ ਜੀ। ਈਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈਗਾ ਆ, ਭਾਵਾਂ ਉਹਨਾਂ ਦਾ ਜਾਗ ਲਾਇਆ ਹੀ ਬੰਦਾ ਹੈਗਾ, ਪਰ ਉਹਨਾਂ ਨੇ ਵੀ ਨਾ ਖੁਸ਼ੀ ਜ਼ਾਹਰ ਕੀਤੀ ਆ ਜੀ ਇਹਦੇ ਤੇ,
1: ਕਿਉਂਕਿ ਦੇਖੋ ਲੋਕ ਚਾਹੁੰਦੇ ਨੇ ਚਰਚੇ ਚ ਚਿਹਰਾ ਹੋਵੇ ਨਾ, ਜਿੱਦਾਂ ਹੁਣ ਬਿੱਟੂ ਹੁਣੀ ਆ ਬਹੁਤ ਐਕਟਿਵ ਰਹਿੰਦੇ ਆ, ਹਰ ਪਾਸੇ ਆਡੇ ਫਰੀ ਲੈਂਦੇ ਆ, ਸਾਰਾ ਚੀਜ਼ਾਂ ਚੱਲੀ ਜਾਂਦੀਆਂ, ਤਾਂ ਉਹ ਲੋਕ ਚੀਜ਼ ਉਹ ਐਕਟੀਵਿਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ,
0: ਇਸ ਚੀਜ਼ ਦੇ ਉੱਤੇ ਹੁੰਦਾ ਹੈ ਨਾ, ਪੰਜਾਬ ਦੇ ਵਿੱਚ ਤਾਂ ਬੰਦਾ ਚਾਹੀਦਾ ਹੀ ਖੜਕੇ ਦੜਕੇ ਵਾਲਾ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ, ਆਪਣੇ ਇੰਡਸਟਰੀ ਵਾਲੇ ਰੋਈ ਜਾਂਦੇ ਆ ਜੀ, ਬਿਜਲੀ ਕਹਿੰਦੇ ਆਉਂਦੀ ਨੀ 4-4 ਘੰਟੇ ਦੇ ਕੱਟ, ਪਹਿਲਾਂ ਸੀਗਾ ਚਲੋ ਕਿਤੇ ਨਾ ਕਿਤੇ ਇੱਕ ਦਿਨ ਪੱਕਾ ਰੱਖਿਆ ਹੁੰਦਾ ਸੀ ਕਿ ਇੱਕ ਦਿਨ ਆਉਣੀ ਨੀ, ਚਲੋ ਵਰਕਰਾਂ ਨੂੰ ਵੀ ਛੁੱਟੀ ਮਿਲ ਜਾਂਦੀ ਹੈ ਉਸ ਬਹਾਨੇ, ਪਰ ਜਦੋਂ ਕਿਤੇ ਅਨ ਐਲਾਨੇ ਜਿਹੜੇ ਨੇ ਨੋਟਿਸ ਤੋਂ ਬਗੈਰ ਹੀ ਕਿਤੇ 2-4 ਘੰਟੇ ਵਿੱਚ ਕੱਟ ਲੱਗੀ ਜਾਂਦੇ ਆ, ਤੇ ਇੰਡਸਟਰੀ ਵਾਲੇ ਤਾਂ ਖੱਜਲ ਖੁਆਰ ਹੋਈ ਜਾਂਦੇ ਆ ਨਾਲ ਨਾਲ, ਲੋਕ ਤਾਂ ਹੁੰਦੇ ਹੀ ਹੁੰਦੇ ਆ, ਪਰ ਕਿਵੇਂ ਦੇਖਦੇ ਹੋ? ਕਦੇ ਦਾਅਵੇ ਕਰਦੇ ਸੀਗੇ ਜਦੋਂ ਪਹਿਲਾਂ ਆਏ ਪਿਆ ਸੀ, ਜਿੰਨੇ ਵੀ ਐਗਰੀਮੈਂਟ ਅਕਾਲੀ ਦਲ ਨੇ ਕੀਤੇ ਆ 25-25 ਸਾਲ ਦੇ, ਉਹ ਸਾਰੇ ਹੀ ਕੈਂਸਲ ਕਰਨੇ ਆ, ਤੇ ਬਿਜਲੀ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਘੱਟੋ ਘੱਟ ਸਰਪਲਸ ਤਾਂ ਸੀਗੀ।
0: ਭਾਰੀ ਸਾਹਿਬ ਤੁਹਾਡੇ ਮੂੰਹ ਚ ਘਿਓ ਹੀ ਸ਼ੱਕਰ, ਜਦ ਦਾ ਮੈਂ ਲਾਈਨ ਤੇ ਜੁੜਿਆ ਆ ਮੇਰੀ ਵੀ ਉੱਡ ਗਈ ਹੈਗੀ ਆ, ਮੈਂ ਵੀ ਪਸੀਨਾ ਪਸੀਨਾ ਹੋਇਆ।
1: ਕਿਆ ਬਾਤ ਹੈ ਜੀ,
0: ਇਸ ਕਰਕੇ ਭਾਈ ਉਹਨਾਂ ਦਾ ਰੋਣਾ ਸੱਚਾ ਆ, ਜੇ ਇਹ ਦੁੱਖ ਮੇਰੇ ਤੋਂ ਪੁੱਛ ਕੇ ਦੇਖੋ ਜੀ,
1: ਜੇ ਦੁੱਖ ਬੋਲ ਕੇ ਤਾਂ ਦੱਸਿਆ ਤਾਂ ਕੀ ਦੱਸਿਆ।
0: ਬਿਲਕੁਲ ਬਿਲਕੁਲ, ਉਹਨਾਂ ਦਾ ਸਹੀ ਕਹਿ ਰਹੇ ਹੈਗੇ ਜੀ, ਪਰ ਦੇਖੋ ਵੱਡੀ ਗੱਲ ਤਾਂ ਇਹ ਨਾ, ਇੰਡਸਟਰੀ ਵਾਲੇ ਤਾਂ ਪੇ ਵੀ ਕਰਦੇ ਆ, ਉਹਨਾਂ ਨੂੰ ਫੇਰ ਨਹੀਂ ਚੀਜ਼ ਮਿਲਦੀ ਪਈ। ਹਾਂਜੀ, ਤੁਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ 600 ਯੂਨਿਟ ਫ੍ਰੀ ਕੀਤਾ ਆ ਹੋਊਗਾ, ਉਹਦਾ ਲਾਭ ਭਾਰੇ ਸਾਹਿਬ ਸਾਨੂੰ ਹੈ ਨੀ, ਕਿਉਂਕਿ ਸਾਡੇ ਕੋਲ ਜਿਹੜੀ ਹੈਗੀ ਸਾਡੀ ਕੰਜ਼ਮਪਸ਼ਨ ਜ਼ਿਆਦਾ ਆ ਜੀ, ਅਸੀਂ ਕੀ ਕਰੀਏ, ਕਿਹੜੀ ਚੀਜ਼ ਨੂੰ ਇਗਨੋਰ ਕਰ ਦਈਏ ਜੀ, ਨਾ ਸਾਡੇ ਕੋਲ ਇੰਨੇ ਜੋਗੇ ਸੀਗੇ ਕਿ ਪਹਿਲਾਂ ਹੀ ਜਿਹੜਾ ਹੈਗਾ ਆ ਥੋੜਾ ਐਕਟਿਵ ਹੋ ਕੇ ਤੇ 2-2 ਮੀਟਰ ਜਾਂ 3-3 ਮੀਟਰ ਕਰਾ ਲੈਂਦੇ ਜੀ, ਉਹ ਜਿਹੜੇ ਲੋਕਾਂ ਨੇ ਜਿਹੜਾ ਹੈਗਾ ਆ ਐਕਟਿਵ ਹੈਗੇ ਸੀ ਉਹਨਾਂ ਨੇ 2-2-3-3 ਮੀਟਰ ਕਰਾ
1: ਲਏ। ਅਸਲ ਚ ਸੈਣੀ ਸਾਹਿਬ ਇਹਨਾਂ ਨੂੰ ਸੀਗਾ ਕਿ ਅਸੀਂ ਨਾ ਇਹਨੂੰ ਕੰਟਰੋਲ ਕਰ ਲਈਏ, ਲੋਕ ਨਾ 300 ਯੂਨਿਟ ਤੋਂ ਉੱਪਰ ਨਹੀਂ ਖਰਚਣਗੇ, ਪਰ ਇਹਨਾਂ ਨੂੰ ਇਹ ਨੀ ਪਤਾ ਕਿ ਸਾਡੇ ਵਾਲੇ ਲੋਕ ਜਗਾੜੀ ਨੇ, ਉਹਨਾਂ ਨੇ 2-2 ਮੀਟਰ ਲਵਾਲੇ ਤਾਂ ਉਹਨਾਂ ਨੇ ਡਬਲ ਬਿਜਲੀ ਫੂਕਣੀ ਸ਼ੁਰੂ ਕਰਤੀ ਜੀ।
0: ਬਿਲਕੁਲ ਜੀ, ਬਿਲਕੁਲ, 300 ਯੂਨਿਟ ਫ੍ਰੀ ਆ, ਅਗਲਿਆਂ ਨੇ 600 ਯੂਨਿਟ ਕਰ ਲਿਆ ਜੀ, ਠੀਕ ਹੈ ਜੀ, ਤੇ 2 ਮਹੀਨੇ ਬਾਅਦ ਬਿੱਲ ਆਉਂਦਾ 1200 ਯੂਨਿਟਾਂ ਹੋ ਜਾਂਦੀਆਂ ਜੀ। ਉਹ ਮੈਂ ਭਾਰੇ ਸਾਹਿਬ ਦੇਖਿਆ ਸਾਡੇ ਪਿੰਡ ਦੇ ਵਿੱਚ ਬੜੀ ਇੱਕ ਦਿਨ ਗੈਦਰਿੰਗ ਜੀ ਹੋਈ ਜੀ, ਹੈ ਜੀ, ਤੇ ਮੈਂ ਦੇਖਿਆ, ਮੈਂ ਕਿਹਾ ਵੀ ਚੱਕਰ ਕੀ ਆ, ਜਦ ਮੈਂ ਦੇਖਿਆ ਤੇ ਉਹ ਰੀਡਿੰਗ ਲੈਣ ਵਾਲਾ ਆਇਆ ਤੇ ਉਹਦੇ ਆਲੇ ਦੁਆਲੇ ਸਾਰੇ ਲੋਕੀ ਝੁਰਮੁੰਡ ਪਾ ਕੇ ਖੜੇ, ਹਾਂਜੀ, ਤੇ ਉਹ ਮੈਂ ਸੋਚਿਆ, ਮੈਂ ਕਿਹਾ ਵੀ ਚੱਲ ਮੈਂ ਵੀ ਦੇਖਦਾ ਆ ਕੇ, ਤੇ ਮੈਂ ਥੋੜਾ ਕੰਮ ਜਾਣਾ ਸੀ, ਮੈਂ ਗਿਆ ਲੇਟ ਹੋ ਗਿਆ, ਤੇ ਮੈਨੂੰ ਘਰਦਿਆਂ ਨੇ ਆਉਂਦਿਆਂ ਨੂੰ ਫੜ ਲਾ ਬੇ 10-10 ਹਜ਼ਾਰ ਦਾ ਬਿੱਲ।

0: ਤੁਹਾਡੀ ਕਿਆ ਚੱਕ।
1: ਹਾਂਜੀ, ਤੇ ਮੈਂ ਜਦੋਂ ਦੇਖਿਆ ਪਿੰਡ ਚ, ਮੈਂ ਕਿਹਾ ਜਿਹੜੇ ਸਾਡੇ ਨਾਲੋਂ ਵੀ ਸਮਰੱਥ ਬੰਦੇ ਹੈਗੇ ਜਿਹਨਾਂ ਦੇ ਤਿੰਨ ਚਾਰ ਚਾਰ ਏਸੀ ਚੱਲਦੇ, ਮੈਂ ਕਿਹਾ ਉਹਨਾਂ ਦਾ ਦੇਖਦਾ ਹੈਗਾ ਆ। ਉਹ ਕਹਿੰਦੇ ਉਹਨਾਂ ਨੇ ਪੰਜ ਪੰਜ ਸੌ ਰੁਪਇਆ ਦਿੱਤਾ, ਜਿਹੜੇ ਖੜੇ ਸੀਗੇ ਉਹਨਾਂ ਨੇ ਪੰਜ ਸੌ ਰੁਪਇਆ ਦਿੱਤਾ, ਉਹ ਐਡਜਸਟ ਕਰ ਗਿਆ ਆ। ਹਾਂਜੀ, ਤੇ ਇਸ ਮਹੀਨੇ ਦਾ ਉਹਨਾਂ ਦਾ ਜਿਹੜਾ ਹੈਗਾ ਆ ਉਹ ਕਰ ਗਿਆ ਜੀ, ਡੋਬੇ ਲੱਗੇ, ਕਹਿੰਦਾ ਵੀ ਥੋੜਾ ਘਟਾ ਲਾਓ ਜੀ, ਅੱਗੇ ਅੱਗੇ ਕੱਟ ਜਾਂਗੇ। ਹਾਂਜੀ, ਇੱਥੇ ਏਦਾਂ ਇਸ ਤਰੀਕੇ ਨਾਲ ਤਾਂ ਲੋਕੀ ਮੈਨੇਜ ਕਰ ਲੈਂਦੇ ਆ ਜੀ, ਹੋਰ ਕੀ ਕਰਨਾ।
0: ਬਿਲਕੁਲ ਹੈ ਜੀ
1: ਜੀ, ਜਦੋਂ ਦੋ ਬਿੱਲ ਜਿਹੜੇ ਹੈ ਸਾਡੇ ਆ ਗਏ ਤੇ ਫਿਰ ਮੁੜ ਕੇ ਜਿਹੜਾ ਹੈਗਾ ਆ ਤੀਜਾ ਜਲ ਭਰ ਗਰਮੀਆਂ ਦੇ ਵਾਲਾ ਜਿਹੜਾ ਆ ਉਹਨੂੰ ਕਿੱਦਾਂ ਘਟਾ ਲਾਂਗੇ ਜੀ, ਉਹ ਵੀ ਤਾਂ ਜਿਹੜਾ ਬਿੱਲ ਦੇਣਾ ਹੀ ਪੈਣਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਮਹਾਰਾਜ ਉਹ ਤਾਂ ਬਿਜਲੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਕੋਈ ਨਾ ਕੋਈ, ਇਹਨਾਂ ਨੂੰ ਕੁਛ ਸਭ ਜਨਰੇਸ਼ਨ ਦੇ ਉੱਤੇ ਤਾਂ ਮਤਲਬ ਇਹਨਾਂ ਨੇ ਫੋਕਸ ਕੀਤਾ ਹੀ ਨੀ ਜੀ। ਇਹ ਤਾਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਉਣਾ ਸੀਗਾ ਇਲੈਕਸ਼ਨ ਦੇ ਵਿੱਚ ਤੇ ਉਦੋਂ ਕਹਿੰਦੇ ਸੀਗੇ ਜੀ ਵੀ ਇਹਨਾਂ ਨੇ ਸਮਝੌਤੇ ਬੜੇ ਮਹਿੰਗੇ ਕੀਤੇ ਆ, ਆਉਂਦਿਆਂ ਨਾਲ ਸਮਝੌਤੇ ਰੱਦ ਕਰ ਦੇਣੇ ਆ, ਨਾ ਸਮਝੌਤੇ ਰੱਦ ਹੋਏ। ਹਾਂਜੀ, ਤੇ ਦੂਜੀ ਗੱਲ ਇਹ ਹੈਗੀ ਹੈ ਜੀ ਉਹ 30-30 ਸਾਲ ਦੇ ਜੇ ਸਮਝੌਤੇ ਹੋਏ ਹੈਗੇ ਸੀਗੇ ਤੇ ਉਹ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕੀਤੇ ਹੋਏ ਸੀ। ਨੋ ਡਾਊਟ ਕਿ ਬਿਜਲੀ ਉਹਦਾ ਰੇਟ ਜ਼ਿਆਦਾ ਸੀ ਸਰ, ਰੇਟ ਘਟਣਾ ਚਾਹੀਦਾ ਬਿਜਲੀ ਦਾ, ਬਟ ਜਿਹੜੀਆਂ ਹੈਗੀਆਂ ਫ੍ਰੀ ਬੀਜ ਬੰਦ ਹੋਣੀਆਂ ਚਾਹੀਦੀਆਂ।
0: ਬਿਲਕੁਲ ਹੈ ਜੀ, ਬਿਲਕੁਲ,
1: ਇਫ ਯੂ ਅਵੇਲ ਸਰਵਿਸ ਪੇ ਦੈਨ।
0: ਨਾਲੇ ਦੇਖੋ ਜੇ ਪ੍ਰਾਈਵੇਟ ਸੈਕਟਰ ਵੀ ਹੈ ਤਾਂ ਸੈਡੀ ਸਰ, ਪ੍ਰਾਈਵੇਟ ਸੈਕਟਰ ਵੀ ਹੈ ਤਾਂ ਅਗਲਿਆਂ ਨੇ ਤਾਂ ਆਪਣੇ ਚੈੱਕ ਦੇਖਣੇ ਨੇ ਨਾ, ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਖੂਹ ਚ ਸਿੱਟੀ ਜਾਓ, ਚਾਹੇ ਬਿਜਲੀ ਲੈ ਲੈ ਉਹਨਾਂ ਤੋਂ।
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਹਰਿਆਣੇ ਚ ਸਰ ਏਦਾਂ ਹੀ ਹੈਗਾ ਆ
0: ਜੀ,
1: ਉੱਥੇ ਤੁਹਾਡਾ ਜਿੱਦਾਂ ਤੁਸੀਂ ਮੋਬਾਈਲ ਚਾਰਜ ਕਰਾਇਆ ਏਦਾਂ ਤੁਹਾਡਾ ਮੀਟਰ ਚਾਰਜ ਹੋਣਾ, ਤੁਸੀਂ 2000 ਦੀ ਪਵਾ ਲਈ ਹੈਗੀ ਆ, ਉਹ ਪਹਿਲਾਂ ਵਾਰਨਿੰਗ ਆ ਜਾਂਦੀ ਜੀ ਵੀ ਹਾਂ ਜੀ 100-150 ਦੀ ਰਹਿ ਗਈ ਹੈਗੀ ਆ, ਤੁਸੀਂ ਭਰਾਓ ਜੀ
0: ਜੀ,
1: ਫੇਰ ਮੁੜ ਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਉਹਨਾਂ ਦਾ ਚੱਲਦਾ ਜੀ।
0: ਬਿਲਕੁਲ,
1: ਨਾਲੇ ਤਾਂ ਜਿਹੜਾ ਆ ਨਾ ਉਧਾਰੀ ਆਉਂਦੀ ਸਗੋਂ ਐਡਵਾਂਸ ਅਗਲਿਆਂ ਨੂੰ ਜਾਂਦਾ ਆ, ਤੇ ਉਹ ਬੋਰਡ ਜਿਹੜੇ ਹੈਗੇ ਕਿੱਦਾਂ ਨੀ ਪੈਰਾਂ ਤੇ ਹੋਣਗੇ
0: ਜੀ, ਹੋਣਗੇ ਜੀ ਹੋਣਗੇ, ਬਿਲਕੁਲ ਹੈ ਜੀ।
1: ਸਰ ਇੱਥੇ ਜਿਹੜਾ ਹੈਗਾ ਸਬਸਿਡੀਜ਼ ਦਾ ਰੈਸ਼ਨਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ। ਮੋਟਰ ਤੁਸੀਂ ਇੱਕ ਮੋਟਰ ਫ੍ਰੀ ਕਰ ਦਿਓ ਜੀ, ਸਾਰਿਆਂ ਨੂੰ ਕਰ ਦਿਓ
0: ਜੀ।
1: ਹੁਣ ਜਿਹਨਾਂ ਦੀਆਂ 6-6, 7-7 ਮੋਟਰਾਂ ਹੈਗੀਆਂ ਜੀ, 10-10 ਮੋਟਰਾਂ ਹੈਗੀਆਂ ਜੀ, ਉਹਨਾਂ ਨੂੰ ਮਤਲਬ ਪੂਰਨ ਸਮਰੱਥ ਹੈਗੇ ਉਹ ਲੋਕ
0: ਜੀ,
1: ਕਰੋੜ ਕਰੋੜ ਰੁਪਏ ਦੇ ਤਾਂ ਦਰਖਤ ਵੇਚਦੇ ਉਹ।
0: ਬਿਲਕੁਲ ਹੈ ਜੀ,
1: ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਆ ਵੀ ਇਹ ਸਬਸਿਡੀ ਜਿਹੜੀ ਹੈਗੀ ਆ ਉਹ ਕਿੱਦਾਂ, ਸਬਸਿਡੀ ਦਾ ਵੱਡਾ ਪਾਰਟ ਤਾਂ ਉਹ ਇੰਜੋਏ ਕਰਦੇ ਆ
0: ਜੀ,
1: ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਨਾ ਜ਼ਰੂਰਤਮੰਦ ਦਾ ਹੁੰਦਾ, ਬਾਕੀ ਜਿਹੜਾ ਹੈਗਾ ਆ ਉਹਦਾ ਫਾਇਦਾ ਜਿਹੜੇ ਆ ਦੂਜੇ ਲੈਂਦੇ ਆ ਜੀ।
0: ਜੀ ਬਿਲਕੁ�ਲ, ਸੈਣੀ ਸਾਹਿਬ ਦੇਖ ਲਓ
1: ਜੇ ਪੰਜਾਬ ਨੂੰ ਪੈਰ
0: ਜੀ ਹਾਂਜੀ
1: ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ ਇਹ ਸਾਰੇ ਸੁਧਾਰ ਕਰਨੇ
0: ਪੈਣਗੇ।
1: ਆਹ ਜਿਹੜਾ ਕੰਮ ਹੈਗਾ ਚੋਰੀਆਂ ਠੱਗੀਆਂ ਵਾਲਾ ਇਹ ਬੰਦ ਹੋਣਾ ਚਾਹੀਦਾ ਹੈਗਾ, ਵੀ ਸੈਂਟਰ ਨੇ ਵਧਾਇਆ 3 ਤੇ ਤੁਸੀਂ 5 ਵਧਾ ਲੈ ਜੀ, ਆਰਾਮ ਨਾਲ ਹੋ ਗਿਆ ਤੁਹਾਡੇ, ਠੀਕ ਹੈ ਜੀ, ਨਾਲ ਸੈਂਟਰ ਨੂੰ ਗਾਲਾਂ ਕੱਢੀ ਗਏ ਤੇ ਨਾਲ ਆਪਣੀ ਜੇਬ ਭਰੀ ਜਾਏ
0: ਜੀ। ਬਿਲਕੁਲ, ਫਿਰ ਦਾਵਾ ਕਰਦੇ ਨੇ ਕਿ ਸਰਪਲਸ ਹੋ ਗਿਆ ਸੁਪਰ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ। ਇੱਕ ਖਬਰ ਸਰ ਹਾਈਕੋਰਟ ਦੀ ਵੀ ਕਰ ਲਵਾ ਜੀ, ਹਾਈਕੋਰਟ ਨੇ ਜਿਹੜਾ ਹੈਗਾ ਉਹ ਰਿਜੈਕਟ ਕਰ ਦਿੱਤੀਆਂ ਪਲੀ ਇਹਨਾਂ ਦੀ, ਜਿਹੜਾ ਹੈਗਾ ਸੀਗਾ ਇਹ ਓਵਰ ਬ੍ਰਿਜ ਬਣਾ ਕੇ ਤੇ ਟ੍ਰਿਬਿਊਨ ਚੌਂਕ ਤੋਂ ਬਾਹਰ ਕੱਢਣ ਲੱਗੇ।
0: ਬਹੁਤ ਵਧੀਆ ਫੈਸਲਾ ਆਇਆ ਸੈਣੀ ਸਾਹਿਬ, ਜੇ ਦੇਖਿਆ ਜਾਵੇ ਨਾ ਪੱਥਰਾਂ ਦੇ ਸ਼ਹਿਰ ਬਣੀ ਜਾਂਦੇ ਆ, ਚਲੋ ਗਰੀਨਰੀ ਕਹਿ ਲੋ ਜਾਂ ਇੱਕ ਜਿਹੜੀ ਵਿਰਾਸਤ ਹੈ ਪੁਰਾਣੀ, ਕਿਉਂਕਿ ਅੱਗੇ ਜਿਹੜਾ ਸਾਰਾ ਆਪਣਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ, ਤਾਂ ਉਹ ਇੱਕ ਵਧੀਆ ਫੈਸਲਾ ਹੈ ਜੀ ਉਹ ਚੀਜ਼ ਚ।
1: ਪਰ ਸ਼ਾਹ ਤੁਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ, ਪਰ ਜਿਹੜਾ ਹੈਗਾ ਆ ਨਾ ਜੀ ਇਹ ਜ਼ਰੂਰੀ ਸੀਗਾ ਸਰ।
0: ਪਰ ਸੈਣੀ ਸਾਹਿਬ ਦੇਖੋ ਇਹਦੇ ਵਿੱਚ, ਜੇ ਮੈਂ ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ ਸੈਣੀ ਸਾਹਿਬ, ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ, ਇੰਗਲੈਂਡ ਦੇ ਵਿੱਚ ਨਾ ਜੇ ਤੁਸੀਂ ਲੰਡਨ ਦੇ ਵਿੱਚ ਜਾਣਾ ਮੇਨ ਸੈਂਟਰ ਦੇ ਵਿੱਚ, ਤਾਂ ਉੱਥੇ ਤੁਹਾਨੂੰ ਨਾ ਜਿੰਨੀਆਂ ਗੱਡੀਆਂ ਐਂਟਰ ਕਰਨਗੀਆਂ ਉਹਦਾ ਡਬ ਮਤਲਬ ਕਿ ਟੈਕਸ ਲੱਗਦਾ ਜੀ, ਜਦੋਂ ਤੁਸੀਂ ਲੰਡਨ 'ਚ ਜਾਣਾ, ਚਾਹੇ ਅਗਲੇ ਦਿਨ ਵੀ ਜਾਣਾ ਚਾਹੇ ਅੱਜ ਜਾਣਾ, ਉਹਦਾ ਇਹ ਨਹੀਂ ਕਿ ਹਰ ਵਾਰੀ ਜਿੱਦਾਂ ਪੇ ਕਰਨਾ ਪੈਣਾ ਜੀ, ਤੇ ਉਹ ਲੋਕ ਨਾ ਫਿਰ ਗੱਡੀ ਨੂੰ ਮਤਲਬ ਕਿ ਬਾਹਰ ਹੀ ਲੰਡਨ ਤੋਂ ਖੜੀ ਕਰ ਜਾਂਦੇ ਆ ਜੀ, ਤੇ ਆਪਣੀ ਉੱਥੋਂ ਜਿਹੜੀਆਂ ਆਪਣੀ ਟਰਾਂਸਪੋਰਟ ਹੈਗੀ ਆ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿੱਦਾਂ ਵੀ ਆ, ਟੈਕਸੀਆਂ ਵਗੈਰਾ ਹੋ ਗਈਆਂ, ਤਾਂ ਉਹ ਵਰਤੋਂ ਕਰਦੇ ਆ ਜੀ। ਤੇ ਇਹ ਚੀਜ਼ ਜਿਹੜਾ ਫਾਰਮੂਲਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਵੀ ਤਾਂ ਲਾਗੂ ਹੋ ਸਕਦਾ, ਜਿਹੜੀਆਂ ਗੱਡੀਆਂ ਨੇ ਐਡੇ ਵੱਡੇ ਪੱਧਰ ਦੇ ਉੱਤੇ ਉਹ ਘਟਾਈਆਂ ਜਾ ਸਕਦੀਆਂ ਨੇ।
1: ਮਹਾਰਾਜ ਸਾਹਿਬ ਤੁਸੀਂ ਰੱਬ ਦੇ ਵਾਸਤੇ ਇੱਦਾਂ ਦਾ ਆਈਡੀਆ ਨਾ ਦਿਓ, ਇਹਨਾਂ ਨੇ ਪੁੱਲ ਦਾ ਨਹੀਂ ਪੱਥਰ ਰੱਖਣਾ ਤੇ ਨਾਲ ਹੀ ਟੈਕਸ ਲਾਉਣਾ ਹੈ ਜੀ, ਪੁੱਲ ਬਣਨ ਨੂੰ 10 ਸਾਲ ਲੱਗਣੇ ਹੈਗੇ, ਟੈਕਸ ਪਹਿਲਾਂ ਲੱਗ ਜਾਣਾ ਜੀ।
0: ਨਹੀਂ ਘੱਟੋ ਘੱਟ ਲੋਕ ਗਰੇਜ਼ ਤਾਂ ਕਰਨਗੇ ਅੰਦਰ, ਮਤਲਬ ਕਿ ਗੱਡੀਆਂ ਐਡੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣ ਨੂੰ।
1: ਭਾਰਤ ਸਾਹਿਬ ਇੱਥੇ ਕਿੱਦਾਂ ਤੁਸੀਂ ਕਰ ਲਓਗੇ ਕਿ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਆ ਉੱਥੇ ਆਬਾਦੀ ਘੱਟ ਹੈਗੀ ਉੱਥੇ ਚੱਲ ਜਾਂਦਾ ਜੀ। ਇੱਥੇ ਸਰ ਇਸ ਚੀਜ਼ ਦਾ ਹੋਣੇਗਾ ਸੀਗਾ ਵੀ ਜਿੱਦਾਂ ਟ੍ਰੈਫਿਕ ਉੱਥੇ ਬਲੋਕੇਜ ਲੱਗਦੀ ਆ ਨਾ ਜੀ ਉਹ ਅੰਡਰ ਪਾਸ ਰਾਹੀਂ ਨਹੀਂ ਸਰ ਸਮਾਹ ਹੋਣਾ ਜੀ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚੰਡੀਗੜ੍ਹ ਤੋਂ ਆਉਣਾ ਹੈ ਨਾ ਜੀ, ਮਤਲਬ ਜਿਹੜੇ ਮੇਰੇ ਪਿੰਡ ਨੂੰ ਹੀ ਆਉਣਾ ਸਮਝ ਲਓ ਜੀ, ਜਿਹੜੇ ਤੁਸੀਂ ਜੇ ਤੁਸੀਂ ਚਾਰ ਘੰਟੇ ਦਾ ਸਫ਼ਰ ਆ ਨਾ ਜੀ, ਉਹਦੇ ਵਿੱਚ ਇੱਕ ਡੇਢ ਘੰਟਾ ਜਿਹੜਾ ਹੈਗਾ ਆ ਤੁਹਾਡਾ ਚੰਡੀਗੜ੍ਹ ਤੋਂ ਮਤਲਬ ਬਾਹਰ ਨਿਕਲਦਿਆਂ ਨੂੰ ਵੇਸਟ ਹੁੰਦਾ ਜੀ। ਉਹ ਲਾਈਟਾਂ ਦੇ ਚੌਂਕ ਜਿਹੜੇ ਹੈਗੇ ਆ ਉਹਨਾਂ ਦੇ ਉਹ ਹੀ ਉਹਨਾਂ ਦੇ ਲਿੰਕ ਦਿੱਤੇ। ਹੁਣ ਭਾਈ ਤੁਸੀਂ ਚੰਡੀਗੜ੍ਹ ਦੇ ਇੰਟੀਰੀਅਰ ਦੇ ਵਿੱਚੋਂ ਆਉਣਾ ਹੈਗਾ ਆ ਤੇ ਤੁਸੀਂ ਜਿਹੜਾ ਆ ਉਸ ਰੋਡ ਤੇ ਚੜ ਕੇ ਤੇ ਉੱਪਰ ਚੜ ਸਕਦੇ ਹੈਗੇ ਆ ਜੀ, ਤੇ ਉਹ ਜਿਹੜਾ ਇਹ ਬੰਦਾ ਵਾਰ ਵਾਰ ਨਿਕਲ ਆਉਂਦਾ ਹੈਗਾ ਜੀ। ਉੱਥੇ ਪੋਲਿਊਸ਼ਨ ਵੀ ਘੱਟ ਹੁੰਦਾ ਹੈਗਾ ਤੇ ਅਦਰਵਾਈਜ਼ ਉਦਾਂ ਜਿਹੜਾ ਹੈਗਾ ਆ ਤੁਸੀਂ ਦਰਖਤਾਂ ਨੂੰ ਪ੍ਰਜ਼ਰਵ ਕਰਨ ਵਾਸਤੇ ਉਹਨਾਂ ਨੂੰ ਕਹਿ ਦਿਓ ਪਿੱਲਰਾਂ ਰਾਹੀਂ ਜਿਹੜਾ ਹੈਗਾ ਆ ਉੱਪਰ ਵੀ ਲੈ ਜਾਓ, ਭਾਵੇਂ ਥੱਲੇ ਦਰਖਤ ਵੀ ਲੱਗੇ ਜਾਂ ਫਲਾਈ ਓਵਰ ਇਸ ਤਰੀਕੇ ਦਾ ਬਣਾਓ ਵੀ ਹਾਂ ਜੀ ਇਹਦੇ ਜਿਹੜੇ ਹੈਗੇ ਆ ਵੀ ਦਰਖਤ ਜਿਹੜੇ ਆ ਉਹ ਬਚਾਏ ਜਾ ਸਕਣ। ਸਰ ਇਹ ਜ਼ਰੂਰਤ ਲੋੜ ਜਿਹੜੀ ਹੁੰਦੀ ਆ ਨਾ ਜੀ ਉਹਦੇ ਨਾਲ ਜਿਹੜਾ ਉਹ ਸੋਚ ਆਪਾਂ ਹੁਣ ਅੱਜ ਜਿਹੜਾ ਹੈਗਾ ਮੇਰੇ ਪਿੰਡ ਦੇ ਹਾਲਾਤ ਕਿਉਂ ਹੈਗੇ ਆ ਉਹ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ ਜੀ, 30 ਸਾਲ ਪਹਿਲਾਂ
0: ਜਾਂ ਅੰਡਰਗਰਾਉਂਡ ਕਰ ਸਕਦੇ ਨੇ। ਬਿਲਕੁਲ ਆ ਜੀ, ਜੇ ਉੱਪਰ ਦੀ ਨਹੀਂ ਕਰਨਾ ਤਾਂ ਅੰਡਰਗਰਾਉਂਡ ਕਰ ਸਕਦੇ ਆ।
1: ਸਰ ਰੋਡ ਕਨੈਕਟੀਵਿਟੀ ਵੀ ਬੇਸਿਕ ਨੈਸੈਸਿਟੀ ਆ ਜੀ।
0: ਜੀ ਬਿਲਕੁਲ ਆ ਜੀ,
1: ਤੁਹਾਡੇ ਤਾਂ ਤੁਸੀਂ ਤਾਂ ਆਪਣਾ ਇਹ ਗੱਲ ਹੈਗੀ ਆ ਨਾ ਜੀ, ਸਾਡੇ ਇੱਥੇ ਕੋਰਟ ਦੇ ਵਿੱਚ ਇੱਕ ਵਾਰੀ ਨਾ ਇੱਕ ਜੱਜ ਸਾਹਿਬ ਸੀਗੇ ਜੀ, ਤੇ ਉਹ ਬੜੇ ਖਿਜੇ ਬੈਠੇ ਵੀ ਵਕੀਲ ਦਾ ਵਾਰ ਵਾਰ ਤਰੀਕ ਲੈ ਲਵੇ ਜੀ ਕਿਸੇ ਬਹਾਨੇ ਨਾ ਫਾਈਨਲ ਬਹਿਸ ਕਰੇ ਨਾ ਜੀ। ਉਹ ਕਹਿੰਦੀ ਕੋਈ ਐਪਲੀਕੇਸ਼ਨ ਲਿਆ ਕੇ ਟਕਾ ਦਿਆ ਕਰੇ ਕੋਈ ਤੇ ਜਾਓ। ਇੱਕ ਦਿਨ ਜੱਜ ਨੇ ਕਿਹਾ ਅੱਜ ਮੈਂ ਬਹਿਸ ਸੁਣਨੀ ਆ, ਮੈਂ ਜਿਹੜੀ ਮਰਜ਼ੀ ਐਪਲੀਕੇਸ਼ਨ ਲੈ ਆਵੇ। ਉਹਨੇ ਜਿੱਦਾਂ ਹੀ ਵਕੀਲ ਦਾ ਉਹੀ ਟੈਸਟ ਸੀਗਾ, ਉਹ ਕਹਿੰਦਾ ਵੀ ਮਤਲਬ ਜਿਹੜਾ ਹੈਗਾ ਆ ਉਹ ਜਿੱਦਾਂ ਹੀ ਕਿਹਾ ਵੀ ਆਰਗੂ ਕਰੋ ਕੇਸ। ਕਹਿੰਦਾ ਜਨਾਬ ਆ ਮੈਂ ਕਹਿੰਦਾ ਐਪਲੀਕੇਸ਼ਨ ਦੇਣੀ ਸੀ ਉਹਦੇ ਵਕੀਲ ਦੇ ਜੇ ਹੱਥ ਚ ਸੀ, ਕਹਿੰਦਾ ਡਿਸਮਿਸ ਹਾਂਜੀ, ਕਹਿੰਦਾ ਜਨਾਬ ਦੇਖਤਾ ਲਓ ਜੀ, ਕਹਿੰਦਾ ਇਹ ਡਿਸਮਿਸ ਜਿਹੜੀ ਤੇਰੇ ਲਿਫਾਫੇ ਚ ਪਈ ਆ ਉਹ ਵੀ ਡਿਸਮਿਸ, ਜਿਹੜੀ ਤੂੰ ਟਾਈਪ ਕਰਨ ਨੂੰ ਦੇ ਕੇ ਆਇਆ ਉਹ ਵੀ ਡਿਸਮਿਸ, ਜਿਹੜੀ ਤੇਰੇ ਦਿਮਾਗ ਚ ਚੱਲਦੀ ਉਹ ਵੀ ਡਿਸਮਿਸ, ਬਹਿਸ ਕਰ ਹਾਂਜੀ। ਉਹ ਕਹਿੰਦਾ ਬਹਿਸ ਕਰ ਮੈਂ ਬਹਿਸ ਸੁਣਨੀ ਆ ਜੀ। ਸੋ ਇਸ ਕਰਕੇ ਮਹਾਰਾਜ ਤੁਸੀਂ ਜਿਹੜਾ ਹੈਗਾ ਨਾ ਇੱਦਾਂ ਦਾ ਟ੍ਰੈਫਿਕ ਜਿਹੜਾ ਆ ਨਾ ਚਲਾਓ ਵੀ ਹਾਂ ਜੀ ਦਿੱਖ ਖਰਾਬ ਹੁੰਦੀ ਆ, ਰੋਡ ਕਨੈਕਟੀਵਿਟੀ ਨੈਸੈਸਿਟੀ ਆ ਜੀ। ਸੋ ਇਸ ਕਰਕੇ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਦਿਮਾਗ ਚ ਚੱਲਦੀ ਆ ਨਾ ਵੀ ਹਾਂ ਜੀ ਟੈਕਸ ਲਾ ਲਓ, ਉਹ ਮੈਂ ਕਿਹਾ ਵੀ ਡਿਸਮਿਸ
0: ਹਾਂਜੀ ਨਹੀਂ ਟੈਕਸ ਨਾ ਵੀ ਲਓ। ਸੈਣੀ ਸਾਹਿਬ ਚਲੋ ਘੱਟੋ ਘੱਟ ਲੋਕਾਂ ਨੂੰ ਚਾਹੀਦਾ ਮਾੜਾ ਮੋਟਾ ਗਰੇਜ਼ ਕਰਨ ਇਹਨਾਂ ਚੀਜ਼ਾਂ
1: ਤੋਂ। ਤੁਸੀਂ ਆ ਆਈਡੀਆ ਦੇ ਤਾਂ ਸਾਡੇ ਲੀਡਰਾਂ ਨੇ ਤਾਂ ਕੱਲ ਵੀ ਬੈਗ ਤਿਆਰ ਕਰਕੇ ਤੇ ਆਈਡੀਆ ਲੈਣ ਚੱਲ ਜਾਣਾ ਤੇ ਅਸੀਂ ਲੰਡਨ ਦਾ ਟ੍ਰੈਫਿਕ ਦੇਖਣ ਚੱਲੇ ਹੈਗੇ ਕਿੱਦਾਂ ਕੰਟਰੋਲ ਕੀਤਾ ਹੈ ਹਾਂਜੀ। ਉਸ ਤੋਂ ਬਾਅਦ ਪਹਿਲਾਂ ਇਹ ਖਾਲੀ ਖਰਚੇ ਕਰੀਏ, ਬਾਅਦ ਦੇ ਵਿੱਚ ਉਹਨਾਂ ਨੇ ਦੇਖਣਾ ਵੀ ਗੱਡੀਆਂ ਦਾ ਟੈਕਸ ਲਾਉਂਦੇ ਹੈਗੇ ਆ ਤੇ ਗੱਡੀਆਂ ਦਾ ਟੈਕਸ ਜਿਹਨੂੰ ਦੇਣਾ ਪੈਣਾ ਸਾਨੂੰ ਜੀ, ਤੇ ਬਾਕੀ ਜਿਹੜੇ ਹੈਗੇ ਲੀਡਰਾਂ ਦੀਆਂ ਬੱਤੀਆਂ ਤਾਂ ਘੂੰ ਘੂੰ ਕਰਦੀਆਂ ਚੱਲ ਜਾਣੀਆਂ ਹੈਗੀਆਂ ਜੀ, ਉਹਦਾ ਟੋਲ ਪਲਾਜ਼ਾ ਨਹੀਂ ਹੈਗਾ ਜੀ ਫਟਾਫਟ ਉਹਨਾਂ ਨੂੰ ਤਾਂ
0: ਜੀ। ਸੈਣੀ ਸਾਹਿਬ ਅਸਲ ਦੇ ਵਿੱਚ ਨਾ 10-15 ਕਿਲੋਮੀਟਰ ਦਾ ਜਿਹੜਾ ਲੰਡਨ ਤੋਂ ਬਾਹਰਲਾ ਏਰੀਆ ਨਾ ਤਾਂ ਉਹਦੇ ਤੋਂ ਹੀ ਤਕਰੀਬਨ ਲੰਡਨ ਨੂੰ ਜਾਣ ਨੂੰ ਤੁਹਾਨੂੰ ਹੋਣਾ ਤਕਰੀਬਨ 20 ਕਿਲੋਮੀਟਰ ਏਰੀਏ ਦੇ ਵਿੱਚ ਪੂਰਾ ਰਿੰਗ ਘੁੰਮਦਾ ਜੀ, ਮਤਲਬ ਕਿ ਲੰਡਨ ਦੇ ਆਲੇ ਦੁਆਲੇ ਸਾਰਾ ਜੀ, ਤੇ ਉਹਦੇ ਵਿੱਚ ਵੀ ਤੁਹਾਨੂੰ ਘੱਟੋ ਘੱਟ ਨਹੀਂ ਜੇ ਤੁਸੀਂ 10-15 ਕਿਲੋਮੀਟਰ ਵੀ ਜਾਣਾ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਜੀ ਉੱਥੇ। ਤਾਂ ਮੈਂ ਉਸ ਮੁਲਕ ਦੀ ਉਸ ਸ਼ਹਿਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਨਾਂ ਨੇ ਕੰਟਰੋਲ ਕਰਨਾ
1: ਕੀਤਾ।
0: ਮੋਹਾਲੀ ਹੋ ਗਿਆ ਜਾਂ ਹੋਰ ਹੋ ਗਿਆ, ਇੱਧਰ ਵੱਡੀਆਂ ਪਾਰਕਿੰਗਾਂ ਬਣਾਈਆਂ ਜਾਣ, ਇੱਧਰ ਅੰਡਰਗਰਾਉਂਡ ਜਿਹੜੀਆਂ ਨੇ ਆਪਣੇ ਕੈਪਸੂਲ ਜਿਹੜੇ ਚੱਲਦੇ ਆ ਟ੍ਰੇਨ ਚੱਲਦੀ ਹੈ ਉਹ ਅੰਡਰਗਰਾਉਂਡ ਬਣਾਈ ਜਾਵੇ, ਜਾਂ ਬ੍ਰਿਜ ਜਿੱਦਾਂ ਦਿੱਲੀ ਦੇ ਉੱਤੇ ਆਪਣੇ ਮੈਟਰੋ ਚੱਲਦੀ ਆ ਉਹ ਕਰ ਦਿੱਤੀ ਜਾਵੇ।
1: ਹਾਂਜੀ ਏਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਸਿਆਣੀਆਂ ਸਿਆਣੀਆਂ ਕੀਤੀਆਂ ਹੈਗੀਆਂ, ਪਰ ਦੇਖੋ ਕੀ ਨਿਕਲਦਾ ਜੀ।
0: ਲੱਗਦੇ ਜੱਜ ਸਾਹਿਬ ਇਧਰਲਾ ਗੇੜਾ ਲਾ ਗਏ
1: ਇਹ ਸਾਰੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਪਰ ਸਵਾਲ ਇਹ ਆ ਕਿ ਉੱਥੇ ਟ੍ਰੈਫਿਕ ਜ਼ਿਆਦਾ ਆ ਸਰ, ਨਹੀਂ ਹੋ ਸਕਦਾ ਜੀ ਏਡੀ ਛੇਤੀ, ਉਹਨੂੰ ਵੀ ਟਾਈਮ ਲੱਗਣਾ ਹੈਗਾ। ਉਹਦੇ ਨਾਲ ਕਿਹੜਾ ਜਿਹੜਾ ਜਿਹੜਾ ਵੀ ਤੁਸੀਂ ਪ੍ਰੋਜੈਕਟ ਛੇੜੋਗੇ ਉਹਦੇ ਵਿੱਚ ਵਾਤਾਵਰਨ ਨੂੰ ਖਰਾਬੀ ਤਾਂ ਹੋਏਗੀ, ਓਰਿਜਿਨਲ ਦੇਖ ਚੰਡੀਗੜ੍ਹ ਦੀ ਨਹੀਂ ਰਹੇਗੀ। ਪਰ ਸਵਾਲ ਇਹ ਹੈਗਾ ਜੇ ਤੁਸੀਂ ਇੰਨੇ ਜ਼ਿਆਦਾ ਸੰਜੀਦਾ ਸੀ ਤੇ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਦੇ ਤੇ ਪਰਮਿਸ਼ਨਾਂ ਜਿਹੜੀਆਂ ਬੰਦ ਕਰ ਦੇਣੀਆਂ ਸੀ ਵੀ ਇਸ ਸ਼ਹਿਰ ਦੇ ਵਿੱਚ ਹੋਰ ਨਹੀਂ ਪਲਾਟ
0: ਮਿਲੇਗਾ,
1: ਉਹ ਸਾਰੀ ਬੰਦ ਹੋਣੀ ਚਾਹੀਦੀ ਸੀ
0: ਜੀ। ਬਿਲਕੁਲ,
1: ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਸਾਰਾ ਇੰਨਾ ਬਿਜ਼ੀਐਸਟ ਸਿਟੀ ਬਣਾਤਾ ਤੇ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਥੇ ਟ੍ਰੈਫਿਕ ਨਾ ਆਏ, ਟ੍ਰੈਫਿਕ ਤਾਂ ਆਉਣਾ ਹੀ ਆ ਜੀ। ਸਮੇਂ ਦੇ ਲੋੜ ਅਨੁਸਾਰ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਜਿਹੜਾ ਆ ਉਹਦਾ ਸਮਾਂ ਬਹੁਤ ਕੀਮਤੀ ਹੈਗਾ ਆ, ਇਸੇ ਕਰਕੇ ਅਗਲਾ ਪ੍ਰਾਈਵੇਟ ਵਹੀਕਲ ਆਪਣਾ ਰੱਖਦਾ ਆ ਤੇ ਛੇਤੀ ਆਪਣਾ ਕੰਮ
0: ਨਿਕਲਾ। ਅੱਜ ਪਾਣ ਵਾਲੇ ਤਾਂ ਕਹਿ ਗਏ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਜ਼ਰੂਰਤ,
1: ਉਹ ਠੀਕ ਹੈ ਜੀ, ਫਿਰ ਉਹ ਗੰਗਾ ਆਰਤੀ ਕਰਦੇ ਟਾਈਮ ਲੱਗ ਜਾਂਦਾ ਸਾਨੂੰ ਕਈ ਵਾਰੀ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਅਸੀਂ ਜਿਹੜਾ ਕੰਮ ਕਰੀਏ ਸਾਡਾ ਖੁਬ ਕਰੀਦਾ ਹੈਗਾ ਆ, ਕੋਈ ਗੱਲ ਨਹੀਂ। ਫਿਰ ਏਦਾਂ ਉਹ ਤੋਂ ਬਾਅਦ ਆਰਤੀ ਖਤਮ ਹੋ ਜਾਂਦੀ, ਉਦੋਂ ਅਸੀਂ ਭੱਜ ਨਾਲ ਵੀ ਸਾਡੇ ਹੀ ਹੁੰਦੀ ਹੈ ਨਾ, ਪ੍ਰਸ਼ਾਦ ਲੈ ਕੇ ਫਟਾਫਟ ਦੌੜੀਏ, ਪ੍ਰਸ਼ਾਦ ਲੈਣ ਦੀ ਕਾਹਲੀ ਵੀ ਸਾਨੂੰ ਹੀ ਹੁੰਦੀ ਆ
0: ਜੀ।
1: ਹਾਂਜੀ
0: ਔਜਲਾ ਸਾਹਿਬ ਜੁੜੇ ਨੇ, ਗੱਲਬਾਤ ਕਰਦੇ ਉਹਨਾਂ ਨਾਲ ਥੋੜਾ ਚਿਰ ਜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ,
1: ਮੇਰੀ ਲਾਈਟ ਆ ਗਈ ਆ ਜੀ,
0: ਆ ਗਈ ਲਾਈਟ ਵੀ ਲਾਓ ਤੁਸੀਂ, ਚਰਨ ਪਾਇਆ ਕਰੋ ਪਹਿਲਾਂ ਜੀ।
1: ਆ ਕੇ ਚਲ ਗਈ ਸਰ ਮੁੜ ਕੇ।
0: ਅੱਛਾ ਜੀ, ਉਹ ਕਹਿੰਦੇ ਤਾਂ ਹੈ ਕਿ
1: ਮਾਰ ਕੇ ਚਲ ਗਈ ਆ,
0: ਨਹੀਂ ਤਾਂ ਉਹ ਤਾਂ ਦਾਵਾ ਕਰਦਾ ਹੀ ਹੈ ਭਈ ਜਾਏਗੀ ਨਹੀਂ ਕਦੇ, ਜੇ ਆਉਗੀ ਤਾਂ ਜਾਊਗੀ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ,
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਮ ਬੰਦਾ ਤਾਂ ਨੱਚਦਾ ਫਿਰਦਾ, ਜਿੰਨਾ ਕੋਲ ਚਾਰ ਆਮਦਨ ਦਾ ਸਾਧਨ ਹੈਗਾ ਉਹ ਰੋਈ ਜਾਂਦੇ ਨੇ, ਮੈਨੂੰ ਤਾਂ ਸਾਡੇ ਮੁਲਕ ਦਾ ਨੀ ਪਤਾ ਲੱਗਦਾ।
0: ਇਹ ਟੈਕਸ ਪੇਅਰ ਨੇ ਨਾ
1: ਜੀ, ਤੁਹਾਨੂੰ ਮਾਫ਼ੀ ਇਸ ਕਰਕੇ।
2: ਹਾਂਜੀ ਰਾਜਨ ਜੀ, ਜਿਹੜੇ ਮਰਜ਼ੀ ਪੂਲ ਬਣਾ ਲੈਣ, ਮੈਂ ਸਾਡੇ ਵੀ ਚਲੋ ਇੱਥੇ ਪੂਲ ਹੈਗੇ ਆ, ਉਹ ਤੁਸੀਂ ਇੱਕ ਤੋਂ ਵੱਧ ਗੱਡੀ ਦੇ ਵਿੱਚੋਂ ਇੱਕ ਲਾਈਨ ਬਣਾਈ ਹੁੰਦੀ ਹੈ ਤਾਂ ਤੁਸੀਂ ਉਹ ਚ ਜਾ ਸਕਦੇ ਹੋ, ਤੁਹਾਨੂੰ ਟੋਲ ਵੀ ਘੱਟ ਪਊਗਾ, ਚਾਰ ਬਹਿ ਕੇ ਜਾਓ, ਟ੍ਰੈਫਿਕ ਵੀ ਘਟਾਈ ਹੋਈ ਹੈ ਨਾ
0: ਜੀ।
2: ਤੇ ਸਾਡੇ ਮੁਲਕ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਦੀ ਇਹ ਗੱਲ ਕਰਨ ਨੂੰ ਫਿਰਦੇ ਨੇ, ਪਹਿਲਾਂ ਤਾਂ ਘਰਾਂ ਚ ਦੇਖੋ ਜਿਹੜੇ ਘਰਾਂ ਚ ਵਹੀਕਲ ਖੜੇ ਨੇ ਉਹ ਲੋਡ ਹੈਗੀ ਆ ਜਾਂ ਨਹੀਂ।
0: ਬਿਲਕੁਲ,
2: ਬਾਅਦ ਵਾਲੀ ਚੀਜ਼ ਤਾਂ ਬਾਅਦ ਕੰਟਰੋਲ ਹੋਊ ਨਾ
0: ਜੀ।
1: ਜੇ ਗੱਡੀ ਖੜੀ ਨਾ ਹੋਵੇ ਘਰ ਤੇ ਪਤਾ ਕਿੱਦਾਂ ਲੱਗੂਗਾ ਕਿ ਮੁੰਡਾ ਬਾਹਰ ਮਿਸ਼ੀਗਨ ਬੈਠਾ। ਹਾਂਜੀ ਹੱਦ ਹੋ ਗਈ ਆ,
2: ਅਸੀਂ ਤਾਂ ਸਾਡੇ ਵਾਲੀ ਤਾਂ ਹੁਣ ਲਿਆਓ ਤੁਸੀਂ ਲਿਆਓ ਜੀ ਜਾ ਕੇ ਚੱਕ ਲਿਆਓ।
1: ਨਹੀਂ ਤੇ ਲੋਕਾਂ ਨੇ ਤਾਂ ਇਹ ਕਹਿਣਾ ਕਿ ਮੀਆਂ ਗੁਨੀਆਂ ਫਸਿਆ ਆ, ਇਹ ਤਾਂ ਨੀ ਹੈਗਾ, ਗੱਡੀ ਰੱਖਣੀ ਪੈਂਦੀ ਹੈਗੀ ਆ, ਉਹ ਤਾਂ ਵੀ ਕੋਈ ਸਿਗਨੀਫਿਕੈਂਟ।
2: ਮੈਂ ਉਹੀ ਗੱਲ ਕਰਦਾ ਨਾ ਵੀ ਦੇਖੋ ਕੰਟਰੋਲ ਕੀ ਹੋਊ ਵੀ ਅਨਸੈਸਰੀ ਸਾਡੇ ਵਹੀਕਲ ਨੇ ਜੀ ਬਗੈਰ
0: ਕਾਰਜੀ। ਬਿਲਕੁਲ, ਟ੍ਰੈਫਿਕ ਨੂੰ ਕੰਟਰੋਲ ਕਰਨ
2: ਦਾ ਕਹਿਣ ਦਾ ਮਤਲਬ ਇਹ ਹੈ, ਟ੍ਰੈਫਿਕ ਤਾਂ ਇਸ ਹਿਸਾਬ ਨਾਲ ਕਿ ਚਾਹੇ ਉਹ ਕੱਪੜਾ ਪਾ ਕੇ ਕਢਾਈ ਹੋਈ ਹੈ ਘਰੇ, ਭਾਈ ਕਾਰ ਹੈ, ਗੱਲ ਤਾਂ ਉਹ ਵੀ ਸਹੀ ਹੈ, ਚਾਹੇ ਅਸੀਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਮੈਂ ਇਹ ਨੀ ਕਹਿੰਦਾ।
0: ਬਿਲਕੁਲ ਹੈ ਜੀ,
2: ਪਰ ਅਨਸੈਸਰੀ ਦਾ ਵਹੀਕਲ ਨੇ ਜੀ, ਆ ਜਿਹੜਾ ਇਹ ਚੀਜ਼ ਤੇ ਕੰਟਰੋਲ ਕਿਵੇਂ ਕਰ ਲੇਂਗੇ ਤੁਸੀਂ, ਉਹ ਕੜਾਹੇ ਤੋਂ ਖੰਨੇ ਤੱਕ ਜਾਣਾ
0: ਜੀ,
2: ਉਹ ਵੀ ਕਾਰ ਚ ਜਾਂਦੇ ਆ ਅਸੀਂ ਜੀ 3 ਕਿਲੋਮੀਟਰ ਤੇ 4 ਤੇ
0: ਜੀ,
2: ਨਹੀਂ ਫਿਰ ਅਗਲਾ ਕਹਿੰਦਾ ਵੀ ਭਾਰ ਚ ਕਹੂਗਾ ਲੈ ਸਿਕੰਦਰ ਵੀ ਬਸ ਤੇ
0: ਸਕੂਟਰ ਤੇ ਜਾ ਰਹੇ ਦੀ ਗੱਲ ਕਰਦਾ, ਅਗਲਾ ਤਾਂ ਪੱਠੇ ਲੈਣ ਨੂੰ ਮੋਟਰ ਦੇ ਉੱਤੇ ਪੱਠੇ ਲੈਣ ਨੂੰ ਗੱਡੀ ਚ ਜਾਂਦੇ ਆ, ਥਾਰਾਂ ਰੱਖੀਆਂ ਨੇ ਦੱਸੋ,
2: ਸਕੂਟਰ ਇਹਦਾ ਬਣਾ ਲਿਆ
0: ਜੀ।
2: ਜਿਹੜਾ ਕੰਮ ਇੱਥੇ ਕਰਨ ਨੂੰ ਫਿਰਦੇ ਉਹ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ, ਪਹਿਲੀ ਗੱਲ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਕਰਨੀ
0: ਚਾਹੀਦੀ
2: ਸਾਨੂੰ, ਸਾਡਾ ਧਿਆਨ ਨਹੀਂ ਉਧਰ ਨੂੰ, ਤਾਂ ਅਸੀਂ ਸਾਡੇ ਜਿੰਨੇ ਧਾਰਮਿਕ ਬੰਦੇ ਨੇ ਕਹਿੰਦੇ ਨੇ ਵੀ ਬੱਚੇ 5-5 ਪੈਦਾ ਕਰੋ, ਵਾਧੀ ਤੇ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਤਾਂ ਹੀ।
0: ਬਿਲਕੁਲ ਹੈ ਜੀ,
2: ਜਿਹੜਾ ਮੇਨ ਲੋੜ ਆ ਜਿਹਦੀ, ਪਰ ਉਹ ਕਹਿੰਦੇ ਵਾਧੀ ਹੋਰ ਵਧਾਓ, ਉਹ ਤਾਂ ਕਹਿੰਦੇ 4-4 ਪੈਦਾ ਕਰੋ, ਆਪ ਆਪ ਵਿਆਹੇ ਨੀ ਹੋਏ
0: ਜੀ।
1: ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ ਹੋ ਜੀ, ਹੁਣ ਆਮ ਬੰਦਾ ਤਾਂ ਇੱਕ ਅੱਧਾ ਬੱਚਾ ਜਿਹੜਾ ਹੈਗਾ, ਇੱਕ ਅੱਧੇ ਦੋ ਬੱਚੇ ਅਫੋਰਡ ਕਰਦਾ।
2: ਮੱਤੇ ਵਾੜਾ ਜਿਹੜਾ ਜੰਗਲ ਜਿਹਦੇ ਪਿੱਛੇ ਮਾਨ ਸਾਹਿਬ ਵਿਚਾਰੇ ਚੱਪਲਾਂ ਪਾਈ ਫਿਰਦੇ ਸੀਗੇ
0: ਜੀ,
2: ਵੀ ਇਹਨੂੰ ਉੱਜਣ ਨੀ ਦੇਵਾਂਗੇ, ਉਹਦੇ ਵਿੱਚੋਂ ਦਰਖਤ ਵੱਢ ਕੇ ਸਤਲੁਜ ਨੂੰ ਰਾਹ ਬਣਾ ਕੇ ਉੱਥੇ ਮਾਈਨਿੰਗ ਹੋ ਰਹੀ ਆ, ਜਾਣੀ ਇੱਕ ਰਾਹ ਬਣਾ ਲਿਆ ਦਰਖਤ ਵੱਢ ਤੇ ਉਹਦੇ ਵਿੱਚੋਂ ਇੰਨੇ।
0: ਬਿਲਕੁਲ ਹੈ ਜੀ,
2: ਇਸ ਸਰਕਾਰ ਦੇ ਹੁੰਦੇ ਤੇ ਜਿਹੜੀ ਸਰਕਾਰ ਨੂੰ ਸਾਰਿਆਂ ਨੂੰ ਵੱਧ ਫਿਕਰ ਸੀ
0: ਮੱਤੇਵਾੜੇ ਦੀ, ਬਿਲਕੁਲ
2: ਜੰਗਲ ਹਾਲਾਤ ਤਾਂ ਸਾਡੇ ਇਹ ਨੇ ਜੀ
0: ਜੀ,
2: ਜਿਹੜੀ ਚੀਜ਼ ਘਟਾਉਣੀ ਚਾਹੀਦੀ ਆ ਉਹ ਅਸੀਂ ਵਧਾ ਰਹੇ ਹਾਂ, ਜਿਹੜੀ ਸਾਨੂੰ ਵਧਾਉਣੀ ਚਾਹੀਦੀ ਆ ਉਹ ਅਸੀਂ ਵੱਢੀ ਜਾ ਰਹੇ ਹਾਂ ਜੀ, ਬਸ ਆਹ ਕੰਮ ਆ
0: ਜੀ।
2: ਦਰਖਤ ਅਸੀਂ ਵੱਢ ਰਹੇ
1: ਹਾਂ, ਬਹੁਤ ਜਿਆਦਾ ਕੌਂਸਲਿੰਗ ਦੀ ਲੋੜ ਆ ਜੀ, ਵੱਡੀ ਗੱਲ ਤਾਂ ਇਹ ਹੈਗੀ ਆ ਜੀ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਆਹ ਆਪ ਬਣੇ ਲੀਡਰ ਆ, ਇਹਨਾਂ ਦੀਆਂ ਜਿਹੜੀਆਂ ਤਹਿਰੀਆਂ ਜਿਹੜੀਆਂ ਹੈਗੀਆਂ ਉਹ ਸੁਣ ਲਓ ਜੀ, ਤੇ ਸਰ ਵੱਡੀ ਗੱਲ ਇਹ ਆ ਕਿ ਇੱਥੇ ਨਾ ਕੋਈ ਕੰਮ ਕਰਨ ਦੀ ਜਿਹੜੀ ਆ ਸਿਕਸ਼ਾ ਦਿੰਦਾ ਹੀ ਨਹੀਂ
0: ਜੀ।
2: ਬਿਲਕੁਲ
1: 80% ਜਨਤਾ ਤਾਂ ਇਸੇ ਚੱਕਰ ਦੇ ਵਿੱਚ ਹੈਗੀ ਆ ਕਿ ਮੈਂ ਲੁੱਟ ਕੇ ਖਾਣਾ ਆ ਤੇ ਕਿਹਨੂੰ ਲੁੱਟਣਾ ਆ ਜੀ।
0: ਬਿਲਕੁਲ,
2: ਸਿਕਸ਼ਾ ਵੀ ਇੱਥੇ ਸਿਕਸ਼ਾ ਰਾਜਨ ਜੀ, ਦਾਲ ਲਾਉਣ ਦੀ ਸਿਕਸ਼ਾ ਮਿਲਦੀ ਹੈ ਕਿ ਦਾਹ ਕਿਵੇਂ ਲਾਵੇ।
0: ਬਿਲਕੁਲ,
2: ਹਰ ਬੰਦਾ ਦਾਲ ਲਾਉਣ ਤੇ ਬੈਠਾ ਵੀ ਫਲਾਣੇ ਦਾ ਦਾਹ ਲੱਗਿਆ ਸੀ ਤੇ ਉਹ ਇੱਥੋਂ ਇੱਥੇ ਪਹੁੰਚ ਗਿਆ
0: ਜੀ।
1: ਸਾਰਾ ਹੀ ਹੈ ਜੀ ਵੀਰ ਜੀ, ਇੱਥੇ ਜਿਹੜਾ ਹੈਗਾ ਆ ਸਾਡੇ ਪ੍ਰੋਫੈਸ਼ਨ ਚ ਤੁਸੀਂ ਦੇਖੋ ਵੀ ਅੰਡਰ ਦਾ ਬਲੈਕ ਕੋਟ ਜਿਹੜਾ ਹੈਗਾ ਆ ਉਹ ਸਾਰੇ ਜਿਹੜੇ ਆ ਪ੍ਰੋਪਰਟੀ ਡੀਲਰ ਬਣੇ ਆ, ਸਾਰਾ ਕੁਛ ਜਿਹੜਾ ਆ ਕੋਈ ਕੋਰਟ ਜਿਹੜਾ ਕਈਆਂ ਦੇ ਗੁਨਾਹ ਢੱਕ ਲੈਂਦਾ ਹੈਗਾ ਆ ਜੀ, ਫਿਰ ਇਸ ਪੇਸ਼ੇ ਨੂੰ ਇਨਫਲੂਐਂਸ ਕਰਕੇ ਆ ਜਿਹੜਾ ਆ ਉਹ ਪੈਸਾ ਕਮਾਇਆ ਜਾਂਦਾ ਹੈ ਜੀ। ਜੇ ਨਿਰੋਲ ਤੁਸੀਂ ਕਰੋ ਨਾ ਤੇ ਹਾਰਡ ਵਰਕ ਦੇ ਨਾਲ ਜਿਹੜਾ ਹੈਗਾ ਤੇ ਬੰਦਾ ਮਸੀਂ ਇੱਥੇ ਸਰਵਾਈਵ ਕਰਦਾ ਜੀ।
0: ਬਿਲਕੁਲ ਹੈ ਜੀ।
1: ਜੇ ਬੰਦਾ ਅਸੂਲ ਬਣਾਏਗਾ ਤੇ ਬਾਅਦ ਚ ਨਿਆਣਿਆਂ ਤੋਂ ਮੂਰਖ ਕਹਾਏਗਾ ਹਾਂਜੀ, ਵੀ ਇਹ ਦੌੜ ਦੇ ਵਿੱਚ ਜਿਹੜੀ ਹੈਗੀ ਜਿਸ ਦੌੜ ਦੇ ਵਿੱਚ ਦੌੜਦਾ ਸੀ, ਸਭ ਕੁਛ ਹੁੰਦੇ ਹੁੰਦੇ ਦਿਮਾਗ ਹੁੰਦੇ ਹੋਏ ਸਾਰਾ ਕੁਛ ਹਾਰਡ ਵਰਕ ਹੁੰਦੇ ਹੋਏ ਕੰਮ ਹੁੰਦੇ ਹੋਏ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੀ।
0: ਜੀ
1: ਬਟ ਐਟ ਦਾ ਹੋਲ ਕਿ ਕੰਟੈਂਟਮੈਂਟ ਆਫ ਮਾਇੰਡ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਉਹ ਬੰਦੇ ਨੂੰ ਹੋਣੀ ਚਾਹੀਦੀ ਆ, ਮੇਰੀ ਤਾਂ ਇਹ ਸੋਚ ਆ ਜੀ।
0: ਬਿਲਕੁਲ ਜੀ ਬਿਲਕੁਲ
2: ਜੀ। ਦੇਖੋ ਰਾਜੀ ਆ ਚੋਣਾਂ ਹੁਣ ਹੋ ਕੇ ਐਡੀਆਂ ਰਿਜ਼ਲਟ ਕਿਵੇਂ ਅਸੀਂ ਭੰਗੜੇ ਪਾ ਰਹੇ ਹਾਂ, ਕੋਈ ਕਹਿੰਦਾ ਜੀ ਸਾਡੇ ਵਿਕਾਸ ਦੀ ਜਿੱਤ ਆ, ਕੋਈ ਕਹਿੰਦਾ ਸਾਡੇ ਫਲਾਨੇ ਦੀ ਜਿੱਤ ਹੈ
0: ਜੀ,
2: ਤੇ ਜਿਹੜੇ ਕੰਮ ਹੋਏ ਇੰਨੇ ਸਾਲਾਂ ਦੇ MC ਬਣ ਕੇ ਪਹਿਲਾਂ ਹੋ ਗਏ ਉਹ ਕੰਮ ਹੋਏ, ਕੰਮ ਤਾਂ ਅਜੇ ਵੀ ਗਲੀਆਂ ਨਾਲੀਆਂ ਤੇ ਖੜੇ ਨੇ
0: ਖੜੇ ਨੇ ਜੀ। ਬਿਲਕੁਲ।
2: ਤੇ ਕਿਹੜੇ ਵਿਕਾਸ ਦੇ ਨਾਂ ਦੇ ਬੂਟਾਂ ਪੈ ਜਾਂਦੀਆਂ
0: ਜੀ,
1: ਪਤਾ ਨੀ ਜੀ, ਨਾਂ ਦੇ ਮਗਰ ਪੂੰਛ ਲਵਾਉਣ ਵਾਸਤੇ ਜਿਹੜਾ ਹੈਗਾ ਲੋਕੀ ਕਰੋੜਾਂ ਰੁਪਇਆ ਖਰਚਦੇ ਜੀ, ਇੱਕ ਨਾਂ ਦੇ ਮਗਰ ਲੱਗ ਜਾਏ ਜੀ ਕਿ ਹਾਂ ਜੀ MC ਬਣ ਗਏ ਜੀ ਆਪਾਂ,
0: ਬਸ
2: ਮੈਂ ਉਹੀ ਕਹਿਣਾ ਵੀ ਤੁਸੀਂ ਦੇਖੋ ਵੀ ਉਦੋਂ ਅਸੀਂ ਜਿੱਤ ਕਹਿ ਰਹੇ ਹਾਂ, ਸਾਡਾ ਸੈਮੀ ਫਾਈਨਲ ਆ ਜੀ, ਮਤਲਬ ਜਗਾੜ ਤਾਂ ਹੈ ਕਿ ਪਹਿਲਾਂ ਮੈਂ ਚੋਣ ਜਿੱਤੀ ਕਿੰਨੇ ਪੈਸੇ ਲਾ ਕੇ ਚੋਣ ਜਿੱਤੀ ਸੀ ਪਹਿਲਾਂ ਉਹ ਸਾਈਡ ਤੇ ਰੱਖਾਂ ਤੇ ਆਉਣ ਵਾਲੀ ਕਿਵੇਂ ਜਿੱਤਣੀ ਉਹਦੇ ਲਈ ਕੰਮ ਕਰਾਂ ਜੀ, ਬਸ ਆਹ ਕੰਮ ਰਹਿ ਗਿਆ।
0: ਬਿਲਕੁਲ ਹੈ ਜੀ।
2: ਤੇ ਵਿਕਾਸ ਥੱਲੇ ਰਹਿ ਗਿਆ, ਵੋਟਾਂ ਕਿਵੇਂ ਆਪਦੀਆਂ, ਵੋਟਾਂ ਕਿਵੇਂ ਆਪਦੇ ਕੰਨੀ ਨੂੰ ਖਿੱਚਣੀਆਂ ਨੇ, ਕਿਹੜੇ ਤਰੀਕੇ ਨਾਲ ਖਿੱਚੀਆਂ ਜਾਣਗੀਆਂ, ਕਿਹੜੇ ਲਾਲਚ ਦੇ ਕੇ ਖਿੱਚੀਆਂ ਨੇ, ਕਿਹੜਾ ਫ੍ਰੀ ਵੀ ਦੇ ਕੇ ਖਿੱਚੇ ਜਾਊ, ਇੱਥੇ ਗੱਲ ਖੜੀ ਹੈ ਜੀ।
0: ਪਰ ਉਹ ਜਿਹੜਾ ਸਾਹਿਬ ਮੈਂ ਕਈ ਵਾਰੀ ਸੋਚਦਾ ਕਿ ਦੇਖੋ ਅਮਰੀਕਾ ਦੇ ਵਿੱਚ ਬੈਲਟ ਪੇਪਰ ਦੇ ਉੱਤੇ ਵੋਟ ਪੈਂਦੀ ਹੈ ਜਾਂ EVM ਦੇ ਵਿੱਚ ਪੈਂਦੀ ਹੈ, ਜਿੱਦਾਂ ਵੀ ਪੈਂਦੀ ਹੈ, ਇਹਨਾਂ ਮੁਲਕਾਂ 'ਚ ਵੀ ਉਹੀ ਸਿਸਟਮ ਹੈ, ਕਦੇ ਵੀ ਇੱਥੇ ਚਾਹੇ ਉਹ ਕਹਿ ਲਓ ਕਿ ਮਿਊਨਸੀਪੈਲਿਟੀ ਦੀਆਂ ਹੋਣ, ਚਾਹੇ ਉਹ PM ਦੀਆਂ ਹੋਣ ਜਿੱਦਾਂ ਵੀ ਹੈ, ਜਾਂ MLA ਦੀਆਂ ਹੋਣ ਜਿੱਦਾਂ ਵੀ ਹੈ, ਤਾਂ ਕਦੇ ਵੀ ਆਪਾਂ ਇੱਥੇ ਕਦੇ ਇੱਦਾਂ ਦਾ ਰੋਲਾ ਸੁਣਿਆ ਆਮ ਜਨਤਾ ਦੇ ਵਿੱਚ ਜਾਂ ਉਹਨਾਂ ਨੇ ਆਪਣਾ ਕਾਰਜ ਕਰਨਾ, ਵੋਟ ਪੋਲੀ ਅਗਲਿਆਂ ਨੇ, ਬਸ ਠੀਕ ਹੈ।
2: ਆ ਕਿਹਦੇ ਕਿਵੇਂ ਜਿੱਤ ਗਏ ਜੀ, ਕੱਲ ਨੂੰ ਦੂਜੀ ਇਹ ਪਾਰਟੀ ਤੋਂ ਬਿਨਾਂ ਜਿਹੜੀ ਦੂਜੀ ਦੀ ਪਾਰਟੀ ਆ ਗਈ, ਜਿਹੜਾ ਤਾਂ ਆਪਦੇ ਆਪ ਜੁਆਇਨ ਕਰਕੇ ਉਸ ਪਾਰਟੀ ਨੂੰ ਠੀਕ ਨੇ ਕੁੱਟ ਕੇ ਕਰਾ ਲੈਣਗੇ ਜੀ।
0: ਬਿਲਕੁਲ।
2: ਫਿਰ ਦੱਸੋ ਇਹ ਚੋਣਾਂ ਕਰਾਈਆਂ ਦਾ ਕੀ ਫਾਇਦਾ,
0: ਕੀ ਫਾਇਦਾ ਜੀ। ਬਿਲਕੁਲ ਹੈ ਜੀ।
2: ਤੇ ਜਿਹੜਾ ਨਹੀਂ ਬਣੂਗਾ ਉਹਦੇ ਰਾਹੀਂ ਕੰਮ ਨੀ ਹੋਣੇ ਤੇ ਉੱਥੇ ਹੀ ਰੋਕੇ ਰਹਿਣਗੇ ਜੀ।
0: ਜੀ
2: ਪਹਿਲਾਂ ਫਲਾਣਾ ਪ੍ਰਧਾਨ ਕਰਕੇ ਕੰਮ ਰੋਕਿਆ ਸੀਗਾ, ਕਾਂਗਰਸ ਦਾ ਪ੍ਰਧਾਨ ਸੀ, ਕੰਮ ਰੋਕਿਆ ਸੀਗਾ ਤੇ ਹੁਣ ਸਾਡਾ ਬਣੂਗਾ ਤੇ ਹੁਣ ਕੰਮ ਚਲਾਓ। ਫਿਰ ਤੂੰ 4 ਸਾਲ ਦੀ ਬੀਬਾ ਭਾਰਤ ਚ ਕੀ ਕਰਦੀ ਫਿਰਦੀ ਆ ਇੱਥੇ?
0: ਬਿਲਕੁਲ ਹੈ ਜੀ।
2: ਜੇ ਇੱਕ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਬਣਨ ਦੀ ਕੰਮ ਚੱਲੂਗਾ
0: ਜੀ,
2: ਫਿਰ 4 ਸਾਲ ਦੀ ਤੂੰ ਭੂਆ ਨਿਗੜ ਚ ਕੀ ਕਰਦੀ ਆ?
0: ਬਿਲਕੁਲ
2: ਪੁੱਛਦਾ, ਕੋਈ ਪੁੱਛਣ ਵਾਲਾ ਹੈ?
0: ਨਾ ਜੀ ਨਾ,
1: ਨਾ ਜੀ ਨਾ, ਸਿਸਟਮ ਦਾ ਬੇੜਾ ਬੈਠਿਆ ਜੀ।
2: ਉਹਨਾਂ ਦਾ ਇਹ ਚਾਹੀਦਾ ਕਿਸੇ ਦਾ ਪ੍ਰਧਾਨ ਆ, ਕਿਸੇ ਦੀ ਚੋਣ ਆ, ਇੱਥੇ ਆ ਮਤਾ ਪਾਸ ਕਰਕੇ ਭੇਜਦੀ ਆ ਸਾਡੇ ਇੱਥੇ ਛੋਟੀ ਜਿਹੀ ਪੰਚਾਇਤ ਦੇ ਲਾ ਲਓ, ਉਹਨੇ ਮਤਾ ਪਾਸ ਕਰਨਾ ਵੀ ਭਾਈ ਆਹ ਚੀਜ਼ ਦੀ ਸਾਨੂੰ ਲੋੜ ਆ, ਜਿੰਨੀ ਕਿਸੇ ਜ਼ਿਲ੍ਹੇ ਦੀ ਸਟੇਟ ਦੀ ਇਨਪੁੱਟ ਦੀ ਲੋੜ ਆ ਜਾਂ ਫੈਡਰਲ ਰਾਹੀਂ ਆਉਣਾ ਥਰੂ ਸਟੇਟ, ਉਨੀ ਇਨਪੁੱਟ ਉਹਨਾਂ ਕੋਲ ਆਟੋਮੈਟਿਕਲੀ ਪੈਸੇ ਪਹੁੰਚ ਜਾਣੇ ਨੇ, ਬਾਕੀ ਪਿੰਡ ਨੇ ਪਾਉਣੇ ਨੇ, ਕੰਮ ਹੋ ਜਾਣਾ ਜੀ।
0: ਕੰਮ
2: ਉਹ ਇਹ ਥੋੜੋ ਦੇਖਦੇ ਨੇ ਉੱਪਰ ਬੈਠੇ ਵੀ ਥੱਲੇ ਵਾਲੇ ਕਿਹਨੇ ਜਿਤਾਏ ਨੇ, ਕੌਣ ਜਿੱਤਿਆ ਹੋਇਆ
0: ਜੀ। ਸੈਣੀ ਸਾਹਿਬ ਇੱਕ ਕੁਐਸਚਨ ਮਨ ਚ ਆਉਂਦਾ, ਜਿੱਦਾਂ ਕਿ ਘਰਾਂ ਦੇ ਉੱਤੇ ਟੈਕਸ ਆਪਣੇ ਇੰਡੀਆ ਦੇ ਵਿੱਚ ਵੀ ਲੱਗਦਾ ਹੈ ਨਾ ਜੀ, ਹੈਗਾ ਨਾ ਜੀ,
2: ਅੱਗੇ ਹੁੰਦਾ ਜਿਹੜਾ ਟੈਕਸ ਕਹਿੰਦੇ ਹੁੰਦੇ,
0: ਤੇ ਉਹ ਟੈਕਸ ਮਤਲਬ ਕਿ ਕੌਂਸਲਾਂ ਜਾਂ ਪੰਚਾਇਤਾਂ ਲੈਂਦੇ ਆ ਕਿ ਕਿੱਥੇ ਜਾਂਦਾ ਜੀ?
2: ਪਿੰਡਾਂ 'ਚ ਖਤਮ ਹੋ
1: ਗਿਆ ਦੇਖੋ, ਉਹ ਪਿੰਡਾਂ ਦੇ ਵਿੱਚ ਤਾਂ ਖਤਮ ਕਰ ਦਿੱਤਾ ਉਹਨਾਂ ਨੇ
0: ਜੀ,
1: ਤੇ ਪਰ ਜਿਹੜਾ ਹੈਗਾ ਇਹ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਨਾਂ ਦੇ ਉੱਤੇ ਉਹ ਲਿਆ ਜਾਂਦਾ ਹੈ ਜੀ, ਹਾਊਸ ਟੈਕਸ ਉਹਨੂੰ ਕਹਿੰਦੇ ਆ, ਕਮੇਟੀ ਦੇ ਵਿੱਚ ਹੀ ਜਾਂਦਾ ਜੀ। ਹਾਂਜੀ, ਉਹਦੇ ਤੋਂ ਹੀ ਕਮੇਟੀ ਆਪਣੀਆਂ ਜਿਹੜੀ ਹੈਗੀ ਆ, ਮੁਲਾਜ਼ਮ ਸਫਾਈ ਵਾਲੇ ਉਹਨਾਂ ਦੀਆਂ ਤਨਖਾਹਾਂ ਦਿੰਦੇ ਆ ਜੀ।
0: ਜੀ,
2: ਰੇੜੀਆਂ ਰੂੜੀਆਂ ਤੋਂ ਪੈਸੇ ਲੈਂਦੇ ਮਹੀਨੇ ਦੇ
0: ਜੀ।
1: ਹਾਂਜੀ,
0: ਪਰ ਫਿਰ ਇਹਦੇ ਵਿੱਚ ਇਹ ਕਾਹਤੋਂ ਦਾਅਵਾ ਕੀਤਾ ਜਾਂਦਾ ਕਿ ਕੇਂਦਰ ਸਾਨੂੰ ਗ੍ਰਾਂਟਾਂ ਨਹੀਂ ਦਿੰਦੀ ਜਾਂ ਨਹੀਂ ਕਰਦੇ? ਫਿਰ ਉਹ ਜਿਹੜਾ ਪੈਸਾ ਆਉਂਦਾ ਹੈ ਉਹਦਾ ਬਜਟ ਬਣਦਾ ਜੋ ਵੀ ਹੈ ਸਾਨੂੰ ਇਨਕਮ ਜਾਂ ਆਊਟਪੁੱਟ ਹੈ, ਫਿਰ ਉਹ ਰਿਪੇਅਰਮੈਂਟ ਦੇ ਲਈ ਜਿੱਦਾਂ ਸੜਕਾਂ ਹੋ ਗਈਆਂ ਜਾਂ ਉਹ ਡਿਵੈਲਪਮੈਂਟ ਦੇ ਲਈ, ਉਹ ਤਾਂ ਫਿਰ ਕੌਂਸਲ ਦੇ ਫਰਜ਼ ਬਣਦੇ ਆ। ਕੌਂਸਲ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਉਹ ਨੇ ਉਹ ਜ਼ਰੂਰ ਕੇਂਦਰ ਦੇ ਅੰਡਰ ਆਉਂਦੇ ਆ।
2: ਜਿਹੜੇ MC ਸਿਰ ਪੜਵਾਉਂਦੇ ਨੇ, ਕਾਹਦੇ ਪਿੱਛੇ ਪੜਵਾਉਂਦੇ ਨੇ ਫਿਰ
0: ਜੀ?
2: MC ਸਿਰ
1: ਪੜਵਾਉਂਦੇ ਆ। ਐਕਚੁਲੀ ਜਿਹੜਾ ਹੈਗਾ ਸਾਡੇ ਇੱਥੇ ਰਿਵਾਜ ਹੀ ਹੈ ਨਹੀਂ ਗਾ ਕਿ ਅਸੀਂ ਹਿਸਾਬ ਦਈਏ ਮੁੜ ਕੇ,
0: ਉਹ
1: ਹੁਣ ਹਿਸਾਬ ਜੀ। ਥੈਂਕ ਯੂ ਜੀ, ਥੈਂਕ ਯੂ। ਸਾਡੇ ਹਿਸਾਬ ਦੇਣ ਦਾ ਰਿਵਾਜ ਹੈ ਨੀ। ਅਗਲਿਆਂ ਨੇ ਜਿਦਾਂ ਰੂਰਲ ਡਿਵੈਲਪਮੈਂਟ ਫੰਡ ਦਾ ਸੀਗਾ, ਕਹਿੰਦੇ ਸੀ ਹਿਸਾਬ ਦਿਓ, ਇਹਨਾਂ ਨੇ ਹਿਸਾਬ ਨਹੀਂ ਦਿੱਤਾ। ਉਹਨਾਂ ਨੇ ਫਿਰ ਹੌਲੀ ਹੌਲੀ ਬੰਦ ਕਰ ਦਿੱਤੀ ਉਹ ਚੀਜ਼ਾਂ, ਜਿਹਦਾ ਹਿਸਾਬ ਨਹੀਂ ਦਿੰਦੇ, ਕਿਉਂਕਿ ਪੈਸਾ ਕਿਸੇ ਹੈਡ ਥੱਲੇ ਆਉਂਦਾ ਸੀ, ਖਰਚਾ ਕਿਤੇ ਜਾਂਦਾ ਸੀਗਾ
0: ਜੀ।
1: ਔਰ ਉਹ ਜਿੱਥੇ ਆਪੋਜੀਸ਼ਨ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਆ, ਬਟ ਨੈਚੁਰਲ ਆ ਕਿ ਉਹ ਪਾਰਟੀਆਂ ਨਾ ਕਦੀ ਦੱਸਦੀਆਂ ਥੋੜਾ ਵੀ ਸੈਂਟਰ ਦਾ ਪੈਸਾ ਆ ਜੀ, ਉਹ ਆਪਣੇ ਆਪਣੀ ਰਾਜਨੀਤੀ ਚਮਕਾਉਂਦੀਆਂ ਜੀ ਉਹਦੇ ਨਾਂ ਤੇ।
0: ਬਿਲਕੁਲ,
1: ਉਹ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਦਾ ਕੱਟ ਲੱਗਦਾ ਆ ਅਗਲੇ ਲਾਉਂਦੇ ਆ, ਅਗਲੇ ਕਹਿੰਦੇ ਠੀਕ ਗੱਲ ਆ ਤੁਸੀਂ ਰਾਜਨੀਤੀ ਚਮਕਾਓ ਆਪਣੀ
0: ਜੀ।
1: ਸਰ ਹੁਣ ਆਮ ਆਦਮੀ ਕਲੀਨਿਕ ਜਿਹੜਾ ਖੋਲਿਆ ਸੀਗਾ ਜੀ, ਉਹ ਜਿੰਨਾ ਡਿਸਪੈਂਸਰੀਆਂ ਦਾ ਪੈਸਾ ਸੀਗਾ ਜਾਂ ਡਿਸਪੈਂਸਰੀਆਂ ਦੇ ਵਿੱਚ ਇਹਨਾਂ ਨੇ ਆਪਣਾ ਖੋਲ ਕੇ ਨਾਲ ਲਾਤੀਆਂ ਫੋਟੋਆਂ ਆਪਣੇ ਨੋਟਾਂ ਦੀਆਂ ਆਪਣੀਆਂ
0: ਜੀ,
1: ਹਾਂਜੀ, ਅਸੀਂ ਕਹਿੰਦੇ ਪੈਸਾ ਚੜਦਾ ਸੈਂਟਰ ਤੋਂ ਤੇ ਤੁਸੀਂ ਜਿਹੜਾ ਹੈਗਾ ਆਪਣੀਆਂ ਫੋਟੋਆਂ ਲਾਣ ਡੇ, ਜਾਂ ਤਾਂ ਇਹ ਸਾਰਾ ਕਲਚਰ ਹੀ ਬੰਦ ਹੋਣਾ ਚਾਹੀਦਾ ਹੈਗਾ ਆ, ਵੀ ਲੋਕ ਭਲਾਈ ਦੇ ਕੰਮ ਕਰਨੇ ਹੈਗੇ ਆ, ਪੈਸਾ ਕਿੱਥੋਂ ਆਇਆ ਵੀ ਉਸ ਪਾਰਟੀ ਨੂੰ ਸਿੱਧਾ ਵੀ ਭਾਈ ਕਿਸੇ ਦੇ ਭੇਜਦਾ ਆ, ਇਹ ਤਾਂ ਟੈਕਸ ਦਾ ਪੈਸਾ ਆ ਜੀ, ਜਾਂ ਤਾਂ ਪਾਰਟੀ ਆਪਣੇ ਪੱਲਿਓਂ ਪੁਰਾਵੇ, ਜਿੱਥੇ ਫੋਟੋ ਲਾਉਣੀ ਹੈਗੀ ਆ ਉੱਥੇ ਮੈਂਡੇਟਰੀ ਹੋਣਾ ਚਾਹੀਦਾ ਵੀ ਇਹਦਾ ਪੈਸਾ ਹੁਣ ਤੁਸੀਂ ਪਾਰਟੀ ਫੰਡ ਕਿਉਂ ਦਿਓਗੇ
0: ਜੀ। ਜਾਂ ਫਿਰ ਉਹਦੇ ਨਾਲੋਂ ਤਾਂ ਬੈਟਰ ਹੈ ਸੈਣੀ ਸਾਹਿਬ ਕਿ ਜੇ ਸਰਕਾਰੀ ਹਸਪੀਟਲ ਜਾਂ ਸਾਰੀਆਂ ਚੀਜ਼ਾਂ ਜੇ ਕੇਂਦਰ ਦੇ ਅੰਡਾ, ਫਿਰ ਰੋਲਾ ਪੋਲਣ ਲੱਗ ਪੈਂਦੇ ਖੁਦ ਮੁਖਤਿਆਰੀ ਦਾ ਨਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਜਿਹੜਾ ਮਰਜ਼ੀ ਜਿੰਨੇ ਬੰਦੇ ਹੈਗੇ ਉਹਨੀਆਂ ਗੱਲਾਂ ਜੀ, ਉਸ ਉੱਤੇ ਸਾਰੇ ਦੇ ਲੀਡਰ ਬਣੇ ਹੈਗੇ ਆ
0: ਜੀ।
1: ਫਿਰ ਮੁੜ ਕੇ ਕਹਿ ਦਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ।
0: ਇਹ ਤਾਂ ਮੈਨੂੰ ਏਦਾਂ ਲੱਗਦਾ ਸੈਣੀ ਸਾਹਿਬ ਕਿ ਨਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ, ਮਤਲਬ ਕਿ ਇਹ ਪੂਰਾ ਇੰਡੀਆ ਢਾ ਕੇ ਬਣਾਉਣਾ ਪਊ ਇੱਕ ਵਾਰੀ।
1: ਹਾਂਜੀ, ਲੱਗਦਾ ਤੇ ਏਦਾਂ ਹੀ ਹੈਗਾ ਜੀ, ਹੌਲੀ ਪਰ ਨਹੀਂ, ਸਮੇਂ ਦੇ ਨਾਲ ਸੁਧਾਰ ਹੁੰਦੇ ਹੁੰਦੇ ਆ। ਸਾਡੀ ਸੋਚ ਹੀ 50 ਸਾਲ ਪਿੱਛੇ ਆ, ਇਹਨਾਂ ਮੁਲਕਾਂ ਨਾਲੋਂ 50 ਸਾਲ ਸਾਡੀ ਸੋਚ ਪਿੱਛੇ ਆ
0: ਜੀ।
1: ਤੋ 50 ਸਾਲ ਬਾਅਦ ਜਿਹੜਾ ਹੈਗਾ ਆ, ਜਿਹੜੀ ਸਾਡੀ ਜਨਰੇਸ਼ਨ ਹੋਊਗੀ ਸ਼ਾਇਦ ਇਸ ਤਰੀਕੇ ਨਾਲ ਸੋਚੇ ਜਿੱਦਾਂ ਇੱਥੇ ਸੋਚਿਆ ਜਾਂਦਾ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਚੰਗੇ ਲੀਡਰ ਮਿਲ ਜਾਣ ਜਿਹੜੇ ਇਹੋ ਜਿਹੀ ਗੱਲ ਸੋਚਣਗੇ ਕਿ ਭਾਈ ਦੇਸ਼ ਵਾਸਤੇ ਕਰਨਾ ਆ, ਆਪਣੇ ਰਾਜ ਵਾਸਤੇ ਕਰਨਾ ਆ, ਆਪਣੇ ਨਿੱਜ ਵਾਸਤੇ ਕੁਛ ਨੀ ਕਰਨਾ ਜੀ, ਏਦਾਂ ਦਾ ਸੈਕਰੀਫਾਈਸ ਕਰਨ ਵਾਲੇ ਆ ਜਾਣ ਕਿਤੇ ਜੀ।
0: ਬਿਲਕੁਲ ਹੈ ਜੀ ਜੀ
1: ਜੀ ਸਰ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਲੱਗਿਆ ਜੀ ਵਿਚਾਰ ਚਰਚਾ।
1: ਸ਼ੁਕਰੀਆ ਸ਼ੁਕਰੀਆ ਭਾਈ
0: ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਤੇ ਲੋ ਫਿਰ ਆਪਾਂ 15 ਕੁ ਮਿੰਟ ਹੋਰ ਜਿਹੜੀਆਂ ਖਬਰਾਂ, ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਵਧਣਾ, ਤੇ ਨਾਵਲ ਦੀ ਗੱਲ ਕਰਨੀ ਹੈ, ਨਾਵਲ ਪੰਜਾਬ ਪੰਨੂ ਜੀ ਦੀ ਕਲਮ ਦੇ ਵਿੱਚੋਂ ਚੱਲ ਰਿਹਾ, ਹਰਪਾਲ ਪੰਨੂ ਜੀ ਦੀ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮਾਊਂਟਬੈਟਨ ਅੰਗਰੇਜ਼ਾਂ ਤੋਂ ਔਰੰਗਜ਼ੇਬ ਤੋਂ ਸੋਰੀ ਮਾਊਂਟਬੈਟਨ ਤੱਕ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਚੌਥਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ, ਰਾਜਮੋਹਨ ਗਾਂਧੀ ਹੋਣਾਂ ਦੀ ਲਿਖਤ ਦੇ ਵਿੱਚੋਂ ਹੈ, ਤੇ ਪੰਜਾਬੀ ਦੇ ਵਿੱਚ ਹਰਪਾਲ ਪੰਨੂ ਜੀ ਦਾ ਜਿਹੜਾ ਅਨੁਵਾਦ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਜੀ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਤੇ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਨੂੰ ਜਿਹੜਾ ਡਿਸਕਸ ਕਰਾਂਗੇ, ਤੇ ਉਹਦੇ ਉੱਤੇ ਉਹਦੇ ਪੰਨੇ ਜਿਹੜੇ ਨੇ ਆਪਾਂ ਖੋਲਾਂਗੇ ਅੱਗੇ ਜਾ ਕੇ। ਤੇ ਇਸੇ ਤਰ੍ਹਾਂ ਖਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸ਼ੁਕਰੀਆ, ਧੰਨਵਾਦ ਹੈ ਜੀ। ਤੇ ਨਾਲ ਦੀ ਨਾਲ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਦਾ ਬਾਬੂ ਕਹਿੰਦਾ ਹੈ ਕਿ ਮੇਰੇ ਸਭ ਤੋਂ ਵੱਧ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਨੇ, ਭਾਰਤ ਇਜ਼ਰਾਈਲ ਸੰਬੰਧਾਂ ਦੇ ਉੱਤੇ ਬੋਲਿਆ ਹੈ ਨੇਤਨਯਾਹੂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ, ਉਨ੍ਹਾਂ ਨੇ ਕਿਹਾ ਹੈ ਕਿ ਭਾਈ ਉਨ੍ਹਾਂ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਮਿਲਦੇ ਆ। ਪੱਛਮੀ ਏਸ਼ੀਆ ਬਦਲਦੇ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ, ਤੇ ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆਂ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ, ਪਰ ਭਾਰਤ ਦੇ ਵਿੱਚ ਕਹਿੰਦੇ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਜ਼ਰਾਈਲ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਸ ਭਾਰਤ ਤੋਂ ਨੇ, ਤੇ ਹਾਲਾਂਕਿ ਉਥੋਂ ਦੀ ਆਬਾਦੀ 1.4 ਅਰਬ ਹੈ। ਨੇਤਨਯਾਹੂ ਨੇ ਭਾਰਤ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਨਾਲ ਉਨ੍ਹਾਂ ਦੇ ਸੰਬੰਧ ਸਿਰਫ ਮਿਡਲ ਈਸਟ ਮੱਧ ਪੂਰਬ ਤੱਕ ਸੀਮਤ ਨਹੀਂ ਨੇ, ਸਗੋਂ ਇੱਕ ਵੱਡੀ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀਆਂ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ, ਤੇ ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫੌਜੀ ਤਾਕਤ, ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆਂ ਦੇ ਕਈ ਦੇਸ਼, ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਦੇ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਨੇ। ਭਾਈ ਤੁਸੀਂ ਦੁਨੀਆਂ ਤੇ ਰਾਜ ਕਰਦੇ ਹੋ। ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ, ਸਗੋਂ ਭਾਰਤ, ਮੈਡੀਟੇਰੀਅਨ, ਭੂ ਮੱਧ ਸਾਗਰ, ਖਾੜੀ ਦੇਸ਼ਾਂ ਤੇ ਅਫਰੀਕਾ ਤੱਕ ਆਪਣੇ ਸੰਬੰਧ ਵਧਾ ਰਿਹਾ। ਪਿਛਲੇ ਇਕ ਦਹਾਕੇ ਦੇ ਵਿਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਰੱਖਿਆ ਤਕਨਾਲੋਜੀ ਖੇਤੀਬਾੜੀ ਤੇ ਸਾਈਬਰ ਸੁਰੱਖਿਆ ਦੇ ਖੇਤਰ ਦੇ ਵਿਚ ਸਹਿਯੋਗ ਬਹੁਤ ਵਧਿਆ। ਸਾਲ 2017 ਦੇ ਵਿਚ ਨਰਿੰਦਰ ਮੋਦੀ ਇਜ਼ਰਾਈਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਤੇ ਇਸ ਤੋਂ ਬਾਅਦ 2018 ਦੇ ਵਿਚ ਨੇਤਨਯਾਹੂ ਭਾਰਤ ਆਏ ਸੀ। ਨੇਤਨਯਾਹੂ ਨੇ ਇਜ਼ਰਾਈਲ ਨੂੰ ਤਕਨਾਲੋਜੀ ਦੇ ਦਮ ਦੇ ਉਤੇ ਇਕ ਛੋਟੀ ਗਲੋਬਲ ਸੁਪਰ ਪਾਵਰ ਦਸਿਆ। ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਭਾਰਤ ਨੇ ਪੱਛਮੀ ਏਸ਼ੀਆ ਦੇ ਚੱਲ ਰਹੇ ਟਕਰਾਅ ਦੇ ਦਰਮਿਆਨ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੋਵਾਂ ਦੇ ਨਾਲ ਆਪਣੇ ਸਬੰਧਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਸੰਭਾਲਿਆ ਕਹਿੰਦੇ ਹੋਇਆ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਿਆਸਤ ਦੇ ਵਿਚ ਮੁੜ ਭਖ ਗਿਆ ਨਸਲਵਾਦ ਤੇ ਪ੍ਰਵਾਸ ਦਾ ਮੁੱਦਾ। ਕੇਂਦਰੀ ਚੋਣਾਂ ਦੇ ਵਿਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰਿਪੋਰਟ ਦੇ ਵਿਚ ਆਗੂਆਂ ਨੂੰ ਨਸਲਵਾਦ ਦੇ ਖਿਲਾਫ਼ ਡਟਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿਚ ਪ੍ਰਵਾਸੀਆਂ ਤੇ ਨਸਲਵਾਦ ਦਾ ਮੁੱਦਾ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਦੀ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉਤੇ ਜਿਹੜਾ ਦਬਾਅ ਵੱਧ ਰਿਹਾ। ਆਵਾਸ ਨੂੰ ਆਉਂਦੇ 10 ਸਾਲਾਂ ਦੇ ਲਈ ਰੋਕਣ ਦੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ 1996 ਦੇ ਵਿਚ ਕੀਤੀ ਸੀ। ਤੇ ਲੋ ਭਾਈ ਇੱਥੇ ਵੀ ਹੁਣ ਇਹ ਤਾਂ ਥੋੜੀ ਕਹਿ ਸਕਦੇ ਹਰ ਮੁਲਕ ਦੀ ਰਾਜਨੀਤੀ ਇਹੀ ਹੈ। ਵਨ ਨੇਸ਼ਨ ਤੇ ਵਨ ਵਰਲਡ ਦੀ ਗੱਲ ਹੋ ਰਹੀ ਹੈ ਤੇ ਇਹ ਵੀ ਜਿਹੜੇ ਕਹਿੰਦੇ ਹੁਣ ਇਹਨਾਂ ਨੂੰ ਕਿ ਬੀਜੇਪੀ ਦੇ ਨਾਲ ਜੋੜੀਏ ਕਿਹਦੇ ਨਾਲ ਜੋੜੀਏ, ਇਹ ਤਾਂ ਵੱਡੀਆਂ ਤਾਕਤਾਂ ਨੇ ਜਿੱਥੇ ਬੈਠੀਆਂ ਨੇ ਪੂਰੀ ਦੁਨੀਆਂ ਦੇ ਵਿਚ ਇਹ ਜਿਹੜਾ ਪ੍ਰੋਪੋਗੰਡਾ ਕਰ ਰਹੀਆਂ ਨੇ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ ਜਿਹੜੀ ਸੀ 1996 ਦੇ ਵਿਚ ਕੀਤੀ ਸੀ ਤੇ ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਦੇ ਲਈ ਮਜਬੂਰ ਰਹੀ ਹੈ, ਖਾਸ ਕਰਕੇ ਪ੍ਰਵਾਸੀਆਂ ਤੇ ਮੂਲ ਨਿਵਾਸੀ ਲੋਕਾਂ ਦੇ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਦੇ ਵਿਚ ਮਜ਼ਬੂਤ ਹੋ ਰਹੀ ਹੈ, ਜਿਸ ਦੇ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਨੇ। ਰਿਪੋਰਟ ਦੱਸਦੀ ਹੈ ਕਿ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਦੇ ਵਿਚ ਨਸਲਵਾਦ ਹਾਵੀ ਹੋ ਰਿਹਾ, ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ਵਨ ਨੇਸ਼ਨ ਦੇ ਵੋਟਰਾਂ ਨੂੰ ਆਪਣੇ ਪੱਖ ਦੇ ਵਿਚ ਕਰਨ ਜਿਹੜਾ ਉਹਦੇ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਜਿਹੜੀ ਹੈ ਤੇ ਨੀਤੀਆਂ ਅਪਣਾਉਣ ਲੱਗ ਪਏ ਨੇ ਤੇ ਇਹ ਬਹੁ ਕੌਮੀ ਭਾਈਚਾਰਿਆਂ ਦੇ ਵਿਚ ਵੰਡੀ ਪਾਉਣ ਦੀ ਜਿਹੜੀ ਬੇਤੁਕੀ ਦਿਸ਼ਾ ਤੇ ਇਸਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਦੇ ਉਤੇ ਪੈ ਸਕਦਾ ਹੈ, ਜਿਨ੍ਹਾਂ ਦੇ ਵਿਚ ਭਾਰਤੀ, ਪੰਜਾਬੀ ਤੇ ਹੋਰ ਏਸ਼ੀਆਈ ਸਮੂਹ ਜਿਹੜੇ ਨੇ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਜਿਹੜਾ ਮਹਿੰਗਾਈ, ਨੌਕਰੀਆਂ ਤੇ ਵੀਜ਼ਾ ਸਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਨੇ ਤੇ ਅਜਿਹੇ ਸਮੇਂ ਦੇ ਵਿਚ ਨਸਲਵਾਦੀ ਰਾਜਨੀਤੀ ਉਨ੍ਹਾਂ ਦੇ ਵਿਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ ਤੇ ਸੰਦੇਸ਼ ਹੈ ਇਹਦੇ ਵਿਚ ਰਿਪੋਰਟ ਚ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ਼ ਡਟ ਕੇ ਖੜਨਾ ਚਾਹੀਦਾ ਤੇ ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇਕ ਬੜੀ ਦਿਲਚਸਪੀ ਵਾਲੀ ਖ਼ਬਰ ਹੈ ਕਿਸਾਨਾਂ ਦੇ ਬਾਰੇ, ਯੂਰਪੀਅਨ ਉਹਦੀ ਗੱਲ ਕਰਕੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਸਾਨਾਂ ਦੇ ਲਈ ਗੁੱਡ ਨਿਊਜ਼ ਹੈ ਯੂਰਪ ਵਾਲਿਆਂ ਦੇ। ਯੂਰਪ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ ਜਿਹੜਾ ਪਲਾਨ ਕੀਤਾ ਹੈ। ਕੀ ਕਹਿੰਦੇ ਉਹ ਗੱਲਬਾਤ ਕਿ ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿਚ ਵੱਧਦੇ ਤਣਾਅ ਦਾ ਜਿਹੜਾ ਮੁੱਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ਦੇ ਉਤੇ ਵੀ ਦਿਖਾਈ ਦੇਣ ਲੱਗ ਪਿਆ। ਯੂਰਪੀ ਸੰਘ ਈਯੂ ਦੇ ਵਿਚ ਜਿਹੜਾ ਖੇਤੀਬਾੜੀ ਮੰਤਰੀਆਂ ਨੇ ਬ੍ਰਸਲਜ਼ ਦੇ ਵਿਚ ਬੈਠਕ ਕਰਕੇ ਖਾਦਾਂ ਦੀ ਜਿਹੜੀ ਆ ਉਪਲਬਧਤਾ ਅਤੇ ਵੱਧਦੀਆਂ ਕੀਮਤਾਂ ਦੇ ਉਤੇ ਚਰਚਾ ਕੀਤੀ ਹੈ। ਯੂਰਪ ਦੇ ਵਿਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70% ਉਪਰ ਪਹੁੰਚ ਚੁੱਕੀਆਂ ਨੇ। ਮਾਹਰਾਂ ਦਾ ਜਿਹੜਾ ਕਹਿਣਾ ਹੈ ਕਿ ਰੂਸ ਯੁਕਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਜਿਹੜੇ ਨੇ ਗੈਸ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬੰਦ ਜਾਂ ਸੀਮਤ ਉਤਪਾਦਨ ਦੇ ਉਤੇ ਚੱਲ ਰਹੇ ਹਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਅਜਿਹੇ ਦੇ ਵਿਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਨਵਾਂ ਫਰਟੀਲਾਈਜ਼ਰ ਜਿਹੜਾ ਐਕਸ਼ਨ ਪਲਾਨ ਤਿਆਰ ਕਰ ਲਿਆ। ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਦੇ ਵਿਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਜਿਹੜਾ ਰੱਖਿਆ। ਇਸ ਦੇ ਤਹਿਤ ਖੇਤੀਬਾੜੀ ਬਜਟ ਦੇ ਵਿਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ਕਾਮਨ ਐਗਰੀਕਲਚਰਲ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਐਡਵਾਂਸ ਪੇਮੈਂਟ ਦੇ ਵਿਚ ਰਾਹਤ ਵਰਗੇ ਕਦਮ ਸ਼ਾਮਲ ਨੇ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਯੂਰਪੀ ਸੰਘ ਰੂਸ ਅਤੇ ਬੈਲਾਰੂਸ ਦੇ ਉਤੇ ਜਿਹੜਾ ਆਪਣੀ ਨਿਰਭਰਤਾ ਘੱਟ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਜਿਹੜੀ ਹੈ ਵਧਾਉਣ ਦੀ ਦਿਸ਼ਾ ਦੇ ਵਿਚ ਕੰਮ ਕਰ ਰਿਹਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਜਿਹੜਾ ਕਿਹਾ ਕਿ ਯੋਜਨਾ ਯੂਰਪ ਦੇ ਵਿਚ ਮਜ਼ਬੂਤ ਖਾਦ ਉਦਯੋਗ ਖੜਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ਦੇ ਉਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਦੇ ਵਿਚ ਇਕ ਅਹਿਮ ਜਿਹੜਾ ਕਦਮ ਹੈ। ਪਹਿਲਾਂ ਤੁਸੀਂ ਇੱਥੇ ਛੋਟੀ ਕਿਸਾਨੀ ਸਾਰਾ ਕੁਝ ਖਤਮ ਕਰ ਦਿੱਤਾ ਤੇ ਹੁਣ ਸਪੋਰਟ ਕਰਨ ਦੀ ਗੱਲ ਕਰਦੇ ਹੋ ਜਦੋਂ ਵੱਡਿਆਂ ਦਾ ਵੀ ਦਮ ਘੁੱਟਣ ਲੱਗ ਗਿਆ ਸਾਰੀਆਂ ਚੀਜ਼ਾਂ ਜਾਂ ਮਹਿੰਗਾਈ ਦੇ ਕਾਰਨ, ਕਿਉਂਕਿ ਕਿਸਾਨ ਦੇ ਪੱਲੇ ਇੱਥੇ ਵੀ ਕੁਝ ਨਹੀਂ ਪਾਉਂਦੇ ਇਹ। ਦੂਸਰੇ ਪਾਸੇ ਯੂਰਪ ਦੇ ਵਿਚ ਵਧਿਆ ਸਿਆਸੀ ਮਤਭੇਦ ਹੈ। ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਦੇ ਵਿਚਕਾਰ ਮਤਭੇਦ ਦੀ ਜਿਹੜੀ ਵੀ ਉਭਰ ਲੱਗ ਪਿਆ। ਫਰਾਂਸ ਅਤੇ ਇਟਲੀ ਨੇ ਕਾਰਬਨ ਬਾਰਡਰ ਟੈਕਸ ਜਿਹੜਾ ਉਹਦੇ ਵਿਚ ਰਾਹਤ ਦੀ ਮੰਗ ਕੀਤੀ ਹੈ, ਜਦੋਂ ਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਜਿਹੜੇ ਨੇ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਨੇ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੇ ਵਿਚ ਢਿੱਲ ਦੇਣ ਦੇ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ਦੇ ਵਿਚ ਨਾਈਟ੍ਰੇਟ ਦਾ ਜਿਹੜਾ ਖਤਰਾ ਵੱਧ ਸਕਦਾ। ਮਹਿੰਗਾ ਹੋਵੇਗਾ ਹੋਰ ਖਾਣਾ ਇਹਦੇ ਵਿਚ ਜੇ ਇਦਾਂ ਹੁੰਦਾ। ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਹੀ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਨੇ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿਚ ਖਾਦ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਨੇ ਉਹਦਾ ਅਸਰ ਖੇਤੀ ਉਤਪਾਦਨ ਦੀ ਲਾਗਤ ਦੇ ਉੱਤੇ ਦਿਖਾਈ ਦੇ ਸਕਦਾ। ਆਮ ਤੌਰ ਦੇ ਉੱਤੇ ਖਾਦ ਦੀਆਂ ਜਿਹੜੀਆਂ ਕੀਮਤਾਂ ਦਾ ਅਸਰ ਬਾਜ਼ਾਰ ਦੇ ਵਿਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ। ਦੱਖਣ ਏਸ਼ੀਆ ਦੇ ਅਤੇ ਅਫਰੀਕਾ ਦੇ ਉੱਤੇ ਜ਼ਿਆਦਾ ਖਤਰਾ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਦੇ ਵਿਚ ਦੱਖਣ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਦੇ ਉੱਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਤੇ ਊਰਜਾ ਸਪਲਾਈ ਦੇ ਉੱਤੇ ਵਧੇਰੇ ਨਿਰਭਰ ਨੇ। ਅਜਿਹੇ ਦੇ ਵਿਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਯੂਰਪ ਖਾਦ ਦੀ ਦਰਾਮਦ ਦੇ ਉੱਤੇ ਕਿੰਨਾ ਨਿਰਭਰ ਹੈ? ਅਸਲ ਦੇ ਵਿਚ ਯੂਰਪ ਸੰਘ ਹਰ ਸਾਲ ਵੱਡੀ ਮਾਤਰਾ ਦੇ ਵਿਚ ਖਾਦਾਂ ਦਾ ਦਰਾਮਦ ਜਿਹੜਾ ਕਰਦਾ। 2024 ਦੇ ਵਿਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤਾ ਸੀ ਤੇ ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਜਿਹੜੀ ਦਰਾਮਦ ਕੀਤੀ ਸੀ। ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਣ ਵੀ ਜਿਹੜਾ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ। ਸਪਲਾਈ ਸੰਕਟ ਦੇ ਕਾਰਨ ਕਿਸਾਨਾਂ ਤੇ ਖੇਤੀਬਾੜੀ ਉਦਯੋਗ ਦੇ ਉੱਤੇ ਆਰਥਿਕ ਦਬਾਅ ਵੱਧ ਰਿਹਾ। ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਤਿਆਰੀ ਇਹਦੇ ਵਿਚ ਤੇ ਯੂਰਪ ਦੇ ਸਾਰੇ ਦੇਸ਼ਾਂ ਦੇ ਉੱਤੇ ਖਾਦ ਸੰਕਟ ਦਾ ਅਸਰ ਇਕ ਸਮਾਨ ਨਹੀਂ ਹੈ। ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੇ ਵਿਚ ਜਿਹੜਾ ਮੰਨਿਆ ਜਾ ਰਿਹਾ। 2025 ਦੇ ਵਿਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ। ਫਿਨਲੈਂਡ ਜਿਹੜਾ ਪਹਿਲਾਂ ਹੀ ਆਪਣੀ ਪਲੈਨਿੰਗ ਤੇਜ਼ ਰੱਖਦਾ। ਫਿਨਲੈਂਡ ਅਤੇ ਸਵੀਡਨ ਨੇ ਰਣਨੀਤਿਕ ਭੰਡਾਰਨ ਦੀ ਜਿਹੜੀ ਤਿਆਰੀ ਤੇਜ਼ ਕਰ ਦਿੱਤੀ। ਦੋਵਾਂ ਦੇਸ਼ਾਂ ਨੇ ਖਾਦ ਅਨਾਜ ਅਤੇ ਇੰਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ। ਸਵੀਡਨ ਨੇ ਨਾਟੋ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਰਣਨੀਤੀ ਅਪਣਾ ਲਈ। ਟੋਟਲ ਡਿਫੈਂਸ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ। ਜੀ ਦੋਸਤੋ, ਇਹ ਹੈ ਗੱਲਾਂ ਬਾਤਾਂ ਖੇਤੀ ਦੇ ਸੰਬੰਧ ਦੇ ਵਿਚ ਜੋ ਯੂਰਪੀਅਨ ਮੁਲਕਾਂ ਦੀ ਨੀਤੀ ਹੈ ਤੇ ਉਹਦੇ ਵਿਚ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੇਣ ਲੱਗੀਆਂ ਨੇ ਕਿਸਾਨਾਂ ਦਾ, ਪਰ ਦੇਖਦੇ ਹਾਂ ਕਿੱਥੇ ਕੁ ਤੱਕ ਅੱਗੇ ਨਾਲ ਚੱਲਦੇ ਆ। ਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਕੁਝ ਪਲਾਂ ਦੇ ਵਿਚ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
3: ਹਾਂਜੀ, ਆਵਾਜ਼ ਦਰੁਸਤ ਹੈ ਬਾਬੇ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਆਉਣ ਦਿਓ ਜੀ, ਕੀ ਕਹਿਣਾ ਚਾਹੋਗੇ?
3: ਕਹਿਣਾ ਤਾਂ ਮੈਨੂੰ ਤਾਂ ਐ ਲੱਗਦਾ ਵੀ ਆ ਸਿਆਸਤ ਨਾਲੋਂ ਚੰਗਾ ਤਾਂ ਗਾਣਾ ਹੀ ਸੁਣਾ ਦੇ ਕੋਈ ਨਾ ਕੋਈ ਬੰਦਾ, ਉਹੀ ਠੀਕ ਹੈ ਬਾਬੇ। ਇਹ ਰੋਜ਼ ਦਾ ਉਹੀ ਗੱਲ ਹੈ, ਇਹੀ ਸਿਆਪਾ ਹੈਗਾ ਸਾਰਾ।
0: ਕਿਸਾਨੀ ਦੀ ਗੱਲ ਕਰ ਰਹੇ ਆਪਾਂ, ਵਧੀਆ ਇੱਥੇ ਚਲੋ।
3: ਤੁਸੀਂ ਕਿਸਾਨੀ ਨੀ ਕਰੋ ਭਾਵੇਂ ਕਿਸੇ ਦੀ ਕਰੋ
0: ਜੀ,
3: ਕਹਾਣੀ ਤਾਂ ਉੱਥੇ ਹੈ ਬਾਈ ਜੀ, ਜਿੱਥੇ ਮੁੱਕਣੀ ਆ ਵੀ ਉੱਤੇ ਕੌਣ ਬੈਠਾ ਹੈ
0: ਜੀ,
3: ਤੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਹੋਣੇ ਨੇ।
0: ਬਿਲਕੁਲ,
3: ਮੈਂ ਤਾਂ ਕਈ ਵਾਰੀ ਸਵਾਲ ਮੇਰੇ, ਕਿਉਂਕਿ ਹੁਣ ਦੇਖੋ ਜਦੋਂ ਸਰਕਾਰਾਂ ਗਲਤ ਕਰਦੀਆਂ ਨੇ
0: ਜੀ,
3: ਸੰਵਿਧਾਨ ਦਾ ਜਿਹੜਾ ਕਸਟੋਡੀਅਨ ਹੈਗਾ ਉਹ ਹੈਗਾ ਮੰਨ ਲਓ ਕੋਰਟ, ਸੁਪਰੀਮ ਕੋਰਟ ਹੋ ਗਿਆ, ਲਾ ਲਓ ਹਾਈ ਕੋਰਟ ਹੋ ਗਿਆ, ਉਹਨੇ ਉਹਨੂੰ ਮੰਨ ਲਓ ਉਹ ਕਸਟੋਡੀਅਨ ਹੈਗਾ
0: ਜੀ,
3: ਤੇ ਹੁਣ ਗੱਲਾਂ ਜਦੋਂ ਉੱਥੋਂ ਹੀ ਉਹੀ ਹੁਣ ਸੈਣੀ ਬਾਈ ਜੀ ਕਹਿਣ ਦੇ ਸੀ, ਚਲੋ ਠੀਕ ਹੈ, ਮੈਂ ਕਹਿਣਾ ਵੀ ਇਹਨਾਂ ਦੇ ਮੂੰਹ ਚ ਘਿਓ ਸ਼ੱਕਰ, ਕਹਿੰਦੇ ਵੀ ਇਹ ਆਪਣਾ ਦੇਸ਼ 50 ਸਾਲ ਪਿੱਛੇ ਹੈ, ਤੇ ਵੀ ਇਹ ਵੀ ਅੱਗੇ ਕੁਛ ਵਧੀਆ ਹੋਊਗਾ
0: ਜੀ,
3: ਪਰ ਜਦੋਂ ਗੇਅਰ ਆਪਾਂ ਨੂੰ ਰਿਵਰਸ ਲੱਗਿਆ ਦਿਸੇ ਵੀ ਆਪਾਂ ਬੈਕ ਗੇਅਰ ਪਾਇਆ ਹੋਇਆ ਗੱਡੀ ਦਾ ਬਾਈ ਜੀ, ਤੇ ਅਸੀਂ ਰੇਸ ਦੇਈ ਜੀ ਹੈਗਾ ਨੂੰ
0: ਜੀ,
3: ਹੈ ਵੀ ਅਸੀਂ ਅਗਾਂਹ ਨੂੰ ਜਾਂਦੇ ਪਏ ਆ,
0: ਤੇ
3: ਫਿਰ ਵਧੀਆ ਦੀ ਜੇ ਆਪਾਂ ਉਮੀਦ ਕਰਦੇ ਆ ਤਾਂ ਫਿਰ ਉਹੀ ਗੱਲ ਆ ਵੀ ਬਾਬੇ ਹੁਣ ਜੇ ਹੁਣ ਆਪਾਂ ਅੱਗੇ ਆਪਾਂ ਨੂੰ ਰਾਹ ਦਿਸਦਾ ਪਿਆ ਵੀ ਹਾਂ ਵੀ ਆਪਾਂ ਇੱਧਰ ਨੂੰ ਲਿਜਾਣੀ ਆ ਗੱਡੀ, ਤੇ ਪਿੱਛੇ ਕੋਲਾ ਕੰਧ ਹੈ, ਤੇ ਗੇਅਰ ਪਾ ਕੇ ਬੈਕ ਤੇ ਰੇਸ ਤੇ ਦਿੱਤਾ ਹੋਇਆ ਪੈਰ ਆਪਾਂ ਵੀ ਅੱਗੇ ਵਧੀਆ ਹੋਣਾ ਸਾਰਾ ਕੁਛ, ਫਿਰ ਹੁਣ ਤੁਹਾਨੂੰ ਪਿੱਛੇ ਪਤਾ ਹੀ ਆ ਵੀ ਕੋਲੇ ਚ ਕੀ ਹੋਣਾ ਜਾ ਕੇ ਉਹੀ ਗੱਲ ਵੀ ਕੀ ਕੁਛ ਹੋਊਗਾ ਤੇ ਕੀ ਨਾ ਹੋਊਗਾ।
0: ਚਲੋ ਸੱਟਾਂ ਖਾ ਕੇ ਨਹੀਂ ਬਾਬੇ
3: ਜਿਹੜੇ ਪਾਸੇ ਨੂੰ ਇਹ ਸਿਸਟਮ ਚੱਲਿਆ ਹੋਇਆ ਨਾ, ਇਹ ਠੀਕ ਆ, ਅਸੀਂ ਆਸ ਕਰਦੇ ਆ ਵੀ ਹੋਵੇ, ਆਪਾਂ ਤਾਂ ਆਸ ਇਹੀ ਕਰਦੇ ਆ। ਆ ਤੁਸੀਂ ਦੇਖਿਆ ਨੀ ਹੁਣ SIR ਤੇ ਆਪਣੇ ਮਾਨਣੀ ਕੋਰਟ ਸਾਹਿਬ ਨੇ ਕਿੱਡਾ ਵਧੀਆ ਉਹੀ ਗੱਲ ਤੁਸੀਂ ਦੇਖੋ ਵੀ ਗੱਲ ਉਹ ਕਹੀ ਆ ਉਹਨਾਂ ਨੇ ਹੈ
0: ਜੀ
3: ਕਹਿੰਦੇ ਵੀ ਕਹਿੰਦੇ ਆਪਣਾ ਚੁਣਾਵ ਯੋਗ ਇਸ ਗੱਲ ਤੇ ਮੰਨ ਲਓ ਫੈਸਲਾ ਲੈ ਸਕਦਾ ਵੋਟ ਕੱਟ ਸਕਦਾ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ
3: ਚੁਣਾਵ ਯੋਗ ਇਸ ਗੱਲ ਦੇਖਿਓ ਗੱਲ ਕਿਵੇਂ ਘੁਮਾਈ ਹੈ
0: ਜੀ
3: ਕਹਿੰਦੇ ਚੁਣਾਵ ਯੋਗ ਇਸ ਗੱਲ ਤੇ ਫੈਸਲਾ ਵੋਟ ਕੱਟ ਸਕਦਾ ਕਿਸੇ ਦੀ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ
3: ਪਰ ਚੁਣਾਵ ਯੋਗ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ ਹੁਣ ਮੈਨੂੰ ਤੁਸੀਂ ਦੋਵਾਂ ਗੱਲਾਂ ਚ ਫਰਕ ਦੱਸੋ ਤੁਸੀਂ ਇਹਨਾਂ ਚੋਂ ਕੱਢ ਕੇ ਦੱਸੋ ਮੈਨੂੰ ਹੈ ਸਾਡੇ ਮਾਨਨੀ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੇ ਕਸਟੋਡੀਅਨ ਨੇ ਨਾ ਜੀ ਉਹ ਉਹ ਉਹ ਇਹ ਗੱਲਾਂ ਕਹਿ ਰਹੇ ਨੇ ਵੀ ਚੋਣ ਯੋਗ ਵੋਟ ਕੱਟ ਸਕਦਾ ਤੁਹਾਡੀ ਇਸ ਗੱਲ ਤੇ ਉਸੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਤੋਰਤਾ
0: ਜੀ
3: ਹੈ ਤੇ ਫਿਰ ਹੁਣ ਇਹ ਮੈਨੂੰ ਦੱਸੋ ਵੀ ਅਸੀਂ ਹੁਣ ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਬਾਬਿਓ
0: ਜਿਹੜੇ
3: ਸਾਡੇ ਤੋਂ
0: ਨਹੀਂ
3: ਨਹੀਂ ਬਾਬਿਓ ਮੈਂ ਤਾਂ ਕਹਿਣਾ ਮੇਰੀ ਤਾਂ ਭਾਵੇਂ ਚਾਰ ਵਾਰੀ ਕੱਟ ਦੇਣ ਉਹੀ ਗੱਲ ਆਪਣੇ ਤਾਂ ਚੱਕਰ ਹੀ ਕੋਈ ਨੀ ਹੈਗਾ ਅਸੀਂ ਜਿਹੜੇ ਪਾਸੇ ਨੂੰ ਬਾਬਿਓ ਪਏ ਹੋਏ ਆ ਨਾ ਅਸੀਂ ਇਹ ਕਹਿ ਦਿੰਦੇ ਹਾਂ ਵੀ ਮੇਰਾ ਤਾਂ ਸਮਝਣਾ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਹੈ ਨਾ ਸਿਆਸੀ ਮਸਲਿਆਂ ਤੇ ਮੈਂ ਤਾਂ ਜ਼ਿਆਦਾ ਹੁਣ ਟਵਾਣਾ ਰੇਡੀਓ ਤੋਂ ਵੀ ਮੈਂ ਇਸੇ ਕਰਕੇ ਮੈਂ ਨਾ ਬਹੁਤ ਘੱਟ ਜੋੜਦਾ ਹੈਗਾ ਕਿਉਂਕਿ ਬਾਈ ਜੀ ਫਾਇਦਾ ਕੋਈ ਨੀ ਹੈਗਾ ਇੱਥੇ ਨਾ ਤਾਂ ਜਿਹੜੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ
0: ਜੀ
3: ਇਹੀ ਮੈਨੂੰ ਤਾਂ ਕਈ ਵਾਰੀ ਆ ਬਿੱਟੂ ਹਰੀ ਤੁਸੀਂ ਦੇਖੋ ਵੀ ਸਾਰੀ ਉਮਰ ਕਾਂਗਰਸ ਦੇ ਸਿਰ ਤੇ ਰਾਜ ਕਰਕੇ ਤੇ ਮੁੜ ਕੇ ਆ ਕੇ ਹੁਣ ਕਾਂਗਰਸ ਨੂੰ ਹੀ ਗਾਲਾਂ ਕੱਢਦੇ ਪਏ ਨੇ ਤੇ ਉਹ 2.5-3 ਲੱਖ ਵੋਟ ਫਿਰ ਚਲੋ ਹਾਰ ਗਿਆ ਭਾਵੇਂ ਬੰਦਾ ਪਰ 2.5-3 ਲੱਖ ਵੋਟਰ ਉਹਦੇ ਕੋਲ ਫਿਰ ਵੀ ਹੈਗੇ ਨੇ ਉਹਨੂੰ ਵੋਟ ਪਾਉਣ ਵਾਲੇ ਹੈ ਹੁਣ ਦੱਸੋ ਵੀ ਉਹ ਜਿਹੜੇ ਉਹ 2.5-3 ਲੱਖ ਵੋਟਰ ਨੇ ਉਹਨੂੰ ਜਦੋਂ ਕਾਂਗਰਸ ਸੀ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਉਦੋਂ ਸਹੀ ਸਮਝਦੇ ਸੀ ਜਾਂ ਜਦੋਂ ਹੁਣ ਉਹ ਕਾਂਗਰਸ ਨੂੰ ਗਾਲਾਂ ਕੱਢਦਾ ਪਿਆ ਉਦੋਂ ਸਹੀ ਸਮਝਦੇ ਨੇ
0: ਦੇਖੋ ਹੁਣ ਕੱਲ ਮੈਂ ਇੱਕ ਖਬਰ ਕੀਤੀ ਸੀ ਸ਼ਾਇਦ ਪਤਾ ਨੀ ਇੰਡੀਆ ਦੇ ਵਿੱਚ ਉਹਦੀ ਗੱਲ ਹੋਈ ਕਿ ਨਹੀਂ ਹੋਈ ਮਾਊਂਟਬੈਟਨ ਦੇ ਪਰਿਵਾਰ ਦੇ ਵਿੱਚੋਂ ਸੀਗੀ ਉਹ ਜਿਹੜੀ ਜਿਹਦਾ ਕਸ਼ਮੀਰ ਦਾ ਮੁੱਦਾ ਸੀ ਨਹਿਰੂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ UN ਦੇ ਵਿੱਚ ਲੈ ਗਏ ਕਰਵਾ ਦਿੱਤਾ ਗਿਆ ਵੱਡੀਆਂ ਤਾਕਤਾਂ ਨੇ ਤਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਕਿ ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਜਿਹੜੀ ਸਾਡੇ ਸਮਝ ਦੇ ਵਿੱਚ ਵੀ ਨਹੀਂ ਆ ਸਕਦੀ ਹੈ ਵੀ ਕਰਦੇ ਕੀ ਆ ਉੱਥੇ
3: ਗੱਲ ਉਹੀ ਹੈ ਭਾਰਤ ਬਾਈ ਜੀ ਆਪਾਂ ਤਾਂ ਨਾ ਜਾਂ ਤਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੀ ਹੈਗੇ ਜੇ ਕਰਦੇ ਆ ਤਾਂ ਚਲੋ ਫਿਰ ਉਹਨੂੰ ਥੋੜਾ ਜਿਹਾ ਡੂੰਘੇ ਪੱਧਰ ਤੇ ਕਰੀਦਾ ਵੀ ਇਹ ਗੱਲ ਦਾ ਮਤਲਬ ਕੀ ਹੈ ਕਾਰਨ ਕੀ ਹੈ ਤੇ ਨਿਕਲਦਾ ਕੀ
0: ਹੁੰਦਾ ਦੇਖੋ ਮੀਡੀਆ ਛੋਟੀ ਤੋਂ ਛੋਟੀ ਹੈ ਨਾ ਟੁੱਚੂ ਜਿਹੀ ਖਬਰ ਲੈ ਕੇ ਤਾਂ ਉਹਦੇ ਉੱਤੇ ਏਡੀ ਡਿਸਕਸ਼ਨ ਕਰਦੇ ਆ ਜਿਹੜੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਲੋਕਾਂ ਦੇ ਸਮਝ ਦੇ ਵਿੱਚ ਪੈਣਾ ਸਿਸਟਮ ਦੀ ਗੱਲ ਉਹਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ
3: ਕਿਉਂਕਿ ਭਾਰਤ ਬਾਈ ਉਹਦੇ ਚ ਹੈ ਹੀ ਵਿਊ ਨੇ ਸਾਰੇ ਆ ਜਿਵੇਂ ਹੁਣ ਸਵੇਰੇ ਨਾ ਟਵਾਣਾ ਸਾਹਿਬ ਨੇ ਇੱਕ ਪੋਸਟ ਪਾਈ ਹੋਈ ਸੀ ਉਹਨਾਂ ਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਹੋਣੇ ਨੇ ਮਿੱਤਰ ਉਹਨਾਂ ਨੇ ਮੈਨਸ਼ਨ ਕੀਤਾ ਹੋਇਆ ਸੀ ਕਹਿੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਸਾਲੇਦਾਰ ਖਬਰਾਂ ਤੋਂ ਵੱਖਰਾ ਵੀ ਕੁਛ ਚੱਲਦਾ ਭਾਰਤ ਦੇ ਵਿੱਚ ਪਰ ਗੱਲ ਮੈਂ ਤਾਂ ਟਵਾਣਾ ਸਾਹਿਬ ਨੂੰ ਮੈਨਸ਼ਨ ਵੀ ਕੀਤਾ ਸੀ ਮੈਂ ਵੀ ਠੀਕ ਹੈ ਸਾਡੀ ਜਿੰਨੀ ਗਿਣਤੀ ਹੈਗੀ ਅਸੀਂ ਭੀੜ ਨਹੀਂ ਹੈਗੇ ਜਿੰਨੇ ਕੁ ਹੈਗੇ ਤੁਹਾਡੇ ਨਾਲ ਪਰ ਗੱਲ ਉਹ ਹੈ ਵੀ ਹੈ ਕਿੰਨੇ ਕੁ ਨੇ ਤੁਸੀਂ ਦੇਖੋ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਕਿੰਨੀ ਹੈ ਉਹ ਜਿਹੜੇ ਜੇ ਕੋਈ ਚੱਜ ਦੀ ਗੱਲ ਨਾਲ ਜੁੜਨ ਵਾਲੇ ਦੀ ਕਿੰਨੀ ਕੁ ਪਰ ਅਸੀਂ ਮੈਨੂੰ ਤਾਂ ਸਭ ਤੋਂ ਵੱਡਾ ਬਾਈ ਹੁਣ ਜਾਵੇ ਤਾਂ ਜਾਵੇ ਬੰਦਾ ਕਿੱਥੇ ਵੀ ਬੰਦੇ ਨੇ ਮੰਨ ਲਓ ਮੈਂ ਤਾਂ ਕਹਿੰਦਾ ਇਹਨਾਂ ਚੱਕਰਾਂ ਚ ਉਲਝੇ ਹੀ ਨਾ ਜੇ ਉਲਝ ਗਿਆ ਤੁਸੀਂ ਮੈਨੂੰ ਇੱਥੇ ਨਿਆਂ ਦਵਾ ਕੇ ਵਿਖਾ ਦਿਓ ਇੱਥੇ ਕੋਈ ਪੁੱਛਣ ਵਾਲਾ ਹੋਵੇ ਕਈ ਕਈ ਸਾਲ ਪਤਾ ਨੀ ਉਹ ਬੰਦੇ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬੇਕਸੂਰ ਉਸੇ ਅਦਾਲਤ ਜਿਹੜੀ ਅਦਾਲਤ ਨੇ ਉਹਨਾਂ ਨੂੰ ਅੰਦਰ ਕੀਤਾ ਹੁੰਦਾ ਉਹੀ ਅਦਾਲਤ ਉਹਨਾਂ ਨੂੰ 20-20 ਸਾਲਾਂ ਬਾਅਦ ਕਹਿੰਦੀ ਵੀ ਇਹਨਾਂ ਦਾ ਕਸੂਰ ਹੀ ਕੋਈ ਨੀ ਬਾਈ
0: ਬਿਲਕੁਲ
3: 20 ਸਾਲ ਜਿਹੜੇ ਬੰਦੇ ਦੇ ਜੇਲ ਚ ਲੰਘ ਗਏ ਉਹਨਾਂ ਨੂੰ ਉਹੀ ਅਦਾਲਤ ਕਹਿੰਦੀ ਵੀ ਇਹ ਤਾਂ ਬੇਕਸੂਰ ਹੈ ਬਾਈ ਜੀ ਕੋਈ ਉਹਦੀ ਉਹੀ ਗੱਲ ਕੋਈ ਉਹਦੀ ਭਰਪਾਈ ਨੀ ਕੋਈ ਲੈਣੀ ਨੀ ਦੇਣੀ ਨੀ ਬਾਈ ਜੀ
0: ਬਿਲਕੁਲ
3: ਕੀ ਕਰੂਗਾ ਭਾਰਤ ਬਾਈ ਜੀ ਆਮ ਬੰਦਾ ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਈ ਵਾਰੀ ਸੋਚ ਕੇ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ ਉਹ ਜਿਵੇਂ ਉਹ ਪਾਤਰ ਸਾਹਿਬ ਨੇ ਕਿਹਾ ਸੀ ਨਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁੱਕ ਗਏ
0: ਬਿਲਕੁਲ
3: ਇਹ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ
0: ਬਿਲਕੁਲ
3: ਤੁਸੀਂ ਦੇਖੋ ਵੀ ਉਹ ਲਾਈਨਾਂ ਕਿੱਥੋਂ ਨਿਕਲੀਆਂ ਹੋਣਗੀਆਂ ਕਿਹੜੇ ਜਜ਼ਬਾਤਾਂ ਚੋਂ ਨਿਕਲੀਆਂ ਹੋਣਗੀਆਂ
0: ਬਿਲਕੁਲ
3: ਜਜ਼ਬਾਤ ਜਜ਼ਬਾਤ ਸੁਣ ਕੇ ਦੇਖੋ ਭਾਰਜਭਾਈ ਜੀ, ਤੁਸੀਂ ਚਲੋ ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਹੋ
0: ਵੀ ਕਿਉਂ ਕਿਉਂ ਕਿਹਾ ਗਿਆ ਪਰਿਵਾਰ ਦੇ ਵਿੱਚ ਵੀ ਜ਼ਮੀਨਾਂ ਦੇ ਹੋਰ ਸਾਰੀਆਂ ਚੀਜ਼ਾਂ ਦੇ ਗੇ ਚ ਆ 55 ਸਾਲ, ਇੱਕ ਜੱਜ ਨੇ ਤਾਂ ਇੱਥੇ 11 ਸਾਲ ਕੇਸ ਚੱਲਦਾ ਰਿਹਾ ਤੇ ਬਾਅਦ ਚ ਕਹਿੰਦਾ ਜਿੱਦਾਂ ਫੈਸਲਾ ਆਉਣਾ ਸੀ ਕਹਿੰਦਾ ਇਹ ਤਾਂ ਕੇਸ ਹੀ ਨੀ ਕਹਿੰਦਾ ਬਣਦਾ ਸੀ, ਤੇ ਮੈਂ ਕਿਹਾ 11 ਸਾਲ ਤੂੰ ਇਹਨੂੰ ਪੜਿਆ ਹੀ ਨੀ ਫਿਰ।
3: ਬਸ ਉਹੀ ਤਾਂ ਕਹਾਣੀ ਫਿਰ ਗੱਲ ਉਹੀ ਹੈ ਨਾ ਵੀ ਉਹ ਉੱਜੜ ਕੇ ਆਪਣਾ ਸਾਰਾ ਕੁਛ ਪਿਛਲਾ ਉਜਾੜ ਦਿੰਦਾ ਇਹ ਕੇਸਾਂ ਦੇ ਮਸਲਿਆਂ ਚ, ਤੇ ਫਿਰ ਉਹ ਤਾਂ ਹੀ ਪਾਤਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਆਖੋ ਹੁਣ ਉੱਜੜੇ ਘਰੀ ਜਾਣ, ਹੁਣ ਕਦੋਂ ਤੀਕ ਇੱਥੇ ਖੜੇ ਰਹਿਣਗੇ।
0: ਬਿਲਕੁਲ ਜੀ ਬਿਲਕੁਲ,
3: ਇਸ ਕਰਕੇ ਬਾਈ ਜੀ ਬੜੇ ਅਫਸੋਸ। ਆਪਾਂ ਤਾਂ ਨਾ ਇੱਕ ਨਿਆਂ ਪਸੰਦ ਬੰਦੇ, ਮੈਂ ਕਹਿੰਦਾ ਵੀ ਅਦਾਲਤਾਂ ਵੀ ਸਾਡੀਆਂ ਸਰਕਾਰਾਂ ਵੀ ਦੇਣ ਦਿਆਂ, ਆਪਾਂ ਤਾਂ ਇਹੀ ਉਮੀਦ ਕਰਦੇ ਹਾਂ, ਪਰ ਬਾਈ ਜੀ ਬਹੁਤ ਦੂਰ ਦੀ ਕੌਡੀ ਹੋ ਗਏ ਬਾਈ, ਬਹੁਤ ਦੂਰ ਦੀ ਕੌਡੀ।
0: ਬਹੁਤ ਬਹੁਤ ਸ਼ੁਕਰੀਆ
3: ਤੁਹਾਡੇ ਨਾਲ ਨਹੀਂ ਔਜਲਾ ਸਾਹਿਬ ਨੀ ਤੁਸੀਂ ਐਂ ਮੁਕੱਦਰ ਕਾ ਸਿਕੰਦਰ ਕਹਿ ਦਿਆ ਨਹੀਂ ਨਹੀਂ ਕੋਈ ਗੱਲ ਨੀ ਬਾਈ ਜੀ, ਲਵ ਯੂ ਹੈ ਕੋਈ ਗੱਲ ਨੀ, ਪਰ ਬਾਈ ਜੀ ਜਿਹੜੀ ਗੱਲ ਕਹਿਣੀ ਹੁੰਦੀ ਨਾ ਆਪਾਂ ਨੂੰ ਐਂ ਹੁੰਦਾ ਵੀ ਕਹਿ ਦਈਏ ਕੁਛ ਨੀ ਹੁੰਦਾ ਸਾਡਾ ਕੀ, ਉਹੀ ਗੱਲ ਵੀ ਸਾਡਾ ਉਹੀ ਗੱਲ ਵੀ ਅਸੀਂ ਤਾਂ ਉਹੋ ਜਿਹੀ ਹੈਗੇ ਸਾਡਾ ਕੀ ਕੌਣ ਕੀ, ਅਸੀਂ ਨਾ ਕਿਸੇ ਦੇ ਨਾਲ ਜੁੜੇ ਹਾਂ, ਆਪਣੇ ਜਜ਼ਬਾਤ ਨੇ ਜਿਹੜੇ ਕੋਈ ਰੱਖ ਦੇ ਤੁਹਾਡੇ ਅੱਗੇ।
0: ਬਿਲਕੁਲ
3: ਪਰ ਇਹ ਕਹਾਣੀਆਂ ਇਹ ਜੇ ਆਪਾਂ ਇਹ ਕਹੀਏ ਵੀ ਸਧਾਰ ਵਾਲੇ ਇਹ ਢਹਿ ਕੇ, ਤਾਂ ਜਿਵੇਂ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਢਹਿ ਕੇ ਬਣਾਉਣਾ ਪਊਗਾ, ਉਹ ਢਹਿ ਕੇ ਬਣਾਉਣ ਵਾਲਾ ਤਾਂ ਕੰਮ ਹੈਗਾ, ਜੇ ਆਪਾਂ ਇਸ ਗੱਲ ਤੇ ਹੋਈਏ ਵੀ ਇਸ ਸਿਸਟਮ ਦੇ ਵਿੱਚ ਅਸੀਂ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਅਸੀਂ ਹਾਂ ਤਬਦੀਲੀ, ਉਹ ਕਹਾਣੀ ਉਹ ਨਹੀਂ ਹੈਗੀ ਮੇਰੇ ਵੱਲੋਂ, ਤਾਂ ਮੇਰਾ ਓਪੀਨੀਅਨ ਇਹੀ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ 5-7 ਸਾਲਾਂ ਚ ਕੋਈ 10 ਸਾਲਾਂ ਚ ਕੋਈ ਗਲਤ ਕਰਦੇ।
0: ਦੇਖੋ ਚਾਹੇ ਉਹ ਕਿਸੇ ਨੇ ਵੀ ਕਾਨੂੰਨ ਬਣਾਇਆ ਜਿੱਦਾਂ ਮਰਜ਼ੀ ਉਹਦਾ ਦਾਅਵਾ ਕਰੀ ਜਾਂਦੇ, ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਵੀ ਆਪਣਾ ਕਹਿ ਲੋ ਹੈਗੀਆਂ ਨੇ ਜੀ, ਅਮਰੀਕਾ ਦਾ ਇੰਗਲੈਂਡ ਦਾ ਸਾਰਾ ਸੰਵਿਧਾਨ ਲਾਗੂ ਕਰ ਦਿੱਤਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਚੀਜ਼ਾਂ ਦੇ ਵਿੱਚ ਤਬਦੀਲੀ ਆਊਗੀ, ਫਿਰ ਹੀ ਸਾਰਾ ਕੁਝ ਸਿਸਟਮ ਚੇਂਜ ਆ। ਜਿੰਨਾ ਚਿਰ ਕੋਈ ਵੀ ਮਹਿਕਮਾ, ਚਾਹੇ ਛੋਟਾ ਮਹਿਕਮਾ ਵੱਡਾ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਸਰਕਾਰੀ ਮਹਿਕਮੇ ਨੇ, ਉਹ ਇੰਡੀਪੈਂਡੈਂਟ ਨਹੀਂ ਹੋਣਗੇ ਨਾ ਉਨਾ ਚਿਰ ਉਹ ਆਪਣਾ ਕੰਮ ਕਰ ਹੀ ਨਹੀਂ ਸਕਦੇ ਜੀ।
3: ਭਾਰਤ ਬਾਈ ਜੀ ਇਹ ਨਾ ਕਾਨੂੰਨ ਤਕੜੇ ਬੰਦੇ ਵਾਸਤੇ ਮੋਮ ਦਾ ਨੱਕ ਹੈ
0: ਜੀ,
3: ਤੁਸੀਂ ਪਿਛਲੇ ਦਿਨ ਬਿੱਟੂ ਦਾ ਰੌਲਾ ਪਿਆ ਦੇਖਿਆ ਨਾ,
0: ਬਿਲਕੁਲ ਜੀ ਬਿਲਕੁਲ ਜੀ,
3: ਕੇਤੀਆ ਕਾਂਡ ਵੀ ਸੁਣਿਆ ਹੀ ਨਾ ਤੁਸੀਂ
0: ਜੀ,
3: ਤੁਸੀਂ ਹੁਣ ਤੁਸੀਂ ਆਪ ਦੱਸ ਦੋ ਮੈਨੂੰ ਵੀ ਕਿਹੜਾ ਨਿਆਂ ਤੇ ਕੀ ਹੈਗਾ ਜੀ ਉੱਥੇ ਬਾਈ,
0: ਬਿਲਕੁਲ
3: ਕਿਹੜੇ ਅਸੀਂ ਉਹੀ ਗੱਲ ਵੀ ਕਿਹੜੇ ਕਿਹੜੇ ਚੀਜ਼ਾਂ ਦੀ ਅਸੀਂ ਉਮੀਦ ਕਰਦੇ ਹਾਂ ਬਾਈ
0: ਜੀ।
3: ਇਸ ਕਰਕੇ ਬਾਈ ਜੀ ਚਲੋ ਆਪਣੀ ਤੇ ਇਹੀ ਆਸ ਹੈ ਵੀ ਹੋਵੇ ਚੰਗਾ ਹੋਵੇ, ਆਪਾਂ ਇਹੀ ਦੁਆ ਕਰਦੇ ਹਾਂ,
0: ਬਿਲਕੁਲ
3: ਆਪਣੀ ਤੇ ਇਹੀ ਹੈ ਵੀ ਅਸੀਂ ਗਲਤ ਸਾਬਿਤ ਹੋਈਏ ਹਰ ਇੱਕ ਥਾਂ ਤੇ, ਸਾਡੀ ਤਾਂ ਇੱਕੋ ਹੀ ਦੁਆ ਹੈ
0: ਬਿਲਕੁਲ,
3: ਸਾਨੂੰ ਕੋਈ ਵੀ ਆ ਕੇ ਕਹਿ ਦੇ ਵੀ ਤੂੰ ਇੱਥੇ ਗਲਤ ਹੈ, ਜਿੱਥੇ ਨਿਆਂ ਹੋਵੇ ਵੀ ਤੂੰ ਆਹ ਗਲਤ ਸੋਚਦਾ ਸੀ ਵੀ ਇੱਥੇ, ਤੂੰ ਇਹ ਸੋਚਦਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ
0: ਜੀ,
3: ਤੇ ਆਹ ਇੱਥੇ ਹੋਇਆ ਨਿਆਂ, ਕੋਈ ਵੀ ਕਹਿ ਦੇ ਕੋਈ ਚੱਕਰ ਨੀ ਹੈਗਾ
0: ਜੀ,
3: ਪਰ ਬਾਈ ਜੀ ਬਹੁਤ ਔਖਾ ਇਸ ਸਿਸਟਮ ਦੇ ਵਿੱਚ ਨਾ,
0: ਬਿਲਕੁਲ
3: ਤੁਸੀਂ ਤਾਂ ਆਪ ਸਮਝ ਸਕਦੇ ਹੋ,
0: ਬਿਲਕੁਲ ਥੈਂਕ ਯੂ ਮੁਕੱਦਰ,
3: ਇਸੇ ਕਰਕੇ ਬਾਈ ਜੀ ਤੁਹਾਡੇ
0: ਸ਼ੁਕਰੀਆ,
3: ਮੈਨੂੰ ਆਇਆ ਸੀ ਵੀ ਚਲੋ ਜਿੰਨੇ ਕੁ ਜਜ਼ਬਾਤ ਨੇ ਆਪਣੇ ਪੇਸ਼ ਕਰ ਲਈ ਤੁਹਾਡੇ ਨਾਲ, ਉਹੀ ਗੱਲ ਹੁੰਦਾ ਹੀ ਹੈ ਭਾਵੇਂ ਖ਼ਬਰਾਂ ਦੇ ਰੂਪ ਚ ਹੋ ਜਾਣ, ਭਾਵੇਂ ਜਦੋਂ ਤੁਸੀਂ ਸ਼ਮੀ ਬਾਈ ਨਾਲ ਜੁੜੇ ਹੁੰਦੇ ਉਦੋਂ ਹੋ ਜਾਣ, ਕਿਸੇ ਵੀ ਤਰੀਕੇ ਹੋ ਜਾਣ,
0: ਬਿਲਕੁਲ
3: ਜਜ਼ਬਾਤ ਹੀ ਨੇ ਬਾਈ, ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ, ਲੋ ਇੱਕ ਦੋ ਖ਼ਬਰਾਂ ਹੋਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਮਰੀਕਾ ਤੇ ਇਰਾਨ 60 ਦਿਨਾਂ ਦੀ ਜੰਗਬੰਦੀ ਦੇ ਉੱਤੇ ਸਹਿਮਤ ਹੋਇਆ, ਅਮਰੀਕਾ ਮਿਲਟਰੀ ਸਟ੍ਰਾਈਕ ਤੋਂ ਬਾਅਦ ਜਿਹੜਾ ਇਰਾਨ ਨੇ ਅਮਰੀਕੀ ਟਿਕਾਣਿਆਂ ਦੇ ਉੱਤੇ ਜਵਾਬੀ ਹਮਲੇ ਕੀਤੇ ਨੇ, ਤੇ ਇਰਾਨ ਨੇ ਦਸਿਆ ਕਿ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨੀ ਫੌਜ ਨੇ ਕਿਹਾ ਕਿ ਹਮਲਾ ਪੋਸਟ ਸਿਟੀ ਬੰਦਰਗਾਹ ਸ਼ਹਿਰ ਜਿਹੜਾ ਬੰਦਰ ਬਦਰ ਅਬਾਸ ਨੇੜੇ ਜਿਹੜਾ ਵੀਰਵਾਰ ਤੜਕੇ ਹੋਏ ਸੀ, ਤੇ ਹਮਲੇ ਜਵਾਬ ਦੇ ਵਿਚ ਕੀਤਾ ਗਿਆ, ਤੇ ਕਵੈਤ ਦੀ ਫੌਜ ਨੇ ਐਲਾਨ ਕੀਤਾ ਕਿ ਉਸਦਾ ਏਅਰ ਜਿਹੜਾ ਡਿਫੈਂਸ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੇ ਵਿਚ ਜੁਟਿਆ ਹੋਇਆ। ਹਾਲਾਂਕਿ ਫੌਜ ਨੇ ਇਹ ਦੱਸਣ ਤੋਂ ਜਿਹੜਾ ਗੁਰੇਜ਼ ਕੀਤਾ ਕਿ ਇਹ ਹਮਲੇ ਕਿੱਥੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਅਮਰੀਕਾ ਨੇ ਇਰਾਨ ਦੇ 15 ਡਰੋਨਾਂ ਨੂੰ ਤਬਾਹ ਕਰ ਦਿੱਤਾ, ਤੇ ਇਸ ਦੇ ਦੌਰਾਨ ਹੀ ਅਮਰੀਕਾ ਤੇ ਇਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ਉੱਤੇ ਸਹਿਮਤ ਹੋਏ ਨੇ। ਹੁਣ ਸਿਰਫ ਟਰੰਪ ਦੀ ਅੰਤਮ ਮਨਜ਼ੂਰੀ ਬਾਕੀ ਹੈ। ਦੋਵੇਂ ਦੇਸ਼ਾਂ ਵਿਚਾਲੇ ਮੈਮੋਰੰਡਮ ਆਫ ਜਿਹੜਾ ਅੰਡਰਸਟੈਂਡਿੰਗ MOU ਉੱਤੇ ਜਿਹੜਾ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਇਰਾਨ ਨੂੰ 30 ਦਿਨਾਂ ਦੇ ਅੰਦਰ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ, ਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਹ ਗੱਲਬਾਤ ਚੱਲ ਰਹੀ ਹੈ। ਰੂਸ ਦੀ ਧਰਤੀ ਤੋਂ ਗਰਜੇ ਹੈ ਡੋਵਾਲ ਸਾਹਿਬ। ਅੱਤਵਾਦ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਨੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ SSA ਅਜੀਤ ਡੋਵਾਲ ਜਿਹੜੇ ਨੇ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਤੇ ਉਥੇ ਉਨ੍ਹਾਂ ਨੇ ਇਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੇ ਵਿਚ ਹਿੱਸਾ ਲੈਂਦਿਆਂ ਦੁਨੀਆਂ ਦੇ ਸਾਹਮਣੇ ਭਾਰਤ ਦਾ ਸਪਸ਼ਟ ਸੰਦੇਸ਼ ਰਖਿਆ। ਡੋਵਾਲ ਨੇ ਹੁਣ ਕਿਹਾ ਕਿ ਅੱਤਵਾਦ ਦੇ ਖਿਲਾਫ਼ ਲੜਾਈ ਦੇ ਵਿਚ ਦੋਹਰਾ ਰਵੱਈਆ ਨਹੀਂ ਚੱਲੇਗਾ ਤੇ ਜੋ ਦੋਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਉਨ੍ਹਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਪਾਸੇ ਜਿਹੜੇ ਖੜੇ ਨੇ। ਮਾਸਕੋ ਦੇ ਵਿਚ ਹੋਏ ਇਸ ਵੱਡੇ ਸੰਮੇਲਨ ਦਾ ਨਾਂ ਪਹਿਲਾਂ ਇੰਟਰਨੈਸ਼ਨਲ ਸਿਕਿਉਰਿਟੀ ਫੋਰਮ ਅਤੇ ਸੁਰੱਖਿਆ ਮਾਮਲਿਆਂ ਦੇ ਉੱਚ ਅਧਿਕਾਰੀਆਂ ਦੀ 14ਵੀਂ ਜਿਹੜੀ ਬੈਠਕ ਸੀ। ਇਸ ਬੈਠਕ ਦੀ ਪ੍ਰਧਾਨਗੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੋ ਨੇ ਕੀਤੀ ਹੈ ਜਿਸ ਦੇ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ ਹੈ। ਅਜੀਤ ਡੋਵਾਲ ਹੁਣਾਂ ਨੇ ਇਸ ਸੰਮੇਲਨ ਦੇ ਵਿਚ ਮੁੱਖ ਤੌਰ ਦੇ ਉੱਤੇ ਤਿੰਨ ਵੱਡੀਆਂ ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਿ ਪਾਕਿਸਤਾਨ ਦਾ ਨਾਂ ਲੈ ਬਿਨਾਂ ਉਨ੍ਹਾਂ ਸਾਫ਼ ਕਿਹਾ ਕਿ ਅੱਤਵਾਦ ਦੇ ਖਿਲਾਫ਼ ਦੋ ਤਰ੍ਹਾਂ ਦੀ ਨੀਤੀ ਨਹੀਂ ਚੱਲ ਸਕਦੀ ਹੈ। ਅੱਤਵਾਦ ਨੂੰ ਸ਼ਹਿ ਦੇਣ ਦੇ ਲਈ ਜੋ ਦੇਸ਼ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਆਪਣਾ ਰੁੱਖ ਤੈਅ ਕਰਨਾ ਪਵੇਗਾ। ਦੂਜੀ ਗੱਲ ਉਨ੍ਹਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਦੇ ਮੁਤਾਬਕ ਦੁਨੀਆਂ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜਾ ਸੰਦੇਸ਼ ਉਨ੍ਹਾਂ ਦਾ ਸੀ ਕਿ ਗੱਲ ਜਿਹੜੀ ਸਮੁੰਦਰੀ ਰਸਤੇ ਹਮੇਸ਼ਾ ਦੇ ਲਈ ਖੁੱਲੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਨੇ ਤੇ ਡੋਵਾਲ ਹੁਣਾਂ ਨੇ ਵਿਦੇਸ਼ ਜਾਂ ਵਿਸ਼ੇਸ਼ ਤੌਰ ਦੇ ਉੱਤੇ ਹੌਰਮੁਜ਼ ਅਤੇ ਲਾਲ ਸਾਗਰ ਦਾ ਵੀ ਜ਼ਿਕਰ ਕੀਤਾ ਹੈ। ਦੂਸਰੇ ਪਾਸੇ ਜੇ ਹਿਜਬੁੱਲਾ ਨਹੀਂ ਰੁਕਿਆ ਤਾਂ ਅਸੀਂ ਦੁਬਾਰਾ ਲਿਬਨਾਨ ਦੇ ਵਿਚ ਦਾਖਲ ਹੋਵਾਂਗੇ, ਇਜ਼ਰਾਈਲੀ ਫੌਜ ਦੀ ਧਮਕੀ ਦਿੱਤੀ ਹੈ। ਸਰਹੱਦ ਦੇ ਉੱਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਤੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਨੇ, ਪਰ ਇਜ਼ਰਾਈਲੀ ਫੌਜੀ ਅਧਿਕਾਰੀਆਂ ਦਾ ਸਾਫ਼ ਕਹਿਣਾ ਕਿ ਹਿਜਬੁੱਲਾ ਵੱਲੋਂ ਇਜ਼ਰਾਈਲੀ ਬੇਗੁਨਾਹ ਨਾਗਰਿਕਾਂ ਦੇ ਉੱਤੇ ਹਮਲੇ ਰੋਕਣ ਦੇ ਉੱਤੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਤੇ ਜੇ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਮੁੜ ਲਿਬਨਾਨ ਦੇ ਵਿਚ ਜਿਹੜਾ ਘੁਸਪੈਠ ਕਰਵਾਈ ਜਿਹੜੀ ਹੈ ਕਾਰਵਾਈ ਕਰਕੇ ਫਿਰ ਇਹਦਾ ਬਦਲਾ ਲਵੇਗਾ। ਕੀਨੀਆ ਸਕੂਲ ਦੇ ਵਿਚ ਮੰਦਭਾਗੀ ਖ਼ਬਰ ਹੈਗੀ ਹੈ, ਉਥੋਂ ਵਾਪਰੀ ਹੈ ਦੁਰਘਟਨਾ। ਸਕੂਲ ਦੇ ਵਿਚ ਅੱਗ ਲੱਗਣ ਕਾਰਨ 16 ਵਿਦਿਆਰਥੀਆਂ ਦੀ ਮੌਤ ਹੋਈ ਹੈ। ਕੀਨੀਆ ਦੇ ਲੜਕੀਆਂ ਦੇ ਸਕੂਲ ਵਿਚਲੇ ਹੋਸਟਲ ਦੇ ਵਿਚ ਲੱਗੀ ਰਾਤ ਅੱਗ ਲੱਗਣ ਦੇ ਕਾਰਨ ਜਿਹੜੀ ਰਾਤ ਲੰਘੀ ਹੈ ਉਹਦੇ ਵਿਚ ਅੱਗ ਲੱਗੀ ਹੈ ਤੇ 16 ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸਿੱਖਿਆ ਮੰਤਰੀ ਜੂਲੀਅਸ ਉਲਾਬਾ ਨੇ ਕਿਹਾ ਕਿ ਜਿਹੜੇ ਨੇ 79 ਹੋਰ ਵਿਦਿਆਰਥਣਾਂ ਵੀ ਜਿਹੜੀਆਂ ਜ਼ਖਮੀ ਇਹਦੇ ਵਿਚ ਹੋਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ ਯੂਰਪ ਦੇ ਠੰਡੇ ਦੇਸ਼ਾਂ ਦੇ ਵਿਚ ਆਈਸਕ੍ਰੀਮ ਦਾ ਕਰੇਜ਼ ਵਧ ਗਿਆ। ਵਨੀਲਾ ਤੋਂ ਬਾਅਦ ਹੁਣ ਪਿਸਤੇ ਨੇ ਜਿਹੜੀ ਹੈ ਜਗ੍ਹਾ ਲੈ ਲਈ ਹੈ, ਜਲਵਾ ਦਿਖਾ ਰਿਹਾ। ਯੂਰਪੀਅਨ ਦੇਸ਼ਾਂ ਦੇ ਵਿਚ ਆਈਸਕ੍ਰੀਮ ਪ੍ਰਤੀ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਇਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ। ਇਕ ਹੈਰਾਨੀਜਨਕ ਤੱਤ ਸਾਹਮਣੇ ਆ ਰਿਹਾ ਕਿ ਆਈਸਕ੍ਰੀਮ ਦੀ ਸਭ ਤੋਂ ਵੱਧ ਖਪਤ ਗਰਮ ਜਿਹੜਾ ਇਲਾਕਿਆਂ ਦੇ ਵਿਚ ਨਹੀਂ ਸਗੋਂ ਉੱਤਰੀ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਦੇਸ਼ਾਂ ਦੇ ਵਿਚ ਹੋ ਰਹੀ ਹੈ ਜਿੱਥੇ ਹੱਡ ਚੀਰਮੀ ਠੰਡ ਪੈਂਦੀ ਹੈ, ਕਿਉਂਕਿ ਫਿਨਲੈਂਡ ਦੇ ਵਿਚ ਭਾਈ ਠੰਡ ਦੇ ਵਿਚ ਵੀ ਬਰਫ਼ ਇੱਥੇ ਆਈਸਕ੍ਰੀਮ ਵਿਕਦੀ ਹੈ ਤੇ ਲੋਕ ਖਾਂਦੇ ਨੇ। ਸਾਡੇ ਵਾਲੇ ਕਹਿੰਦੇ ਆ ਭਾਈ ਜੇ ਨਜ਼ਲਾ ਜ਼ੁਕਾਮ ਹੋ ਗਿਆ ਡਾਕਟਰ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਗਲਾ ਖਰਾਬ ਆਈਸਕ੍ਰੀਮ ਬੰਦ ਕਰਦਾ ਹੈ, ਪਰ ਸਾਡੇ ਵਾਲੇ ਕਹਿੰਦੇ ਆਈਸਕ੍ਰੀਮ ਖਰਾਬ ਕਿਉਂਕਿ ਨਾੜਾਂ ਜਿਹੜੀਆਂ ਉਹਦੇ ਨਾਲ ਖੁਸ਼ਕ ਹੁੰਦੀਆਂ ਨੇ ਤੇ ਬਲੀਡਿੰਗ ਵਗੈਰਾ ਹੋਰ ਸਾਰਾ ਕੁਝ ਰੋਕਦਾ ਹੈ ਇਸ ਕਰਕੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਯੂਰਪੀਅਨ ਦੇਸ਼ ਹਰ ਸਾਲ 3.3 ਅਰਬ ਲੀਟਰ ਤੋਂ ਵੱਧ ਆਈਸਕ੍ਰੀਮ ਦਾ ਉਤਪਾਦਨ ਕਰਦੇ ਨੇ। ਇਸ ਉਤਪਾਦਨ ਦੀ ਦੌੜ ਦੇ ਵਿਚ ਜਰਮਨੀ ਸਭ ਤੋਂ ਵੱਡੇ ਉਤਪਾਦਕ ਦੇ ਵਜੋਂ ਉਭਰਿਆ। ਖਪਤ ਦੇ ਮਾਮਲੇ ਦੇ ਵਿਚ ਪੋਲੈਂਡ ਸਭ ਤੋਂ ਅੱਗੇ ਹੈ ਜਿੱਥੇ ਇਕ ਵਿਅਕਤੀ ਸਾਲਾਨਾ ਔਸਤਨ 16 ਕਿਲੋਗ੍ਰਾਮ ਆਈਸਕ੍ਰੀਮ ਖਾ ਜਾਂਦਾ ਹੈ, ਇਕੋ ਹੀ ਬੰਦਾ। ਸਵੀਡਨ, ਗੁਆਂਢੀ ਮੁਲਕ ਸਾਡਾ ਤੇ ਫਿਨਲੈਂਡ ਦੇ ਵਸਨੀਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਨੇ, ਜੋ ਸਾਲਾਨਾ 11 ਤੋਂ 14 ਲੀਟਰ ਜਿਹੜਾ ਹੈ ਉਹਦੇ ਵਿਚਕਾਰ ਆਈਸਕ੍ਰੀਮ ਦਾ ਆਨੰਦ ਲੈਂਦੇ ਨੇ। ਜਰਮਨੀ ਦੇ ਵਿਚ ਇਕ ਔਸਤ ਵਿਅਕਤੀ ਹਰ ਸਾਲ ਲਗਭਗ 8 ਲੀਟਰ ਜਾਣੀ ਕਿ 115 ਤੋਂ 160 ਸਕੂਪ ਆਈਸਕ੍ਰੀਮ ਜਿਹੜਾ ਡਕਾਰ ਜਾਂਦਾ ਹੈ। ਜਰਮਨ ਲੋਕ ਘਰ ਦੇ ਵਿਚ ਆਈਸਕ੍ਰੀਮ ਖਾਣਾ ਜ਼ਿਆਦਾ ਪਸੰਦ ਕਰਦੇ ਨੇ, ਮਹੀਨੇ ਦੇ ਵਿਚ ਔਸਤਨ 5 ਵਾਰ ਅਜਿਹਾ ਕਰਦੇ ਨੇ। ਇਸ ਦੇ ਉਲਟ ਇਟਲੀ ਅਤੇ ਸਪੇਨ ਦੇ ਲੋਕ ਜਿਹੜੇ ਨੇ ਬਾਹਰ ਜਾ ਕੇ ਆਈਸਕ੍ਰੀਮ ਪਾਰਲਰ ਜਿਹੜੇ ਨੇ ਪਾਰਲਰਾਂ ਜੇਲਾਟੇਰੀਆ ਦੇ ਵਿਚ ਜਿਹੜਾ ਬੈਠ ਕੇ ਇਸ ਦਾ ਜਿਹੜਾ ਸਵਾਦ ਲੈਣਾ ਬਿਹਤਰ ਮੰਨਦੇ ਨੇ। ਪਿਸਤਾ ਜਿਹੜਾ ਮਸ਼ਹੂਰ ਹੋਇਆ ਇਸ ਸਮੇਂ ਹਿੱਟ ਚੱਲ ਰਿਹਾ, ਹਿੱਟ ਸਵਾਦ ਹੈ। ਫਲੇਵਰ ਦੀ ਗੱਲ ਕਰੀਏ ਤਾਂ ਵਨੀਲਾ ਅਜੇ ਵੀ ਪੂਰੇ ਯੂਰਪ ਦੇ ਵਿਚ ਨੰਬਰ 1 ਪਸੰਦ ਬਣਿਆ ਹੋਇਆ। ਇਸ ਤੋਂ ਬਾਅਦ ਚਾਕਲੇਟ ਅਤੇ ਸਟਰਾਬਰੀ ਜਿਹੜੀ ਹੈ ਤੇ ਇਟਾਲੀਅਨ ਚਾਕਲੇਟ ਚਿਪ ਦਾ ਜਿਹੜਾ ਨੰਬਰ ਆਉਂਦਾ ਹੈ, ਪਰ ਹੁਣ ਰੁਝਾਨ ਬਦਲ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਦੁਬਈ ਚਾਕਲੇਟ ਦੇ ਕਰੇਜ਼ ਦੇ ਕਾਰਨ ਪਿਸਤਾ ਅਤੇ ਹੋਰ ਨਟਸ ਜਿਹੜੇ ਨੇ ਆਧਾਰਿਤ ਫਲੇਵਰਾਂ ਦੀ ਮੰਗ ਦੇ ਵਿਚ ਭਾਰੀ ਉਛਾਲ ਆਇਆ ਤੇ ਇਨ੍ਹਾਂ ਮਹਾਂਦੀਪੀ ਮਨਪਸੰਦਾਂ ਦੇ ਨਾਲ ਵੱਖਰੀਆਂ ਖੇਤਰੀ ਜਿਹੜੀਆਂ ਨੇ ਤਰਜੀਹਾਂ ਕਾਇਮ ਨੇ, ਜਿਵੇਂ ਕਿ ਡੈਨਮਾਰਕ ਦੇ ਵਿਚ ਲਾਈਕਰੁਇਸ ਫਲੇਵਰ ਲੈਕਰੁਇਸ ਚੱਲਦਾ ਆਪਣੇ ਥੋੜਾ ਜਿਹਾ ਉਹ ਸੌਂਫ ਵਰਗਾ ਫਲੇਵਰ ਹੁੰਦਾ ਹੈ, ਤੇ ਆਈਸਲੈਂਡ ਦੇ ਵਿਚ ਜਿਹੜਾ ਕੌਫੀ ਇਨਫਿਊਜ਼ਲ ਆਈਸਕ੍ਰੀਮ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਮੰਨੀ ਗਈ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਹੁਣ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਥੋੜਾ ਜਿਹਾ ਪਿਛੋਕੜ ਦੇ ਵਿੱਚ ਤੁਹਾਨੂੰ ਲੈ ਚੱਲਦਾ ਨਾਵਲ ਦੇ ਜਿੱਥੇ ਆਪਾਂ ਇਸ ਦੀ ਸਮਾਪਤੀ ਕੀਤੀ ਸੀ। ਪਿਛਲੇ ਦਿਨਾਂ ਦੇ ਵਿੱਚ ਜਦੋਂ ਗੱਲਬਾਤ ਆਪਾਂ ਕਰ ਰਹੇ ਸੀ, ਉਸ ਚੈਪਟਰ ਦੀ ਗੱਲ ਕਰਦਾ ਕਿ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਉਹਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਅਗਲੀ ਗੱਲਬਾਤ ਹੁਣ ਆਪਾਂ ਕਰਨ ਜਾਵਾਂਗੇ 1707 ਤੋਂ 1757 ਦੇ ਵਿੱਚ ਜਿਹੜਾ ਹਕੂਮਤ ਦਾ ਪਤਨ ਕਿੱਦਾਂ ਹੁੰਦਾ। ਜਦੋਂ ਪਿਛਲੇ ਦਿਨਾਂ ਚ ਆਪਾਂ ਇਸ ਨਾਵਲ ਦੀ ਸਮਾਪਤੀ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਅਕਬਰ ਦੇ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹਣ ਟੋਡਰਮੱਲ ਟੰਡਨ ਨੂੰ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਤੇ ਜੈਪੁਰ ਦੇ ਰਾਜਾ ਜਿਹੜੇ ਸਨ ਮਾਨ ਸਿੰਘ, ਉਨ੍ਹਾਂ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਜਿਹੜਾ ਕਿਉਂ ਲਾਇਆ, ਇਹਦੇ ਉੱਤੇ ਇਤਰਾਜ਼ ਹੋਇਆ। ਬਦੂਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿੱਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਜਿਹੜੀ ਸੀ ਨੀਤੀ ਸੀ ਉਹ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਦੇ ਵੇਲੇ ਇੱਕ ਪਾਦਰੀ ਦਾ ਜਿਹੜਾ ਕਥਨ ਹੈ ਜਿੱਥੇ ਉਹ ਕਹਿੰਦੇ ਨੇ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਦੇ ਨਾਲ ਸਖ਼ਤ ਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਫਿਰ ਅਣਜਾਣ ਹਰੇਕ ਨੂੰ ਜਿਹੜਾ ਸੀ ਇਨਸਾਫ, ਈਸਾਈਆਂ ਮੁਸਲਮਾਨਾਂ ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਦੂਸਰੇ ਪਾਸੇ ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਫਿਰ ਦੂਰ ਪ੍ਰਦੇਸ਼ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੀ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟ ਜਿਹੜਾ ਸੀਗਾ ਮਨਜੂਰ ਕਰਦਿਆਂ ਹਸਤਾਖਰ ਕਰ ਦਿੱਤੇ ਸੀ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ। ਅੱਗੇ ਕੀ ਕੁਝ ਇਸ ਕਿਤਾਬ ਦੇ ਦੌਰਾਨ ਵਾਪਰਦਾ ਹੈ ਉਹਦਾ ਜ਼ਿਕਰ ਕਰਨ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਅੱਧੇ ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਾਲ ਦੀ ਨਾਲ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ। ਲੜੀਵਾਰ ਭਾਗ ਜਿਹੜਾ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ, ਜਿਸ ਦੇ ਵਿੱਚ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਹਰ ਹਫ਼ਤੇ ਦੀ ਤਰ੍ਹਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਕ ਸੰਗ ਦਾ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਦਾ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਦੇਖਦੇ ਹਾਂ ਇਸ ਲੜੀ ਦੇ ਵਿੱਚ ਅੱਜ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਜੀ, ਬਹੁਤ ਸਾਰੇ ਨੇ, ਬਿਲਕੁਲ ਸਹਿਮਤ ਹਾਂ ਔਜਲਾ ਸਾਹਿਬ। ਤੇ ਲਓ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਇਸ ਨਾਵਲ ਦੀ।

1574 ਈਸਵੀ ਵਿੱਚ ਪੰਜਾਬ ਨੇ ਇੱਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਦੇ ਲਈ ਅਕਬਰ ਨੇ ਜ਼ਮੀਨ ਦੇ ਦਿੱਤੀ। ਅਕਬਰ ਦੇ ਜਨਮ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ। ਸਿੱਖ ਗੁਰੂ ਸਾਹਿਬਾਨ ਦਾ ਆਦਿ ਅੰਤ ਮੁਗਲਾਂ ਦੇ ਆਦਿ ਅੰਤ ਦੇ ਇਤਿਹਾਸ ਕਰਮ ਦੇ ਨਾਲ ਬਰਾਬਰ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਸਨ, ਭਗਤ ਬਾਬਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ, ਭਗਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁਗਲਾਂ ਦੇ ਨਾਲ ਟਕਰਾਉਣਾ ਜਾਂ ਟਕਰਾਓ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਗਏ, ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਿਆਂ ਬਾਬਾ

ਦੇ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਜਾ ਰਹੀ ਸੀ ਤਾਂ ਬਾਦਸ਼ਾਹ ਨੇ ਬਾਰੀ ਦੁਆਬ ਦੇ ਵਿੱਚ ਦੁਆਬ ਦਾ ਇਲਾਕਾ ਦੁਆਬੇ ਚ ਬਾਰੀ ਦੁਆਬ ਦੇ ਵਿੱਚ ਸ਼ਗਨ ਦੇ ਵਜੋਂ ਜ਼ਮੀਨ ਦਿੱਤੀ ਜਿਸ ਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਹੋਇਆ ਸੀ। ਅਸੀਂ ਜ਼ਿਕਰ ਕਰ ਪਹਿਲਾਂ ਹੀ ਆਏ ਹਾਂ ਕਿ ਉਹਨਾਂ ਤੋਂ ਬਹੁਤ ਪਹਿਲਾਂ ਇੱਕ ਹੋਰ ਇੰਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਦੇ ਵਿੱਚ ਹੋਇਆ ਜਿਸ ਦਾ ਨਾਮ ਸ਼ੇਖ ਫਰੀਦ 1173 ਤੋਂ 1266 ਦਾ ਸਮਾਂ ਤੇ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ ਸੀ। ਉਹ ਪੈਗੰਬਰ ਦੇ ਖਲੀਫਾ ਉਮਰ ਦੇ ਬਾਂਸ ਦੇ ਵਿੱਚੋਂ ਸੀ ਤੇ ਰਹੀਸ ਪਰਿਵਾਰ ਦਿੱਲੀ ਦੇ ਸੁਲਤਾਨ ਬਲਬਨ ਦਾ ਜਿਹੜਾ ਜਵਾਈ ਸੀ। ਉਸਦੇ ਵਟੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਹਨੇ ਕਿਹਾ ਬੰਦਗੀ ਦੇ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀ ਫਕੀਰ ਤੇ ਮਿੱਠਾ ਸ਼ਾਇਰ ਸੀ ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਸ਼ਾਇਰੀ ਰਚੀ ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਹੀ ਕੀਤਾ। ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇੱਕੋ ਜਿਹਾ ਦਰਦ ਹੰਢਾਉਂਦੇ ਨੇ, ਫਿਰ ਇਹਨਾਂ ਦੇ ਵਿੱਚ ਫਰਕ ਕਿਹਾ। ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਅਦ ਉਹਨਾਂ ਦੇ 9 ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ। ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦਾ 4 ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਯੋਧਨ ਦੇ ਵਿੱਚ ਹੋਇਆ, ਜਿਹਦਾ ਨਾਮ ਹੁਣ ਪਾਗਪਟਨ ਹੈ। ਮੁਲਤਾਨ ਤੋਂ 100 ਮੀਲ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਸਥਿਤ ਹੈ ਜਗ੍ਹਾ। ਉਹਨਾਂ ਦੇ ਪ੍ਰਸਿੱਧ ਮੁਰਸ਼ਦ ਸਾਈ ਬਖਤਿਆਰ ਕਾਕੀ ਦਾ ਦੇਹਾਂਤ 1276 ਦੇ ਵਿੱਚ ਦਿੱਲੀ ਚ ਹੁੰਦਾ ਹੈ। ਬਾਬਾ ਫਰੀਦ ਦੇ ਮੁਰੀਦ ਨਿਜ਼ਾਮੂਦੀਨ ਦਾ ਦੇਹਾਂਤ 1335 ਦੇ ਵਿੱਚ ਦਿੱਲੀ ਦੇ ਵਿੱਚ ਹੋਇਆ ਤੇ ਕੁਤਬਦੀਨ ਐਬਕ ਦੇ ਮੁਰਸ਼ਦ ਮੋਇਨੂਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਦੇ ਵਿੱਚ ਹੋਇਆ। ਬਾਬਾ ਫਰੀਦ ਦੇ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ ਤੇ ਸਭ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਅਯੋਧਨ ਦੀ ਜਿਹੜੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਯੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਦੇ ਨਾਲ ਗਾਉਂਦੇ ਹੈ। ਬਾਅਦ ਦੇ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਅਕਬਰ ਦੀ ਮੌਤ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਦੇ ਵੱਲੋਂ ਤਿਆਰ ਕੀਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਲਾਹੌਰੋਂ ਸੂਫੀ ਸਾਈ ਮੀਆਂ ਮੀਰ ਜੀ ਜਿਹੜੇ ਨੇ 1550 ਤੋਂ 1635 ਦੇ ਵਿੱਚ ਆਏ। ਸੂਬਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਖੁਦ ਮੁਖਤਿਆਰ ਹੋ ਕੇ ਦਿਸਣ ਲੱਗ ਪਿਆ, ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ। ਅਕਬਰ ਦੇ ਦੇਹਾਂਤ ਦੇ ਕੇਵਲ 1 ਸਾਲ ਬਾਅਦ ਅਕਬਰ ਦੇ ਤਾਮੀਰ ਕੀਤੇ ਹੋਏ ਕਿਲੇ ਦੇ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਕਬਰ ਦੇ ਬੇਟੇ ਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿੱਜ ਗਿਆ ਸੀ। ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਤੇ ਇਸ ਗੱਲ ਨੇ ਉਸਨੂੰ ਪੂਰਾ ਭੜਕਾ ਦਿੱਤਾ। ਫਕੀਰ ਦੇ ਲਿਬਾਸ ਦੇ ਵਿੱਚ ਉਹ ਗੁਰੂ ਅਰਜਨ ਦੇਵ ਸਾਧ ਮੁਰਾਦੇ ਹਿੰਦੂਆਂ ਜਹਲ ਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ। ਉਸਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ। ਆਖਰ ਜਦੋਂ ਖੁਸਰੋ ਇਧਰੋਂ ਲੰਘਿਆ ਤੇ ਇਹ ਨਾਚੀਜ਼ ਉਸਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸ ਨੂੰ ਕਤਲ ਕਰ ਦਿਓ। ਬਾਗੀ ਪੁੱਤਰ ਦੀ ਮਦਦ ਕਰਨਾ ਸੰਗੀਨ ਜੁਰਮ ਹੈ। ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ ਨੇ। ਖੁਸਰੋ ਦੇ 700 ਮਦਦਗਾਰ ਫੜ ਕੇ ਲਾਹੌਰ ਦੇ ਵਿੱਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਤੇ ਜਹਾਂਗੀਰ ਦੇ ਹੁਕਮ ਦੇ ਨਾਲ ਕਤਲ ਹੋਏ ਸੀ। ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ ਜਿਹੜਾ ਸੀ 1592 ਦੇ ਵਿੱਚ ਜਨਮ ਦਿੱਤਾ, ਜਿੱਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਂ ਤੇ ਦੂਸਰੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ। ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਹਨਾਂ ਦੇ ਮਾਪੇ ਕੰਧਾਰ ਸ਼ਹਿਰ ਇਰਾਨ ਦੇ ਸਨ ਤੇ ਉਥੋਂ ਭੱਜ ਕੇ ਅਕਬਰ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਾਲ 1612 ਦੇ ਵਿੱਚ ਸ਼ਾਹਜਹਾਨ ਨੇ ਅਪੂਨੇ
ਆਪਣੇ ਹੀ ਮਾਮੇ

आसिफ दी जड़ी सोहनी धी सी मुमताज दे नाल निकाह कर लिया। 1628 दे विच कश्मीर विखे जहांगीर की मौत हुई तो शाहजहां नूं अपना वारस थाप के नहीं किया सी। वड्डा भरा खुसरो बेशक बगावत कारण कतल हो गया। नूरजहां अपने जवाई शहरयार नूं जड़ा सी तख्त देना चाहुंदा सी। जहांगीर दे विचों उसदे कोई संतान ना हुई। पहले व्याह दे विचों एक धी सी। इस धी दे पति नूं अपने खावंद दे पिछों जड़ा ताकत सौंपण दी इच्छुक सी, पर नूरजहां दा भरा अपने जवाई शाह जहां दे हित दे विच सकीमा घड़ रहा। हालांकि जहांगीर ने जवाई शहर यार दे हक दे विच वसीयत लिख दित्ती सी। आसिफ दी फौज जिहड़ी सी उहने शहर यार अते खुसरो दा बेटा दावर बख्श फड़ ले ते गल कुट के उह मरवा दित्ते गए। जहांगीर दे बाकी पोते कतल कीते ते नूरजहां कैद कर लई। सुल्ताना ते मुगलां दे राज दे विच गद्दी हथियाउण दे लई धोखा जंग भरावां दे कतल नेड़े दे विरोधी रिश्तेदारां दीआं अक्खां कढवाउणियां आम वरतारा सी। इक काम करन दे विच नूरजहां सफल होई। ताकतवर महाराणी दे वजों भारत ते राज करदिआं उसने लाहौर दे बाहर अपने पिता ग्यास बेग जिसनूं इतमाद उद दौला भी कहिंदे सन उहदा शानदार मकबरा उसारिआ। रावी पार इसे थां जहांगीर नूरजहां ते आसिफ खान दफनाए गए। शाहजहां दी निगरानी दे विच उसरिआ इह मकबरा लाहौर शहर दी शान है। शाहजहां दी कबर मुमताज दी कबर नजदीक ताजमहल दे बनाई गई ते जिहड़ी इस तों 35 साल पहलां चल वसी सी। लाहौर दे नाल उसनूं दिल्ली वधेरे पसंद सी जिसनूं आगरे दी थां राजधानी बना के इसदा नाम शाहजहां बाद रख दिता गया। ਇੱਥੇ ਉਸਨੇ ਲਾਲ ਕਿਲਾ ਤੇ ਜਾਮਾ ਮਸਜਿਦ ਤਾਮੀਰ ਕਰਵਾਏ। ਇਧਰ ਆਬਾਦੀ ਤੇ ਵਪਾਰ ਦੇ ਵਿੱਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਦੇ ਵਿੱਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁਕ ਗਈਆਂ। ਪਹਿਲਾਂ ਮੁਲਤਾਨ ਦਾ, ਫਿਰ 17ਵੀਂ ਸਦੀ ਦੇ ਵਿੱਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ। ਲਾਹੌਰ ਸ਼ਹਿਰ ਵਾਸਤੇ ਤੇ ਖਾਸ ਕਰ ਜਿਹੜੇ ਉੱਥੇ ਬਾਗ ਲਵਾਏ ਸਨ, ਸ਼ਾਹਜਹਾਂ ਨੇ ਅੱਪਰ ਬਾਰੀ ਦੁਆਬ ਦੇ ਵਿੱਚ ਨਹਿਰ ਖੁਦਵਾਈ ਜਿਸ ਦੇ ਵਿੱਚ ਕਸ਼ਮੀਰੀ ਪਰਬਤਾਂ ਦਾ ਪਾਣੀ ਆਉਂਦਾ ਸੀ। ਅਕਬਰ ਤੇ ਸ਼ਾਹਜਹਾਂ ਦੀ ਅਮਨ ਪੂਰਵਕ ਹਕੂਮਤ ਦੇ ਦੌਰਾਨ ਸੂਬਾ ਲਾਹੌਰ ਦੇ 28,000 ਪਿੰਡ ਸਨ ਤੇ ਮੁਲਤਾਨ ਦੇ 10,000 ਪਿੰਡ। ਲਾਹੌਰ ਸ਼ਾਹਜਹਾਂ ਦੀ ਜਨਮ ਭੂਮੀ ਹੈ। ਇੱਥੇ ਹੀ ਮੁਮਤਾਜ ਦੇ ਨਾਲ ਉਸਦੀ ਸ਼ਾਦੀ ਹੁੰਦੀ ਹੈ, ਵਿਆਹ ਹੋਇਆ। ਇਸ ਸ਼ਹਿਰ ਦੇ ਨਾਲ ਉਸਦੀ ਗਹਿਰੀ ਸਾਂਝ ਰਹੀ ਹੈ। ਇੱਥੇ ਅਤੇ ਕਸ਼ਮੀਰ ਦੇ ਵਿੱਚ ਉਸਨੇ ਸ਼ਾਲੀਮਾਰ ਬਾਗ ਲਵਾਏ, ਬਾਬੇ ਅਕਬਰ ਦੇ ਉਸਾਰੇ ਲਾਹੌਰ ਕਿਲੇ ਦੇ ਅੰਦਰ ਮਹਿਲ ਬਣਾਏ। ਇਨ੍ਹਾਂ ਉਸਾਰੀਆਂ ਵਾਸਤੇ ਸ਼ਾਹਜਹਾਂ ਦਾ ਚੀਫ ਇੰਜੀਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਂ ਸੀ। ਮਰਦਾਨ ਖਾਂ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਤੇ ਇੱਥੇ ਸੂਬੇਦਾਰ ਹੋ ਗਿਆ। ਪਰ ਸ਼ਾਹਜਹਾਂ ਨੇ ਸੱਤਾ ਸੰਭਾਲੀ ਤਾਂ ਉਹਨੇ ਜਿਹੜਾ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਤੇ ਮੁਗਲ ਰਾਜ ਦੇ ਵਿੱਚ ਮਿਲਾ ਦਿੱਤਾ। ਚੀਫ ਇੰਜੀਨੀਅਰ ਬੇਸ਼ੱਕ ਵਿਦੇਸ਼ੀ ਸੀ, ਪਰ ਉਹਨੇ ਅਤੇ ਉਸਦੇ ਦੇਸੀ ਸਹਿਯੋਗੀਆਂ ਨੇ ਭਵਨ ਨਿਰਮਾਣ ਕਲਾ ਰਾਹੀਂ ਲਾਹੌਰ ਦੀ ਕਾਇਆ ਹੀ ਕਲਪ ਕਰਕੇ ਰੱਖ ਦਿੱਤੀ। ਕਲਾਸੀਕਲ ਇਮਾਰਤਾਂ ਬਾਗਾਂ ਨੇ ਬਹਾਰਾਂ ਲਿਆ ਦਿੱਤੀਆਂ। ਹੋ ਸਕਦਾ ਹੈ ਕਿ ਲਾਹੌਰ ਦੀ ਇਸੇ ਟੀਮ ਨੇ ਰਾਜ ਮਹਿਲਾਂ ਦੇ ਨੈਣ ਨਕਸ਼ ਜਿਹੜੇ ਘੜੇ ਹੋਣ। ਇਰਾਕੀਆਂ ਦੀ ਮਦਦ ਦੇ ਨਾਲ ਕੰਧਾਰ ਅਤੇ ਕਾਬਲ ਨੇ ਫਿਰ ਮੁਗਲ ਸਰਕਾਰ ਦੇ ਉੱਤੇ ਜ਼ਬਰਦਸਤ ਵਾਰ ਕੀਤਾ। ਦਿੱਲੀ ਸੈਨਾਵਾਂ ਦੇ ਨਾਲ ਹਿੰਦੂ ਰਾਜਪੂਤ ਰਾਜਿਆਂ ਨੇ ਬਗਾਵਤ ਦਬਾਉਣ ਦੇ ਲਈ ਖਤਰਨਾਕ ਮੁਹਿੰਮਾਂ ਵੇੜੇ ਦਿੱਤੀਆਂ, ਪਰ ਪਖਤੂਨ ਦੇਸ਼ ਜਿਹੜਾ ਸੀ, ਜਿਹਨੂੰ ਅੱਜ ਪਖਤੂਨ ਖਵਾ ਕਹਿੰਦੇ ਆ, ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨਕਰ ਸੀ। ਬਾਦਸ਼ਾਹ ਖੁਦ ਫੌਜਾਂ ਦੀ ਕਮਾਨ ਕਰਨ ਆਇਆ। ਉਸਦਾ ਬੇਟਾ ਔਰੰਗਜ਼ੇਬ ਆਇਆ ਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ, ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਦੇ ਵੱਲੋਂ ਵਾਇਸ ਰਾਏ ਸੀ। ਸ਼ਾਹਜਹਾਂ ਲੋਕਾਂ ਤੋਂ ਜਿਹੜਾ ਕਰ ਜਿਹੜਾ ਜਾਣੀ ਟੈਕਸ ਵਸੂਲਦਾ ਸੀ, ਕਰ ਵਸੂਲਦਾ ਬੇਦਰਦੀ ਦੇ ਨਾਲ ਅਯਾਸ਼ੀ ਦੇ ਉੱਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਕੂਇਸ ਲਿਖਦਾ ਹੈ, ਜਦੋਂ ਉੱਥੇ ਯਾਤਰਾ ਕਰਨ ਆਉਂਦਾ ਫਰਾਕੂਇਸ, ਉਹ ਲਿਖਦਾ ਹੈ ਕਿ ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ 20,000 ਮਜ਼ਦੂਰ ਕੰਮ ਕਰਦੇ ਸਨ ਤੇ ਇਸ ਨੂੰ ਪੂਰਾ ਹੋਣ ਦੇ ਵਿੱਚ 22 ਸਾਲ ਲੱਗ ਗਏ।
तिब्बत खैबर ते कश्मीर दियां मुहिमां दे तां खर्च हुंदे ही शाहजहां ने होर बथेरे उसारी दे प्रोजेक्ट आरंभे होए सन। 2 लख फौज ते शानदार दरबार अपने थां बड़े वड्डे वित्ती बोझ सन। तां वी जदों 30 साल की हकूमत दे पिछों शाहजहां दी मौत होई तां खजाने दे विच बथेरा सोना चांदी मोती ते धन बचिया पिया सी। अकबर जहांगीर ते शाहजहां दियां हकूमतां वेले दारा दी वॉइसराय दे वजों तैनाती दौरान पंजाब मुगल राज दा मजबूत हिस्सा रहा। बेगाने मुगलां ने पंजाबियों नूं अपनी शान दे नाल प्रभावित कीता। इस शान उपरांत उपर खर्चा पंजाबियों दी जेब दे विचों जांदा सी, पर इस बदले सुरक्षा तां मिली। शाहजहां दे अंत वक्त पंजाबियों नूं लगन लग पिया कि मुगल छतरी हुण जिहड़ी आ विदेशी नहीं रही। बेशक मुगलां ने पंजाबी दी थां फारसी दरबार दी जबान रखी तां वी कोई गल नहीं। चना दे जिहड़ा दक्खणी कंढे दे उत्ते लाहौर तों 110 मील दूर वसे नगर चन्योट, चन्योट दे वासी हकीम अली मुदीन दे रोल दे नाल नवां ही रिश्ता समझ दे विच आएगा। शाहजहां जदों शहजादा सी, जंग सी ते लाहौर दे विच उसदी सेहत संभाल दी जिम्मेवारी इस हकीम दे कोल सी। जदों शाहजहां हथ हकूमत आ गई, शाहजहां दे हथ दे विच हकूमत आउंदी है तां हकीम नूं उहने लाहौर दा सूबेदार थाप दित्ता। उस समय पहलो हकीम अपना इलाका केवल चन्योट नूं मानदा सी, जिथे उहने इक हस्पताल, सरां, मस्जिद ते मदरसा उसारे सी। उसदा रहन सहन जिहड़ा सी बिलकुल सादा सी। उह लाहौर दा पहला पंजाबी सूबेदार सी, बेशक उसदे वडेरे वी बाहरों आ के वसे सन। उहदा नाम हुण वजीर खां रख दित्ता गया। 1634 दे विच उहने अजिही शानदार इमारत उसारी जिस नूं लाहौर दा नग कहा गया। उहने जिहड़ी मस्जिद उसारी इमारत साजी दा अजूबा सी, इसदा नाम वजीर खान मस्जिद रख्या गया। जमीन दा वड्डा टुकड़ा लिया गया तां कि आउण वाले समें दे विच इत्थे जिल्द साज चित्रकार जाणी कि किताबां बन्नण वाले जिल्द साज चित्रकार ते लेखक आपो अपने काम कर सकन। मौत तो 8 साल पहला नामुराद बीमारी दे कारण 1657 दे विच शाहजहां दी हकूमत जांदी रही। दारे ने आरजी तौर दे उत्ते काम जड़ा सी चलाना शुरू कीता क्योंकि भरावां दे विचों सब तो वड्डा सी, पर मुराद दूजी थां ते सी। सुजा तीजी थां दे उत्ते ते औरंगजेब चौथे थां सब तो छोटा सी। हथ दे उत्ते हथ धरी नहीं बैठे सन। उह औरंगजेब दे वल्लों मुराद नूं लिखे एक खत दे विच संकेत है कि उह ताजपोशी दी दौड़ दे विच शामिल नहीं सी। लिखिया उहदे विच कि इस धोखाधड़ी ते अस्थिर संसार दे विच मैं हकूमत दा इच्छुक नहीं हां। मतलब कि धोखाधड़ी जां सारियां चीजां अज नहीं, उसे समय तो चलदियां आ रहियां, साडे खून च ही है। 4 भरा ते 2 भैणां रोशन आरा ते जहा आरा, उन्हां दा नाम है रोशन आरा ते जहा आरा, मुमताज दी संतान सन। मुमताज अपने पुत्रां दी खाना जंगी नहीं देख सकी। शाहजहां कैद दे अंदर खबरां सुन रहा सी कि दारा शिको नूं कतल कर दिता। सुजा बंगाल दे जंगलां दे विच जा छुपया, कदी ना परतिया ते मुराद नूं फड़ के मार दिता। कैद दे विच जान तों पहलां शाहजहां ताड़ गया सी कि फौज 3 वड्डे भरावां दे ते बादशाह दे खिलाफ हो चुकी है। उह दारा वास्ते सोने चांदी दे नाल लदे ऊंट भेजदा रहा तां कि शहजादा नवीं भर्ती कर सके। आगरा ते दिल्ली दे फौजी कमांडरां ने औरंगजेब दे हक दे विच ऐलान कर दिता तां दारा लाहौर भज गया। उहने महल दे विच रहा जिथे जन्म होया ते मां मुमताज दे नाल रहिंदा हुंदा सी। इह महल दारे दे नाने आसफ ने बनवाया सी, जो मनसबदार सी ते आसफ दी मौत दे बाद महल सरकार दे कब्जे दे विच चलिया गया। लाहौर विखे वॉइसराय वजो दारा प्रजा दे विच बड़ा हरमन प्यारा सी। इत्थे उहने सत्कारयोग सूफी फकीर हजरत मियां मीर दी जीवनी लिखी जिसदा देहांत लाहौर दे विच 1635 दे विच होया। मियां मीर दा विद्यार्थी मुला शाह दारे दा अध्यापक सी, उसदी भी मौत हो चुकी सी। दारे ने अपने मुर्शद दा शानदार मकबरा उसारिया
ਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੋਹਣਾ ਉਸਾਰਨ ਦੀ ਯੋਜਨਾ ਸੀ। ਦਿੱਲੀ ਦੇ ਵਿੱਚ ਬਹੁਤ ਸਾਰੇ ਮਕਬਰੇ ਬਣੇ ਹੋਏ ਆ, ਇੱਕ ਵਾਰੀ ਜਾ ਕੇ ਦੇਖਣ ਦਾ ਮੌਕਾ ਮਿਲਿਆ। ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਦੇ ਵਿੱਚ ਆਪਣੀ ਚੰਗੀ ਸ਼ਾਖ ਬਣਾ ਰਿਹਾ ਸੀ। ਜਿੱਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਹਨੇ ਇੱਕ ਕਿਤਾਬ ਰਹੱਸਵਾਦ ਉੱਪਰ ਸਿਰ ਰਾਏ ਅਕਬਰ ਜਾਣੀ ਕਿ ਮਹਾਨ ਰਹੱਸ ਲਿਖੀ ਸੀ। ਦੂਜੀ ਮਜਮਾ ਅਲ ਬਹਰਾਇਨ ਜਾਣੀ ਕਿ ਸਾਗਰਾਂ ਦਾ ਸੰਗਮ ਉਹ ਲਿਖੀ। ਇੱਕ ਹਿੰਦੂ ਚਿੰਤਕ ਬਾਬਾ ਲਾਲ ਦੇ ਨਾਲ ਦਾਰੇ ਦੀ ਲੰਮੀ ਗੁਫ਼ਤਗੂ ਚੰਦਰਭਾਨ ਦੀ ਜਿਹੜੀ ਹਵੇਲੀ ਦੇ ਵਿੱਚ ਹੋਈ। ਵਿਸ਼ੇ ਸਨ ਜਾਤਾਂ ਦੇ ਵਿੱਚ, ਸਮਾਜਾਂ ਦੇ ਵਿੱਚ, ਧਰਮਾਂ ਦੇ ਵਿੱਚ ਤੇ ਹਿੰਦੂ ਮਤ ਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫ਼ਤਗੂ ਚੰਦਰਭਾਨ ਨੇ ਰਿਕਾਰਡ ਕੀਤੀ। ਸ਼ਹਿਜ਼ਾਦਾ ਪਾਦਰੀ ਫਾਦਰ ਬੂਜੀ ਦਾ ਵੀ ਦੋਸਤ ਸੀ। ਇਸ ਵੱਡੇ ਸ਼ਹਿਰ ਦੇ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਦੇ ਵਿੱਚ ਦਰਜ ਨੇ। ਉਹ ਲਿਖਦਾ ਹੈ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਿਸ਼ ਹੋਵੇ, ਪਲੇਗ ਅਤੇ ਮੌਤ ਇਸ ਤੋਂ ਹਮੇਸ਼ਾ ਪਰੇ ਰਹਿਣ। ਜਾਣੀ ਕਿ ਉਸ ਸਮਿਆਂ ਦੇ ਵਿੱਚ ਪਲੇਗ ਦੀ ਜਿਹੜੀ ਸੀ ਬਿਮਾਰੀ ਚੱਲ ਰਹੀ ਸੀ। ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ। ਅਨੇਕ ਲਾਹੌਰੀ ਦਿਲਾਂ ਦੇ ਵਿੱਚ ਦਾਰਾ ਵਸਿਆ ਹੋਇਆ। ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ ਫੌਜੀ ਮਦਦ ਵੀ ਦੇਵੇਗਾ। ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਤੇ ਖਦੇੜ ਕੇ ਮੁਲਤਾਨ ਸਿੰਧ ਦੇ ਵੱਲ ਨੂੰ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖ਼ਬਰ ਮਿਲੀ ਕਿ ਬੰਗਾਲ ਦੇ ਵੱਲੋਂ ਸੁਜ਼ਾ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਜਿਹੜੀਆਂ ਬੰਗਾਲ ਦੇ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁਨ ਇਲਾਕੇ ਦੇ ਵਿੱਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫ਼ਨ ਕਰ ਆਓ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ, ਮਤਲਬ ਕਿ ਉਹ ਕਹਿੰਦਾ ਉਹਨੂੰ ਲੈ ਜਾਓ ਤੇ ਇਹਨੂੰ ਦਫ਼ਨ ਕਰ ਦਿਓ, ਪਰ ਮੈਂ ਨਹੀਂ ਜਾਂਦਾ, ਮੈਂ ਅੱਗੇ ਵਧਾਂਗਾ। ਪਰ ਵੱਡੇ ਇਨਾਮ ਦੇ ਲਾਲਚ ਦੇ ਵੱਸ ਜੁਨ ਦੇ ਸ਼ਾਸਕ ਨੇ ਪਿਓ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਦੇ ਹਵਾਲੇ ਕਰ ਛੱਡਿਆ। ਸੰਗਲਾਂ ਦੇ ਵਿੱਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇੱਜ਼ਤ ਕਰਨ ਦੇ ਲਈ ਮਸਖਰਿਆਂ ਦੇ ਲਿਬਾਸ ਦੇ ਵਿੱਚ ਹਾਥੀ ਦੇ ਉੱਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ, ਕਿਉਂਕਿ ਉਹਨੇ ਲਿਖਿਆ ਸੀ ਹਿੰਦੂ ਵੀ ਇੱਕ ਈਸ਼ਵਰ ਨੂੰ ਮੰਨਦੇ ਨੇ ਤੇ ਹਿੰਦੂ ਮਤ ਅਤੇ ਇਸਲਾਮ ਦੇ ਵਿੱਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ। ਸਿਪਾਹੀ ਉਹਨੂੰ ਕਤਲ ਕਰਨ ਦੇ ਲਈ ਅੱਗੇ ਵਧੇ ਤਾਂ ਉਸਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਉਸੇ ਥਾਂ ਹੀ ਕਤਲ ਕਰ ਛੱਡਿਆ। ਉਸਦੀ ਦੇਹ ਪ੍ਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਦੇ ਕੋਲ ਸ਼ਨਾਖਤ ਕਰਨ ਦੇ ਵਾਸਤੇ ਭੇਜ ਦਿੱਤਾ ਗਿਆ। ਔਰੰਗਜ਼ੇਬ ਦੀ ਹਾਜ਼ਰੀ ਦੇ ਵਿੱਚ ਉਸਦਾ ਮੂੰਹ ਧੋ ਕੇ ਦਿਖਾਇਆ। ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਹੀ ਸਿਰ ਹੈ ਤੇ ਉਹਨੇ ਹੰਝੂ ਵਹਾਏ। ਲੋਕਾਂ ਦੇ ਦਿਲਾਂ ਦੇ ਵਿੱਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਦੇ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ ਤੇ ਸ਼ਾਹਜਹਾਨ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ। ਕੁੜੀ ਨੇ ਕਿਹਾ, ਔਰੰਗਜ਼ੇਬ ਦੀ ਨੂੰਹ ਹੋਣ ਦੇ ਨਾਲੋਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਇਹਨਾਂ ਦੇ ਟੱਬਰ ਦੇ ਵਿੱਚ ਨਾ ਜਾਵਾਂ। ਆਗਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ਼ ਦਾ ਮਕਬਰਾ, ਤਾਜ ਮਹਿਲ ਦੇਖਦੇ ਜਿਹੜੀ ਕਿ 38 ਸਾਲ ਦੀ ਉਮਰੇ ਪੂਰੀ ਹੋ ਗਈ ਸੀ। ਉੱਥੇ ਹੀ 1666 ਦੇ ਵਿੱਚ 74 ਸਾਲ ਦੇ ਸ਼ਾਹਜਹਾਂ ਨੂੰ ਦਫਨਾਇਆ ਗਿਆ। ਬਹੁਤ ਵੱਡੇ ਕਾਰਵਾਂ ਦੇ ਵਿੱਚ ਉਦਾਸ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। 70 ਸਾਲ ਪਹਿਲਾਂ ਪੰਜਾਬ ਨੇ ਤੈਮੂਰ ਦੀ ਵੱਢ ਟੁੱਕ ਝੱਲੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀ ਦੇਖੀ ਸੀ। ਉਹਨਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ।
ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾ ਦੇਈ ਕਰਤਾ ਜਮ ਕਰੀ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਉ, ਸਕਤਾ ਸਹਿ ਮਾਰੇ ਪੈ ਵਗੇ ਖਸਮੇ ਸਾਂ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੇ ਕੁੱਤੀ ਮੋਇਆ ਸਾਰ ਨਾ ਕਾਈ। ਮਾਫ਼ੀ ਚਾਹਾਂਗਾ ਦੋਸਤੋ ਜੇ ਕੋਈ ਸ਼ਬਦ ਗਲਤ ਪੜਿਆ ਹੋਇਆ ਹੋਵੇ ਤਾਂ। ਗੁਰੂ ਜੀ ਲਈ ਰੱਬ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ ਵੱਡਾ ਪਾਪੀ ਸੀ ਜਿਹਨੇ ਇੰਨਾ ਕੋਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਦੋਂ ਬਾਬਰ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਤੇ ਰਿਹਾਈ ਹੋਈ। ਵਿਸਮਾਦ ਦੇ ਵਿੱਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਦੇ ਵਿੱਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ। ਹੁਣ ਗੁਰੂ ਸਾਹਿਬ ਇਹ ਕਾਰਜ ਕਰਨਗੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ ਤ੍ਰੇਮ ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਤੇ ਅੰਗਦ ਨਾਮ ਰੱਖਿਆ। ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਦੇ ਵਿੱਚ ਹੋਏ, ਪਰ ਉਹਨਾਂ ਦੇ ਸਿੱਖਾਂ ਦੇ ਵਿੱਚ ਜੱਟ ਬ੍ਰਾਹਮਣ ਖੱਤਰੀ ਅਰੋੜੇ ਤੇ ਹੋਰ ਅਖੋਤੀ ਨੀਵੀਆਂ ਜਾਤਾਂ ਦੇ ਲੋਕ ਸਨ। ਭਾਵੇਂ ਥੋੜੇ ਕੁ ਮੁਸਲਮਾਨ ਵੀ ਸਿੱਖ ਸਨ, ਪਰ ਵੱਡੀ ਗਿਣਤੀ ਹਿੰਦੂਆਂ ਦੇ ਵਿੱਚੋਂ ਸੀ। ਧਰਮਸਾਲ ਦੇ ਵਿੱਚ ਲੰਗਰ ਚੱਲਦਾ ਜਿੱਥੇ ਸਾਰੇ ਇੱਕ ਕਤਾਰ ਦੇ ਵਿੱਚ ਜਿਹੜਾ ਬੈਠ ਕੇ ਭੋਜਨ ਛਕਦੇ। ਜਾਤ ਦੇ ਕਾਰਨ ਭੇਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇੱਕ ਵੱਖਰਾ ਭਾਈਚਾਰਾ ਹੋ ਗਿਆ ਜਿਸਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ, ਜੋ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਦੇ ਵਿੱਚ ਦੋ ਵਾਰ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਇਆ ਕਰਨਗੇ। ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ। ਗੁਰਮਤ ਦਾ ਹਿੰਦੂ ਮਤ ਅਤੇ ਇਸਲਾਮ ਦੇ ਨਾਲ ਕੀ ਸੰਬੰਧ ਹੈ, ਇਸ ਦੇ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਕਿ ਸਿੱਖੀ ਵੈਦਿਕ ਮਤ ਦੇ ਨੇੜੇ ਹੈ ਤੇ ਕਿਸਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਤ ਲਿਖਦਾ ਹੈ, ਇੱਕ ਰੱਬ ਇੱਕ ਕਿਤਾਬ ਇੱਕ ਭਾਈਚਾਰਾ ਪੰਜਾਬ ਦੇ ਵਿੱਚ ਇਸ ਦੇ ਲਈ ਕਾਇਮ ਹੋਇਆ ਕਿਉਂਕਿ ਇਹ 8 ਸਦੀਆਂ ਇਸਲਾਮੀ ਰਾਜ ਦਾ ਅਸਰ ਹੈ ਜਿਸਨੇ ਪੰਜਾਬ ਦਾ ਕਲਚਰ ਅਤੇ ਮਾਨਸਿਕਤਾ ਬਦਲ ਕੇ ਰੱਖ ਦਿੱਤੀ। ਗੁਰਿਆਈ ਦੇ ਵਿੱਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ। ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਤੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ, ਜੋ ਲਾਹੌਰ ਡਿਵੀਜ਼ਨ ਦੇ ਵਿੱਚ ਪੈਂਦਾ ਸੀ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਵਾਹ ਪੈਂਦਾ ਸੀ। ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਸੀ। ਪ੍ਰਿਥੀ ਚੰਦ ਨੂੰ ਜੱਦੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਜੀ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗ ਪਏ। ਹਰਿਮੰਦਰ ਦੀ ਸਥਾਪਨਾ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ ਨਾ। 1598 ਦੇ ਵਿੱਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਦੇ ਹਿੱਤ ਗੋਇੰਦਵਾਲ ਆਉਂਦੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸਿੱਖ ਹੋ ਚੁੱਕੀ ਸੀ। ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਜਿਹੜੀ ਮੰਗ ਕੀਤੀ ਕਿ ਭਾਈ ਇਹਨਾਂ ਤੋਂ ਥੋੜਾ ਜਿਹਾ ਘੱਟ ਲਵੋ ਮਨ ਦੇ ਲਈ, ਉਹਨੇ ਮੰਨ ਲਈ ਗੱਲ ਗੁਰੂ ਸਾਹਿਬ ਦੀ ਕਿ ਜਿਹੜਾ ਜੋ ਕੁਝ ਵੀ ਲੈਂਦੇ ਆ ਇਹਨਾਂ ਤੋਂ ਮਾਮਲਾ ਘੱਟ ਲੈ ਲਓ, ਤੇ ਉਹਨੇ ਘੱਟ ਲਿਆ। ਇਹ ਵੀ ਕਿਹਾ ਜਾਂਦਾ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ਼ ਕਰਨ ਵਾਸਤੇ 5ਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ, ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਾਂ ਦੇ ਦੌਰਾਨ ਉਹਨਾਂ ਦੀ ਸ਼ਹਾਦਤ ਹੋਈ। ਇਹ ਵੀ ਲਿਖਿਆ ਮਿਲਦਾ ਕਿ ਗੁਰੂ ਜੀ ਰਾਵੀ ਦੇ ਵਿੱਚ ਲੋਪ ਹੋ ਗਏ।
ਬੇਸ਼ੱਕ ਇਹ ਵੀ ਲਿਖਿਆ ਮਿਲਦਾ ਕਿ ਲਾਹੌਰ ਦਾ ਇੱਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ, ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫ਼ਰਤ ਇਸ ਦਾ ਕਾਰਨ ਬਣੀ। ਇੱਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ, ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ। ਉਹ ਸੀ ਸ਼ੇਖ ਅਹਿਮਦ ਸਰਹਿੰਦੀ। ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਬੇਟੇ ਗੁਰੂ ਹਰਗੋਬਿੰਦ ਨੇ 11 ਸਾਲ ਦੀ ਉਮਰੇ ਮੀਰੀ ਪੀਰੀ ਦੋ ਕਿਰਪਾਨਾਂ ਪਹਿਣ ਕੇ ਗੁਰਿਆਈ ਧਾਰਨ ਕੀਤੀ ਤੇ ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਦੇ ਲਈ ਕਿਹਾ। ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਕਿਲ੍ਹਾ ਉਸਾਰਿਆ ਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ। ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ। ਫੌਜ ਕਾਇਮ ਕਰਕੇ ਖੁਦ ਕਲਗੀ ਸਜਾਈ ਤੇ ਬਹੁਤੇ ਘੋੜੇ ਕਾਬਲ ਤੋਂ ਖਰੀਦੇ। ਸ਼ਸਤਰਾਂ ਦੇ ਵਿੱਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ਦੇ ਉੱਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਮਿਹਰਬਾਨ ਦਾਅਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਬਾਅਦ ਦੇ ਵਿੱਚ ਉਹਨਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪ੍ਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ ਤੇ ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਦੇ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿੱਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ, ਜਿਸਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ ਗਿਆ। ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਜਹਾਂਗੀਰ ਦੀ ਮੌਤ ਪਿੱਛੋਂ ਜਦੋਂ ਸ਼ਾਹਜਹਾਂ ਨੇ ਹਕੂਮਤ ਸੰਭਾਲੀ ਤਾਂ ਉਸਨੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ, ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ ਕਰਤਾਰਪੁਰ ਚਲੇ ਗਏ। ਇੱਥੇ ਵੀ ਹਮਲਾ ਕੀਤਾ ਗਿਆ, ਜਿਸ ਦੇ ਵਿੱਚੋਂ ਦੋ ਮੁਗਲ ਕਮਾਂਡਰ ਮਾਰੇ ਗਏ ਤੇ ਗੁਰੂ ਜੀ ਦੀ ਜਿੱਤ ਹੋਈ। ਬੇਸ਼ੱਕ ਵਾਇਸ ਰਾਏ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ, ਪਰ ਲੱਗਾ ਕਿ ਲਾਹੌਰ ਡਿਵੀਜ਼ਨ ਦੇ ਵਿੱਚ ਰਹਿਣਾ ਠੀਕ ਨਹੀਂ ਹੈ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿੱਚ ਕੀਰਤਪੁਰ ਵਿਖੇ ਡੇਰਾ ਲਾਇਆ, ਜਿੱਥੇ ਉਨ੍ਹਾਂ ਦੇ ਤਬੇਲੇ ਘੋੜੇ ਅਤੇ ਬੰਦੂਕਧਾਰੀ ਯੋਧੇ 8-9 ਸਾਲ ਰਹੇ ਤੇ ਗੁਰੂ ਜੀ 1644 ਦੇ ਵਿੱਚ ਜੋਤੀ ਜੋਤ ਸਮਾਏ। ਇਸ ਤੋਂ 14 ਸਾਲ ਬਾਅਦ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਗੱਦੀਓਂ ਲਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਤੇ ਪੂਰਬੀ ਭਾਰਤ ਦੇ ਵਿੱਚ ਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸਿੱਖ ਵਸੋਂ ਸੀ। ਕੀਰਤਪੁਰ ਕਿਆਮ ਦੌਰਾਨ ਹੀ ਖੱਤਰੀਆਂ ਦੇ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ। ਮੈਦਾਨਾਂ ਦੇ ਵਿੱਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਤੇ ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਹਰਜੀ ਗੱਦੀ ਦੇ ਉੱਤੇ ਬੈਠ ਗਿਆ। 1640 ਦੇ ਸ਼ੁਰੂ ਦੇ ਵਿੱਚ ਗੁਰੂ ਜੀ ਦੇ ਜੀਂਦੇ ਜੀ ਹੀ ਉਹਨਾਂ ਦਾ ਪੋਤਾ ਧੀਰ ਮੱਲ ਉਹ ਬੀੜ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ, ਜਿਹੜਾ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਹ ਭਾਈ ਗੁਰਦਿੱਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚੱਲ ਕੇ ਕਰਤਾਰਪੁਰ ਜਾ ਵਸਿਆ। ਖੁਦ ਨੂੰ ਤਕੜਾ ਕਰਨ ਦੇ ਲਈ ਉਹਨੇ ਸ਼ਾਹਜਹਾਂ ਦੀ ਸ਼ਰਨ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੱਲ ਲਿਆ। ਅੰਮ੍ਰਿਤਸਰ ਦੇ ਵਿੱਚ ਹਰਜੀ ਤੇ ਕਰਤਾਰਪੁਰ ਦੇ ਵਿੱਚ ਧੀਰ ਮੱਲ ਦੋ ਵੱਡੇ ਸ਼ਰੀਕ ਪੈਦਾ ਹੋ ਗਏ। ਇਨ੍ਹਾਂ ਦੇ ਇਹ ਲੱਛਣ ਦੇਖ ਕੇ 6ਵੇਂ ਗੁਰੂ ਨੇ 14 ਸਾਲ ਦੀ ਉਮਰ ਦੇ ਹਰ ਰਾਏ ਜੀ ਨੂੰ ਗੁਰਾਈ ਸੌਂਪ ਦਿੱਤੀ। ਨਾਲਾਗੜ੍ਹ ਦੇ ਹਿੰਦੂ ਰਾਜੇ ਤੇ ਮੁਗਲ ਕਮਾਂਡਰਾਂ ਦੇ ਵਿੱਚ ਤਕਰਾਰ ਹੋਣ ਲੱਗ ਪਿਆ, ਜਿਸਦੇ ਕਾਰਨ ਗੁਰੂ ਹਰ ਰਾਏ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਉੱਤੇ ਕਾਬਜ਼ ਹੋ ਗਿਆ ਤੇ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਤੇ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੂੰ
ਨਜ਼ਰ ਬੰਦ ਕਰਕੇ ਔਰੰਗਜ਼ੇਬ ਨੇ ਉਸ ਨੂੰ ਬਾਅਦ ਦੇ ਵਿੱਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰ ਰਾਏ ਜੀ ਦਾ ਦੇਹਾਂਤ ਹੋ ਗਿਆ, ਪਰ ਉਹ ਆਪਣੇ 5 ਸਾਲ ਦੇ ਸਭ ਤੋਂ ਛੋਟੇ ਬੇਟੇ ਗੁਰੂ ਹਰੀ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੇ ਉੱਤੇ ਗਏ ਉਹ ਦੇ ਗਏ ਅੱਗੇ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ। 8 ਸਾਲ ਦੀ ਉਮਰ ਦੇ ਵਿੱਚ ਚੇਚਕ ਦੇ ਕਾਰਨ ਗੁਰੂ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ। ਮੁਗਲਾਂ ਨੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕੀਤਾ ਕਿ ਸਿੱਖ ਸੱਤਾ ਦੇ 3 ਕੇਂਦਰਾਂ ਦੇ ਵਿੱਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇੱਕ ਤਾਂ ਰਾਮ ਰਾਏ, ਉਹਨਾਂ ਦੀ ਨਜ਼ਰਬੰਦੀ ਦੇ ਵਿੱਚ ਹੈ। ਦੂਜਾ ਧੀਰਮਲ ਕਰਤਾਰਪੁਰ ਦੇ ਵਿੱਚ ਹੈ ਤੇ ਤੀਜਾ ਹਰੀ ਜੀ ਅੰਮ੍ਰਿਤਸਰ ਦੇ ਵਿੱਚ। ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲਾਂ ਗੁਰੂ ਹਰੀ ਕ੍ਰਿਸ਼ਨ ਸਾਹਿਬ ਬਾਬਾ ਵਿੱਚ ਬਕਾਲੇ, ਜਿਹਨੂੰ ਬਾਬਾ ਬਕਾਲਾ ਕਹਿ ਦਿੱਤਾ ਜਾਂਦਾ ਹੁੰਦਾ ਹੁਣ ਕਹਿੰਦੇ ਨੇ, ਬਾਬਾ ਵਿੱਚ ਬਕਾਲੇ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ ਕਿਉਂਕਿ ਸਰਕਾਰ ਦੇ ਨਾਲ ਮਿਲੇ ਸ਼ਰੀਕ ਜਾਂ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇੱਥੋਂ ਕੀਰਤਪੁਰ ਆ ਗਏ। ਧੀਰਮਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ, ਪਰ ਗੁਰੂ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਧੀਰਮਲ ਦਾ ਸਾਰਾ ਸਮਾਨ ਵਾਪਸ ਕਰ ਦਿੱਤਾ ਤੇ ਕਿਹਾ, ਖਿਮਾ ਤੋਂ ਵੱਡਾ ਗੁਣ ਕੋਈ ਨਹੀਂ। ਗੁਰਿਆਈ ਤੋਂ 1 ਸਾਲ ਬਾਅਦ 1665 ਦੇ ਵਿੱਚ ਉਨ੍ਹਾਂ ਨੇ ਹਿੰਦੁਸਤਾਨ ਦੀ ਲੰਮੀ ਯਾਤਰਾ ਦੀ ਯੋਜਨਾ ਉਲੀਕੀ ਤਾਂ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਜਾ ਸਕੇ। ਇਹ ਯਾਤਰਾ 6 ਸਾਲ ਚੱਲੀ। ਆਗਰਾ ਹੁੰਦੇ ਹੋਏ ਅਲਾਹਾਬਾਦ, ਬਨਾਰਸ ਤੇ ਪਟਨਾ ਪੁੱਜੇ, ਜਿੱਥੇ ਮਾਤਾ ਗੁਜਰੀ ਜੀ ਨੂੰ ਸ਼ਰਧਾਲੂ ਸਿੱਖਾਂ ਦੀ ਮੇਜ਼ਬਾਨੀ ਦੇ ਵਿੱਚ ਛੱਡ ਕੇ ਅੱਗੇ ਚਲੇ ਗਏ। 1666 ਦੇ ਵਿੱਚ ਇੱਥੇ ਵਿੱਚ ਜਿਹੜਾ ਬੇਟਾ ਗੋਵਿੰਦ ਰਾਏ ਪੈਦਾ ਹੋਇਆ, ਗੁਰੂ ਜੀ ਢਾਕੇ ਤੱਕ ਗਏ ਜਾਣੀ ਕਿ ਬੰਗਾਲ ਤਾਈਂ, ਉਥੋਂ ਅਸਾਮ ਦਾ ਰੁੱਖ ਕੀਤਾ ਤੇ ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਗੁਰੂ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਦੇ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇੱਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ। ਹਕੂਮਤ ਇਸ ਗੱਲੋਂ ਜਿਹੜੀ ਬੇਚੈਨ ਸੀ ਕਿ ਥਾਂ ਥਾਂ ਧਰਮਸ਼ਾਲਾਵਾਂ ਉਸਰ ਰਹੀਆਂ ਨੇ ਤੇ ਇਨ੍ਹਾਂ ਧਰਮਸ਼ਾਲਾਵਾਂ ਦੇ ਵਿੱਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਦੇ ਕੋਲ ਪੁੱਜ ਰਿਹਾ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਤੇ ਮੰਦਰ ਧਰਮਸ਼ਾਲਾ ਢਾਈਆਂ ਜਾਣ। ਮੰਦਰ ਢਾਏ ਜਾਣ ਦਾ ਹੁਕਮ 1669 ਦੇ ਵਿੱਚ ਆਇਆ। 1671 ਦੇ ਵਿੱਚ ਜਦੋਂ ਗੁਰੂ ਜੀ ਮਾਖੇ ਵੱਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਹੋਣ ਦੇ ਲਈ ਕਿਹਾ, ਭੈ ਕਾਹੂ ਕੋ ਦੇਤ ਨੈ ਨਾ ਭੈ ਮਾਨਤ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ ਵਾਲੀ ਕਿਰਪਾਨ ਪਹਿਨ ਲਈ ਤੇ ਸਿੱਖ ਉਨ੍ਹਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਪਹਿਲੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। 2 ਸਾਲ ਬਾਅਦ ਗੁਰੂ ਜੀ ਨੇ ਪਹਾੜੀਆਂ ਦੇ ਵਿੱਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ ਉਨ੍ਹਾਂ ਦੇ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ। ਮਈ 1675 ਦੇ ਵਿੱਚ ਉਹ ਫਿਰ ਮਾਖੇ ਵੱਲ ਆ ਗਏ। ਇੱਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇੱਕ ਜੱਥਾ ਗੁਰੂ ਜੀ ਦੇ ਕੋਲ ਆਇਆ ਤੇ ਦੱਸਿਆ ਕਿ ਮੰਦਰ ਢਾ ਦਿੱਤੇ ਨੇ, ਇਸਲਾਮ ਧਾਰਨ ਕਰਨ ਦੇ ਲਈ ਜ਼ਬਰਦਸਤੀ ਕਰ ਰਹੇ ਨੇ। ਇਹ ਖ਼ਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲਿਆ। ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ। ਬੇਟੇ ਗੋਬਿੰਦ ਰਾਏ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫ਼ਤਾਰ ਕਰਨ ਦੇ ਉਪਰੰਤ ਉਨ੍ਹਾਂ ਨੂੰ ਕਿਹਾ, ਸਾਬਤ ਕਰਨ ਦੇ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਓ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਦੇ ਲਈ ਇਸਲਾਮ ਧਾਰਨ ਕਰੋ। ਦਿਖਾਉਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ, ਗੁਰੂ ਜੀ ਦੇ ਸਾਹਮਣੇ ਪਹਿਲਾਂ ਉਨ੍ਹਾਂ ਦੇ 3 ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ ਲਾਲ ਕਿਲ੍ਹੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ 11 ਨਵੰਬਰ 1675 ਨੂੰ। ਇਹ ਭਾਣਾ ਵਰਤ ਗਿਆ। ਵਫ਼ਾਦਾਰ ਬਾਲਮੀਕਿ ਸਿੱਖ ਭਾਈ ਜੈਤਾ ਜੀ, ਉਨ੍ਹਾਂ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਏ ਪਾਸ ਜਿਹੜਾ ਪਹੁੰਚਾਇਆ। 17ਵੀਂ ਸਦੀ ਦੇ ਮੁਗਲ ਰਾਜ ਵਿੱਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਏ ਕਿ ਔਰੰਗਜ਼ੇਬ, ਜਿਸ ਨੇ 1658
1707 ਦਾ ਜਿਹੜਾ ਸਮਾਂ ਹੈ ਵਿਚਕਾਰਲਾ ਤੱਕ ਰਾਜ ਕੀਤਾ। ਸਖਤੀ ਦੇ ਨਾਲ ਸ਼ਰਾਹ ਜਿਹੜੀ ਲਾਗੂ ਕਰਨ ਲੱਗ ਪਿਆ ਕਾਨੂੰਨ ਜਿਹੜਾ। ਨੱਚਣ ਗਾਉਣ ਸੰਗੀਤ ਤੇ ਪਾਬੰਦੀ ਲਾ ਦਿੱਤੀ ਦੱਸਣ ਲਈ ਕਿ ਸੰਜਮ ਦੇ ਵਿੱਚ ਰਹੋ। ਖੁਦ ਟੋਪੀਆਂ ਸਿਉਂ ਕੇ ਵੇਚਣ ਦੇ ਲਈ ਭੇਜਦਾ ਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖ਼ਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਦੇ ਵਿੱਚ ਬਾਦਸ਼ਾਹ ਹੱਥ ਦੇ ਨਾਲ ਕੁਰਾਨ ਲਿਖ ਰਿਹਾ। ਉਸਦੀ ਦੱਸੀ ਜਾਂਦੀ ਇੱਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਦੇ ਵਜੋਂ ਭੇਜੀ ਗਈ। ਮੁਸਲਮਾਨਾਂ ਦੇ ਲਈ ਸ਼ਰਾਬ ਪੀਣ ਦੀ ਮਨਾਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਕਿਹਾ ਕਿ ਜਜ਼ੀਆ ਦਿਓ। ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖਤਮ ਕੀਤਾ ਸੀ, ਪਹਿਲਾਂ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੂਜਾ ਪਾਠ ਕਰਦੇ ਸਨ ਉਹਨਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਖਿਆਲ ਨਾਲ ਬੀਜੇਪੀ ਨੇ ਕੀਤਾ ਸੀ, ਉਸ ਸਮੇਂ ਹਰਿਮੰਦਰ ਸਾਹਿਬ ਦੇ ਉੱਤੇ ਵੀ ਜਿਹੜਾ ਟੈਕਸ ਲਾ ਦਿੱਤਾ ਸੀ ਲੰਗਰ ਦੇ ਉੱਤੇ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾਹ ਦਿੱਤੇ ਗਏ। ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ਼ ਵੀ ਸੀ। ਉਸਦੇ ਰਾਜ ਕਾਲ ਦੇ ਵਿੱਚ ਸਰਹੱਦਾਂ ਦਾ ਵਿਸਤਾਰ ਹੋਇਆ ਤੇ ਕਸ਼ਮੀਰ ਦੇ ਉੱਤਰ ਦੇ ਵੱਲ ਤਿੱਬਤ ਤੇ ਕਬਜ਼ਾ ਕਰ ਲਿਆ। ਪੂਰਬ ਦੇ ਵੱਲ ਢਾਕੇ ਤੋਂ ਪਾਰ ਚਿੱਟਾਗਾਂਗ ਜਿੱਤ ਲਿਆ ਤੇ ਦੱਖਣ ਦੇ ਵਿੱਚ ਮੁਸਲਮਾਨ ਰਿਆਸਤਾਂ ਗੋਲਕੰਡਾ ਤੇ ਬੀਜਾਪੁਰ ਜਿੱਤ ਲਈਆਂ। ਸਟੇਟ ਦੇ ਵਿੱਚ ਬਗਾਵਤ ਸਿਰ ਚੁੱਕਣ ਲੱਗ ਪਈ। ਦਿੱਲੀ ਦੇ ਦੱਖਣ ਦੇ ਵਿੱਚ ਹਜ਼ਾਰਾਂ ਕਿਸਾਨ ਬਗਾਵਤ ਦੇ ਉੱਤੇ ਉੱਤਰ ਆਏ। ਦਿੱਲੀ ਦੁਆਬ ਦੇ ਨਾਰਨੋਲ ਪਰਗਾਣੇ ਦੇ ਵਿੱਚ 97 ਨੇ ਜਿਹੜਾ ਸੀ ਹਥਿਆਰ ਚੁੱਕ ਲਏ। ਸਤਨਾਮੀਆਂ ਨੇ ਹਥਿਆਰ ਚੁੱਕ ਲਏ ਤੇ ਉੱਤਰ ਪੱਛਮ ਦੇ ਵਿੱਚ ਖੁਸ਼ਹਾਲ ਖਾਨ ਖੱਟਕ ਨੇ ਪਖਤੂਨਵਾਦੀ ਦੇ ਵਿੱਚ ਹਨੇਰੀ ਲੈ ਆਉਂਦੀ ਸੀ, ਜਿੱਥੇ ਔਰੰਗਜ਼ੇਬ ਨੂੰ ਖੁਦ ਫੌਜ ਲੈ ਕੇ ਜਾਣਾ ਪੈ ਗਿਆ। ਰਾਜਸਥਾਨ ਦੇ ਇੱਕ ਸਦੀ ਤੋਂ ਵਫ਼ਾਦਾਰ ਚੱਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਦੇ ਵਿੱਚ ਸ਼ਿਵਾ ਜੀ ਨੇ, ਮਰਾਠਾ ਜੀ ਨੇ ਹਕੂਮਤ ਕਾਇਮ ਕਰ ਦਿੱਤੀ ਤੇ 1680 ਦੇ ਵਿੱਚ ਉਸਦੀ ਮੌਤ ਤੱਕ ਕਾਇਮ ਰਹੀ। ਬੇਸ਼ੱਕ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫ਼ਤਾਰ ਕਰਕੇ 1699 ਦੇ ਵਿੱਚ ਕਤਲ ਕਰ ਦਿੱਤਾ, ਪਰ ਮਰਾਠੇ ਝੁਕੇ ਨਾ। ਇਨ੍ਹਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਲ 1673 ਦੇ ਵਿੱਚ ਉਹ ਕਾਬਲ ਨੂੰ ਕੂਚ ਕਰਦਾ ਹੈ ਤੇ 1674 ਦੇ ਵਿੱਚ ਸ਼ਿਵਾ ਜੀ ਦੀ ਤਾਜਪੋਸ਼ੀ ਹੁੰਦੀ ਹੈ। 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ ਗੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉੱਪਰ ਸ਼ਕਤੀ ਜਿਹੜੀ ਸਖਤੀ ਕੀਤੀ। ਬੇਸ਼ੱਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਤੇ ਰਾਜ ਭਾਗ ਵਿੱਚ ਹਿੰਦੂਆਂ ਦੀ ਗਿਣਤੀ ਕੁਝ ਵਧੀ, ਪਰ ਦੋ ਵੱਡੇ ਮੰਦਰ, ਇੱਕ ਮਥੁਰਾ ਵਿੱਚ ਦੂਜਾ ਬਨਾਰਸ ਦੇ ਵਿੱਚ ਢਾਹ ਦਿੱਤੇ। ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਬਗਾਵਤ ਦਾ ਕਾਰਨ ਇਹੀ ਸੀ। 1671 ਤੋਂ 1673 ਤੱਕ ਦੇ ਸਮੇਂ ਦੇ ਵਿੱਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌ ਹੈ। ਇਹ ਫਿਦਈ ਖਾਨ ਜਿਹੜੇ ਸਨ ਕੋਕਾ ਔਰੰਗਜ਼ੇਬ ਦੇ ਮਤਰੇ ਭਰਾ ਦੀ ਨਿਗਰਾਨੀ ਦੇ ਵਿੱਚ ਜਿਹੜੀ ਉਸਰੀ ਜੋ ਲਾਹੌਰ ਦਾ ਸੂਬੇਦਾਰ ਸੀ। 300 ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਦੇ ਵਾਸਤੇ ਮੰਗਵਾਇਆ ਸੀ। ਲੰਮੇ ਸਮੇਂ ਤੱਕ ਪੰਜਾਬ ਦੇ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਦੇ ਨਾਲ ਸੰਧੀ ਕੀਤੀ, ਫਿਰ ਸ਼ਿਵਾ ਜੀ ਦੇ ਬੇਟੇ ਸ਼ੰਭਾ ਜੀ ਦੇ ਨਾਲ। ਇਸ ਦੇ ਨਾਲ ਔਰੰਗਜ਼ੇਬ ਨੂੰ ਦੱਖਣ ਦੇ ਵਿੱਚ ਬਾਗੀਆਂ ਦੇ ਵਿਰੁੱਧ ਸਿੰਜਣ ਦੇ ਲਈ ਮਜਬੂਰ ਹੋਣਾ ਪਿਆ। ਸ਼ਹਿਜ਼ਾਦਾ ਅਕਬਰ ਈਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ। ਉਸਨੇ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਤੇ ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਦੱਖਣ ਦੇ ਵਿੱਚ ਉਲਝਿਆ ਰਿਹਾ, ਜਿੱਥੇ ਉਸਦੀ ਮੌਤ ਹੋਈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ ਤੇ ਇਹ ਸੀ ਜੀ ਅੱਜ ਦਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਹੈ। ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਤੇ ਉਸਦੀ ਮੌਤ ਹੁੰਦੀ ਹੈ ਇਸ ਚੈਪਟਰ ਦੇ ਵਿੱਚ, ਤੇ ਉਸ ਤੋਂ ਅੱਗੇ 1707 ਤੇ 1757 ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ ਉਹਦਾ ਜ਼ਿਕਰ ਨਾਲ ਨਾਲ ਚੱਲੇਗਾ। ਜੀ ਦੋਸਤੋ, ਇਹ ਲਿਖਤ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ
ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੇ ਮੈਂ ਇੱਥੇ ਹੀ ਲੈਣਾ ਇਸ ਕਿਤਾਬ ਦੇ ਵਿੱਚੋਂ ਆਗਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੀ ਤੇ ਸੁਰਿੰਦਰ ਕੌਰ ਮਾਲ ਜੀ ਪਸੰਦ ਕਰ ਰਹੇ ਨੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਭ ਦੋਸਤਾਂ ਨੂੰ ਤੇ ਦਵਿੰਦਰ ਭਾਰਤ ਜੀ ਨੇ ਵੀ UAE ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 2 ਰਾਜਨ ਸੈਂਟ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਹੈ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਔਜਲਾ ਸਾਹਿਬ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਤੇ ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਆ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੁਹਾਡਾ ਵੀ ਔਜਲਾ ਸਾਹਿਬ ਕਹਿੰਦੇ ਚੋਣਾਂ ਲੁੱਟੀਆਂ ਜਾਂਦੀਆਂ ਜਿੱਤੀਆਂ ਨਹੀਂ ਤੇ ਔਜਲਾ ਸਾਹਿਬ ਕਹਿੰਦੇ ਲੋਕ ਕੁੱਟ ਕੇ ਲੁੱਟੇ ਜਾਂਦੇ ਨੇ ਪਰਮਿੰਦਰ ਜੀ ਕਹਿੰਦੇ ਆ ਕਿ ਵੱਡੇ ਵੀਰ ਔਜਲਾ ਸਾਹਿਬ ਕੀ ਕਰੀਏ ਲੋਕ ਵੀ ਟੁੱਟ ਪੈਣੇ ਨੇ ਮੁਕੱਦਰ ਸੋਰੀ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਬਾਰਨ ਵੀਰ ਸਹੀ ਕਿਹਾ ਤੁਸੀਂ ਔਜਲਾ ਸਾਹਿਬ ਕਹਿੰਦੇ ਆਮ ਆਦਮੀ ਤਾਂ ਰੋਵੇ ਪਰ ਕਹਿੰਦੇ ਜੱਜ ਦੇ ਪਿਓ ਵਕੀਲ ਵੀ ਰੋਂਦੇ ਆ ਜੀ ਤੇ ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ ਔਜਲਾ ਸਾਹਿਬ ਕਹਿੰਦੇ ਆ ਕਿ ਸਾਡੇ ਤਾਂ 5 ਪੈਸੇ ਦੇ ਕੇ 95 ਲੁੱਟੀ ਜਾਂਦੇ ਨੇ ਰਲ ਮਿਲ ਕੇ ਜੀ ਤੇ ਅੱਗੇ ਕਹਿੰਦੇ ਲੀਡਰ ਪਹਿਲਾਂ ਕਿਹੜਾ ਕਦੇ ਕਿਸੇ ਦੇਸ਼ ਗਏ ਨਹੀਂ ਬਿਲਕੁਲ ਜੀ ਇੱਧਰ ਗੇੜਾ ਲਾ ਹੀ ਜਾਂਦੇ ਆ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ ਔਜਲਾ ਸਾਹਿਬ ਕਹਿੰਦੇ ਵਧੀਆ ਸੁਲਝੇ ਵਿਚਾਰ ਰਾਜਨ ਜੀ ਦੇ ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਇਹ ਹਿਸਾਬ ਦੇ ਨਾਲ ਤਾਂ ਸੈਣੀ ਸਾਹਿਬ ਨਾਲ ਧੱਕਾ ਹੋ ਗਿਆ ਜੀ ਸੈਣੀ ਸਾਹਿਬ ਇਹ ਤਾਂ ਬਹੁਤ ਪੁਰਾਣਾ ਜੁਗਾੜ ਹੈ ਜੀ ਮੀਟਰ ਰੀਡਰਾਂ ਦਾ ਕਹਿੰਦੇ ਜੀ ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਜੀ ਮੁਕੱਦਰ ਵੀਰੇ ਸਿਸਟਮ ਉਲਝਿਆ ਬਹੁਤ ਹੈ ਜੀ ਬਹੁਤ ਉਲਝ ਗਿਆ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਲਵ ਯੂ ਪਿਆਰਿਓ ਤੇ ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਬਾਏ ਬਾਏ ਕਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਲਿਖਦੇ ਨੇ ਕਿ ਆਈਸ ਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ ਬਿਲਕੁਲ ਹੈ ਜੀ ਥੈਂਕ ਯੂ ਸਭ ਦੋਸਤਾਂ ਦਾ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ ਤੇ ਨਾਲ ਦੇ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਬਾਈ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਬੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਲੋ ਦੋਸਤੋ ਇੱਥੇ ਮੈਂ ਲੈਣਾ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ ਸੋਮਵਾਰ ਨੂੰ ਆਪਾਂ ਮਿਲਾਂਗੇ ਫਿਰ ਰਲ ਮਿਲ ਕੇ ਬੈਠਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਨਵਾਂ ਨਵੇਲਾ ਲੈ ਕੇ ਤੇ ਵੱਧ ਘੱਟ ਬੋਲ ਗਈ ਹੋਈ ਹੈ ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਵਾਂਗਾ ਤੇ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਕੱਲ ਨੂੰ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਜੀ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: सत श्रीकाल दोस्तों, प्रोग्राम सिक्ख्या ते रुजगार लैके मैं समरदीप सिंह शमी तुहाडी सेवा च हाजिर हाँ। और सिक्ख्या ते रुजगार दोनों ही शब्द जिहड़े ने ओह साडी जिंदगी च बहुत अहम ने, और जिवें साहां दी महत्ता साडे वास्ते है, उसे तरह ही दोनों शब्द जिहड़े है आउंदे जांदे साह वांग साडी जिंदगी च रोल प्ले करदे आ। इस करके ये कहा जाता है कि चाहे वो तुहाडी पढ़ाई लिखाई का ट्रैक है, चाहे वो तुहाडी किते की चोण, वो बहुत ही सोच समझ के सानू जिहड़ा है उहदी करनी चाहिए है, दूर अंदेशी रखनी चाहिए है। ये एक बहुत ही अहम विषय है कि किवें आपां अपने किते दी जिंदगी दी चोण करनी है और किवें आपां उहनूं सुपने जिहड़े सच करने है। और मैनूं बड़ी खुशी है स्वागत करदिआं अपने स्टूडियो दे विच डॉक्टर हिमांशु अग्रवाल जी, IAS SDM दसूहा जी, उन्हां दा साडे स्टूडियो च पधारण ते, जिहड़े अज साडे नाल सिक्ख्या ते रुजगार दे विच विशेष तौर ते गल्लबात करन लई पहुंचे ने। बहुत बहुत स्वागत है सर तुहाडा।
1: थैंक
0: तो
1: यू शमी जी।
0: सर, जिवें आपां आम तौर ते गल्लां करदे हां कि पेरेंट्स चिंतित रहिंदे आ बच्चिआं लई कि उह किवें आपणे बच्चे नूं सही दिशा ही नहीं लभदी कि आह साडा बच्चा साडे कहिणे च ही नहीं हैगा जी, दसो इहनूं आपां की समझाइए। आपां बधेरा मता मारदे हां जी, तुसीं पढ़ लिख के कुछ बण जाओ, लेकिन वो कुछ बन जो जो कुछ शब्द है इन्हों डिफाइन नहीं कर पाते, तो ये बच्चा बच्चे लिए भी कन्फ्यूजन है तो पेरेंट्स के लिए भी कन्फ्यूजन है। तो किमें ये जो किमें वो चोन कर सकते हैं वधिया, बच्चे को किमें गाइड कर।
1: पेरेंट्स का चिंता करना बिल्कुल वाजिब है, बट एक गल मैं कहनी चाहवाँगा कि चिंता के नाल नाल कुछ एफर्ट्स भी पेरेंट्स वालों अपने बच्चे दे लाने बहुत जरूरी ने, खास करके अजकल के समय के विच। जे आपां सिर्फ चिंता करते रहेंगे कि साडा बच्चा कुछ कर नहीं रहा, साडा बच्चा स्कूल च पढ़ता नहीं है, साडे बच्चे नूं टीचर्स ध्यान नहीं देंदे, स्कूल च फैसिलिटीज नहीं है, आके दोस्तों नाल खेलता रहिंदा है, पढ़ाई विच बिल्कुल इंट्रस्ट नहीं हैगा। पर आप जिहड़े फादर ने और रात नूं 9 बजे आ रहे ने काम तो, जिहड़ी मदर है वो पार्टी से जा रहे ने, अपने गुआंढियां नाल गल्लां कर रहे ने, रात नूं टीवी वेख रहे ने, वो जे इस तरह की करांगे कि उहदा कोई फायदा नहीं है।
0: बिल्कुल
1: उन्हां नूं जे चिंता करनी है तो अपने बच्चों के टाइम देना भी उन्ना ही इक्वली इंपॉर्टेंट है, ता ही उस तो बाद जो बच्चे नहीं सुनते फिर उन्होंने चिंता बिल्कुल जेन्युइन हैगी। कि बच्चा एक जिहड़ा छोटा बच्चा होंदा है कच्ची मिट्टी होंदा है, जिवें आपां
0: बिल्कुल
1: घड़ा बनाउंदे आ घुमार बनाउंदा है,
0: हाँ
1: उहनूं
0: जी
1: जिहड़ा पेरेंट्स है घुमार उहनूं अपना एफर्ट देना, जिस तरह वो शेप कर दूगा बचपन दे विच उसी तरह वो वधिया घड़ा जिहड़ा बाद च
0: बिल्कुल
1: बनूगा।
0: बिल्कुल
1: तो
0: सही
1: इस
0: कह रहे
1: करके पेरेंट्स नूं माता नूं पिता नूं अपना स्कूल तो बाद जो टाइम है और जितना ज़्यादा डेडिकेट करेंगे उन्ना उन्ना का बच्चा आगे बढ़ के वधिया जड़ा है एक सिटीजन बन सकता है।
0: जी। बस वो जो कुछ है उन्होंने पहला अपने माइंड में भी उन्होंने क्लियर करना पैना है कि ये बनेगी, लेकिन कई बार आप ये देखते हैं जी कि जोड़े पेरेंट्स आ, मान लो वो जिंदगी कुछ बनना चाहते थे, कुछ उही सेम कुछ कि वो डॉक्टर बनना चाहते थे मान लो, तो वो अपने बच्चों भी सोचते हैं कि इन्हों जरूर आप बना देंगे, आप बने नहीं, तो बच्चे का रुझान नहीं, वो देखते कि बच्चा की बनना चाहता है कि नहीं, तो उस हालात जोड़े है किस तरह के बन जाते हैं जो बच्चे इदा आप कहते हैं।
1: बच्चों के विच आपां फिल्मां च भी दिखाते हैं कि जो पैदा होंगे उदों ही एक टैग ला दिता जाता है कि इनू वड्डा हो गया मैं डॉक्टर बनाऊंगा। मे
0: हाँ
1: भी
0: जी हाँ
1: जिवें
0: जी
1: तुहाडी गल है कि उन्हें पेरेंट्स ने आप सोचा होना कि मैं डॉक्टर बनना चाहता सी या इंजीनियर बनना चाहता सी पर मैं बन नहीं सकया, वो अपनी
0: बिल्कुल
1: आसा जिहड़ी बच्चों के पैदा होंदे ही थोप देंदे ने कि इनू दा वड्डा हो गया मैं डॉक्टर
0: कि
1: बनाना
0: कोई
1: है
0: हाँ जी हाँ
1: या
0: जी
1: इंजीनियर बनाना है। KG तो लै के पहली तो लै के 10वीं तक वो उही टैग लै के कैरी करता बच्चा कि भाई मैं तो वड्डे होकर डॉक्टर बनना है। डॉक्टर बनना इंजीनियर बनना ये पैदा होंदे ही या पहली क्लास से डिसाइड नहीं होंदा, कुछ इंटरेस्ट
0: जी
1: जिहड़े हैगे बच्चे दे डेवलप होंदे हैं किसी पर्टिकुलर सब्जेक्ट दे विच। जे
0: हाँ
1: मैथ च
0: जी
1: चंगा है तां 8वीं 9वीं 10वीं च बंदा डिसाइड कर सकदा है कि मैं इंजीनियरिंग लाइन विच चला जावां। जे उहदी सोशल स्टडीज या इस तरह आर्ट्स के सब्जेक्ट उहनूं चंगे लगदे ने तो वो आर्ट्स वल जा सकदा है, जे उहनूं
0: जी
1: मेडिकल बायो दे सब्जेक्ट चंगे लगदे ने तां वो मेडिकल लाइन चूज कर सकदा है। बट
0: बिल्कुल
1: वो स्टेज आउंदी है बच्चे दे करियर च 8th 9th 10th तक। अब पेरेंट्स का जिहड़ा फर्ज है वो ये है कि 8वीं तक बच्चे नूं उस 8वीं तक लैके जाने लिए ग्रूम करे। ग्रूम
0: जी
1: किस
0: जी
1: तरह
0: जी
1: कर सकते हैं कि
0: हाँ जी
1: बच्चों के इंटरेस्ट नूं समझने की कोशिश करे, उन्होंने टाइम दे, उसके दोस्ती किस किड़े किड़े बच्चों नाल उसकी दोस्ती हो रही है, वो की कर रहा है, किड़ी खेडां च उसका इंटरेस्ट है, स्कूल तो आउन तो बाद वो की करता है,
0: मॉनिटरिंग
1: उसके
0: तो होए।
1: टीचर्स किस तरह मोनिटरिंग जो करेंगे 8वीं तक उन्होंने प्रिपेयर करेंगे, एक लॉन्च पैड देंगे
0: जी
1: 8वीं
0: जी
1: 9वीं तक,
0: बिल्कुल
1: उस तो बाद जो बच्चा अपने करियर के टेक ऑफ कर सकता है। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ
0: ਤਾਂ ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੇ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਇੰਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮੈਂ ਗੱਲ ਹੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ
0: ਇਹ
1: ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ
1: ਦੋ
0: ਕੋਈ ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ,
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ ਤਾਂ ਆ
0: ਤਾਰੇ
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਤੋਂ ਜ਼ਿਆਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਿਆ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
0: ਪਲੱਸ ਪੁਆਇੰਟ,
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ,
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ।
1: ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਹੈ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ।
0: ਔਰ
1: ਉਦੋਂ
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ
1: ਵੇਲੇ ਮਤਲਬ
0: ਜੀ,
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
0: ਸਹੀ
1: ਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ,
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ
0: ਜੀ
1: ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ ਵਿੱਚ,
0: ਬਿਲਕੁਲ
1: ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਪਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ, ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਇਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, तो बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना। सो बेसिकली डीसी बनना या सिविल सर्विस जाना एक एक बहुत ही एक मल्टी प्रॉन्ग चीज का एक प्रॉन्ग है। साढ़े को अगे करियर से इन्नी ऑप्शंस ने, स्पोर्ट्स पर्सन ओलंपिक से तुसी कुछ कर लो। असी देखिया 2016 के ओलंपिक के
0: हाँ जी
1: जेडे
0: हाँ
1: भी
0: जी
1: मेडलिस्ट है अज वो कितने पहुंच चुके ने,
0: बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी को एक्टिंग का शौक होंगे, कोई बच्चा इस तरह का इनहेरेंट टैलेंट होंगे है,
0: बिल्कुल
1: तुसी
0: बिल्कुल
1: एक्टिंग
0: हाँ
1: लाइन से चले
0: जी
1: जाओ। सिंगिंग का शौक है अपने अपने ही एरिया च, किन्ने सिंगर तुहाडे थ्रू
0: हाँ
1: ही मैंने पता
0: वाकई
1: लग
0: हाँ
1: गया
0: जी हाँ जी
1: सीगा।
0: बिल्कुल जी
1: तो किसी दे कोई भी टैलेंट हैगा जे नु एक्सप्लोर करे माइंड दा, असी बिल्कुल 5 तो 10% आपां एक्सप्लोर करदे हां, आपां माइंड नु
0: हाँ
1: होर
0: जी
1: एक्सपेंड करके एक्सप्लोर करिए, तुसी किते दे किते पहुंच सकदे हो किसी भी लाइन दे विच।
0: बिल्कुल सर बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरिया जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साल, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लिए फीसां विच रियायतां दित्तियां जांदियां हैं। विद्यार्थियों के खेडन लिए खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हैं। लाइब्रेरी विच वख वख विषयां ते 52 जर्नल उपलब्ध हन। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यताक खेतर विच भी एक नवी पछाण बनी।
0: हाँ जी दोस्तों स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो में मौजूद ने डॉक्टर हिमांशु अग्रवाल जी IAS जो बतौर SDM दसूआ विच तैनात ने, ते बच्चों के भविख में लैके फिक्रमंद ने, चिंतित ने, ते उन्होंने बहुत वधिया उसारू सीधा दे रहे हैं। और डॉक्टर साहब आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर चल जांदे आ। इह किदां दा फैसला बच्चे जिहड़ा इहदा प्रभाव पै सकदा उहनां ते?
1: कई बारी इन्हां गल्लां दा चंगा प्रभाव पैंदा हैगा बच्चों के, कि कई बारी उन्होंने कोई गाइडेंस देने वाला नहीं हुंदा, बट एक सपोर्ट सिस्टम तुहानू जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा है जे वह पुल ऑफ कर सकता हैगा। बट ये अल्टीमेट डिसीजन जो 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
0: हाँ जी हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड नूं एक कहने इंसाफ दे पाऊगा
0: हाँ
1: जी
0: हाँ
1: जी
0: जी
1: राह
0: हाँ
1: वो
0: जी
1: तुर पाया
0: बिल्कुल
1: है।
0: बिल्कुल
1: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
0: हाँ जी हाँ
1: वो
0: जी
1: कर
0: हाँ
1: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
0: उधर
1: हूँ,
0: आ गया
1: उस वेले देखो अकेला डिसीजन लेना कई कई बच्चे ले भी लेंगे ने,
0: हाँ
1: बट
0: जी हाँ
1: उस
0: जी
1: वेले अगेन जे उन्होंने कोई कोई सीधे राह पा दे जिन्होंने आप
0: जी
1: कहते हैं कि सीधे राह पाना,
0: हाँ जी हाँ जी हाँ जी
1: पेरेंट टीचर नु कह दे कि भाई दिस इज योर कैलिबर
0: ओके
1: कैलिबर तुसी ये कर सकते हो, ये तुहाडे तो नहीं हो सकता। जे उस वेले
0: जी
1: उन्होंने क्लीयर क्लैरिटी ऑफ माइंड हो जाए तो वह काफ़ी जरा आने वाले जो साल है, इनफैक्ट आने वाला पूरा करियर वह जरा बन सकता है या बिगड़ सकता है।
0: बिल्कुल
1: ये
0: बिल्कुल हाँ
1: अगेन स्कूल साडा एक सिस्टम जरा टीचिंग का सिस्टम है वो
0: जी हाँ
1: इन्ना
0: जी
1: स्ट्रोंोंग होना चाहिए है। टीचर्स नू कई बार नहीं पता होंगे कि अगर करियर के बच्चे तो की कराना है, थोड़ा उन्होंने भी ध्यान देना चाहिए अपने जोड़े विद्यार्थी है अपना, जिवें आपका बच्चा हो
0: हाँ जी बस
1: वो
0: उन्हें ही
1: समझ के
0: चाहिए
1: जे
0: हाँ जी हाँ जी
1: उन्होंने काउंसल कर सकते हैं तो बहुत उन्होंने वधिया
0: बिल्कुल
1: रहता, वरदान साबित हो सकता है ये गल।
0: बिल्कुल बिल्कुल सर बिल्कुल जी ये तो गल ठीक है जी। जे उन्होंने मौके पर कोई गाइडेंस मिल जाए, तो एक आप आम सुनते रहने कि जोड़े दूसरे देश आ उन्होंने बच्चों का टैलेंट ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਵੋ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਤੋਂ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਤਾਂ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂ ਜੀ
1: ਹੁਣ
0: ਹਾਂ
1: ਤਾਂ
0: ਜੀ ਹਾਂ
1: ਦਿੱਲੀ
0: ਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ। ਹਾਂ
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂ ਜੀ ਹਾਂ ਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂ ਜੀ ਹਾਂ
1: ਕਿ
0: ਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ ਹੈ,
1: ਬਹੁਤ ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ ਜਿਵੇਂ
0: ਜ਼ਰੂਰੀ
1: ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਤੇ ਆ ਜਾਓ। ਤੇ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ,
0: ਹਾਂ ਜੀ
1: 1% ਹੀ ਤੁਹਾਡੇ ਸਕਸੈਸ ਚਾਂਸਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਐਂਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਮੰਗੇ ਨੇ,
0: ਜੀ
1: ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉਹੀ
1: ਬਿਲਕੁਲ
0: ਹੀ ਜ਼ਿੰਦਗੀ ਆ,
1: ਬਿਲਕੁਲ।
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
1: ਬਿਲਕੁਲ,
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਆ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਅਨੀਲ
1: ਕਿਤੇ
0: ਜੀ,
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ,
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ ਹੈ,
0: ਸਾਰਾ ਹੋਇਆ
1: ਅਤੇ
0: ਹੈ
1: ਮੈਂ
0: ਆਪਣੇ
1: ਆਪਣੀ
0: ਲਈ।
1: ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ
1: ਕਾਫੀ
0: ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਹਾਂ ਲੋਇਸ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿਹਨੇ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ।
1: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
0: ਬਿਲਕੁਲ
1: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
0: ਹਾਂਜੀ
1: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾਫਾੜੀ
0: ਠੀਕ
1: ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ।
0: ਕਿਆ
1: ਤੇ ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅਜੇ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तो
0: हाँ जी
1: उन्होंने
0: हाँ
1: असं प्रॉपर उन्होंने इनफॉर्मेशन प्रोवाइड करते रहने हैं, तो बच्चे उत्थे भी आके इस चीज़ का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखते हैं कि मेरे फ्रेंड्स ने कि विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरी
0: लाई लग बन के एक दूजे दे नाल चल
1: बिल्कुल।
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नु कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्होंने जिहड़े माँ बाप ने
1: बिल्कुल
0: ओह
1: है
0: भी
1: बिल्कुल।
0: बहुत घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकते हैं।
1: हाँ जी
0: कोई इन्हां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उन्हां दे
0: जी
1: अग्गे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उन्ना ही हथ उन्हां दे पेरेंट्स दा भी हुंदा है,
0: बिल्कुल जी
1: माता पिता दा भी उन्ना ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ ਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀ�ं ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਰਬਾਨੰਦ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ,

0: ਪੇਸ਼
1: ਬਿਲਕੁਲ
0: ਹੀ ਨਹੀਂ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
0: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਆਹਾ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ।
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ +2 ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ।
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: ਹਾਂਜੀ

0: मोस्टली ਜਿਹੜੇ ਐ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ,
0: ਜਿੱਦਾਂ ਰੀਜ਼ਨਿੰਗ ਪਾਰਟ ਹੋ ਗਿਆ, ਜੀਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ। ਥੋੜੀ ਬਹੁਤੀ ਵੇਰੀਏਸ਼ਨਸ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ,
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ,
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
0: ਬਟ
1: ਮੈਨੂੰ, ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਛ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੇ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
0: ਜਾਂ
1: ਜੀ,
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਇੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ। ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ, ਚਾਹੇ ਖੇਤ ਹੋਵੇ ਜਾਂ ਹੋਵੇ ਦਫ਼ਤਰ, ਦਿਨ ਰਾਤ ਮਿਹਨਤਾਂ ਕਰਦੇ ਹਾਂ। ਮਜ਼ਦੂਰ ਪੱਖੀ ਸਰਕਾਰਾਂ ਹੋਣ ਜੇ ਫਿਰ ਖੁਦਕੁਸ਼ੀਆਂ ਕਿਉਂ ਕਰਦੇ ਹਾਂ। ਕੁਲਵੰਤ ਹੱਕਾਂ ਨੂੰ ਸਮਝੇ ਨਾ ਕੋਈ, ਕੁਲਵੰਤ ਹੱਕਾਂ ਨੂੰ ਸਮਝੇ ਨਾ ਕੋਈ, ਤਾਈਓ ਹੱਕ

0: ਜਿਉਣ ਲਈ ਮਿਹਨਤ ਕਰਦੇ ਹਾਂ, ਜਿਉਣ ਲਈ ਮਿਹਨਤ ਕਰਦੇ ਹਾਂ।
1: ਪਿਆਰੇ ਸਰੋਤਿਓ, ਤੁਸੀਂ ਹੁਣੇ ਹੀ ਕੁਲਵੰਤ ਸਿੰਘ ਸਹਿਦੋ ਜੀ ਦੀ ਕਵਿਤਾ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ ਸੁਣ ਕੇ ਹਟੇ ਹੋ, ਅਤੇ ਹੁਣ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਜਿਹੜੇ ਪੰਜਾਬੀ ਦੇ ਨਵੇਂ ਉੱਭਰਦੇ ਗਾਇਕ ਹਨ, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ।

ਕਰ ਕਰਕੇ ਮੈਨੂੰ ਯਾਦ, ਰੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ। ਬੱਦਲਾਂ ਦੇ ਵਿੱਚ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ, ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗ

0: ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਕਦੋਂ? ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿਗਾ ਜੀ ਆਇਆ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

पक्का वो जो होण देवे कच्चिआं दी हानी ना, कच्चिआं च पल रही जून।

0: ਹੋਇਲਾ, ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

0: Custom kitchen work, custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Big Parage 604-377-1092, British Columbia. Bestwood Kitchen Cabinets Ltd.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway Suite 436 Renton Washington 98057 washingtonfreightservice.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ 4 June 2026 ਦਾ ਦਿਹਾੜਾ ਅਤੇ ਵੀਰਵਾਰ ਵਾਲਾ ਦਿਨ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਦੇ ਵਿੱਚ ਇੱਕ ਦੂਸਰੇ ਦਾ ਸਾਥ ਨਿਭਾਵਾਂਗੇ ਅਤੇ ਗੱਲਾਂ ਤੁਹਾਨੂੰ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ, ਅਮੈਰੀਕਾ ਤੱਕ ਦੀਆਂ ਸੁਣਾਵਾਂਗੇ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਅੱਜ ਦਾ ਵਿਚਾਰ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਅਤੇ ਨਾਲ ਅੱਜ ਇੱਕ ਕਹਾਣੀ ਘਰ ਵਾਲੀ ਤੁਹਾਨੂੰ ਸੁਣਾਵਾਂਗੇ ਅਤੇ ਜਿਵੇਂ ਹੀ ਸਮਾਂ ਜਿਹੜਾ ਇਜਾਜ਼ਤ ਦੇਵੇਗਾ ਅਤੇ ਉਸ ਤੋਂ ਬਾਅਦ ਫਿਰ ਆਪਾਂ ਜਾਣ ਦੀ ਵੀ ਗੱਲ ਪਾਵਾਂਗੇ। ਅਤੇ ਲਓ ਦੋਸਤੋ, ਅੱਜ 4 June ਦੋਸਤਾਂ ਦਾ ਸਭ ਦਾ ਨਿੱਘਾ ਸਵਾਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ ਨਾਲ ਜੁੜੇ ਹੋਏ ਹੋ। ਪਰਮਿੰਦਰ ਬਾਈ ਜੀ ਨੇ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭੇਜ ਦਿੱਤੇ ਆ। ਸਭ ਤੋਂ ਪਹਿਲਾਂ ਭਾਰਤ ਸਾਹਿਬ ਅਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ। ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਵੀ ਅਤੇ ਲਾਈਕ ਨੰਬਰ 2 ਕਹਿੰਦੇ ਨੇ। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ। ਸੁਰਿੰਦਰ ਕੌਰ ਮਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਅਤੇ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ। ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਫਿਰ ਕਰਦੇ ਹਾਂਗਾ ਜ਼ਿੰਦਗੀਨਾਮਾ ਹਾਲੇ ਦੁਨੀਆ ਦਾ ਅਤੇ ਪਾਉਂਦੇ ਹਾਂ ਬਾਅਦ 7:12 ਦਾ ਸਮਾਂ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਹੋ ਗਿਆ ਅਤੇ ਭਾਰਤ ਦੇ ਵਿੱਚ ਰਾਤ ਦੇ 9:42 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:12 ਘੜੀਆਂ ਦੇ ਉੱਤੇ ਨੇ ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:12, UK ਦੇ ਵਿੱਚ ਸ਼ਾਮ ਦੇ ਆਪਣੇ 5:12 ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਘੜੀਆਂ ਦੇ ਉੱਤੇ ਸਮਾਂ ਅਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:12 ਦੀ ਹੈ। ਅਤੇ ਲੋਕ ਕਰਦੇ ਹਾਂ ਫਿਰ ਅੱਗਾ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟਾਂ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਸਕਦੇ ਹੋ ਜਾਂ ਫੋਨ ਨੰਬਰ ਕਾਲ ਕਰਕੇ ਵੀ ਜਿਹੜੀ ਹੈ ਉਹਦੇ ਉੱਤੇ ਵੀ ਦਰੁਸਤ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਸੁਣਨ ਦੇ ਵਿੱਚ ਆ ਰਹੀ ਹੈ। ਅੱਜ ਦੇ ਵਿਚਾਰ ਦੇ ਵੱਲ ਨੂੰ ਚਲੀਏ ਅਤੇ ਆਪਣੀ ਅਮੀਰੀ ਵੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ ਵੇਖੋ, ਭਗਤ ਪੂਰਨ ਸਿੰਘ ਹੋਣਾ ਦਾ ਇਹ ਕਥਨ ਹੈ। ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਉਹਨਾਂ ਨੂੰ ਯਾਦ ਵੀ ਕਰਾਂਗੇ ਭਗਤ ਪੂਰਨ ਸਿੰਘ ਹੋਣਾ ਨੂੰ। ਅਤੇ 1904 ਦੇ ਵਿੱਚ ਭਗਤ ਪੂਰਨ ਸਿੰਘ ਹੋਣੀ ਪਿੰਗਲਵਾੜੇ ਦੇ ਬਾਨੀ ਉਹਨਾਂ ਦਾ ਜਿਹੜਾ ਸੀ ਰਾਜੇਵਾਲ ਲੁਧਿਆਣਾ ਵਿਖੇ ਉਹਨਾਂ ਦਾ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ। ਅਤੇ ਉਹਨਾਂ ਦੇ ਕਾਰਜ ਕੀਤੇ ਉਹਨਾਂ ਨੂੰ ਯਾਦ ਕਰਾਂਗੇ। ਅਤੇ ਅੱਜ ਦੇ ਦਿਹਾੜੇ ਦੇ ਉੱਤੇ 4 June 1845 ਦੇ ਵਿੱਚ ਅਮੈਰੀਕਾ ਅਤੇ ਮੈਕਸੀਕੋ ਦੇ ਵਿਚਕਾਰ ਜਿਹੜਾ ਯੁੱਧ ਹੋਇਆ ਸੀ ਤੇ 1929 ਦੇ ਵਿੱਚ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਕੇਸ ਦੀ ਸੈਸ਼ਨ ਜੱਜ ਲਿਓਨਾਰਡ ਮਿਡਲਟਨ ਨੇ ਜਿਹੜਾ ਸੀ ਸੁਣਵਾਈ ਸ਼ੁਰੂ ਕੀਤੀ ਸੀ। 1984 ਦੇ ਵਿੱਚ ਫੌਜ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਸਵੇਰੇ 4:40 ਦੇ ਉੱਤੇ ਹਮਲਾ, ਜਦਕਿ ਜਨਰਲ ਬਰਾੜ ਅਨੁਸਾਰ 5 ਜੂਨ ਸ਼ਾਮ 7 ਜਿਹੜਾ ਸ਼ੁਰੂ ਹੋਇਆ। 1999 ਦੇ ਵਿੱਚ ਚੀਨ ਦੇ ਤਿਆਨਾਮੈਨ ਚੌਂਕ ਦੇ ਵਿੱਚ ਹਜ਼ਾਰਾਂ ਜਿਹੜੇ ਸਨ ਵਿਦਿਆਰਥੀਆਂ ਦੇ ਸੰਘਰਸ਼ ਨੂੰ ਜਿਹੜਾ ਕੁਚਲਿਆ ਗਿਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਤਾਂ ਦੋਸਤੋ ਉਹਨਾਂ ਦਾ ਗੱਲਬਾਤ ਥੋੜ੍ਹੀ ਜਿਹੀ ਕਰਦੇ ਹਾਂ, ਫਿਰ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਭਗਤ ਪੂਰਨ ਸਿੰਘ ਜੀ ਪੰਜਾਬ ਦੇ ਉੱਘੇ ਸਮਾਜ ਸੇਵੀ, ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਸਰਬ ਭਾਰਤ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸਥਾਪਿਤ ਕਰਨ ਕਰਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਜਿਹੜੀ ਹੈ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਰੋਣੋ ਨੇੜੇ ਖੰਨਾ ਦੇ ਵਿੱਚ ਜਿਹੜਾ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੁੰਦਾ ਹੈ ਅਤੇ ਪਿਤਾ ਛਿੱਬੂ ਮੱਲ ਦੇ ਘਰ ਦੇ ਵਿੱਚ। ਪਿਤਾ ਸ਼ਾਹੂਕਾਰਾਂ ਕਰਦੇ ਸਨ ਅਤੇ ਆਪ ਦਾ ਜਿਹੜਾ ਬਚਪਨ ਸੀ ਉਹਨਾਂ ਦਾ ਨਾਂ ਰਾਮਜੀ ਦਾਸ ਸੀਗਾ। ਪਹਿਲਾਂ ਭਗਤ ਪੂਰਨ ਸਿੰਘ ਉਹਨਾਂ ਤੋਂ ਪਹਿਲਾਂ ਰਾਮਜੀ ਦਾਸ। ਆਪ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਗਿਆ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਜਿਹੜਾ ਪੜ੍ਹਨਾ ਜਾਰੀ ਰੱਖਿਆ। ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ ਸਾਹਿਤ ਰਸ

ਦੇ ਜਿਹੜਾ ਜਿੰਨੇ ਵੀ ਕੰਮ ਹੁੰਦੇ ਸਨ ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ ਜਿਨ੍ਹਾਂ ਵਧੇਰੇ ਕਾਗਜ਼ ਵਰਤਿਆ ਜਾਂਦਾ। ਉਹਨਾਂ ਨੇ ਜਿਹੜਾ ਵਧੇਰੇ ਰੁੱਖ ਕੱਟੇ ਜਾਂਦੇ ਉਹਦਾ ਵਿਰੋਧ ਕੀਤਾ। ਅੱਜ ਵੀ ਧਾਰਮਿਕ ਥਾਵਾਂ ਦੇ ਉੱਤੇ ਪਿੰਗਲਵਾੜਾ ਸੰਸਥਾਵਾਂ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਹੀ ਉਹਨਾਂ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ। ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਰਹੇ। ਭਗਤ ਜੀ ਨੇ ਪਿੰਗਲਵਾੜਾ ਦੇ ਵਿੱਚ ਏਸੀ ਨਹੀਂ ਲਗਾਉਣਾ ਚਾਹਿਆ, ਲੱਗਣ ਦਿੱਤਾ, ਕਿਉਂਕਿ ਵਾਯੂਮੰਡਲ ਵਿਚਲੀ ਜਿਹੜੀ ਆ ਅਯੋਨ ਪਰਤ ਹੈ ਉਹਦੇ ਵਿੱਚ ਛੇਕ ਹੋ ਰਹੇ ਨੇ। ਭਗਤ ਜੀ ਨੇ ਖੱਦਰ ਦਾ ਜਿਹੜਾ ਰੱਜ ਕੇ ਪ੍ਰਚਾਰ ਕੀਤਾ। ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਨੇ ਤਾਂ ਸੱਚੀ ਗੱਲ ਇਹ ਵੀ ਹੈ ਕਿ ਇਸ ਗੱਲ ਦੇ ਉੱਤੇ ਸਿਰਜਕ ਅਤੇ ਪ੍ਰਚਾਰਕ ਹੋਣ ਦਾ ਅਸਲ ਜਿਹੜਾ ਸਹਿਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ। ਪਿੰਗਲਵਾੜਾ ਦੀ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਕੋਈ 4 ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ ਅਤੇ ਭਗਤ ਜੀ ਨੇ ਉਸ ਬੱਚੇ ਦੀ ਜਿਹੜੀ ਸੇਵਾ ਸੰਭਾਲ 1934 ਤੋਂ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਪਿੰਗਲਵਾੜੇ ਦੀ ਸਥਾਪਨਾ ਕੀਤੀ ਜਾਂਦੀ ਹੈ। ਅਤੇ 1934 ਤੋਂ ਕਰਨੀ ਸ਼ੁਰੂ ਕੀਤੀ ਅਤੇ ਉਸਦਾ ਨਾਮ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਜਿਹੜਾ ਖਿਆਲ ਰਾਮਜੀ ਦਾਸ ਭਗਤ ਪੂਰਨ ਸਿੰਘ ਜੀ ਹੁਣਾਂ ਨੂੰ ਜਿਹੜਾ ਸੀ ਆਇਆ ਅਤੇ ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਅਧਿਆਇ ਜਿਹੜਾ ਸੀ ਪੰਨਾ ਜਿਹੜਾ ਜੁੜ ਗਿਆ। ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਦੇ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ 'ਤੇ ਜਦ ਭਾਰੀ ਕਹਿਰ ਟੁੱਟਿਆ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਝੁੱਕ ਕੇ ਰਿਫਿਊਜੀ ਕੈਂਪ ਦੇ ਵਿੱਚ ਪਹੁੰਚੇ ਜਿੱਥੇ ਆਪ ਨੇ ਤਨ ਮਨ ਦੇ ਨਾਲ ਸੇਵਾ ਨਿਭਾਈ। 1958 ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੋਰਾ ਅਤੇ ਗੋਇੰਦਵਾਲ ਬ੍ਰਾਂਚਾਂ ਦੇ ਵਿੱਚ 1200 ਦੇ ਕਰੀਬ ਲਾਵਾਰਸ ਮਰੀਜ਼ ਜਿਹੜੇ ਦਾਖਲ ਨੇ। ਉਹਨਾਂ ਦੀ ਸੇਵਾ ਸੰਭਾਲ ਦੇ ਲਈ ਸਿਹਤ ਕਰਮਚਾਰੀ ਅਤੇ ਸਟਾਫ ਤਾਇਨਾਤ ਹੈ। ਪਿੰਗਲਵਾੜੇ ਦੇ ਵਿੱਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਜਿਹੜੀਆਂ ਟਰਾਮਾ ਵੈਨ GT ਰੋਡ ਦੇ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਦੇ ਵਿੱਚ ਇੱਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਨੇ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿੱਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਅਤੇ ਉਹਨਾਂ ਦੇ ਜਾਣਛੀਨ ਡਾਕਟਰ ਬੀਬੀ ਇੰਦਰਜੀਤ ਕੌਰ ਹੁਣਾਂ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ ਅਤੇ ਜਨਮ ਤੁਮਾਰੇ ਲੇਖੇ ਨਾਂ ਦੀ ਇਹ ਜਿਹੜੀ ਇੱਕ ਫੀਚਰ ਫਿਲਮ ਬਣੀ ਜੋ ਭਗਤ ਜੀ ਦੇ ਜੀਵਨ ਦੇ ਉੱਤੇ ਬਣਾਈ ਗਈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿੱਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਦਿਆਂ ਅਤੇ ਉਹਨਾਂ ਦੇ ਜਾਣਛੀਨ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕੀਤੀ, ਇਹ ਜਨਮ ਤੁਮਾਰੇ ਲੇਖੇ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਸਨਮਾਨਾਂ ਦੇ ਨਾਲ ਜਿਹੜਾ ਸਨਮਾਨ ਕੀਤਾ ਗਿਆ ਉਹਨਾਂ ਦਾ ਬੜੇ ਵੱਡੇ ਪੱਧਰ ਦੇ ਉੱਤੇ। 1981 ਵਿੱਚ ਪਦਮ ਸ਼੍ਰੀ ਅਵਾਰਡ ਭਗਤ ਜੀ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਈ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਸੀ ਕਿ ਉਹਨਾਂ ਨੇ ਜਿਹੜਾ ਸੀ ਰੋਸ ਦੇ ਵਜੋਂ ਪਦਮ ਵਿਭੂਸ਼ਣ ਅਵਾਰਡ ਜਿਹੜਾ ਵਾਪਸ ਕਰ ਦਿੱਤਾ ਸੀ। 1990 ਦੇ ਵਿੱਚ ਹਾਰਮਨੀ ਅਵਾਰਡ ਮਿਲਿਆ। 1991 ਦੇ ਵਿੱਚ ਰੋਗ ਰਤਨ ਅਵਾਰਡ ਮਿਲਿਆ। 1991 ਦੇ ਵਿੱਚ ਹੀ ਭਾਈ ਘਨੱਈਆ ਅਵਾਰਡ ਮਿਲਿਆ ਅਤੇ ਉਹ ਸਰੀਰਕ ਰੂਪ ਦੇ ਵਿੱਚ 5 ਅਗਸਤ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਹੁਣ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਉਹਨਾਂ ਦੇ ਉਦੇਸ਼ਾਂ ਦੇ ਤਹਿਤ ਜ਼ਿੰਮੇਵਾਰੀ ਨਿਭਾ ਰਹੇ ਨੇ। ਜੀ ਦੋਸਤੋ, ਇਹ ਸਨ ਜੀ ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਲੁਧਿਆਣਾ ਵਿਖੇ ਜਨਮ ਲਿਆ ਅਤੇ ਆਪਣਾ ਉਹਨਾਂ ਦਾ ਜ਼ਿਕਰ ਕੀਤਾ ਹੈ ਅਤੇ ਉਹਨਾਂ ਨੂੰ ਹਮੇਸ਼ਾ ਯਾਦਾਂ ਦੇ ਵਿੱਚ ਹਰ ਕੋਈ ਰੱਖਦਾ ਹੈ। ਬਹੁਤ ਵੱਡਾ ਕਾਰਜ ਉਹਨਾਂ ਦਾ ਇਸ ਧਰਤੀ ਦੇ ਉੱਤੇ, ਖਾਸ ਕਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਉਹਨਾਂ ਤੋਂ ਸੇਧ ਬਹੁਤ ਸਾਰੇ ਲੋਕ ਲੈ ਕੇ ਅੱਗੇ ਜਿਹੜੇ ਕਾਰਜ ਕਰ ਰਹੇ ਨੇ। ਗੱਲ ਕੀਤੀ ਹੈ ਭਗਤ ਪੂਰਨ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ ਅਤੇ ਸਾਰਾ ਕੁਝ ਆਪਣੇ ਸੀਨਿਆਂ ਦੇ ਉੱਤੇ ਵੀ ਹੰਢਾਇਆ, ਚਾਹੇ ਵੰਡ ਦਾ ਸਮਾਂ ਸੀ ਚਾਹੇ ਹੋਰ ਸਾਰਾ ਸਿਲਸਿਲਾ ਸੀ, ਅਤੇ ਉਹਨਾਂ ਦਾ ਜ਼ਿਕਰ ਦੋਸਤੋ ਕੀਤਾ। ਅਤੇ ਲਓ ਫਿਰ ਆਪਾਂ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ
ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਅੱਜ ਕਰਾਂ।

0: ਕਰਾਂਗੇ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 900 76 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਅਤੇ ਆਪਣਾ ਸੁਨੇਹਾ, ਆਪਣੇ ਜਜ਼ਬਾਤ ਜਿਹੜੇ ਸਾਂਝੇ ਕਰ ਸਕਦੇ ਹੋ। ਕਰਦੇ ਹਾਂ ਦੋਸਤੋ ਸ਼ੁਰੂਆਤ, ਅੱਜ 4 June 2026 ਦਾ ਦਿਹਾੜਾ ਅਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬੁਲੇਟਿਨ ਦੀਆਂ ਜਿਹੜੀਆਂ ਨੇ ਆਪਣੀਆਂ ਖਬਰਾਂ, ਜਾਣੀ ਕਿ ਬੁਲੇਟਿਨ ਦੀਆਂ ਮੁੱਖ ਖਬਰਾਂ ਉੱਤੇ ਇੱਕ ਨਜ਼ਰ ਘੁਮਾਉਂਦੇ ਹਾਂ। ਪੰਜਾਬ ਦੇ ਵਿੱਚ ਕਾਨੂੰਨੀ ਹਲਚਲ ਜਿਹੜੀ ਤੇਜ਼ ਹੈ ਅਤੇ ਅਦਾਲਤ ਦੇ ਦਖਲ ਮਗਰੋਂ ਬਿਕਰਮ ਮਜੀਠੀਆ ਦੀ ਟੀਮ ਨੂੰ FIR ਦੀ ਕਾਪੀ ਜਿਹੜੀ ਮਿਲੀ ਹੈ। ਜਗਤਾਰ ਸਿੰਘ ਹਵਾਰਾ ਹੋਣਾ ਨੇ ਪੈਰੋਲ ਮੰਗੀ ਹੈ ਅਤੇ ਅੰਮ੍ਰਿਤਪਾਲ ਦੇ ਜਿਹੜੇ ਵਕੀਲ ਨੇ ਉਹਦੀ ਜਿਹੜੀ ਹੈ ਸੁਰੱਖਿਆ ਹਟਾਉਣ ਦੇ ਉੱਤੇ ਹਾਈਕੋਰਟ ਨੇ ਸਖ਼ਤ ਜਿਹੜੇ ਕਦਮ ਚੁੱਕੇ ਹੈ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਮੰਦਰਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਅਤੇ ਸਿਆਸਤ ਦੇ ਵਿੱਚ ਰਵਨੀਤ ਬਿੱਟੂ ਅਤੇ ਜਿਹੜੇ ਨੇ ਉਹਨਾਂ ਦੀ ਟਿਕਟ ਵੀ ਕੱਟੀ ਗਈ ਹੈ ਅਤੇ ਹੋਰ ਜਿਹੜਾ ਉਹਨਾਂ ਦਾ SC ਕਮਿਸ਼ਨ ਅੱਗੇ ਪੇਸ਼ ਹੋਣ ਦਾ ਜਿਹੜਾ ਸਿਲਸਿਲਾ ਸੀ ਉਹ ਅੱਜ ਜਿਹੜੇ ਨੇ ਹਾਜ਼ਰੀ ਨਹੀਂ ਭਰੀ ਹੈ। ਜਦਕਿ ਦੇਸ਼ ਦੇ ਵਿੱਚ LIC ਸਮੇਤ 1,500,000 ਕਰੋੜ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਂਘੁਟਾਲਾ ਇੱਕ ਚਰਚਾ ਦਾ ਵਿਸ਼ਾ ਬਣ ਗਿਆ। ਕੌਮਾਂਤਰੀ ਖਬਰਾਂ ਦੇ ਵਿੱਚ ਬਰਤਾਨੀਆ ਦੇ ਵਿੱਚ ਸਿੱਖ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਕਿਰਪਾਨ ਦਾ ਜੋ ਮੁੱਦਾ ਚੱਲ ਰਿਹਾ ਸੀ ਉਹਦੇ ਵਿੱਚ ਵੀ ਜਿਹੜੇ ਨਵੇਂ ਸਟੈਪ ਚੁੱਕੇ ਜਾ ਰਹੇ ਨੇ ਅਤੇ ਨੌਜਵਾਨ ਮੁੰਡਾ ਜਿਹੜਾ ਉਹ ਨਫ਼ਰਤ ਦੀ ਭੇਟ ਚੜ੍ਹਿਆ। ਇਜ਼ਰਾਈਲ ਲਿਬਨਾਨ ਜੰਗਬੰਦੀ ਵਧਾਉਣ ਦੇ ਉੱਤੇ ਸਹਿਮਤ ਹੋ ਗਏ ਨੇ। ਅਮੈਰੀਕਾ ਦੀ ਜਿਹੜੀ ਹੈ ਪਾਰਲੀਮੈਂਟ ਹੈ ਉਹਦੇ ਵਿੱਚ ਮਤਾ ਜਿਹੜਾ ਪਾਸ ਕਰ ਦਿੱਤਾ ਗਿਆ, ਜੰਗ ਹੋਰ ਅੱਗੇ ਨਹੀਂ ਚੱਲੇਗੀ ਅਤੇ ਟਰੰਪ ਦੀਆਂ ਜਿਹੜੀਆਂ ਸਿਰਦਰਦੀਆਂ ਵਧੀਆਂ ਨੇ, ਦੇਖਦਿਆਂ ਆਉਣ ਵਾਲੇ ਹਾਲਾਤ ਕੀ ਬਣਦੇ ਹੈ। ਅਤੇ ਕੈਨੇਡਾ ਨੇ ਫੀਫਾ ਵਰਲਡ ਕੱਪ ਦੀ ਜਿਹੜੀ ਹੈ ਤਿਆਰੀ ਵਿੱਢ ਲਈ ਹੈ, ਕਰ ਲਈ ਹੈ ਅਤੇ 2026 ਦੇ ਲਈ ਯਾਤਰੀਆਂ ਦੇ ਵਾਸਤੇ ਅਹਿਮ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਅਤੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਵਿਸਤਾਰ ਦੇ ਵਿੱਚ, ਇਹਨਾਂ ਖਬਰਾਂ ਨੂੰ ਖੰਗੋਲਦੇ ਹਾਂ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਹੈ ਅਤੇ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਅਤੇ ਅਨੁਤੇਜ ਸਿੰਘ ਨੇ ਰੱਖਿਆ ਉਹਨਾਂ ਦਾ ਪੱਖ ਹੈ ਅਤੇ 15 June ਨੂੰ ਮੁੜ ਸੱਦ ਲਿਆ ਗਿਆ। ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਪੇਸ਼ ਨਹੀਂ ਹੋਏ ਨੇ। ਉਹਨਾਂ ਨੂੰ ਨਿੱਜੀ ਕਾਰਨਾਂ ਦੇ ਕਰਕੇ ਦਿੱਲੀ ਜਿਹੜਾ ਕਹਿੰਦੇ ਜਾਣਾ ਪਿਆ ਅਤੇ ਉੱਥੋਂ ਜਿਹੜਾ ਕਹਿ ਸਕਦੇ ਹਾਂ ਕਿ ਖਬਰ ਜਿਹੜੀ ਉਹਨਾਂ ਦੀ ਅਗਲੀ ਸਾਂਝੀ ਕਰਦੇ ਹਾਂ ਕੀ ਕਾਰਨ ਬਣੇ ਨੇ। ਅਤੇ ਅੱਜ ਰਵਨੀਤ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਅਤੇ ਐਡਵੋਕੇਟ ਅਨੁਤੇਜ ਸਿੰਘ ਕਮਿਸ਼ਨ ਦੇ ਦਫ਼ਤਰ ਪਹੁੰਚੇ ਨੇ। ਦੂਜੇ ਪਾਸੇ ਸੰਗਰੂਰ ਦੇ SP ਰਾਜੇਸ਼ ਛਿੱਬਰ ਉੱਥੇ ਮੌਜੂਦ ਰਹੇ। ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਵੱਲੋਂ ਉਹਨਾਂ ਦੇ ਵਕੀਲ ਨੇ ਪੱਖ ਰੱਖਿਆ ਅਤੇ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 15 June ਦੇ ਉੱਤੇ ਪਾ ਦਿੱਤੀ ਹੈ ਅਤੇ ਬਿੱਟੂ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਜਿਹੜੇ ਹੁਕਮ ਦੇ ਦਿੱਤੇ ਨੇ। ਬਿੱਟੂ ਹੁਣਾਂ ਦੀ ਖਬਰ ਅੱਗੇ ਵਧਾਉਂਦੇ ਹਾਂ। ਰਾਜ ਸਭਾ ਚੋਣਾਂ, BJP ਨੇ 11 ਉਮੀਦਵਾਰ ਐਲਾਨੇ ਨੇ ਅਤੇ ਰਵਨੀਤ ਬਿੱਟੂ ਦਾ ਪੱਤਾ ਕੱਟਿਆ ਗਿਆ। ਤਰੁਣ ਚੁੱਗ ਨੂੰ MP ਤੋਂ ਟਿਕਟ ਮਿਲ ਗਈ ਹੈ ਅਤੇ ਉਹਦਾ ਜ਼ਿਕਰ ਕਰਦੇ ਹਾਂ ਕਿ ਹਾਲਾਤ ਨੇ ਪਾਰਟੀ ਦੇ ਅੰਦਰ। ਭਾਰਤੀ ਜਨਤਾ ਪਾਰਟੀ BJP ਨੇ ਰਾਜ ਸਭਾ ਚੋਣਾਂ ਦੇ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪਾਰਟੀ ਨੇ ਆਪਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਦੇ ਹੋਏ ਇੱਕ ਮਹੱਤਵਪੂਰਨ ਮੌਕਾ ਦਿੱਤਾ ਹੈ। ਉਹਨਾਂ ਦੇ ਨਾਲ ਰਜਨੀਸ਼ ਅਗਰਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹਦੇ ਵਿੱਚ ਅਲਕਾ ਗੁਰਜ਼ਰ ਨੂੰ ਜਿਹੜਾ ਰਾਜਸਥਾਨ ਤੋਂ ਟਿਕਟ ਮਿਲੀ ਹੈ ਅਤੇ ਰਾਜਸਥਾਨ ਦੇ ਵਿੱਚ ਪਾਰਟੀ ਨੇ ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਦੀ ਜਗ੍ਹਾ ਡਾਕਟਰ ਅਲਕਾ ਗੁਰਜ਼ਰ ਅਤੇ ਡਾਕਟਰ ਸਤੀਸ਼ ਪੁਨੀਆ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਭਾਜਪਾ ਦੀ ਸੂਚੀ ਦੇ ਵਿੱਚ ਤਜਰਬੇਕਾਰ ਨੇਤਾਵਾਂ ਨੂੰ ਤਰਜੀਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਉਮੀਦਵਾਰ ਨੇ। ਮੱਧ ਪ੍ਰਦੇਸ਼ ਤੋਂ ਤਰੁਣ ਚੁੱਗ ਨੂੰ ਰਾਜ ਸਭਾ ਭੇਜਣ ਦਾ ਜਿਹੜਾ ਫੈਸਲਾ ਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਦੀ ਸਰਗਰਮ ਭੂਮਿਕਾ ਦੇ ਕਾਰਨ ਮਹੱਤਵਪੂਰਨ ਜਿਹੜਾ ਮੰਨਿਆ ਜਾ ਰਿਹਾ। ਰਾਜਸਥਾਨ ਦੇ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਪਾਰਟੀ ਨੇ ਸੰਗਠਨਾਤਮਕ ਸੰਤੁਲਨ ਜਿਹੜਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਹੈ। ਰਾਜ ਸਭਾ ਚੋਣਾਂ ਦੇ ਵਿੱਚ ਇਹਨਾਂ ਉਮੀਦਵਾਰਾਂ ਦੀ ਜਿੱਤ ਜਿਹੜੀ ਹੈ ਲਗਭਗ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਇਹਨਾਂ ਰਾਜਾਂ ਦੇ ਵਿੱਚ ਮਜ਼ਬੂਤ ਜਿਹੜਾ ਸਥਿਤੀ ਰੱਖਦੀ ਹੈ। ਇਹਦੇ ਵਿੱਚ ਜਿਹੜਾ ਜੋ ਸੂਚੀ ਜਾਰੀ ਕੀਤੀ ਹੈ 11 ਨਾਮ ਨੇ ਜਿਹੜੇ ਉਹਦੇ ਵਿੱਚ ਗੁਜਰਾਤ ਦੇ ਵਿੱਚ ਰਾਜੂ ਭਾਈ ਸ਼ੁਕਲਾ, ਮੁਕੇਸ਼ ਭਾਈ ਰਾਠਵਾ, ਮਾਨ ਸਿੰਘ ਪਰਮਾਰ ਅਤੇ ਜਤਿੰਦਰ ਮੇਘਜੀ ਭਾਈ ਕੰਜਾਰੀਆ ਅਤੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਦੋ ਨਾਂ ਆਏ ਨੇ, ਤਰੁਣ ਚੁੱਗ, ਰਜਨੀਸ਼ ਅਗਰਵਾਲ ਅਤੇ ਮਣੀਪੁਰ ਦੇ ਵਿੱਚ ਸ਼ਾਰਦਾ ਦੇਵੀ ਅਤੇ ਰਾਜਸਥਾਨ ਦੇ ਵਿੱਚ ਜਿਹੜੇ ਨੇ ਦੋ ਨੇ, ਅਲਕਾ ਗੁਰਜ਼ਰ ਅਤੇ ਸਤੀਸ਼ ਪੁਨੀਆ ਅਤੇ ਬਿੱਟੂ ਸਾਹਿਬ ਜਿਹੜੇ ਨੇ ਸਾਈਡਲਾਈਨ ਕਰ ਦਿੱਤੇ ਗਏ ਆ। ਅਗਲੀ ਖਬਰ ਦੇ ਵੱਲ ਨੂੰ ਵੱਧਦੇ ਹਾਂ ਨਾਲ ਦੇ ਨਾਲ। ਕੀ ਕਹਿੰਦੀ ਅਗਲੀ ਖਬਰ? ਅੰਮ੍ਰਿਤਪਾਲ ਹੁਣਾਂ ਦਾ ਮੁੱਦਾ ਜਿਹੜਾ ਹੈ, ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਪੈਰਵੀ ਕਰਨ ਵਾਲੇ ਵਕੀਲ ਦੀ ਸੁਰੱਖਿਆ ਹਟਾਉਣ ਤੋਂ ਹਾਈਕੋਰਟ ਸਖ਼ਤ ਹੋਈ ਹੈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਅਦਾਲਤ ਦੇ ਵਿੱਚ ਪੈਰਵੀ ਕਰ ਰਹੇ ਐਡਵੋਕੇਟ ਸਿਮਰਨਜੀਤ ਸਿੰਘ ਸੁਰੱਖਿਆ ਵਾਪਸ ਲਏ ਜਾਣ ਦੇ ਉੱਤੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਿਹੜਾ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ 10 ਜੂਨ ਤੋਂ ਪਹਿਲਾਂ ਯੋਗ ਕਾਰਵਾਈ ਕਰਕੇ ਸਥਿਤੀ ਸਪਸ਼ਟ ਕੀਤੀ ਜਾਵੇ। ਜਵਾਬਦੇਹੀ ਤੈਅ ਕਰਦਿਆਂ ਪਟੀਸ਼ਨ ਦੇ ਵਿੱਚ ਐਡਵੋਕੇਟ ਸਿਮਰਨਜੀਤ ਸਿੰਘ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਹੋਰ ਵੱਖਵਾਦੀ ਸੰਗਠਨਾਂ ਵੱਲੋਂ ਜਾਰੀ ਕੀਤੀ ਗਈ 10 ਲੋਕਾਂ ਦੀ ਕਥਿਤ ਹਿੱਟ ਲਿਸਟ ਵਿੱਚ ਉਹਨਾਂ ਦਾ ਨਾਂ ਵੀ ਸ਼ਾਮਲ ਹੈ। ਇਸ ਸੂਚੀ ਦੇ ਜਨਤਕ ਹੋਣ ਤੋਂ ਬਾਅਦ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ ਅਤੇ ਹਾਲ ਹੀ ਦੇ ਵਿੱਚ ਬਿਨਾਂ ਕਿਸੇ ਨਵੇਂ ਖਤਰੇ ਦੇ ਮੁਲਾਂਕਣ ਜਾਂ ਸੁਰੱਖਿਆ ਸਮੀਖਿਆ ਦੇ ਉਹਨਾਂ ਦੀ ਪੂਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਅਤੇ ਇਹਦੇ ਵਿੱਚ ਜਿਹੜਾ ਕੋਰਟ ਨੇ ਐਂਟਰੀ ਕੀਤੀ ਹੈ। ਦੂਸਰੇ ਪਾਸੇ ਮਕਾਨ ਮਾਲਕ ਨੂੰ ਆਪਣੀ ਜਗ੍ਹਾ ਖਾਲੀ ਕਰਵਾਉਣ ਦਾ ਪੂਰਾ ਹੱਕ ਹੈ। ਕਿਰਾਏਦਾਰੀ ਜਾਂ ਕਿਰਾਏਦਾਰ ਨਹੀਂ ਅੜਾ ਸਕਦਾ, ਇਹਦੇ ਵਿੱਚ ਲੱਤ ਹੈ। ਹਾਈਕੋਰਟ ਨੇ ਇਹ ਗਲਤ ਕੀਤੀ ਹੈ। ਇੱਕ ਜਿਹੜਾ ਲੁਧਿਆਣੇ ਦਾ ਮਾਮਲਾ ਹੈ ਉਹਦੇ ਵਿੱਚ ਜਿਹੜਾ ਫੈਸਲਾ ਦਿੱਤਾ ਹੈ। ਬਹੁਤ ਸਾਰੇ ਆਪਾਂ ਨੂੰ ਵੀ ਕਈਆਂ ਨੂੰ ਡਰ ਰਹਿੰਦਾ ਹੈ ਕਿ ਭਾਈ ਜੇ ਮਕਾਨ ਜਾਂ ਦੁਕਾਨ ਕਿਰਾਏ 'ਤੇ ਦਿੰਦੇ ਹਾਂ ਤਾਂ ਇਹਨਾਂ ਨੂੰ ਛੁਡਾਵਾਂਗੇ ਕਿੱਦਾਂ। ਬਹੁਤ ਸਾਰੇ ਲੋਕ ਡਰਦੇ ਹੀ ਨਹੀਂ ਦਿੰਦੇ, ਪਰ ਕੁਝ ਲੋਕ ਇਹਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਵੱਡਾ ਜਿਹੜਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੋਈ ਵੀ ਕਿਰਾਏਦਾਰ ਮਕਾਨ ਮਾਲਕ ਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਆਪਣੀ ਕਿਰਾਏ ਦੀ ਜਾਇਦਾਦ, ਦੁਕਾਨ ਜਾਂ ਮਕਾਨ ਵਾਪਸ ਲਏ ਬਿਨਾਂ ਆਪਣਾ ਗੁਜ਼ਾਰਾ ਜਾਂ ਲੋੜਾਂ ਕਿਵੇਂ ਪੂਰੀਆਂ ਕਰੇਗਾ। ਉਹਦੀ ਸਿਰਦਰਦੀ ਨਹੀਂ ਹੈ। ਅਦਾਲਤ ਨੇ ਇਹ ਟਿੱਪਣੀਆਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਦੁਕਾਨਦਾਰ ਕਿਰਾਏਦਾਰ ਨੂੰ ਕੱਢਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕੀਤੀਆਂ ਨੇ। ਦਰਅਸਲ ਮਕਾਨ ਮਾਲਕ ਨੇ ਆਪਣੇ ਵਿਆਹੇ ਹੋਏ ਪੁੱਤਰ ਦੇ ਲਈ ਨਵਾਂ ਅਤੇ ਸੁਤੰਤਰ ਕਾਰੋਬਾਰ ਸ਼ੁਰੂ ਕਰਨ ਦੇ ਲਈ ਇਹ ਦੁਕਾਨ ਜਿਹੜੀ ਹੈ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸਾਫ਼ ਕਿਹਾ ਕਿ ਕਿਰਾਏਦਾਰ ਮਕਾਨ ਮਾਲਕ ਨੂੰ ਹੋਰ ਤਰੀਕੇ ਜਾਂ ਸਲਾਹਾਂ ਸੁਝਾ ਕੇ ਉਸਦੀ ਅਸਲ ਲੋੜ ਨੂੰ ਗਲਤ ਸਾਬਤ ਨਹੀਂ ਕਰ ਸਕਦਾ। ਜਸਟਿਸ ਸੁਧੀਪਤੀ ਸ਼ਰਮਾ ਹੁਣਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਬਿਲਕੁਲ ਸਪਸ਼ਟ ਕੀਤਾ ਹੋਇਆ ਕਿ ਰੈਂਟ ਕੰਟਰੋਲਰ ਨੂੰ ਇਹੀ ਜਿਹੜਾ ਮੰਨ ਕੇ ਚੱਲਣਾ ਚਾਹੀਦਾ ਕਿ ਮਕਾਨ ਮਾਲਕ ਦੀ ਲੋੜ ਸੱਚੀ ਅਤੇ ਅਸਲ ਹੈ। ਇਹ ਕਿਰਾਏਦਾਰ ਦਾ ਕੰਮ ਨਹੀਂ ਹੈ ਕਿ ਉਹ ਮਕਾਨ ਮਾਲਕ ਨੂੰ ਇਹ ਸਿਖਾਵੇ ਕਿ ਉਹ ਜਗ੍ਹਾ ਖਾਲੀ ਕਰਵਾਏ ਬਿਨਾਂ ਕਿੱਥੇ ਅਤੇ ਕਿਵੇਂ ਐਡਜਸਟ ਕਰੇਗਾ। ਇਸ ਫੈਸਲੇ ਤੋਂ ਇਹ ਸਪਸ਼ਟ ਹੋ ਗਿਆ ਕਿ ਜੇਕਰ ਮਾਲਕ ਦੀ ਲੋੜ ਸੱਚੀ ਹੈ ਤਾਂ ਕਿਰਾਏਦਾਰ ਦੇ ਕੋਲ ਕੋਈ ਹੋਰ ਬਹਾਨਾ ਬਣਾ ਕੇ ਜਾਂ ਵਿਕਲਪ ਦੱਸ ਕੇ ਬੇਦਖਲੀ ਖਾਲੀ ਕਰਨ ਦੇ ਫੈਸਲੇ ਨੂੰ ਟਾਲ ਨਹੀਂ ਸਕਦਾ। ਇਹ ਵਿਵਾਦ ਲੁਧਿਆਣਾ ਦੀ ਬਰਾਊਨ ਰੋਡ ਦੇ ਉੱਤੇ ਸਥਿਤ ਇੱਕ ਇਮਾਰਤ ਦੀ ਦੁਕਾਨ ਦਾ ਸੀ। ਮਕਾਨ ਮਾਲਕ ਨੇ ਅਦਾਲਤ ਦੇ ਕੋਲੋਂ ਦੁਕਾਨ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਸਦਾ ਪੁੱਤਰ ਵਿਆਹ ਤੋਂ ਬਾਅਦ ਉੱਥੇ ਸਪੇਅਰ ਪਾਰਟਸ ਦਾ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਅਤੇ ਅਦਾਲਤ ਦੇ ਵਿੱਚ ਮਕਾਨ ਮਾਲਕ ਦਾ ਪੱਖ ਐਡਵੋਕੇਟ ਵਿਰੇਨ ਸਿੱਬਲ ਅਤੇ ਸ਼ਾਈਨ ਸੇਨ ਉਹਨਾਂ ਨੇ ਰੱਖਿਆ। ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਨੂੰ ਦੱਸਿਆ ਗਿਆ ਕਿ ਮਕਾਨ ਮਾਲਕ ਦੇ ਪੁੱਤਰ ਦੇ ਕੋਲ ਕੋਈ ਹੋਰ ਦੁਕਾਨ ਨਹੀਂ ਹੈ ਅਤੇ ਜਿਸ ਦੇ ਕਾਰਨ ਉਸਦੀ ਇਹ ਲੋੜ ਬਿਲਕੁਲ ਸੱਚੀ ਹੈ। ਦੂਜੇ ਪਾਸੇ ਕਿਰਾਏਦਾਰ ਨੇ ਦਲੀਲ ਦਿੱਤੀ ਸੀ ਕਿ ਜਵਾਬ ਦੇ ਮਕਾਨ ਮਾਲਕ ਕੋਲ ਇਸ ਜਾਇਦਾਦ ਦੀ ਮਲਕੀਅਤ ਦੇ ਪੂਰੇ ਸਬੂਤ ਨਹੀਂ ਨੇ, ਇਸ ਦੇ ਲਈ ਉਹ ਉਸਨੂੰ ਕੱਢਣ ਦੀ ਜਿਹੜੀ ਹੈ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਅਦਾਲਤ ਨੇ ਕਿਰਾਏਦਾਰ ਦੇ ਤਰਕ ਜਿਹੜੇ ਨੇ ਖਾਰਜ ਕਰ ਦਿੱਤੇ ਅਤੇ ਹਾਈਕੋਰਟ ਨੇ ਕਿਰਾਏਦਾਰ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਨੋਟ ਕੀਤਾ ਕਿ ਰਿਕਾਰਡ ਦੇ ਮੁਕਾਬਲੇ ਮੁਤਾਬਕ ਇਹ ਜਾਇਦਾਦ ਪਹਿਲਾਂ ਹੀ ਇੱਕ ਫੈਮਿਲੀ ਜਿਹੜੀ ਹੈ ਟਰੱਸਟ ਪਰਿਵਾਰਕ ਟਰੱਸਟ ਦੀ ਸੀ, ਪਰ ਹੁਣ ਇਸ ਦੀ ਪੂਰੀ ਮਲਕੀਅਤ ਮਕਾਨ ਮਾਲਕ ਦੇ ਕੋਲ ਹੀ ਹੈ। ਅਦਾਲਤ ਸਾਹਮਣੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ ਪੁੱਛਗਿੱਛ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਹੈ ਤੋਂ ਉਸਦੀ ਮਲਕੀਅਤ ਪੂਰੀ ਤਰ੍ਹਾਂ ਸਾਬਤ ਹੁੰਦੀ ਹੈ ਅਤੇ ਅਦਾਲਤ ਨੇ ਕਿਹਾ ਕਿ ਰਿਕਾਰਡ ਤੋਂ ਸਾਫ਼ ਹੈ ਕਿ ਜਵਾਬ ਦੇ ਹੀ ਇਸ ਜਾਇਦਾਦ ਦਾ ਅਸਲ ਮਾਲਕ ਮਕਾਨ ਮਾਲਕ ਹੈ ਅਤੇ ਇਸ ਦੇ ਲਈ ਉਹ ਕਿਰਾਇਆ ਲੈਣ ਅਤੇ ਕਿਰਾਏਦਾਰ ਨੂੰ ਕੱਢਣ ਦਾ ਪੂਰਾ ਹੱਕ ਰੱਖਦਾ ਹੈ। ਦੂਸਰੇ ਪਾਸੇ ਅਦਾਲਤ ਦਾ ਮਾਮਲਾ ਬਿਕਰਮ ਸਿੰਘ ਮਜੀਠੀਆ ਦਾ। ਅਦਾਲਤ ਦੇ ਦਖਲ ਤੋਂ ਬਾਅਦ ਪੁਲਿਸ ਨੇ ਬਿਕਰਮ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਸੌਂਪੀ ਹੈ FIR ਦੀ ਕਾਪੀ। ਮਜੀਠੀਆ ਅਤੇ ਉਹਨਾਂ ਦੇ ਸਮਰਥਕਾਂ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਕੀਤਾ ਗਿਆ ਦਰਜ ਹੈ। ਇੱਕ ਸਥਾਨਕ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਦਰਜ FIR ਦੀ ਇੱਕ ਕਾਪੀ ਉਹਨਾਂ ਦੀ ਕਾਨੂੰਨੀ ਟੀਮ ਨੂੰ ਸੌਂਪ ਦਿੱਤੀ ਹੈ। ਇਹ FIR ਐਤਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਕਥਿਤ ਤੌਰ ਦੇ ਉੱਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਸੀ। FIR ਦੀ ਜਿਹੜੀ ਕਾਪੀ ਹੈ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਦੇ ਵਿੱਚ ਸੌਂਪੀ ਗਈ। ਇਸ ਟੀਮ ਦੇ ਵਿੱਚ ਵਕੀਲ ਭਗਵੰਤ ਸਿੰਘ ਸਿਆਲਕਾ, ਅਮਰਬੀਰ ਸਿੰਘ ਸਿਆਲੀ ਅਤੇ ਕਿਰਨਪ੍ਰੀਤ ਸਿੰਘ ਸ਼ਾਮਲ ਨੇ। ਮਜੀਠੀਆ ਤੋਂ ਇਲਾਵਾ ਉਹਨਾਂ ਦੇ ਕਈ ਨਜ਼ਦੀਕੀ ਸਾਥੀਆਂ ਅਤੇ ਸਮਰਥਕਾਂ ਜਿਨ੍ਹਾਂ ਦੇ ਵਿੱਚ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲਾਡੇ ਅਤੇ ਯੋਧ ਸਿੰਘ ਸਮਰਾ ਸ਼ਾਮਲ ਨੇ। ਉਹਨਾਂ ਨੂੰ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਂ ਦੇ ਨਾਲ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਇਹ ਮਾਮਲਾ ਭਾਰਤੀ ਨਿਆਂ ਸਿਆਨਤਾ BNS ਦੀਆਂ ਕਈ ਜਿਹੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ। ਇਹਨਾਂ ਦੇ ਵਿੱਚ ਸਰਕਾਰੀ ਕਰਮਚਾਰੀ 'ਤੇ ਡਿਊਟੀ ਦੇ ਦੌਰਾਨ ਹਮਲਾ ਕਰਨਾ, ਸਰਕਾਰੀ ਕਰਮਚਾਰੀ ਦੇ ਕੰਮ ਦੇ ਵਿੱਚ ਰੁਕਾਵਟ ਪਾਉਣਾ, ਖਿੱਚ ਧੋ ਕਰਨਾ, ਕਿਸੇ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਦੇ ਵਿੱਚੋਂ ਛੁਡਾਉਣਾ, ਸਬੂਤਾਂ ਨੂੰ ਨਸ਼ਟ ਕਰਨਾ ਜਾਂ ਛੁਪਾਉਣਾ, ਅਪਰਾਧਿਕ ਧਮਕੀ ਦੇਣਾ, ਗੈਰ ਕਾਨੂੰਨੀ ਇਕੱਠ ਜਿਹੜਾ ਹੈ ਅਤੇ ਕਰਨਾ ਅਤੇ ਦੰਗਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸਲਾ ਐਕਟ ਜਿਹੜਾ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ। FIR ਦੇ ਅਨੁਸਾਰ ਮਜੀਠੀਆ ਕਥਿਤ ਤੌਰ ਦੇ ਉੱਤੇ 50 ਤੋਂ ਜ਼ਿਆਦਾ ਸਮਰਥਕਾਂ ਦੇ ਨਾਲ ਮਜੀਠਾ ਪੁਲਿਸ ਸਟੇਸ਼ਨ ਪਹੁੰਚੇ। ਉਸ ਸਮੇਂ ਪੁਲਿਸ ਜੋਬਨਪ੍ਰੀਤ ਸਿੰਘ ਤੋਂ ਕਹਿੰਦੇ ਪੁੱਛਗਿੱਛ ਜਿਹੜੀ ਸੀ ਕਰ ਰਹੀ ਸੀ ਅਤੇ ਪੁਲਿਸ ਦਾ ਦੋਸ਼ ਹੈ ਕਿ ਇਹ ਸਗੋਂ ਬਿਨਾਂ ਇਜਾਜ਼ਤ ਦੇ ਪੁਲਿਸ ਸਟੇਸ਼ਨ ਦੇ ਵਿੱਚ ਦਾਖਲ ਹੋ ਗਿਆ। ਇਮਾਰਤ ਦੇ ਵੱਖ ਵੱਖ ਹਿੱਸਿਆਂ ਜਿਨ੍ਹਾਂ ਦੇ ਵਿੱਚ ਕਮਰੇ ਅਤੇ ਲਾਕਅਪ ਹਵਾਲਤ ਖੇਤਰ ਸ਼ਾਮਲ ਨੇ ਦੀ ਤਲਾਸ਼ੀ ਲਈ। FIR ਦੇ ਵਿੱਚ ਕਿਹਾ ਗਿਆ ਕਿ ਜਦੋਂ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸਮਰਥਕ ਨੇ ਕਥਿਤ ਤੌਰ ਦੇ ਉੱਤੇ ਪਿਸਤੌਲ ਲਹਿਰਾਈ ਅਤੇ ਉਸ ਨੂੰ ਹਵਾ ਦੇ ਵਿੱਚ ਘੁਮਾਇਆ ਗਿਆ, ਜਿਹਦੇ ਨਾਲ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਅਧਿਕਾਰੀਆਂ ਵਿੱਚ ਜਿਹੜਾ ਡਰ ਦਾ ਮਾਹੌਲ ਬਣ ਗਿਆ। ਜਾਂਚਕਰਤਾਵਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮਜੀਠੀਆ ਅਤੇ ਉਹਨਾਂ ਦੇ ਸਾਥੀ ਪੁਲਿਸ ਸਟੇਸ਼ਨ ਦੇ ਪਾਬੰਦੀ ਸ਼ੁਦਾ ਏਰੀਏ ਦੇ ਵਿੱਚ ਦਾਖਲ ਹੋ ਗਏ ਅਤੇ ਜੋਬਨਪ੍ਰੀਤ ਸਿੰਘ ਨੂੰ ਪੁੱਛਗਿੱਛ ਕਮਰੇ ਦੇ ਵਿੱਚੋਂ ਕੱਢ ਕੇ ਮੁੱਖ ਗੇਟ ਦੇ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਦਖਲ ਦੇ ਨਾਲ ਕਥਿਤ ਤੌਰ ਦੇ ਉੱਤੇ ਉਹਨਾਂ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ। ਦੂਸਰੇ ਪਾਸੇ ਓਪਰੇਸ਼ਨ ਬਲੂ ਸਟਾਰ ਜੋ ਜਿਹੜੀ ਚੱਲ ਰਹੀ ਹੈ ਜੀ, 42ਵੀਂ ਬਰਸੀ ਚੱਲ ਰਹੀ ਹੈ। ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ। ਓਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ 42ਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਸਮੇਤ 5 ਪ੍ਰਮੁੱਖ ਮੰਦਰਾਂ ਨੂੰ ਬੰਬ ਦੇ ਨਾਲ ਅਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਸ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਹੈ। ਦੁਰਗਿਆਣਾ ਮੰਦਰ ਤੋਂ ਇਲਾਵਾ ਪਠਾਨਕੋਟ ਦੇ ਮੁਕਤੇਸ਼ਵਰ ਧਾਮ ਮੰਦਰ, ਜਲੰਧਰ ਦੇ ਦੇਵੀ ਤਲਾਬ ਮੰਦਰ, ਬਠਿੰਡਾ ਦੇ ਮੈਸਰ ਖਾਨਾ ਮੰਦਰ ਅਤੇ ਪਟਿਆਲਾ ਦੇ ਮਾਤਾ ਕਾਲੀ ਮੰਦਰ ਨੂੰ ਇਹ ਧਮਕੀਆਂ ਮਿਲੀਆਂ। ਬਰਸੀ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਇਹਨਾਂ ਧਮਕੀਆਂ ਨੇ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਵੱਧ ਤੋਂ ਵੱਧ ਮੈਕਸੀਮਮ ਅਲਰਟ ਦੇ ਉੱਤੇ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਨੇ ਇਹਨਾਂ ਧਮਕੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਵੇਂ ਇਹ ਈਮੇਲਸ ਪਹਿਲਾਂ ਵਿੱਦਿਅਕ ਅਧਾਰਿਆਂ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਹੋਰ ਪ੍ਰਮੁੱਖ ਅਧਾਰਿਆਂ ਨੂੰ ਭੇਜੀਆਂ ਗਈਆਂ ਝੂਠੀਆਂ ਹੋਕਸ ਧਮਕੀਆਂ ਵਰਗੀਆਂ ਹੀ ਜਾਪਦੀਆਂ ਨੇ, ਪਰ ਪ੍ਰਸ਼ਾਸਨ ਜਿਹੜਾ ਇਸ ਮਾਮਲੇ ਨੂੰ ਪੂਰੀ ਜਿਹੜਾ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀਆਂ ਅਤੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਅਤੇ ਧਮਕੀਆਂ ਦੀਆਂ ਸਾਰੀਆਂ ਇਨਪੁੱਟਸ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਹੁਣਾਂ ਨੇ ਪੈਰੋਲ ਮੰਗੀ ਹੈ। ਅਦਾਲਤ ਦੇ ਵੱਲੋਂ ਪ੍ਰਸ਼ਾਸਨ ਤੋਂ ਜਵਾਬ ਜਿਹੜਾ ਤਲਬ ਕੀਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਜਿਹੜੀ ਹੈ ਮਾਂ ਹੈ ਉਹਨਾਂ ਦੇ ਮਾਤਾ ਬਿਮਾਰ ਮਾਂ ਨੂੰ ਜਿਹੜਾ ਦੀ ਦੇਖਭਾਲ ਦੇ ਲਈ ਪੈਰੋਲ ਦੀ ਮੰਗ ਕੀਤੀ ਗਈ ਹੈ। ਪੈਰੋਲ ਪਟੀਸ਼ਨ ਦੇ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਡਾਇਰੈਕਟਰ ਜਨਰਲ ਜੇਲ੍ਹ ਦੇ ਵੱਲੋਂ ਕੋਈ ਜਵਾਬ ਨਾ ਮਿਲਣ ਦੇ ਉੱਤੇ ਸਖ਼ਤ ਰੁੱਖ ਜਿਹੜਾ ਤਿਆਰ ਕਰਦਿਆਂ ਨਵੇਂ ਸਿਰੇ ਤੋਂ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜਗਤਾਰ ਸਿੰਘ ਹਵਾਰਾ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਉਹਨਾਂ ਦੀ ਜਿਹੜੀ ਮਾਂ 81 ਸਾਲਾਂ ਨਰਿੰਦਰ ਕੌਰ ਕਾਫੀ ਸਮੇਂ ਤੋਂ ਜਿਹੜਾ ਬਿਮਾਰ ਨੇ ਉਹਨਾਂ ਨੇ ਜਿਹੜਾ ਉਸਨੇ ਮਨੁੱਖੀ ਆਧਾਰ ਦੇ ਉੱਤੇ ਆਪਣੀ ਮਾਂ ਦੀ ਸੇਵਾ ਸੰਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਮੰਗੀ ਹੈ। ਇਸ ਤੋਂ ਪਹਿਲਾਂ ਸਤੰਬਰ 2025 ਦੇ ਵਿੱਚ ਹਵਾਰਾ ਦੀ ਮਾਂ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਆਪਣੇ ਪੁੱਤ ਦੀ ਜਿਹੜੀ ਰਿਹਾਈ ਦੀ ਅਪੀਲ ਵੀ ਕੀਤੀ ਸੀ। ਦੂਜੇ ਪਾਸੇ CBI ਨੇ ਹਵਾਰਾ ਦੀ ਪੈਰੋਲ ਅਰਜ਼ੀ ਦਾ ਜ਼ੋਰਦਾਰ ਵਿਰੋਧ ਕੀਤਾ। ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਹਵਾਰਾ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜਿਹੜਾ ਸੰਬੰਧ ਨੇ ਅਤੇ ਜੇਕਰ ਉਸ ਨੂੰ ਜਿਹੜਾ ਰਿਹਾਅ ਕੀਤਾ ਜਾਂਦਾ ਹੈ ਤਾਂ ਉਸਦੇ ਫਰਾਰ ਹੋਣ ਜਾਂ ਦੁਬਾਰਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਵੱਡਾ ਖਤਰਾ ਹੈ। ਅਤੇ ਭਾਈ ਆ ਜਿਹੜਾ ਹਰਿਆਣੇ ਵਾਲਾ ਬਾਬਾ ਛੱਡ ਦਿੰਦੇ ਹੋ, ਸਾਲ ਦੇ ਵਿੱਚ 400 ਵਾਰੀ ਉਹ ਆ ਜਾਂਦਾ ਹੈ, ਅਤੇ ਉਹਦੇ ਹਾਲਾਤ ਕੀ ਨੇ? ਅਦਾਲਤ ਨੇ ਦਿੱਲੀ ਪ੍ਰਸ਼ਾਸਨ ਵੱਲੋਂ ਜਵਾਬ ਦੇਣ ਦੇ ਵਿੱਚ ਹੋ ਰਹੀ ਦੇਰੀ ਅਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਦੇ ਲਈ ਨਿਰਧਾਰਿਤ ਕਰ ਦਿੱਤੀ ਹੈ। ਵਰਣਨਯੋਗ ਇਹ ਵੀ ਹੈ ਕਿ 225 ਜੂਨ ਤੋਂ ਲਟਕ ਰਹੀ ਇਸ ਪੈਰੋਲ ਅਰਜ਼ੀ ਨੂੰ ਲੈ ਕੇ ਹਵਾਰਾ ਦੀ ਕਾਨੂੰਨੀ ਟੀਮ ਪਹਿਲਾਂ ਹੀ ਜਿਹੜਾ ਦਿੱਲੀ ਹਾਈ ਕੋਰਟ ਦੀ ਜਿਹੜੀ ਉਹਦੇ ਵਿੱਚ ਪਹੁੰਚ ਕਰ ਚੁੱਕੀ ਹੈ, ਪਰ ਬਾਅਦ ਦੇ ਵਿੱਚ ਅਧਿਕਾਰ ਖੇਤਰ ਦੇ ਵਿਵਾਦ ਦੇ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਕੈਪਟਨ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਸਾਬਕਾ ਸੀਐਮ ਭੁਪਿੰਦਰ ਹੁੰਡਾ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਵੱਡਾ ਉਲਟ ਫੇਰ ਹੋਣ ਦੇ ਕਿਆਸ ਜਿਹੜੇ ਲਗਾਏ ਜਾ ਰਹੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਰਿਹਾ ਹੈ। ਇਸ ਦੇ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੰਡਾ ਦੇ ਇੱਕ ਬਿਆਨ ਨੇ ਇਹਨਾਂ ਚਰਚਾਵਾਂ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ। ਹੁੰਡਾ ਹੁਣਾਂ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਭੁਪਿੰਦਰ ਹੁੰਡਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਕਾਫੀ ਪੁਰਾਣੇ ਅਤੇ ਗੂੜੇ ਨੇ। ਹੁੰਡਾ ਹੁਣਾਂ ਨੇ ਕੈਪਟਨ ਨੂੰ ਕਾਂਗਰਸ ਦਾ ਸੀਨੀਅਰ ਨੇਤਾ ਦੱਸਦਿਆਂ ਸੰਪਰਕ ਦੇ ਵਿੱਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਤਾਰੀਫ ਕਰਨਾ ਵੀ ਉਹਨਾਂ ਦੀ ਵਾਪਸੀ ਦੇ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕਾਰਜਸ਼ੈਲੀ ਤੋਂ ਕਹਿੰਦੇ ਖੁਸ਼ ਨਹੀਂ ਨੇ। ਪ੍ਰਧਾਨ ਦੀ ਜਿਹੜੀ ਚੋਣ ਦੇ ਵਿੱਚ ਨਜ਼ਰਅੰਦਾਜ਼ੀ ਕੀਤੀ ਗਈ ਹੈ। ਕੈਪਟਨ ਨੇ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਉੱਤੇ ਇਤਰਾਜ਼ ਜਤਾਇਆ ਸੀ, ਪਰ ਕਿਹਾ ਸੀ ਕਿ ਇਸ ਫੈਸਲੇ ਦੇ ਲਈ ਉਹਨਾਂ ਤੋਂ ਕੋਈ ਰਾਏ ਨਹੀਂ ਲਈ ਗਈ। ਵੱਖਰੀ ਕਾਰਜ ਸੰਸਕ੍ਰਿਤੀ ਦੀ ਗੱਲ ਕਰਦੇ ਨੇ ਅਤੇ ਕੈਪਟਨ ਹੁਣਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਹੜੇ ਨੇ ਜਾਂ ਕਾਂਗਰਸ, ਕੈਪਟਨ ਅਨੁਸਾਰ ਕਾਂਗਰਸ ਦੇ ਵਿੱਚ ਉਹਨਾਂ ਦੀ ਸਲਾਹ ਜਿਹੜੀ ਹੈ ਲਈ ਜਾਂਦੀ ਸੀ, ਪਰ ਭਾਜਪਾ ਦੇ ਵਿੱਚ ਫੈਸਲੇ ਉੱਪਰੋਂ ਲਏ ਜਾਂਦੇ ਨੇ ਅਤੇ ਛੱਡ ਕੇ ਵੀ ਤਾਂ ਤੁਸੀਂ ਗਏ ਹੋ ਭਾਈ। ਨਿੱਜੀ ਦੁੱਖ ਸੁੱਖ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਤੇ ਭਰਾ ਦੇ ਦੇਹਾਂਤ ਦੇ ਉੱਤੇ ਸੋਗ ਸੰਦੇਸ਼ ਭੇਜਿਆ, ਪਰ ਭਾਜਪਾ ਦੇ ਵੱਲੋਂ ਕਿਸੇ ਨੇ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ। ਗੱਠਜੋੜ ਦੇ ਮਾਮਲੇ ਦੇ ਵਿੱਚ ਕਿਹਾ ਉਹਨਾਂ ਨੇ ਕਿ ਕੈਪਟਨ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਪੱਖ ਦੇ ਵਿੱਚ ਹਨ, ਜਦਕਿ ਭਾਜਪਾ ਇਕੱਲੇ ਚੋਣ ਲੜਨ ਦੀ ਗੱਲ ਜਿਹੜੀ ਕਰ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਫਿਲਹਾਲ ਕਾਂਗਰਸ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ ਦੇ ਉੱਤੇ ਬਹੁਤ ਵੱਡੀ ਹੋਈ ਹੈ ਅਤੇ ਉਸਦਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਜਿਹੜਾ ਕੋਈ ਚਾਂਸ ਨਹੀਂ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਇੱਕ ਵੱਡਾ ਲੁੱਟ ਹੋ ਗਈ ਹੈ। ਭਾਰਤ ਦੇ ਵਿੱਚ 15.15 ਲੱਖ ਕਰੋੜ ਰੁਪਏ ਦਾ ਮਹਾਂ ਘੁਟਾਲਾ ਹੋਇਆ। ਸਰਕਾਰੀ ਕੰਪਨੀ LIC ਨੂੰ ਵੀ ਜਿਹੜਾ ਝਟਕਾ ਦੇ ਦਿੱਤਾ। ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ SEBI ਨੇ ਜਿਹੜਾ ਇੱਕ ਧਮਾਕੇਦਾਰ ਖੁਲਾਸਾ ਕਰਦਿਆਂ ਬੈਂਗਲੁਰੂ ਦੀ ਮਸ਼ਹੂਰ ਜਿਊਲਰੀ ਕੰਪਨੀ ਰਾਜੇਸ਼ ਐਕਸਪੋਰਟਸ ਲਿਮਟਿਡ ਅਤੇ ਇਸ ਦੇ ਚੇਅਰਮੈਨ ਰਾਜੇਸ਼ ਮਹਿਤਾ ਦੇ ਉੱਤੇ ਸਿਕੰਜਾ ਕੱਸ ਦਿੱਤਾ। ਕੰਪਨੀ ਦੇ ਉੱਤੇ ਲਗਭਗ 15.15 ਲੱਖ ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਗੰਭੀਰ ਦੋਸ਼ ਲੱਗੇ ਨੇ। SEBI ਨੇ ਇਸ ਮਾਮਲੇ ਦੇ ਵਿੱਚ ਇੱਕ ਅੰਤਰਿਮ ਹੁਕਮ ਜਾਰੀ ਕਰਦਿਆਂ ਰਾਜੇਸ਼ ਮਹਿਤਾ ਉੱਤੇ ਸ਼ੇਅਰ ਬਾਜ਼ਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਕਰਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। 99% ਤੋਂ ਵੱਧ ਮਾਲੀਆ ਨਿਕਲਿਆ ਫਰਜ਼ੀ ਹੈ। ਇਹਦੇ ਵਿੱਚ SEBI ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰਾਜੇਸ਼ ਐਕਸਪੋਰਟਸ ਨੇ ਵਿੱਤੀ ਸਾਲ 2021 ਅਤੇ ਵਿੱਤੀ ਸਾਲ 2025 ਦੇ ਵਿਚਕਾਰ ਇਹਨਾਂ 4 ਸਾਲਾਂ ਦੇ ਵਿੱਚ ਆਪਣੇ ਕੰਸੋਲੀਡੇਟਿਡ ਰੈਵਨਿਊ ਮਾਲੀਏ ਦਾ ਜਾਣੀ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਲੀਏ ਦਾ 99.8% ਹਿੱਸਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਦੇ ਉੱਤੇ ਜਿਹੜਾ ਫੰਡਾਂ ਦੀ ਦੁਰਵਰਤੋਂ ਅਤੇ ਕਾਰਪੋਰੇਟ ਗਵਰਨੈਂਸ ਦੇ ਵਿੱਚ ਵੱਡੀਆਂ ਕਮੀਆਂ ਦੇ ਵੀ ਇਲਜ਼ਾਮ ਜਿਹੜੇ ਨੇ। LIC ਜਿਹੜੀ ਹੈ ਭਾਰਤ ਦੀ ਵੱਡੀ ਸੰਸਥਾ ਹੈ, ਉਹਦੇ ਵਿੱਚ ਝਟਕਾ ਲੱਗਿਆ ਉਹਨਾਂ ਨੂੰ। ਇਸ ਖੁਲਾਸੇ ਤੋਂ ਬਾਅਦ ਜਿੱਥੇ ਰਾਜੇਸ਼ ਐਕਸਪੋਰਟਸ ਦੇ ਸ਼ੇਅਰਾਂ ਨੂੰ 5% ਦਾ ਜਿਹੜਾ ਲੋਅਰ ਸਰਕਟ ਲੱਗਿਆ ਹੈ, ਉੱਥੇ ਭਾਰਤੀ ਜੀਵਨ ਬੀਮਾ ਨਿਗਮ ਜਿਹੜਾ LIC ਉਹਦੇ ਸ਼ੇਅਰਾਂ ਦੇ ਵਿੱਚ ਵੀ 1% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਅੰਕੜਿਆਂ ਦੇ ਮੁਤਾਬਕ ਰਾਜੇਸ਼ ਐਕਸਪੋਰਟਸ ਦੇ ਵਿੱਚ LIC ਦੀ 10.80% ਹਿੱਸੇਦਾਰੀ ਹੈ, ਜਿਸਦੇ ਕਾਰਨ ਨਿਵੇਸ਼ਕਾਂ ਦੇ ਵਿੱਚ ਚਿੰਤਾ ਪਾਈ ਜਾ ਰਹੀ ਹੈ। 1200 ਰੁਪਏ ਤੋਂ ਅਰਬਾਂ ਤੱਕ ਦਾ ਸਫ਼ਰ ਇਹਨਾਂ ਦਾ ਹੈ। ਰਾਜੇਸ਼ ਮਹਿਤਾ ਦਾ ਜਨਮ 20 ਜੂਨ 1964 ਨੂੰ ਬੈਂਗਲੁਰੂ ਦੇ ਵਿੱਚ ਹੋਇਆ ਅਤੇ 1980 ਦੇ ਦਹਾਕੇ ਦੇ ਵਿੱਚ ਉਹਨਾਂ ਨੇ ਆਪਣੇ ਭਰਾ ਦੇ ਕੋਲੋਂ ਸਿਰਫ 1200 ਰੁਪਏ ਉਧਾਰ ਲੈ ਕੇ ਚਾਂਦੀ ਅਤੇ ਗਹਿਣਿਆਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਅਤੇ ਜਲਦੀ ਹੀ ਉਹ ਦੱਖਣ ਭਾਰਤ ਦੇ ਨਾਲ ਨਾਲ ਗੁਜਰਾਤ ਅਤੇ ਮੁੰਬਈ ਦੇ ਵਿੱਚ ਚਾਂਦੀ ਦਾ ਵੱਡਾ ਜਿਹੜਾ ਥੋਕ ਵਪਾਰੀ ਬਣ ਗਿਆ। 1995 ਦੇ ਵਿੱਚ ਕੰਪਨੀ ਨੇ IPO ਰਾਹੀਂ 10 ਕਰੋੜ ਰੁਪਏ ਜੁਟਾਏ। 2015 ਦੇ ਵਿੱਚ ਉਹਨਾਂ ਨੇ $400 ਮਿਲੀਅਨ ਦੀ ਨਗਦ ਡੀਲ ਰਾਹੀਂ ਸਵਿਸ ਰਿਫਾਈਨਰੀ ਕਿਆ ਬਦਲਾ ਜੀ ਸਵਿਟਜ਼ਰਲੈਂਡ ਦਾ ਕਤਾਰ ਜੁੜੇ ਨੇ ਇਹਨਾਂ ਦੇ ਵਾਲਕਾਂਬੀ ਨੂੰ ਜਿਹੜਾ ਸੀ ਖਰੀਦ ਕੇ ਦੁਨੀਆ ਭਰ ਦੇ ਵਿੱਚ ਸੁਰੱਖਿਆ ਬਟੋਰੀਆਂ ਸਨ। ਫੋਰਬਸ ਮੁਤਾਬਕ ਅਕਤੂਬਰ 2019 ਤੱਕ ਮਹਿਤਾ ਦੀ ਕੁੱਲ ਸੰਪੱਤੀ $1.57 ਅਰਬ ਸੀ। ਹੁਣ ਸੇਬੀ ਦੀ ਇਸ ਕਾਰਵਾਈ ਨੇ ਰਾਜੇਸ਼ ਮਹਿਤਾ ਅਤੇ ਉਹਨਾਂ ਦੇ ਕਾਰੋਬਾਰੀ ਸਾਮਰਾਜ ਦੇ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਨੇ। ਕੰਪਨੀ ਦੇ ਰੋਜ਼ਾਨਾ ਦੇ ਵਿੱਤੀ ਕੰਮਾਂ ਦੇ ਉੱਤੇ ਮਹਿਤਾ ਦਾ ਪੂਰਾ ਕੰਟਰੋਲ ਸੀ ਅਤੇ ਜਿਸ ਦੇ ਕਾਰਨ ਉਹਨਾਂ ਨੂੰ ਹੀ ਇਸ ਗੜਬੜੀ ਦੇ ਲਈ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ। ਲਓ ਦੋਸਤੋ, ਇਹ ਨੇ ਜੀ ਹਾਲਾਤ ਅਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਅਤੇ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਾਂਗੇ। ਕਿਰਪਾਨ ਦਾ ਮੁੱਦਾ ਜਿਹੜਾ ਇੰਗਲੈਂਡ ਦੇ ਵਿੱਚ ਚੱਲਿਆ, ਉਹ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਦੇਖਦੇ ਹਾਂ ਕੀ ਕੁਝ ਬਣਦਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਆਪਾਂ ਅੱਗੇ ਵੱਧਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਅਤੇ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੇ ਨਾਲ। ਇੱਕ ਮਿੰਟ ਜੀ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ।
1: ਪਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ
0: ਜੀ।
1: ਆ ਚੰਗਾ, ਤੁਸੀਂ ਵੱਡਾ ਘਪਲਾ ਦੱਸਿਆ ਜੀ, 1,500,000,000 ਕਰੋੜ ਦਾ ਜੀ।
0: ਮਹਾ ਹੀ ਕਹਿ ਲਓ ਜੀ, ਵੱਡਾ ਕਾਹਦਾ, ਮਹਾ ਤੋਂ ਮਹਾ ਹੋ ਗਿਆ, ਸਾਰਿਆਂ ਨੂੰ ਪਿੱਛੇ ਛੱਡ ਗਿਆ ਜੀ, ਦੇਖ ਲਓ।
1: ਪਰ ਕਮਾਲ ਆ, ਪਰ ਇਹੋ ਏਜੰਸੀਆਂ ਕਿੱਥੇ ਬੈਠੀਆਂ ਆ ਜੀ?
0: ਪਤਾ ਨਹੀਂ ਜੀ, ਇਹ ਤਾਂ ਇਹਨਾਂ ਨੂੰ ਪਤਾ ਦੋ
1: ਜਿਹੜੀਆਂ ਸਰ ਇਕਨੋਮਿਕ ਹੈਗੀਆਂ ਆ। ਇੱਕ ਸਪੈਸ਼ਲ ਉੱਥੇ ਦਿੱਲੀ ਦੇ ਵਿੱਚ ਇੱਕ ਸਪੈਸ਼ਲ IAS ਆਫੀਸਰ ਜਿਹੜਾ ਆ ਉਹ ਇਸੇ ਕੰਮ ਲਈ ਲੱਗਾ ਆ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਉਹਨਾਂ ਦਾ ਪੂਰਾ ਡਿਪਾਰਟਮੈਂਟ ਆ, ਡਾਇਰੈਕਟੋਰੇਟ ਆਫ ਰੈਵਨਿਊ ਜਿਹੜਾ ਆ ਉਹ ਇਸੇ ਇਹਨਾਂ ਚੀਜ਼ਾਂ ਦੀ ਤਾਂ ਪੜਤਾਲ ਕਰਦੇ ਆ ਜੀ ਉਹ।
0: ਬਿਲਕੁਲ ਹੈ ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਇਸ ਚੀਜ਼ ਨੂੰ ਪ੍ਰਿਵੈਂਟ ਕੀਤਾ ਜਾਵੇ, ਉਹ ਤਾਂ ਕਾਬਲੀਅਤ ਆ, ਫੜਿਆ ਜਾਣਾ ਕਾਹਦੀ ਕਾਬਲੀਅਤ ਆ? ਉਹ ਤਾਂ ਕਰਕੇ ਅਗਲਾ
0: ਜਦੋਂ ਚੂਨਾ ਲਾਇਆ ਗਿਆ ਫਿਰ ਕਾਹਦਾ ਫੜਿਆ ਗਿਆ ਜੀ?
1: ਤਾਂ ਫਿਰ ਉਹ ਤਾਂ ਫਿਰ ਜਿਹੜਾ ਹੈਗਾ ਨਿਕਲ ਗਿਆ ਕੰਮ, ਜਿਹੜਾ ਹੈਗਾ
0: ਗਿਆ ਜੀ, ਨਿਕਲ ਗਿਆ। ਮੁਲਕ ਦੀ GDP ਨੂੰ ਹਲਾਉਣ ਦੀ ਪੂਰੀ ਹਿੰਮਤ ਰੱਖਦਾ, ਦੇਖ ਲਓ ਸ਼ੇਅਰ ਬਾਜ਼ਾਰ ਡਿੱਗ ਗਿਆ, ਤੇ ਇਹਦੇ ਤਾਂ ਡਿੱਗਣੇ ਹੀ ਡਿੱਗਣੇ ਆ, ਨਾਲ ਹੋਰਾਂ ਦੇ ਵੀ ਡਿੱਗ ਪਏ। ਕਿੱਡੇ ਵੱਡੇ ਪੱਧਰ ਦੇ ਉੱਤੇ LIC ਜਿਹੜੀ ਕਿੱਡੀ ਵੱਡੀ ਕੰਪਨੀ ਆ ਜੀ ਇੰਡੀਆ ਦੀ, ਦੇਖੋ ਨਾ ਇੰਸ਼ੋਰੈਂਸ ਕੰਪਨੀ, ਤੇ ਉਹਦੇ ਵਿੱਚ ਵੀ ਇਹਦਾ ਕਿੱਡੇ ਵੱਡੇ ਪੱਧਰ ਦੇ ਉੱਤੇ ਹੈ ਸ਼ੇਅਰ ਬਾਜ਼ਾਰ ਸੀਗਾ ਜੀ, ਇਹਦੀ ਵਿੱਚ ਸ਼ਮੂਲੀਅਤ ਹੈ 10 ਕਰੋੜ ਰੁਪਏ ਤੋਂ 10.80% ਹਿੱਸੇਦਾਰੀ ਹੈ ਸਿੱਧੇ ਤੌਰ ਦੇ ਉੱਤੇ ਜੀ।
1: ਸਰ ਬੇਨਤੀ ਇਹ ਹੈਗੀ ਆ ਨਾ ਕਿ ਇਸ ਸਰਕਾਰ ਦੇ ਇਸ ਟਰਮ ਦੇ ਵਿੱਚ ਜਿਹੜਾ ਹੈ ਨਾ ਜੀ, ਬਹੁਤ ਸਾਰੀਆਂ ਇਰੈਗੂਲਰਿਟੀਜ਼ ਹੋ ਰਹੀਆਂ ਜੀ
0: ਜੀ,
1: ਜਿਹੜੀ ਕਿ ਸਮਝ ਦੇ ਵਿੱਚ ਨਹੀਂ ਆ ਰਿਹਾ, ਨਾ ਇਹਨਾਂ ਦਾ ਜਿਹੜਾ ਹੈਗਾ ਨਾ ਮਿਸ ਮੈਨੇਜਮੈਂਟ ਜਿਹੜੀ ਆ ਸਾਹਮਣੇ ਦਿਸਦੀ ਆ ਜੀ
0: ਜੀ,
1: ਜਨਤਾ ਦੀ ਲੁੱਟ ਵੀ ਸਾਹਮਣੇ ਹੀ ਦਿਸਦੀ ਆ ਜੀ।
0: ਬਿਲਕੁਲ ਹੈ ਜੀ।
1: ਕੰਪਨੀਆਂ ਨੂੰ ਜਿਹੜਾ ਹੈਗਾ ਆ ਬੈਨੀਫਿਟ ਆ, ਬੈਂਕਿੰਗ ਸੈਕਟਰ ਦੇ ਵਿੱਚ ਕੰਜ਼ਿਊਮਰ ਜਿਹੜਾ ਹੈਗਾ ਆ ਉਹਨੂੰ ਉਹਦਾ ਨਿਚੋੜ ਕੀਤਾ ਜਾਂਦਾ ਹੈਗਾ ਆ, ਤੇ ਬੈਂਕਾਂ ਨੂੰ ਜਿਹੜਾ ਆ ਫਾਇਦਾ ਪਹੁੰਚਾਇਆ ਜਾਂਦਾ। ਕੋਈ ਵੀ ਸਰਵਿਸਿਜ਼ ਜਿਹੜੀਆਂ ਅਗਲੇ ਜਿਹੜਾ ਹੈਗਾ ਆ ਇਨ ਲੀਓ ਆਫ ਮਾਈ ਡਿਪੋਜ਼ਿਟ ਜਿਹੜਾ ਆ ਮੈਨੂੰ ਮਿਲਦੀਆਂ ਸੀ, ਉਹ ਸਾਰੀਆਂ ਜਿਹੜੀਆਂ ਆ ਹੁਣ ਜਿਹੜੀਆਂ ਪਰਚੇਜ਼ ਕਰਨੀਆਂ ਪੈਂਦੀਆਂ।
0: ਬਿਲਕੁਲ ਹੈ ਜੀ।
1: ਈਵਨ ਜਿਹੜਾ ਹੈਗਾ ਕੋਈ ਟ੍ਰਾਂਜੈਕਸ਼ਨ ਦਾ ਉਹ ਮੈਸੇਜ ਵੀ ਕਰਦੇ ਹੈਗੇ ਆ, ਤੇ ਉਹਦੇ ਵਾਸਤੇ ਵੀ ਜਿਹੜਾ ਕਸਟਮਰ ਆ ਉਹ
0: ਪੇ ਕਰਦਾ ਜੀ।
1: ਹਾਂਜੀ, ਫਿਰ ਤੁਸੀਂ ਇੱਕ ਮਿਨੀਮਮ ਬੈਲੈਂਸ ਦੇ ਨਾਂ ਦੇ ਉੱਤੇ ਬੜੀ ਵੱਡੀ ਅਮਾਊਂਟ ਜਿਹੜੀ ਹੈਗੀ ਆ ਰੈਗੂਲਰ ਬ੍ਰਾਂਚਸ ਦੇ ਵਿੱਚ 2,000 ਰੁਪਈਆ ਜੀ
0: ਜੀ,
1: ਤੇ ਉਹ ਤੁਸੀਂ ਵਿੱਚ ਰੱਖਦੇ ਹੈਗੇ ਆ ਜੀ, ਜੇ ਮਤਲਬ ਜਿਹੜਾ ਹੈਗਾ ਉਹ ਬੰਦਾ ਅਮਾਊਂਟ ਘੱਟ ਜਾਂਦਾ ਨਾ ਜੀ 2,000 ਤੋਂ,
0: ਹਾਂਜੀ,
1: ਤੇ ਤੁਸੀਂ ਜਿਹੜਾ ਹੈਗਾ ਨੈਕਸਟ ਜਮਾਂ ਕਰਾਉਣੇ 2,000 ਰੁਪਈਆ ਫਾਈਨ ਪੈਂਦਾ ਜੀ।
0: ਬਿਲਕੁਲ ਹੈ ਜੀ।
1: ਉਹ ਭਾਰਤ ਸਾਹਿਬ ਏਦਾਂ ਹੋਈ, ਮੈਂ ਨਾ ਏਦਾਂ ਕਰਕੇ ਕੋਈ ਬੰਦਾ ਸੀ ਏਦਾਂ, ਉਹਨਾਂ ਦੇ ਵਿਚਾਰੀ ਲੇਡੀ ਸੀਗੀ, ਉਹਦਾ ਕਿਤੇ 2,000 ਤੋਂ ਘਟਿਆ ਹੋਣਾ, 1,500 ਰੁਪਈਆ ਰਹਿ ਗਿਆ ਹੋਣਾ
0: ਜੀ,
1: ਉਹ 2,000 ਰੁਪਈਆ ਜਿਹੜਾ ਹੈ ਉਹਨੇ ਆ ਕੇ ਤੇ ਜਮਾਂ ਕਰਾ ਦਿੱਤਾ ਵੀ ਮੇਰਾ ਬੈਲੈਂਸ ਘੱਟ ਗਿਆ ਸੀਗਾ
0: ਜੀ,
1: ਉਹ ਮੁੜ ਕੇ ਫੇਰ ਉਹਨੂੰ 1,500 ਰੁਪਏ ਦੀ ਅਗਲੇ ਨੂੰ ਫੜਾ ਦਿੱਤਾ ਜੀ, ਕਹਿੰਦਾ ਉਹ ਤਾਂ 2,000 ਫਾਈਨ ਘੱਟ ਹੋ ਗਿਆ ਤੇ ਫੇਰ ਤੋਂ ਹੁਣ 2 ਹੋਰ ਕਹਿੰਦਾ ਜਿਹੜਾ। ਹਾਂਜੀ,
0: ਨਾਲੇ ਕੁਝ ਖਾਤੇ ਤਾਂ ਇੱਦਾਂ ਦੇ ਵੀ ਆ ਜੀ ਉਹਦੇ ਵਿੱਚ ਚਾਹੇ ਤੁਸੀਂ ਜਮਾਂ ਵੀ ਕਰਾਉਂਦੇ ਉਹਦੇ ਵਿੱਚ ਉਹ ਕੱਟ ਕਰੀ ਜਾਂਦੇ ਆ ਜੀ, ਕੁਝ ਨਾ ਕੁਝ ਕਦੇ 50 ਰੁਪਏ ਕੱਟ ਲਿਆ, ਕਦੇ ਕੁਝ ਕੱਟ ਲਿਆ, ਇੱਦਾਂ ਕੱਟੀ ਜਾਂਦੇ ਆ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ 2000 ਪਹਿਲਾਂ ਉਹਨੂੰ ਦੱਸਿਆ ਨੀ, ਉਸ ਪਹਿਲਾਂ ਨੀ ਸਮਝਾਇਆ ਉਹਨੂੰ ਬੈਂਕ ਵਾਲਿਆਂ ਨੇ ਵੀ ਵੀ ਭਾਈ ਤੂੰ 1500 ਰੁਪਇਆ ਤੇਰਾ ਹੈਗਾ ਆ ਕਿ ਜੇ ਤੂੰ 2000 ਰੁਪਇਆ ਜਮਾ ਕਰਾਉਣੀ ਆ ਉਹ 2000 ਫਾਈਨ ਕੱਟ ਹੋ ਜਾਣਾ, ਬੈਲੈਂਸ ਤੇਰਾ ਫੇਰ ਡੈਫੀਸ਼ੀਅਟ ਰਹਿਣਾ, ਤੇ ਜਿੱਦਣ ਤੂੰ ਫੇਰ ਕਰਾਏ ਤੇ 2000 ਫੇਰ ਕੱਟ ਹੋ ਜਾਣਾ। ਹਾਂਜੀ, ਉਹਦਾ 2 ਵਾਰੀ ਏਦਾਂ ਵਿਚਾਰੀ ਦਾ ਹੋ ਚੁੱਕਾ ਸੀ, ਫੇਰ ਉਹਨੂੰ ਸਮਝਾਉਣ ਲੱਗੇ ਕਿ ਤੂੰ ਮਤਲਬ 2000 ਦੀ ਬਜਾਏ 3000 ਕਰਾ, ਤਾਂ ਕਿ ਜਿਹੜਾ ਹੈਗਾ ਤੇਰਾ ਬੈਲੈਂਸ ਵੀ ਮਿਨੀਮਮ ਬੈਲੈਂਸ ਵੀ ਬਣ ਜਾਏ, ਤਾਂ ਤੇਰਾ ਜਿਹੜਾ ਹੈਗਾ ਆ ਉਹ 2000 ਦਾ ਕੱਟ ਹੋ ਜਾਣਾ, 3000 ਕਰਾਏਗੀ।
0: ਤੇ ਜਿਸ ਬੰਦੇ ਕੋਲ ਹੋ ਬਈ 5000 ਜੀ, ਉਹ ਕੀ ਕਰੂਗਾ, ਉਹ ਜਮਾ ਕਰਾਵੇ ਜਾਂ ਕੀ ਕਰੇ ਜੀ?
1: ਭਾਰੇ ਸਾਹਿਬ ਹੈ ਏਦਾਂ ਹੀ ਆ ਸਰ, ਏਦਾਂ ਹੀ ਆ। ਲੋਕੀ ਛੋਟੀਆਂ ਅੱਗੇ ਹੁੰਦੀਆਂ ਸੀ ਸਮਾਲ ਸੇਵਿੰਗ ਜਿਹੜੀਆਂ ਹੈਗੀਆਂ, 50,000 ਰੁਪਈਏ ਵੀ ਲੋਕੀ ਜਮਾ ਕਰਾ ਦਿੰਦੇ ਸੀ ਜੀ।
0: ਜੀ
1: ਹਾਂਜੀ, ਹੁਣ ਤਾਂ ਇਹਨਾਂ ਦਾ ਕੋਈ ਹਿਸਾਬ ਕਿਤਾਬ ਵੀ ਹੈ ਨੀ
0: ਜੀ।
1: ਨਹੀਂ, ਗਰੀਬ ਘਰਾਂ ਦੇ ਵਿੱਚ ਅਗਲਿਆਂ ਕੋਲ ਮਿਨੀਮਮ ਬੈਲੈਂਸ ਰੱਖ ਹੁੰਦਾ, ਸ਼ਹਿਰਾਂ ਦੀਆਂ ਜਿਹੜੀਆਂ ਹੈਗੀਆਂ ਬ੍ਰਾਂਚੇ ਦੇ, ਉੱਥੇ 5-5 ਹਜ਼ਾਰ ਰੁਪਈਆ ਰੱਖਣਾ ਚਾਹੀਦਾ ਮਿਨੀਮਮ ਬੈਲੈਂਸ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀ ਮਿਸਮੈਨੇਜਮੈਂਟ ਆ ਜੀ।
0: ਜੀ ਨਹੀਂ, ਮੈਂ ਜਿਹੜਾ ਰਾਹੁਲ ਗਾਂਧੀ ਉਹਨਾਂ ਨੂੰ ਸੁਣਦਾ ਪਿਆ ਸੀ, ਮੈਂ ਥੋੜਾ ਜਿਹਾ ਮੌਕਾ ਮਿਲਿਆ, ਚਲੋ ਟਾਈਮ ਸੀਗਾ, ਉਹ ਕਹਿੰਦਾ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਨਾ ਆਪਣੀ ਆਰਥਿਕ ਸੁਨਾਮੀ ਆ ਰਹੀ ਹੈ, ਦੇਖਦੇ ਰਹੋ ਬਣਦਾ ਕੀ ਹੈ।
1: ਉਹ ਭਾਰੇ ਸਾਹਿਬ ਜਦੋਂ ਆਪੋਜੀਸ਼ਨ ਚ ਹੋਵੋ ਤੇ ਬੜੀ ਅਕਲ ਹੁੰਦੀ ਆ, ਅਸੀਂ ਵੀ ਦੇਖਿਆ। ਹਾਂਜੀ
0: ਜੀ,
1: ਆਹ ਮਾਨ ਸਾਹਿਬ ਜਿਹੜੇ ਹੈਗੇ ਜਿਹੜੀਆਂ ਗੱਲਾਂ ਦੇ ਉੱਤੇ ਗੱਲ ਕਰਦੇ ਹੁੰਦੇ ਸੀ ਉਹ ਸਾਰੇ ਜਿਹੜੇ ਹੈਗੇ ਆ, ਹਾਂਜੀ
0: ਜੀ,
1: ਉਹ ਮੁੜ ਕੇ ਜਦੋਂ ਆਪ ਕੁਰਸੀ ਤੇ ਬਹਿ ਗਏ ਫੇਰ ਉਹ ਸੁਧਾਰ ਚੇਤੇ ਭੁੱਲ ਜਾਂਦੇ ਲੋਕ
0: ਜੀ।
1: ਪਹਿਲਾਂ ਉਹ ਆਪੋਜੀਸ਼ਨ ਲੀਡਰ ਹਮੇਸ਼ਾ ਬੜਾ ਸਿਆਣਾ ਲੱਗਦਾ ਹੁੰਦਾ
0: ਜੀ,
1: ਹਾਂਜੀ, ਪਤਾ ਉਦੋਂ ਲੱਗਦਾ ਜਦੋਂ ਕੁਰਸੀ ਤੇ ਬਹਿੰਦੇ ਹੈਗੇ ਆ, ਤੇ ਉਦੋਂ ਹੀ ਮੱਤ ਜਿਹੜੀ ਮਾਰੀ ਜਾਂਦੀ ਆ ਜੀ।
0: ਬਿਲਕੁਲ ਹੈ ਜੀ।
1: ਤੇ ਬਾਕੀ ਜਿਹੜਾ ਹੈਗਾ ਆ ਕੈਪਟਨ ਸਾਹਿਬ ਦਾ ਮੈਂ ਦੁੱਖ ਸੁਣ ਰਿਹਾ ਸੀਗਾ ਜੀ, ਤੇ ਨਾਲੇ ਮੇਰੇ ਨਾ ਕੰਨਾਂ ਚ ਗੀਤ ਵੱਜ ਰਿਹਾ ਸੀ ਜਿਹੜਾ ਹਿੰਦੀ ਗਾਣਾ ਹੈਗਾ, ਗੁੰਗੁਰੂ ਕੀ ਤਰ੍ਹਾਂ ਬਜ ਤਾਰਾ ਹੈ ਬਜਦਾ ਹੀ ਰਹਾ ਹੂੰ ਮੈਂ,
0: ਉਹ ਬਜਦਾ ਹੀ ਦੁੱਖ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਹੈ,
1: ਉਹ ਜੋ ਮਰਜ਼ੀ ਦੱਸੀ ਚੱਲੇ, ਗੱਲ ਇੱਦਾਂ ਹੈਗੀ ਹੈ ਪਰ ਸਭ ਇੱਕ ਕ੍ਰਿਸ਼ਮਾ ਹੁੰਦਾ, ਉਹਦਾ ਸਮਾਂ ਹੁੰਦਾ, ਇਹਦਾ ਮਤਲਬ ਬੰਦਾ ਨੀ, ਉਹ ਕਹਿੰਦੇ ਨਾ ਪੁਰਸ਼ ਬਲੀ ਨਹੀਂ ਹੋਤ ਹੈ ਵਕਤ ਹੋਤ ਬਲਵਾਨ, ਭੀਲੋ ਨੇ ਗੋਪੀਆਂ ਲੂਟ ਲਈ ਵਹੀ ਅਰਜੁਨ ਵਹੀ ਬਾਣ।
0: ਬਿਲਕੁਲ
1: ਹਾਂਜੀ, ਉਹ ਅਰਜਨ ਤੇ ਉਹ ਹੀ ਜਿਹੜਾ ਹੈਗਾ ਆ ਵੀ ਉਹਦੇ ਹੈਗੇ ਸੀ ਤੀਰ, ਤੇ ਉਹ ਭੀਲ ਜਿਹੜੇ ਸੀਗੇ ਉਹ ਕਹਿੰਦੇ ਵੀ ਗੋਪੀਆਂ ਲੁੱਟ ਕੇ ਲੈ ਗਏ ਸੀ, ਇਸੇ ਕਰਕੇ
0: ਜੀ
1: ਉਹ ਕ੍ਰਿਸ਼ਨ ਨੇ ਉਹਨੂੰ ਔਕਾਤ ਦਿਖਾਤੀ ਸੀ ਉਹਦੀ, ਵੀ ਤੂੰ ਨੀ ਵੱਡਾ ਸੀ ਉਹ ਵਕਤ ਵੱਡਾ ਸੀਗਾ
0: ਜੀ,
1: ਹਾਂਜੀ, ਵੀ ਉਸ ਵਕਤ ਨੇ ਤੈਨੂੰ ਵੱਡਾ ਬਣਾਇਆ ਸੀ
0: ਜੀ,
1: ਏਦਾਂ ਹੀ ਕੈਪਟਨ ਸਾਹਿਬ ਨੂੰ ਵਕਤ ਨੇ ਵੱਡਾ ਬਣਾਇਆ ਸੀਗਾ, ਬਾਕੀ ਕੈਪਟਨ ਸਾਹਿਬ ਦੇ ਪੱਲੇ ਵੀ ਹੁਣ ਕੁਛ ਨੀ ਹੈ ਜੀ।
0: ਬਿਲਕੁਲ ਹੈ ਜੀ,
1: ਹੁਣ ਤਾਂ ਸਰ ਏਦਾਂ ਹੈਗਾ ਆ, ਉਹ ਕਹਿੰਦੇ ਮੈਨੂੰ ਪੁੱਛਦੇ ਨੀ ਉਹਨਾਂ ਤੇ ਉਹਨਾਂ ਦੇ ਫੈਮਿਲੀ ਮੈਂਬਰ ਸਭ ਤੋਂ ਪਹਿਲਾਂ ਉੱਥੇ ਫੁੱਲ ਲੈ ਕੇ ਪਹੁੰਚੇ ਹੁੰਦੇ ਹੈਗੇ ਜੀ, ਕੇਵਲ ਸਿੰਘ ਢਿੱਲੋਂ ਦੀ।
0: ਬਿਲਕੁਲ,
1: ਉਹਨਾਂ ਦੀ ਲੜਕੀ ਜਿਹੜੀ ਹੈਗੀ ਆ, ਹੁਣ ਵੱਡੀ ਗੱਲ ਤੇ ਇਹ ਹੈਗੀ ਆ ਕਿ ਪਹਿਲਾਂ ਕੈਪਟਨ ਸਾਹਿਬ ਆਤਮ ਨਿਰੀਖਣ ਕਰੋ, ਤੁਹਾਡਾ ਪਰਿਵਾਰ ਹੀ ਨੀ ਤੁਹਾਨੂੰ ਪੁੱਛਦਾ ਪਿਆ।
0: ਬਿਲਕੁਲ ਹੈ ਜੀ,
1: ਹਾਂਜੀ, ਪਰਿਵਾਰ ਤਾਂ ਉਸ ਪਾਰਟੀ ਦੇ ਨਾਲ ਅੰਦਰ ਵੜਿਆ ਹੈਗਾ, ਤੇ ਤੁਸੀਂ ਉਸ ਪਾਰਟੀ ਤੋਂ ਉਮੀਦ ਕਰਦੇ ਹੈਗੇ ਜੀ, ਤੁਹਾਨੂੰ ਕੌਣ ਪੁੱਛੇ, ਤੁਹਾਡਾ ਤਾਂ ਬਾਹਰ ਚਰਚਾ ਚੱਲਦਾ ਹੈ ਬਿਮਾਰ ਆ ਜੀ, ਬਿਮਾਰ ਆ
0: ਜੀ।
1: ਨਾਲੇ ਇਹੋ ਜਿਹੇ ਬੁੱਢੇ ਜਿਹੜੇ ਹੁੰਦੇ ਹੈਗੇ ਨਾ ਜਿਹੜੇ ਆਪਣੇ ਟਰਮਸ ਦੇ ਉੱਤੇ ਜ਼ਿੰਦਗੀ ਕੱਟਦੇ ਆ, ਉਹ ਮਾੜੇ ਮੋਟੇ ਵੀ ਬਿਮਾਰ ਹੋਣ ਤੇ ਪਰਿਵਾਰ ਉਹਨਾਂ ਨੂੰ ਸਾਈਡ ਲਾਈਨ ਕਰਨ ਲਈ ਟਾਈਮ ਨਹੀਂ ਲਾਉਂਦਾ, ਫਟਾਫਟ ਜਿਹੜਾ ਹੈਗਾ ਆ ਉਹ ਡੈਕਲਾਰੇਸ਼ਨ ਸਮਾਜ ਚ ਦੇ ਦਿੰਦਾ, ਉਹ ਬਿਮਾਰ ਆ ਬਿਮਾਰ ਆ ਜੀ, ਵੀ ਤਾਂ ਕਿ ਉਹਨਾਂ ਤੱਕ ਕੋਈ ਪਹੁੰਚ ਕਰੇ ਹੀ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ,
0: ਬੀਬੀ ਪਰਨੀਤ ਕੋਲ ਹੁਣੀ ਹੱਲਾਸ਼ੇਰੀ ਦੇ ਜਾਂਦੇ ਕੈਪਟਨ ਸਾਹਿਬ ਤੁਹਾਡੇ ਨਾਲ ਆ, ਖੜੋ ਖੜੋ।
1: ਬੀਬੀ ਪਰਨੀਤ ਕੌਰ ਨੇ ਵੀ ਭਾਰੇ ਸਾਹਿਬ ਮੈਂ ਮਤਲਬ ਇਹਨਾਂ ਗੱਲਾਂ ਨਾਲ ਜਿਹੜਾ ਹੈਗਾ ਆ ਮੈਨੂੰ ਹੁੰਦਾ ਆ ਵੀ ਹਾਓ ਹੀ ਕੈਨ
0: ਜੀ,
1: ਕਿ ਮਤਲਬ ਜਿਹੜਾ ਹੈਗਾ ਜਦੋਂ ਇੱਕ ਔਰਤ ਨੇ ਦੇਖਿਆ ਹੈਗਾ ਆ ਕਿ ਮੇਰੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਲਾਈਫ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਆ ਮੇਰੀ ਜਗ੍ਹਾ ਦੇ ਉੱਤੇ ਨਾਲ ਮੇਰੀ ਇੱਕ ਹੋਰ ਜਿਹੜਾ ਪੈਰਲਲ ਅਥਾਰਟੀ ਲਿਆ ਕੇ ਬਿਠਾਈ ਆ
0: ਜੀ,
1: ਹਾਂਜੀ, ਚਾਹੇ ਉਹਨੂੰ ਰਿਸ਼ਤੇ ਨੂੰ ਜਿਹੜਾ ਮਰਜ਼ੀ ਨਾ ਦਿਓ ਨਾ ਦਿਓ, ਪਰ ਉਹ ਔਰਤ ਦੇ ਮਨ ਦੇ ਵਿੱਚ ਉਹ ਆਦਮੀ ਲਈ ਉਹ ਰਿਸਪੈਕਟ ਤਾਂ ਰਹਿੰਦੀ ਨੀ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਨਾਨੀ ਤਾਂ ਦੂਜੀ ਜਨਾਨੀ ਦੀ ਫੋਟੋ ਦੇਖਦਾ ਬੰਦਾ ਫੜ ਲੈ ਤੇ ਤਾਂ ਅਗਲੀ ਕਹਿੰਦੀ ਹੈਗੀ ਇਹ ਕਿਹਨੂੰ ਦੇਖਦਾ ਪਿਆ ਆ,
0: ਪਰ ਉਹ ਰਾਜਾਸ਼ਾਹੀਆਂ ਦੇ ਵਿੱਚ ਸਾਰਾ ਕੁਝ ਚੱਲਦਾ ਰਿਹਾ ਸੈਣੀ ਸਾਹਿਬ, ਮਾਈਂਡ ਨਹੀਂ ਇਹ
1: ਤੇ ਫਿਰ ਇਦਾਂ ਹੀ ਆ, ਫਿਰ ਰਾਜਾਸ਼ਾਹੀਆਂ ਦਾ ਫਿਰ ਉਹਨਾਂ ਦਾ ਜਿਹੜਾ ਹੈਗਾ ਇਹ ਬੁਢਾਪਾ ਆਈਸੋਲੇਸ਼ਨ ਚ ਜਾਂਦਾ ਸਰ
0: ਜੀ। ਬਿਲਕੁਲ ਹੈ ਜੀ,
1: ਕੈਪਟਨ ਸਾਹਿਬ ਦਾ ਵੀ ਹੁਣ ਆਈਸੋਲੇਸ਼ਨ ਚ ਹੀ ਆ ਜੀ
0: ਜੀ,
1: ਇਸ ਕਰਕੇ ਜਿਹੜਾ ਉਹਨਾਂ ਨੂੰ ਗਿਲਾ ਨਹੀਂ ਕਰਨਾ ਚਾਹੀਦਾ, ਬਾਕੀ ਜੇ ਕਾਂਗਰਸ ਚ ਮੁੜ ਕੇ ਜਾਣਾ ਤੇ ਚੱਲ ਜਾਣ, ਉੱਥੇ ਵੀ ਹੁਣ ਕੁਛ ਕਿਸੇ ਨੇ ਨਹੀਂ ਪੁੱਛਣਾ ਜੀ।
0: ਬਿਲਕੁਲ,
1: ਉੱਥੇ ਵੀ ਲੀਡਰ ਬਹੁਤ ਜੰਮ ਪਏ ਹੈਗੇ ਆ ਜੀ, ਹੁਣ ਉਹ ਗੱਲ ਨਹੀਂ ਬਣਨੀ, ਜੋ ਮਰਜ਼ੀ ਕਰ ਲਓ। ਅੱਗੇ ਉਸੇ ਕੈਪਟਨ ਦੇ ਦਬਕੇ ਦੇ ਉੱਤੇ ਜਿਹੜਾ ਹੈਗਾ ਸਾਰੇ ਜਾਣੇ ਦੌੜ ਪੈਂਦੇ ਸੀ, ਹੁਣ ਕਿਹਨੇ ਉੱਥੇ ਜਾਣਨਾ ਜੀ?
0: ਨਾ ਜੀ ਨਾ,
1: ਇੱਕ ਵਾਰੀ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਖਤਮ ਹੋ ਜਾਂਦਾ ਜੀ। ਉਹਨੂੰ ਬੈਟਰ ਇਹ ਹੈਗਾ ਜੀ ਕਿ ਹੁਣ ਇੱਜ਼ਤ ਇਸੇ ਜੀ ਵੀ ਮੂੰਹ ਬੰਦ ਰੱਖਣ, ਜਿੰਨਾ ਜਿੱਥੇ ਹੈਗੇ ਉੱਥੇ ਠੀਕ ਹੈ ਜੀ। ਆਪੇ ਜੇ ਕੋਈ ਸੋਚ ਲਊਗਾ ਕਿਤੇ ਤੇ ਸੋਚ ਲਊ, ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਜੀ ਆਪਣਾ ਵਧੀਆ ਟਾਈਮ ਕੱਟੀ ਜਾਣ ਜੀ।
0: ਬਿਲਕੁਲ ਹੈ ਜੀ, ਅਗਲਿਆਂ ਤੇ ਰਵੜੀ ਦੇ ਬਿੱਟੂ ਏਡੇ ਵੱਡੇ ਉਹਦੇ ਦੇ ਉੱਤੇ ਲਾ ਕੇ ਫਿਰ ਝਾੜ ਦਿੱਤਾ ਦੇਖ ਲਓ।
1: ਪਰ ਸਭ ਅਗਲੇ ਕਹਿੰਦੇ ਸਾਨੂੰ ਰਾਏ ਦੀ ਲੋੜ ਹੀ ਨੀ
0: ਜੀ,
1: ਅਸੀਂ ਬੰਦਾ ਕਿਹੜਾ ਲਾਉਣਾ ਹੈਗਾ ਆ, ਅਸੀਂ ਬੰਦੇ ਤੋਂ ਕਰਾਉਣਾ ਕੀ ਆ, ਅਸੀਂ ਜਿਸ ਮਕਸਦ ਲਈ ਲਾਉਣਾ ਆ ਸਾਡਾ ਮਕਸਦ ਪੂਰਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਚਲਾਉਣਾ ਉਹਨਾਂ ਨੇ ਸਾਰਾ ਕੁਛ ਆਪਣੇ ਸੰਗਠਨ ਜੋ ਚਲਾਉਣਾ ਹੈਗਾ ਆ ਉਹ ਸਾਰੇ ਨਿਰਦੇਸ਼ ਉੱਤੋਂ ਆਉਣੇ ਆ ਜੀ।
0: ਬਿਲਕੁਲ ਹੈ,
1: ਜਿੱਥੇ ਜਿਹਨੂੰ ਚੌਂਕ 'ਚ ਖੜਾ ਕਰ ਦੇਣਾ ਉਹਨੂੰ ਚੌਂਕ 'ਚ ਖੜਾ ਹੋ ਜਾਏ, ਤੂੰ ਫਲਾਣੇ ਆ ਤੂੰ ਉੱਥੇ ਚੱਲ ਜਾਏ ਜੀ, ਹੋਰ ਉੱਥੇ ਕੀ ਆ ਜੀ। ਹਰ ਇੱਕ ਪਾਰਟੀ ਦਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਆ ਨਾ ਜੀ। ਹਾਂਜੀ, ਉਹਨਾਂ ਤੋਂ ਉਮੀਦ ਕਿਉਂ ਕਰਦੇ? ਅਗਲੇ ਤਾਂ ਕਹਿੰਦੇ ਹੈਗੇ ਆ ਵੀ ਅਸੀਂ ਚੁਣਾਵ ਵੀ ਜਿਹੜਾ ਆ ਵੀ ਹਾਂ ਜੀ ਮੋਦੀ ਸਾਹਿਬ ਦੇ ਨਾਂ ਤੇ ਲੜਦੇ ਆ, ਉਹ ਸਾਰੀਆਂ ਸਟੇਟਾਂ ਚ ਲੜਦੇ ਅਗਲੇ ਮੁੱਖ ਮੰਤਰੀ ਉੱਚੀਆਂ ਡਿਕਲੇਅਰ ਕਰਦੇ, ਅਨਐਕਸਪੈਕਟਡ ਫੈਸਲੇ ਭਾਜਪਾ ਕਰਦੀ ਹੈਗੀ ਆ ਜਿਹਦਾ ਕਦੀ ਸੋਚਿਆ ਹੀ ਨੀ ਹੁੰਦਾ ਉਹਨੂੰ ਮੁੱਖ ਮੰਤਰੀ ਬਣਾ ਦਿੰਦੇ
0: ਜੀ।
1: ਹਾਂਜੀ, ਹਰਿਆਣੇ ਚ ਖੱਟੜ ਦਾ ਕਿਸੇ ਨੇ ਸੋਚਿਆ ਸੀਗਾ ਵੀ ਖੱਟੜ ਮੁੱਖ ਮੰਤਰੀ ਬਣ ਜੂਗਾ ਜੀ?
0: ਨਾ ਜੀ।
1: ਸੋ ਇਸ ਕਰਕੇ ਹਾਂ, ਇਸ ਕਰਕੇ ਜਿਹੜਾ ਹੈਗਾ ਜੀ ਉਹਨਾਂ ਦਾ ਆਪਣਾ ਕੰਮ ਕਰਨ ਦਾ ਤਰੀਕਾ ਜੀ, ਆਪਣਾ ਕੰਮ ਕਰਨ ਦਾ ਜ਼ਰੀਆ ਹੈ ਜੀ।
0: ਜੀ
1: ਦੂਜੀ ਆ ਜੀ ਜੀ ਹਵਾਰਾ ਸਾਹਿਬ ਦੀ ਜਿਹੜੀ ਹੈਗੀ ਆ ਪੈਰੋਲ ਵਾਸਤੇ, ਮੇਰਾ ਮਤਲਬ ਮੰਨਣਾ ਹੈਗਾ ਆ ਕਿ ਪੈਰੋਲ ਮਿਲਣੀ ਚਾਹੀਦੀ ਆ।
0: ਬਿਲਕੁਲ ਹੈ ਜੀ,
1: ਜਿਹੜੀ ਗੱਲ ਇਹ ਐਪਰੀਹੈਂਸ਼ਨ ਕਰਦੇ ਹੈਗੇ ਆ, ਇੰਨੀ ਪੁਰਾਣੀ ਐਪਲੀਕੇਸ਼ਨ ਪਈ ਆ, ਉਹਦੀ ਮਦਰ ਬਿਮਾਰ ਹੈਗੇ ਆ, ਜੇ ਮਦਰ ਬਿਮਾਰ ਹੈਗੇ ਆ ਤੇ ਫਿਰ ਇਹ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਪੈਰੋਲ ਮਿਲਣੀ ਚਾਹੀਦੀ ਆ। ਨਹੀਂ ਜਦ ਤੱਕ ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਤੁਹਾਨੂੰ ਸਟੇਟ ਅਥਾਰਟੀ ਜਿਹੜੀਆਂ ਹੈਗੀਆਂ, ਕਿਉਂਕਿ ਇਹ ਹੈਗਾ ਤਾਂ ਜਿਹੜਾ ਜੀ ਮਸਲਾ ਹੁੰਦਾ ਆ ਐਗਜ਼ੈਕਟਿਵ ਦਾ ਜੀ।
0: ਜੇ
1: ਆਪਾਂ ਰਾਮ ਰਹੀਮ ਦੀ ਗੱਲ ਕਰ ਦਿੰਦੇ ਆ, ਰਾਮ ਰਹੀਮ ਨੂੰ ਮਤਲਬ ਐਗਜ਼ੈਕਟਿਵ ਕਲੀਅਰ ਕਰਕੇ ਭੇਜ ਦੀ ਉਹਦੇ ਕਾਗਜ਼ ਜੀ।
0: ਬਿਲਕੁਲ ਹੈ ਜੀ, ਸੂਬਾ ਹੀ ਕਰਦਾ,
1: ਇਹਦਾ ਕੋਈ ਖਤਰਾ ਨਹੀਂ, ਇਹਦਾ ਕੋਈ ਖੋਜ ਹਾਂਜੀ, ਇਹਨਾਂ ਵਾਸਤੇ ਰਿਪਲਾਈ ਨਹੀਂ ਅਜੇ ਫਾਈਲ ਕੀਤਾ ਜੀ ਸਟੇਟ ਨੇ
0: ਜੀ।
1: ਸੋ ਇਸ ਕਰਕੇ ਉਹਨਾਂ ਮੇਨ ਟਾਈਮ ਮੇਰੀ ਮਤਲਬ ਜਿਹੜਾ ਹੈਗਾ ਸੀ ਵੀ ਹਾਈ ਕੋਰਟ ਇੰਨਾ ਤਾਂ ਅਰੇਂਜ ਕਰਦਾ ਹੈ ਨਾ ਜੀ, ਤੇ ਚਾਹੇ ਸੰਡੇ ਦੋ ਘੰਟੇ ਜਿਹੜਾ ਹੈਗਾ ਆ ਵੀ ਜਦ ਤੱਕ ਤੁਸੀਂ ਸਟੇਟ ਰਿਪਲਾਈ ਨਹੀਂ ਫਾਈਲ ਕਰਦੀ ਜਾਂ ਫਾਈਨਲਾਈਜ਼ ਨਹੀਂ ਹੁੰਦਾ ਤਦ ਤੱਕ ਹਰ ਸੰਡੇ ਜਾਂ ਹਫ਼ਤੇ 'ਚ ਦੋ ਵਾਰੀ ਜਿਹੜਾ ਹੈਗਾ ਆ ਉਹ ਆਪਣੇ ਮਦਰ ਕੋਲ ਜਿਹੜਾ ਆ ਦੋ ਘੰਟੇ ਵਾਸਤੇ ਜਿਹੜੇ ਆ ਆ ਸਕਦੇ ਹੁਣ, ਤੇ ਉਹਦਾ ਜਿਹੜਾ ਹੈ ਪ੍ਰਬੰਧ ਕਰਨ ਲਈ ਸਟੇਟ ਨੂੰ ਜਿਹੜੀ ਹੈਗੀ ਡਾਇਰੈਕਸ਼ਨਾਂ ਦਿੱਤੀਆਂ ਜਾ ਸਕਦੀਆਂ।
0: ਪੁਲਿਸ ਰਾਜ ਹੀ ਬਣਿਆ ਪਿਆ, ਉਦਾਂ ਵੀ ਤਾਂ ਲੀਡਰ ਕਿੰਨੀ ਕਿੰਨੀ ਪੁਲਿਸ ਚੱਕੀ ਫਿਰਦੇ ਆ, ਸਿਕਿਉਰਿਟੀ ਚੱਕੀ ਫਿਰਦੇ ਆ, ਜੇ ਉੱਥੇ ਦੇ ਦਿੱਤੀ ਤਾਂ ਕੀ ਹੋ ਜਾਊਗਾ ਹੁਣ?
1: ਸਰ ਜੇ ਮੰਨ ਲਓ ਖੁਦਾ ਨਾ ਖਾਸਤਾ ਉਹਨਾਂ ਦੇ ਮਦਰ ਨੂੰ ਕੁਛ ਹੋ ਜਾਂਦਾ ਹੈਗਾ, ਕੀ ਤੁਸੀਂ ਇੱਕ ਹਿਊਮਨ ਬੀਇੰਗ ਦੀਆਂ ਜਿਹੜੀਆਂ ਫੀਲਿੰਗ, ਇੱਕ ਮਦਰ ਦੀਆਂ, ਇੱਕ ਸੰਨ ਦੀਆਂ, ਉਹ ਸਾਰਾ ਤੁਹਾਡੇ ਉਸ ਜਿਹੜਾ ਹੈਗਾ ਆ ਵੀ ਲਾ ਆਫ ਦਾ ਲੈਂਡ ਜਿਹੜਾ ਹੈਗਾ ਆ ਫਾਰ ਦਾ ਪੀਪਲ ਹੋਣਾ ਚਾਹੀਦਾ
0: ਜੀ।
1: ਹਾਂਜੀ, ਦੇਰ ਇਜ਼ ਨੋ ਐਨੀ ਰੀਸੈਂਟ ਇੰਸੀਡੈਂਟ ਹੈਪਨਡ ਜਿਹੜਾ ਮਤਲਬ ਜਿਹੜਾ ਉਹਨਾਂ ਦੇ ਬਿਹਾਫ ਤੇ, ਵੀ ਉਹਨਾਂ ਨੇ ਕੋਈ ਰੀਸੈਂਟ ਥ੍ਰੈਟ ਦਿੱਤੀ ਹੋਵੇ ਜਾਂ ਕੁਛ ਦਿੱਤਾ ਹੋਵੇ
0: ਜੀ,
1: ਫਿਰ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਉਹ ਪੈਰੋਲ ਮਿਲਣੀ ਚਾਹੀਦੀ ਹੈ ਜੀ, ਮੇਰਾ ਇਹ ਮੰਨਣਾ ਹੈ।
0: ਬਿਲਕੁਲ ਹੈ ਜੀ, ਬਿਲਕੁਲ, ਤਾਂ ਹੀ ਮੈਂ ਵੀ ਕਿਹਾ ਕਿ ਉਹ ਬਾਬਾ ਹਰ 40-40 ਦਿਨ ਦੀ ਪੈਰੋਲ, ਮਤਲਬ ਕਿ ਸਾਲ ਦੇ ਵਿੱਚ 2-3 ਵਾਰੀ ਆ ਜਾਂਦਾ, ਗੇੜਾ ਲਾ ਜਾਂਦਾ ਬਾਹਰ, ਗੱਡੀਆਂ ਬਕਾਇਦਾ ਮੋਹਰੇ ਪਾਇਲਟ ਜਿਪਸੀਆਂ, ਪਿੱਛੇ ਪਾਇਲਟ ਜਿਪਸੀਆਂ, ਐਨ ਪੂਰੀ ਟੋਰ ਦੇ ਨਾਲ ਆਉਂਦਾ ਅਤੇ ਪੂਰੀ ਟੋਰ ਦੇ ਨਾਲ ਜਾਂਦਾ ਆਪਣੀਆਂ ਗੱਡੀਆਂ ਵਿਧੀਆਂ ਕਰਕੇ ਜੀ, ਉਹਨੂੰ ਕਿੰਨੀ ਕੁ ਜ਼ਰੂਰੀ ਹੈ ਜੀ ਉਹ ਪੈਰੋਲ? ਉਹ ਕਈ ਘੱਟ ਕ੍ਰਾਈਮ ਕੀਤਾ ਉਹਨੇ ਤਾਂ, ਇਨਸਾਨੀਅਤ ਦਾ ਹੀ ਘਾਣ ਕੀਤਾ ਏਡੇ ਵੱਡੇ ਪੱਧਰ ਦੇ ਉੱਤੇ ਹੈ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ,
1: ਲਓ ਤਾਂ ਮੋਰਲੀ ਸਮਾਜ ਨੂੰ ਖਤਰਾ ਉਹਦੇ ਕੋਲੋਂ, ਉਹਨੂੰ ਪੈਰੋਲ ਦੇ ਜਾਂਦੇ ਆ ਤੁਸੀਂ
0: ਜੀ।
1: ਹਾਂਜੀ, ਸੋ ਇਸ ਕਰਕੇ
0: ਜਿਹੜਾ ਹੈਗਾ ਇਹ ਪੈਰੋਲ ਦੇਖ ਲਓ, ਅੱਜ ਕਿੱਡੀ ਹਾਮੀ ਭਰਦੇ, ਇੱਕ ਆਵਾਜ਼ ਮਾਰ ਦੇਵੇ ਜਾਂ ਕਰ ਦੇਵੇ ਤਾਂ ਉੱਥੇ ਕਿਹੜਾ ਕੀ ਨਹੀਂ ਹੋ ਸਕਦਾ ਜੇ ਅਗਲੇ ਨੇ ਕਰਾਉਣਾ ਹੋਵੇ। ਜੇ ਇਹਨਾਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਜਿਹੜੇ ਨੇ ਖੁਫੀਆ ਏਜੰਸੀਆਂ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ,
1: ਮੈਂ ਉਸ ਕੰਸਰਨ ਨੂੰ ਸਹਿਮਤ ਆ ਉਸ ਚੀਜ਼ ਨਾਲ
0: ਜੀ,
1: ਬਟ ਗੱਲ ਇਹ ਤਾਂ ਹੈਗੀ ਆ ਕਿ ਇੱਕ ਧਾਰਨਾ ਮਨ ਚ ਬਣਾ ਕੇ ਚੱਲ ਪੈਣੀ ਜਾਂ ਇੱਕ ਤਰਫਾ ਸੁਣ ਕੇ ਤੁਰ ਪੈਣਾ, ਉਹ ਤਾਂ ਨਹੀਂ ਨਾ ਜਸਟਿਸ ਦਾ ਕੰਮ ਹੈਗਾ ਕਿ ਇੱਕ ਮਦਰ ਇੱਕ ਸਨ, ਉਹਨਾਂ ਦਾ ਰਿਲੇਸ਼ਨ, ਉਹਨਾਂ ਦਾ ਟਾਈਮ ਦੇਖੋ
0: ਜੀ,
1: ਵੀ ਉਹ ਬਿਮਾਰ ਹੈਗੀ ਮਦਰ ਜਿਹੜੀ ਹੈਗੀ ਆ ਉਹਨਾਂ ਦੀਆਂ ਅੱਖਾਂ ਤਰਸਦੀਆਂ ਹੋਣ ਜਿਵੇਂ ਮੇਰਾ ਪੋਤਾ ਆ ਜਾਵੇ ਮੈਨੂੰ ਆ ਕੇ ਤੇ ਦੇਖ ਲੈ। ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਵੀ ਸਟੇਟ ਨੇ ਜਿਹੜਾ ਹੈਗਾ ਜਾਂ ਕਲੀਅਰੈਂਸ ਨੇ ਦਿੱਤੀ ਹੈਗੀ, ਤੁਸੀਂ ਡਾਇਰੈਕਸ਼ਨ ਦੇ ਕੇ ਤੇ ਉਹਨੂੰ ਸੰਡੇ ਟੂ ਸੰਡੇ ਜਿਹੜਾ ਹੈਗਾ ਮਿਲਾਓ ਦੋ ਘੰਟੇ ਲਈ, ਜੋ ਆਪਣੇ ਆਪ ਹੀ ਰਿਪਲਾਈ ਫਾਈਲ ਕਰਨੀ ਸਰ, ਏਦਾਂ ਦਾ ਆਰਡਰ ਹੋ ਜਾਊਗਾ ਨਾ ਤੇ ਆਪਣੇ ਆਪ ਹੀ ਅਗਲੀ ਰਿਪਲਾਈ ਫਾਈਲ ਕਰਨਗੇ ਫਾਈਨਲ ਜਿਹੜਾ ਕਰਾਈਏ।
0: ਬਿਲਕੁਲ,
1: ਹਾਂਜੀ, ਵੀ ਇਹ ਤਾਂ ਸਾਡੇ ਤੇ ਭਾਰ ਪੈ ਗਿਆ ਇਹਦੇ ਨਾਲੋਂ ਚੰਗਾ ਹੈਗਾ ਆ ਵੀ ਜੇ ਮਹੀਨੇ ਦੀ ਮਿਲਦੀ ਹੈ ਤੇ ਮਹੀਨੇ ਦੀ ਦਵਾ ਦਈਏ, ਨਹੀਂ ਤਾਂ ਡਿਕਲਾਈਨ ਹੁੰਦੀ ਹੈ ਤਾਂ ਡਿਕਲਾਈਨ ਕਰਾ ਦਈਏ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ,
1: ਕਿਉਂਕਿ ਲੀਡਰਾਂ ਦੇ ਨਾਲੋਂ ਪੁਲਿਸ ਲਾ ਕੇ ਤੇ ਇਹਨਾਂ ਨਾਲ ਲਾਓ ਤੇ ਚੁੱਪ ਕਰਕੇ ਉਹਨਾਂ ਨੂੰ ਜਿਹੜੀ ਹੈਗੀ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਰ।
1: ਹਾਂਜੀ ਸਰ।
0: ਤੇ ਦੂਸਰੇ ਪਾਸੇ ਸੈਣੀ ਸਾਹਿਬ, ਅੰਮ੍ਰਿਤਪਾਲ ਸਿੰਘ ਉਹਨਾਂ ਦੇ ਖਿਲਾਫ ਜਿਹੜਾ ਪੈਰਵੀ ਕਰ ਰਹੇ ਨੇ ਵਕੀਲ, ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਪਿਛਲੇ ਸਮਿਆਂ ਦੇ ਵਿੱਚ, ਪਰ ਉਹ ਵੀ ਬਿਨਾਂ ਸਾਰਾ ਕੁਝ ਚੈੱਕਅਪ ਕੀਤੇ ਕਹਿੰਦੇ ਹਟਾ ਦਿੱਤੀ ਹੈ ਜੀ। ਕੋਰਟ ਨੇ ਇਹਦੇ ਵਿੱਚ ਵੀ ਨੋਟਿਸ ਲਿਆ ਹੈ, ਹਾਈ ਕੋਰਟ ਨੇ।
1: ਪਰ ਅੱਛਾ ਪਹਿਲੀ ਗੱਲ ਤਾਂ ਇਹ ਹੈਗੀ ਆ ਆਪਾਂ ਵਕੀਲ ਸਾਹਿਬ ਨੂੰ ਮਤਲਬ ਜਿਹੜੀ ਹੈਗੀ ਆ ਸਿਕਿਉਰਿਟੀ ਦੇਣ ਦਾ ਮਤਲਬ ਕੀ ਹੈਗਾ ਆ, ਉਹਨਾਂ ਨੂੰ ਕਿਹੜੀ ਥ੍ਰੈਟ ਕਾਲ ਸੀ
0: ਜੀ,
1: ਠੀਕ ਹੈ ਨਾ ਜੀ। ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਦਿੱਤੀ ਹੋਊਗੀ,
0: ਤੇ
1: ਜੇ ਅੱਜ ਵਿਦਡਰਾ ਕੀਤੀ ਆ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਵਿਦਡਰਾ ਕੀਤੀ ਹੋਊਗੀ। ਜੇ ਇਹ ਦੋਨੇ ਰਿਪੋਰਟਾਂ ਮਿਸਿੰਗ ਹੈਗੀਆਂ ਆ ਤੇ ਫੇਰ ਤਾਂ ਸਟੇਟ ਦੀ ਆਰਬਿਟ੍ਰੇਸ਼ਨ ਹੀ ਚੱਲਦੀ ਹੈਗੀ ਤੇ ਫੇਰ ਉੱਥੇ ਦੇਣ ਜਵਾਬ ਜੀ।
0: ਬਿਲਕੁਲ ਹੈ ਜੀ,
1: ਆਖਰ ਠੀਕ ਹੈ ਨਾ ਜੀ। ਵਕੀਲਾਂ ਨੂੰ ਵੈਸੇ ਥ੍ਰੈਟ ਥਰੁੱਟ ਘੱਟ ਹੀ ਹੁੰਦੀ ਹੈਗੀ ਆ ਜੀ, ਉਹ ਇਸ ਕਰਕੇ ਹੈਗਾ ਵਕੀਲ ਨੂੰ ਕਿਸੇ ਨੇ ਵਿਚਾਰੇ ਨੇ ਕੀ ਕਹਿਣਾ ਹੈਗਾ ਆ, ਸਾਰੇ ਕਹਿੰਦੇ ਹੈਗੇ ਠੀਕ ਹੈ ਜੀ ਇਹ ਵਿਚਾਰੇ ਚੰਗਾ ਕੰਮ ਹੀ ਕਰਦੇ ਆ
0: ਜੀ,
1: ਤੇ ਇਸ ਕਰਕੇ ਉਹ ਜਿਹੜੇ ਬੰਦਿਆਂ ਨੇ ਥ੍ਰੈਟ ਦੇਣੀ ਹੁੰਦੀ ਉਹਨਾਂ ਨੇ ਆਪ ਹੀ ਗਾਂ ਵਕੀਲ ਹੀ ਕੀਤੇ ਹੁੰਦੇ ਆਪਣੇ ਕੰਮਾਂ ਲਈ
0: ਜੀ।
1: ਤੋ ਇਸ ਕਰਕੇ ਵੀ ਮੈਨੂੰ ਨਹੀਂ ਲੱਗਦਾ ਉਹ ਸਿਰਫ ਜਿਹੜਾ ਆ ਵੀ ਜੇ ਕੋਈ ਏਦਾਂ ਦੀ ਗੱਲ ਹੈਗੀ ਸੀ ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਜਿਹੜਾ ਆ ਖੁਫੀਆ ਰਿਪੋਰਟ ਦੇ ਆਧਾਰ ਤੇ ਦਿੱਤੀ ਹੋ।
0: ਬਿਲਕੁਲ।
1: ਤੋ ਇਸ ਕਰਕੇ ਜਿਹੜਾ ਆ ਆਪੇ ਉੱਥੇ ਐਕਸਪਲੇਨ ਕਰਨਗੇ ਜੀ
0: ਜੇ
1: ਅਸੀਂ ਜਦੋਂ ਦਿੱਤੀ ਸੀ ਉਦੋਂ ਕਿਹੜੇ ਹਾਲਾਤਾਂ ਚ ਦਿੱਤੀ ਸੀ ਜੇ ਹੁਣ ਵਿਦਡਰਾ ਕੀਤੀ ਆ ਤੇ ਕਿਹੜੇ ਹਾਲਾਤਾਂ ਚ ਵਿਦਡਰਾ ਕੀਤੀ ਆ। ਪਰ ਹਾਂ ਇਹ ਜ਼ਰੂਰ ਹੈਗਾ ਆ ਵੀ ਇਸ ਸਰਕਾਰ ਦੇ ਜਿਹੜਾ ਆ ਵੀ ਟੈਨਿਓਰ ਦੇ ਵਿੱਚ ਨਾ ਜੀ ਬਹੁਤੇ ਕੰਮ ਜਿਹੜੇ ਹੈਗੇ ਆ ਉਹ ਵਿਦਆਊਟ ਰਿਪੋਰਟ ਹੀ ਹੁੰਦੇ ਆ ਜੀ
0: ਜੀ।
1: ਹੁਣ ਜੀ ਹੁਣ ਮਜੀਠੀਆ ਸਾਹਿਬ ਵਾਲੇ ਕੇਸ ਦਾ ਦੇਖ ਲਓ ਜੀ, ਉਹ ਐਫ ਆਈ ਆਰ ਦੀ ਕਾਪੀ ਦੇ ਦਿੱਤੀ ਭਾਰੀ ਸਾਹਿਬ ਉਹ ਦੇਖਦਾ ਜੀ, ਉਹ ਸਿਰਫ ਉੱਥੇ ਨਾ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਸਿਰਫ ਇੰਨਾ ਗੱਲ ਹੈਗੀ ਆ ਜੀ ਵੀ ਉਹ ਫਾਈਲ ਉਹਨੂੰ ਕਹਿ ਦੇਣ ਬੰਦ ਕਰਦੇ ਐਸ ਐਚ ਓ ਨੂੰ ਵੀ ਤੂੰ ਮੂੰਹ ਜ਼ਬਾਨੀ ਦੱਸ ਦੇ ਧਾਰਾ ਕਿਹੜੀ ਕਿਹੜੀ ਲਾਈ ਹੈ ਤੇ ਕੀ ਉਹਦਾ ਮਤਲਬ ਆ। ਮੈਂ ਕਹਿੰਦਾ ਕੋਈ ਵੀ ਆ ਜਾਵੇ ਜੀ ਚਾਹੇ ਡੀ ਐਸ ਪੀ ਆ ਜਾਵੇ ਐਸ ਐਚ ਓ ਨੇ ਪਰਚਾ ਆਪਣੇ ਵੱਲੋਂ ਦਿੱਤਾ ਜੀ ਨਰੇਸ਼ ਕੁਮਾਰ ਨੇ
0: ਜੀ,
1: ਠੀਕ ਹੈ ਜੀ ਉਹਨੂੰ ਕਹਿ ਦੇਣ ਵੀ ਹਾਂ ਜੀ ਦੱਸ ਦੇ ਜੀ
0: ਜੀ
1: ਸਰ ਉਹਦਾ ਬੀ ਐਨ ਐਸ ਦੀ ਕਿਤਾਬ ਕੱਢ ਲਈ ਤੇ ਉਹ ਤੋਂ ਵਿੱਚ ਉਹਨਾਂ ਦੇਖੀ ਗਏ ਵੀ ਹਾਂ ਜੀ ਇਹਨਾਂ ਨੂੰ ਪੰਜਾਬੀ ਵਰਸ਼ਨ ਦੀਆਂ ਕਿਤਾਬਾਂ ਹੈਗੀਆਂ ਇਹਨਾਂ ਕੋਲ ਹੈਂਜੀ ਵੀ ਉਹ ਕ੍ਰਿਮੀਨਲ ਟ੍ਰੈਸ ਪਾਸ ਲਾਤਾ ਹੈਂਜੀ ਫੇਰ ਮੁੜ ਕੇ ਜਿਹੜਾ ਦੇਖਿਆ ਜੀ ਵੀ ਇੱਥੇ ਆਹ ਫਾਈਲਾਂ ਪਾੜਨ ਵਾਲਾ ਵੀ ਲਾ ਦੇ ਸੈਕਸ਼ਨ ਚੱਲ ਫਾਈਲਾਂ ਪਾੜਨ ਵਾਲਾ ਸੈਕਸ਼ਨ ਲਾਤਾ ਜੀ
0: ਅਸਲੇ ਦਾ ਲਾਤਾ ਜੀ ਐਕਟ ਦਾ
1: ਹਾਂ ਤੇ ਰੌਂਗਫੁਲ ਕਨਫਾਈਨਮੈਂਟ ਵਾਲਾ ਲਾ ਦਿਓ ਜੀ ਹੈਂਜੀ ਵੀ ਉਹ ਬੰਦਿਆਂ ਨੂੰ ਇੱਧਰ ਮੂਵ ਨਹੀਂ ਕਰਨ ਦਿੱਤਾ ਜੀ ਉਹ ਧੱਕੇ ਦੇ ਨਾਲ ਤਲਾਸ਼ੀ ਉਹ ਜਿਹੜੀ ਉਹ ਪ੍ਰੋਹਿਬਿਟਡ ਜਗ੍ਹਾ ਦੇ ਉੱਤੇ ਗਏ ਜੀ ਹੈ ਉਹ ਜਿਹੜਾ ਹੈਗਾ ਆ ਤੇ ਦੋਸ਼ੀ ਨੂੰ ਸਾਡੀ ਕਸਟਡੀ ਚੋਂ ਕੱਢ ਲਿਆ ਜੀ ਉਹ ਸਾਰਾ ਕੁਛ ਲਹਿੰਦਾ ਖੁੰਦਾ ਵੀ ਸਰਕਾਰੀ ਡਿਊਟੀ ਚ ਵਿਘਨ ਉਹ ਪਾ ਕੇ ਸਾਰੀਆਂ ਧਾਰਾਂ ਜਿਹੜੀਆਂ ਹੈਗੀਆਂ ਲਾ ਕੇ ਇੱਕ ਵਾਰੀ ਤਾਂ ਆਪਣੇ ਵੱਲੋਂ ਕਰ ਦਿੱਤਾ ਵੀ ਇੰਨੀਆਂ ਧਾਰਾਂ ਚ ਦੇਖਦੇ ਜਮਾਨਤ ਕਿੱਦਾਂ ਉਹ ਸਾਰਾ ਪਰਚਾ ਹੀ ਇਲੀਗਲ ਜੀ ਉਹ ਸਾਰੇ ਕੰਮ ਦੀ ਵੀਡੀਓਗ੍ਰਾਫੀ ਹੋਈ
0: ਜਿਹੜੀ ਵੀਡੀਓਗ੍ਰਾਫੀ ਹੋਈ ਹੈ ਪੱਤਰਕਾਰ ਨਾਲ ਸਨ ਸਾਰੀਆਂ ਚੀਜ਼ਾਂ ਵਾਇਰਲ ਹੋਈਆਂ ਵੀਡੀਓ ਜੋ ਕੁਝ ਵਾਪਰਿਆ ਸ਼ੁਰੂ ਤੋਂ ਲੈ ਕੇ ਕਿਵੇਂ ਐਂਟਰੀ ਹੁੰਦੀ ਹੈ ਕਿਵੇਂ ਉਹ ਜਿਹੜਾ ਆਪਣੇ ਪੁਲਿਸ ਅਧਿਕਾਰੀ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਨਾਲ ਜਾਂਦਾ ਬਕਾਇਦਾ ਪਹਿਲਾਂ ਉਹਨਾਂ ਦੇ ਨਾਲ ਉਹੀ ਸਾਰਾ ਕੁਝ ਦੱਸਦਾ ਚੱਕ ਕੇ ਲਿਆਏ ਸੀ ਜੀ ਇੱਦਾਂ ਕੀਤਾ ਸੀ ਜੀ ਤੇ ਉਹ ਉਹ ਚੀਜ਼ ਨੂੰ ਕਿੱਦਾਂ ਝੁਠਲਾ ਦੇਣਗੇ ਜੀ ਇਸ ਚੀਜ਼ ਦੇ ਵਿੱਚ।
1: ਭਾਰਤ ਸਾਹਿਬ ਅਜੇ ਤਾਂ ਇਹਨਾਂ ਨੇ ਪਿਸਤੌਲ ਲਹਿਰਾ ਤੀ ਹੈਗੀ ਆ ਪਿਸਤੌਲ ਲਹਿਰਾਇਆ ਜੀ ਜੇ ਪਿਸਤੌਲ ਲਹਿਰਾਇਆ ਆ ਤੇ ਉਹਨਾਂ ਨੇ ਹਾਈ ਕੋਰਟ ਦੇ ਜੱਜ ਨੇ ਕਹਿਣਾ ਹੈਗਾ ਆ ਵੀ ਐਸ ਐਚ ਓ ਨੂੰ ਸਾਨੂੰ ਤੁਹਾਡੀ ਕਾਬਲੀਅਤ ਤੇ ਸ਼ੱਕ ਆ ਵੀ ਡੀ ਐਸ ਪੀ ਉੱਥੇ ਐਸ ਐਚ ਓ ਉੱਥੇ ਤੇ ਅਗਲਾ ਬੰਦਾ ਪਿਸਤੌਲ ਲਹਿਰਾ ਰਿਹਾ ਆ ਤੇ ਫੇਰ ਥਾਣੇ ਚੋਂ ਸੁੱਕਾ ਜਾ ਰਿਹਾ।
0: ਬਿਲਕੁਲ ਉੱਥੇ ਕਿਉਂ ਨੀ ਅਰੈਸਟ ਕੀਤਾ
1: ਅਰੈਸਟ ਨਹੀਂ ਪਾਈ ਉਹਦੀ ਉੱਥੇ ਹੀ ਕਿਉਂ ਨੀ ਕੀਤਾ ਕਿਉਂ ਨੀ ਬਰਾਮਦ ਕੀਤਾ ਉਹ ਵੈਪਨ ਉਹ ਲਾਇਸੈਂਸਡ ਵੈਪਨ ਸੀਗਾ ਕਿ ਤੁਸੀਂ ਉਹਦੇ ਬਾਰੇ ਤਫਤੀਸ਼ ਕਿਉਂ ਨੀ ਕੀਤੀ ਬਈ ਉਸੇ ਵੇਲੇ ਤੇ ਭਾਈ ਆ ਤੂੰ ਵੈਪਨ ਲਾ ਕੇ ਥਾਣੇ ਆਇਆ ਹੈਗਾ ਆ ਜੀ ਤੇ ਕਿਹਦੇ ਕੋਲ ਸੀ ਵੈਪਨ ਜੀ ਹਾਂਜੀ ਉਹ ਵੇਗ ਇੱਕ ਪਰਚਾ ਦੇ ਦਿੱਤਾ ਤੇ ਤੁਸੀਂ ਜਿਹੜਾ ਆ ਉਹਦੇ ਵਿੱਚ ਅਣਪਛਾਤੇ ਰੱਖ ਲੈ ਜਿਹਨੂੰ ਮਰਜ਼ੀ ਚੱਕ ਲਿਆਂਦਾ ਇਹਦੇ ਨਾਂ ਤੇ ਬਲੈਕਮੇਲਿੰਗ ਕਰਦੇ ਰਹੇ
0: ਜੀ
1: ਉਹ ਇਸ ਕਰਕੇ ਜਿਹੜਾ ਹੈਗਾ ਜਾਂ ਮੈਨੂੰ ਲੱਗਦਾ ਹੈਗਾ ਸਰ ਕਿਉਂਕਿ ਜਿਹੜਾ ਬੇਸ ਆ ਨਾ ਜਿਹੜਾ ਪਹਿਲਾਂ ਜੋਬਨਪ੍ਰੀਤ ਵਾਲਾ ਜਿਹੜੀ ਐਫ ਆਈ ਆਰ ਆ ਉਹ ਹੋ ਗਈ ਕੁਐਸ਼ ਜਦੋਂ ਖਤਮ ਕਰਤੀ ਉਹਨਾਂ ਨੇ
0: ਜੀ
1: ਤੇ ਲੱਗਦਾ ਆ ਕਿ ਉਹਨੂੰ ਮਤਲਬ ਉਠਾਉਣ ਦੇ ਵਿੱਚ ਜਾਂ ਲਿਜਾਣ ਦੇ ਵਿੱਚ ਵੀ ਉਸ ਵੇਲੇ ਥਾਣੇ ਦੇ ਵਿੱਚ ਕਸਟਡੀ ਤਾਂ ਉਹਦੀ ਇਲੀਗਲੀ ਮੰਨੀ ਗਈ ਨਾ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹਦੀ ਨਾਲੇ ਵੀਡੀਓਗ੍ਰਾਫੀ ਹੈਗੀ ਆ ਕੁਛ ਨਾ ਕੁਛ ਜਿਹੜਾ ਆ ਰਿਲੀਫ ਹਾਈ ਕੋਰਟ ਚੋਂ ਮਿਲੇਗੀ ਜ਼ਰੂਰ ਜੀ ਬਾਕੀ ਦੇਖ ਹਾਂਜੀ ਬਾਕੀ ਦੇਖਦੇ ਹੈਗੇ ਆ ਜੀ ਅੱਗੇ ਕਿਸ ਤਰੀਕੇ ਨਾਲ ਚੱਲਦਾ ਕੰਮ। जी
0: जी
1: हाँ जी
0: ते सैनी साहब,
1: जी
0: यूके दे
1: पर
0: विच एक
1: साहब,
0: जरूर खबर करदा तुहाडे नाल, काफी दिलचस्पी वाली है, पर भारत दे विच इहदे बारे
1: हाँ जी
0: किन्ना
1: हाँ जी
0: सोचिया जांदा? पर जो हालात बाहरले मुल्कां दे विच ने, जो चलो कृपान सिरी साहब पाउंदे है, उहदे विच पहलां 8 इंच दी सी जां 6 इंच दी सी, जां हौली हौली उहदे विच 4 इंच दी वी आ गई, ਉਹ ਸਾਰੀਆਂ ਅੱਗੇ ਅੱਗੇ ਕਾਰਵਾਈਆਂ ਕੀਤੀਆਂ ਜਾ ਰਹੀਆਂ। ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਲੋਕ ਓਪਨ ਮਾਈਂਡਡ ਹੋ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਾਂ ਕੰਮਕਾਰਾਂ ਦੇ ਉੱਤੇ, ਉਹਦੇ ਉੱਤੇ ਤੁਸੀਂ ਪਹਿਨ ਨਹੀਂ ਸਕਦੇ। ਅਮਰੀਕਾ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਹੁਦਰੇ ਜੋ ਕਾਰਵਾਈਆਂ ਕਰਕੇ ਇਹਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਵਾ ਲੈਣੀ ਹੈ ਜੀ।
1: ਬਿਲਕੁਲ ਲੱਗੂਗੀ ਜੀ, ਇੱਕ ਨਾ ਇੱਕ ਦਿਨ ਤਾਂ ਲੱਗੂਗੀ ਨਾ ਜੀ।
0: ਜੀ
1: ਹਾਲਾਂਕਿ ਮਤਲਬ ਜਿਹੜਾ ਹੈਗਾ ਆ ਵੀ ਸਿੱਖਾਂ ਦੇ ਬਹੁਤ ਸਾਰੇ ਨੁਮਾਇੰਦੇ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਆ, ਜਿਹਦੇ ਕਰਕੇ ਜਿਹੜਾ ਆ ਵਿਦੇਸ਼ਾਂ ਦੇ ਵਿੱਚ ਵੀ ਉਹ ਆਪਣੇ ਜਿਹੜੇ ਆ ਉਹਨਾਂ ਨੇ ਆਪਣੀ ਆਇਡੈਂਟੀ ਜਿਹੜੀ ਆ ਸਟੈਬਲਿਸ਼ ਕੀਤੀ ਆ ਜੀ।
0: ਜੀ
1: ਪਰ ਉਹਦੇ ਬਾਵਜੂਦ ਜਿਹੜੇ ਆ ਬੰਦੇ ਫੁਕਰੇ ਹੈਗੇ ਆ ਜੀ, ਜਿਹੜਾ ਕਿ ਅੰਮ੍ਰਿਤਧਾਰੀ ਹੋਣਾ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਆ ਜੀ।
0: ਜੀ
1: ਗੁਰੂ ਸਾਹਿਬ ਨੇ ਸਰ ਮੇਰਾ ਪਹਿਲਾਂ ਸ਼ੁਰੂ ਤੋਂ ਹੀ ਇਸ ਪੁਆਇੰਟ ਦੇ ਉੱਤੇ ਕੋਈ ਗੱਲ ਮੈਂ ਕਹਿੰਦਾ ਹੁੰਦਾ ਜੀ
0: ਜੀ
1: ਕਿ ਗੁਰੂ ਸਾਹਿਬ ਨੇ ਦੇਖੋ ਕਿੱਡਾ ਵੱਡਾ ਇਗਜ਼ਾਮ ਲਿਆ, ਪਹਿਲ 5 ਬੰਦਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਹਨਾਂ ਨੇ 5 ਬੰਦਿਆਂ ਨੂੰ ਓਦਾਂ ਹੀ ਥੋੜਾ ਛਕਾਤਾ, ਉਹਨਾਂ ਨੇ ਕਿਹਾ ਵੀ ਭਾਈ ਸਿਰ ਚਾਹੀਦੇ ਆ ਜੀ, ਸਿਰ ਚਾਹੀਦੇ ਹੈਗੇ ਆ। ਤੇ ਉਹਨਾਂ ਨੇ ਜਾ ਕੇ ਤੇ ਫਿਰ ਜਾ ਕੇ ਅੰਦਰੋਂ ਕਪਾ ਕਿਰਪਾਨ ਖੂਨ ਨਾਲ ਲਿਬੜੀ ਦਿਖਾਈ ਪਹਿਲੇ ਤੋਂ ਦੂਜੇ ਤੱਕ, ਜਦੋਂ ਉਹਨਾਂ ਦੇਖ ਕੇ ਵੀ ਹਾਂ ਜੀ ਵਾਕਈ ਵੱਢ ਹੋ ਗਿਆ ਜੀ, ਉਹ ਦੂਜਾ ਵੀ ਉੱਠਿਆ ਜੀ ਕਰਜ ਕਰਕੇ, ਤੀਜਾ ਵੀ ਉੱਠਿਆ, 5 ਜਣੇ ਉੱਠੇ ਨਾ ਜੀ।
0: ਜੀ
1: ਮਤਲਬ ਇਹ ਵੀ ਉਹਨਾਂ ਨੇ ਕਿੱਡਾ ਵੱਡਾ ਇਗਜ਼ਾਮ ਲਿਆ ਸੀਗਾ ਜੀ।
0: ਜੀ
1: ਇਹਨਾਂ ਦੀ ਤਾਂ ਜਿਹੜੀ ਹੈਗੀ ਆ ਹੁਣ ਗਾਂਹ ਵਾਸਤੇ ਕਿਹੜੇ ਬੰਦਾ ਜਿਹੜਾ ਹੈਗਾ ਜੀ ਇਗਜ਼ਾਮ ਕੋਈ ਪੁੱਛਦੇ ਹੀ ਕੁਛ ਨਹੀਂ ਜੀ, ਚੁੱਪ ਕਰਕੇ ਸਾਰਿਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਹੈਗੇ ਆ।
0: ਬਿਲਕੁਲ ਹੈ ਜੀ,
1: ਇਹਦੇ ਵਾਸਤੇ ਤਾਂ ਦੋ ਜਿੱਦਾਂ IAS ਦੀ ਪ੍ਰੀਖਿਆ ਪਾਸ ਕਰਨੀ ਜਿਹੜੀ ਹੈਗੀ ਬੜੀ ਔਖੀ ਆ, ਇੱਦਾਂ ਹੀ ਅੰਮ੍ਰਿਤਧਾਰੀ ਹੋਣ ਵਾਸਤੇ ਤਾਂ ਵੱਖਰੇ ਵੱਖਰੇ ਟੈਸਟਾਂ ਦੇ ਵਿੱਚੋਂ ਨਿਕਲਣਾ ਪਊਗਾ ਬੰਦੇ ਨੂੰ,
0: ਜਿਵੇਂ ਦੇਖੋ
1: ਤਾਂ ਜਾ ਕੇ
0: ਕ੍ਰਿਸ਼ਨ
1: ਉਹਨੂੰ
0: ਭਾਈਚਾਰੇ
1: ਅੰਮ੍ਰਿਤਧਾਰੀ
0: ਦੇ
1: ਹੋਣ ਦਾ
0: ਵਿੱਚ
1: ਸੌਭਾਗਿਆ
0: ਜੇ
1: ਪ੍ਰਾਪਤ ਹੋਵੇ,
0: ਕ੍ਰਿਸ਼ਨ ਭਾਈਚਾਰੇ 'ਚ ਆਏਗਾ ਜੇ ਪਦਵੀ ਲੈਣੀ ਆ ਆਪਣੀ ਪਾਦਰੀ ਦੀ ਜਾਂ ਕਿਤੇ ਵੀ, ਤਾਂ ਉਹਦੇ ਵਿੱਚ ਜ਼ਰੂਰ ਤੁਹਾਨੂੰ ਮਤਲਬ ਕਿ ਯੂਨੀਵਰਸਿਟੀ ਜਾਣਾ ਪੈਂਦਾ ਹੈ ਜੀ, ਸਾਰਾ ਕੁਝ ਕਰਨਾ ਪੈਂਦਾ, ਉਹਦੀ ਸਟੱਡੀ ਕਰਨੀ ਪੈਂਦੀ ਹੈ ਬਕਾਇਦਾ।
1: ਸਾਰੇ ਜਿਹੜਾ ਕਕਾਰਾਂ ਦੀ ਮਹੱਤਤਾ ਪਤਾ ਹੋਵੇ, ਸਾਨੂੰ ਗੁਰਬਾਣੀ ਦੇ ਬਾਰੇ ਪਤਾ ਹੋਵੇ, ਧਰਮ ਦਾ ਜਿਹੜਾ ਹੈਗਾ ਆ ਸਿੱਖਿਜ਼ਮ ਦਾ ਅਸਲੀ ਮਤਲਬ ਪਤਾ ਹੋਵੇ ਵੀ
0: ਜੀ
1: ਇਹ ਧਰਮ ਜਿਹੜਾ ਆ ਦੂਜਿਆਂ ਨਾਲੋਂ ਡਿਫਰੈਂਟ ਕਿਉਂ ਹੈ ਜੀ, ਉਹਦੇ ਬਾਰੇ ਪਤਾ ਹੋਵੇ, ਇਹ ਸਾਰੀਆਂ ਚੀਜ਼ਾਂ ਪਤਾ ਹੋਣ ਤੋਂ ਬਾਅਦ ਜਿਹੜਾ ਹੈਗਾ ਆ ਕਿ ਉਹੋ ਜਿਹਾ ਬੰਦਾ ਜਿਹੜਾ ਇਹ ਸਮਾਜ ਦੇ ਵਿੱਚ ਇੱਦਾਂ ਦਾ ਕੰਮ ਕਰਦਾ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਸਹਿਣਸ਼ੀਲਤਾ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਆ ਬੰਦਾ ਇਸ ਚੀਜ਼ ਦੇ ਉੱਤੇ,
0: ਜੀ
1: ਇਹ ਤਾਂ ਮਤਲਬ ਜਿਹੜਾ ਹੈਗਾ ਆ ਇੱਕ ਕੋਈ ਮਤਲਬ ਹੁੱਲੜਬਾਜ਼ੀ ਥੋੜਾ ਹੈਗੀ ਆ,
0: ਜੀ
1: ਕੋਈ ਮਾਣ ਵਾਲੀ ਗੱਲ ਥੋੜਾ ਹੈਗੀ, ਇੱਕ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਵਾਲੀ ਗੱਲ ਆ ਵੀ ਮੈਂ ਇਹ ਧਰਮ ਦਾ ਜਿਹੜਾ ਆ ਬਾਣਾ ਓੜ ਲਿਆ ਹੈਗਾ, ਮੇਰੇ ਤੇ ਏਡੀ ਵੱਡੀ ਜ਼ਿੰਮੇਵਾਰੀ ਆ ਗਈ ਆ। ਹਾਂਜੀ
0: ਉਹ ਤਾਂ ਇੱਦਾਂ ਹੀ ਆ,
1: ਇਹ ਤਾਂ
0: ਦੇਖੋ
1: ਤੁਸੀਂ
0: ਚਾਹੇ
1: ਜਿਹੜਾ
0: ਪੁਲਿਸ ਆਫਿਸਰ ਆ ਕਿਸੇ ਵੀ ਮਤਲਬ ਕਿ ਦੇਸ਼ ਦਾ ਹੈ, ਜੇ ਉਹਨੂੰ ਵਰਦੀ ਪਹਿਨੀ ਹੋਈ ਆ ਜਾਂ ਉਹਦੇ ਅਸਲਾ ਜਿਹੜਾ ਦਿੱਤਾ ਗਿਆ ਆ ਡਿਊਟੀ ਦੇ ਦੌਰਾਨ ਜੋ ਕੁਝ ਵੀ, ਉਹਦੀ ਇਹ ਮਨ ਮਰਜ਼ੀ ਥੋੜ੍ਹੀ ਕਰ ਸਕਦਾ ਕਿ ਉਹ ਜਿੱਥੇ ਮਰਜ਼ੀ ਕੱਢ ਕੇ ਬੈਠ ਵੇ, ਜਿਹਨੂੰ ਮਰਜ਼ੀ ਚੱਕ ਦੇਵੇ ਜਾਂ ਰੱਖ ਲਵੇ, ਹੈ ਨਾ। ਉਹਦੀ ਇੱਕ ਜ਼ਿੰਮੇਵਾਰੀ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਵਿੱਚ ਰਹਿਣਾ ਪੈਂਦਾ, ਉੱਦਾਂ ਹੀ ਉਹ ਸਿੱਖੀ ਪਹਿਰਾਦਵੀ ਦੀ ਜਾਂ ਕਿਸੇ ਵੀ ਪਹਿਰਾਵੇ ਦੀ ਕੌਮ ਦੀ ਆਪਣੇ ਪ੍ਰੋਟੋਕੋਲ ਆ, ਪਰ ਉਹਦਾ ਮਿਸਯੂਜ਼ ਜਿਹੜਾ ਇੱਦਾਂ ਕੀਤਾ ਜਾ ਰਿਹਾ।
1: ਪਰ ਹਥਿਆਰ ਪਰਸਨਲ ਤਾਂ ਹੈ ਹੀ ਨੀਗਾ ਜੀ,
0: ਜੀ
1: ਇਹ ਤਾਂ ਉਦੋਂ ਆ ਜਦੋਂ ਤੁਹਾਡੇ ਸਮਾਜ ਤੇ ਉਹੋ ਜਿਹੇ ਹਾਲਾਤ ਹੈ ਨੀ ਗੇ ਕੋਈ ਹੁਣ
0: ਜੀ,
1: ਹੈ ਜੀ ਉਹੋ ਜਿਹੇ ਹਾਲਾਤ ਹੈ ਨੀ ਗੇ, ਇਹ ਤਾਂ ਤੁਹਾਨੂੰ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਹੈਗੀ ਆ ਵੀ ਹਾਂ ਜੀ ਜੇ ਇੱਦਾਂ ਦੀ ਮੌਕਾ ਆਵੇ ਤੇ ਮੈਨੂੰ ਜਿਹੜਾ ਆ ਤਿਆਰ ਰਹਿਣਾ ਚਾਹੀਦਾ ਹੈਗਾ ਇਸ ਕੰਮ ਵਾਸਤੇ ਵੀ। ਹੈ
0: ਬਿਲਕੁਲ
1: ਜੀ, ਉਹੋ ਜਿਹੇ ਪਰਸਨਲ ਗੇਨ ਵਾਸਤੇ ਤਾਂ ਹੈ ਹੀ ਨੀ ਜੀ, ਇਹ ਕੋਈ ਹਥਿਆਰ ਥੋੜਾ ਹੈਗਾ, ਇੱਕ ਤਾਂ ਇਹ ਤਾਂ ਜ਼ਿੰਮੇਵਾਰੀ ਆ ਜੀ,
0: ਜ਼ਿੰਮੇਵਾਰੀ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ ਪਤਾ ਨਹੀਂ ਹੁਣ ਜਿਹੜਾ ਹੈਗਾ ਯਾ
0: ਨਹੀਂ,
1: ਜੇ
0: ਕਾਫੀ
1: ਇਸੇ
0: ਉੱਥੇ
1: ਤਰੀਕੇ ਨਾਲ
0: ਬਰਤਾਨੀਆ
1: ਚੱਲਦਾ
0: ਦੇ
1: ਰਿਹਾ
0: ਵਿੱਚ ਕਾਫੀ ਜਿਹੜਾ ਹੱਲਾ ਗੁੱਲਾ ਹੋ ਰਿਹਾ, ਚਲੋ ਡਿਸੀਜਨ ਆ ਗਿਆ ਉਹਨਾਂ ਦਾ ਇਹਦੇ
1: ਵਿੱਚ, ਚਲੋ ਉਮਰ ਕੈਦ ਉਹਨਾਂ ਨੇ ਕਰ ਦਿੱਤੀ ਹੈ ਜੀ,
0: ਹਾਂਜੀ
1: ਲਾਈਫ ਇੰਪ੍ਰਿਜ਼ਨਮੈਂਟ ਕੀਤੀ
0: ਪਰ
1: ਹੈ ਜੀ,
0: ਲੋਕ ਹੁਣ ਹਿੰਸਾ
1: ਤੇ
0: ਕਰਨ ਲੱਗ ਗਏ ਨੇ ਜੀ ਉੱਥੇ, ਉਹ ਫਿਰ ਹੋਰ ਸਖਤੀ ਕਰਨਗੇ ਆਪਣੇ ਉੱਤੇ, ਕਰਵਾਉਣਗੇ ਚੀਜ਼ਾਂ ਦੇ ਵਿੱਚ, ਫਿਰ ਇਹਦੇ ਅਗੇਂਸਟ ਹੋਰ ਖੜਾਂਗੇ ਤਾਂ।
1: ਸਰ ਕੱਲ ਦੀ ਗੱਲ ਇੱਕ ਤੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੱਕ ਪਾਰਲੀਮੈਂਟਰੀ ਮੈਂ ਪਾਰਲੀਮੈਂਟ ਮੈਂਬਰ ਨੇ ਉੱਥੇ ਜਿਹੜੇ ਗਲੂਮਿੰਗ ਗੈਂਗਸ ਹੈਗੇ ਆ ਇਸਲਾਮ ਨੂੰ ਫੋਲੋ ਕਰਨ ਵਾਲੇ, ਉਹਨਾਂ ਵੱਲੋਂ ਜਿਹੜਾ ਤਸ਼ੱਦਦ ਹੁੰਦਾ ਹੈਗਾ ਸੀ ਲੜਕੀਆਂ ਦੇ ਉੱਤੇ ਜਾਂ ਮਾਈਨਰ ਲੜਕੀਆਂ ਤੇ ਜਾਂ ਅਦਰ ਜਿਹੜੀਆਂ ਰਿੜੀ ਜਾਂਦੀਆਂ ਲੜਕੀਆਂ ਜਿਹੜਾ ਨੂੰ ਬਹਿਲਾ ਫਸਲਾ ਕੇ ਫਸਾਇਆ ਜਾਂਦਾ ਸੀ ਜਾਂ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਸੀ ਤੇ ਉਹਨਾਂ ਨਾਲ ਬਾਅਦ ਚ ਜਿਹੜਾ ਟੋਰਚਰ ਹੁੰਦਾ ਸੀ ਉਹਦੇ ਤੇ ਜਿਹੜੀਆਂ ਰਿਪੋਰਟਾਂ ਸੀ ਲੜਕੀਆਂ ਦੇ ਜਿਹੜੇ ਟਾਈਮ ਟਾਈਮ ਤੇ ਬਿਆਨ ਦਿੱਤੇ ਗਏ ਉਹਨਾਂ ਬਿਆਨਾਂ ਨੂੰ ਪੜਿਆ ਗਿਆ ਜੀ
0: ਬਿਲਕੁਲ ਹੈ ਜੀ
1: ਉੱਥੇ ਉਹ ਰੋਣ ਲੱਗ ਪਏ ਜੀ ਵੀ ਇੰਨਾ ਤਸ਼ੱਦਦ ਹੁੰਦਾ ਪਿਆ ਸਾਡੇ ਕੰਟਰੀ ਦੇ ਵਿੱਚ ਇਸ ਤਰੀਕੇ ਨਾਲ ਜੀ
0: ਬਿਲਕੁਲ ਹੈ ਜੀ
1: ਹੁਣ ਆਹ ਇਹਦਾ ਸੇਮ ਫੁਟਿੰਗ ਦੇ ਵਿੱਚ ਅਸੀਂ ਆ ਜਾਂਗੇ ਜੀ ਜੇ ਅਸੀਂ ਇਸ ਚੀਜ਼ ਨੂੰ ਸਮਝਾਂਗੇ
0: ਪਹਿਲਾਂ ਤਾਂ ਲੜਕੇ ਨੇ ਤਾਂ ਚਲੋ ਗਲਤੀ ਕੀਤੀ ਕਾਰਨੀ ਉਹਨਾਂ ਨੇ ਬਿਆਨ ਦਿੱਤਾ ਬਕਾਇਦਾ ਉੱਥੋਂ ਕੈਨੇਡਾ ਦੇ ਕਿ ਭਾਈ ਚਾਹੇ ਤੁਸੀਂ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਵਿਦੇਸ਼ੀ ਆਉਂਦੇ ਆ ਕਿਤੇ ਉਹ ਵੀ ਆਉਂਦੇ ਆ ਆਪਣੀ ਨਫ਼ਰਤ ਅਤੇ ਆਪਣਾ ਜਿਹੜਾ ਤੁਹਾਡੇ ਅੰਦਰ ਕੱਟੜਤਾ ਨਾ ਉਹਨੂੰ ਉੱਥੇ ਰੱਖ ਕੇ ਆਓ ਜੇ ਆਉਣਾ ਤਾਂ ਆਪਣੀਆਂ ਜਿਹੜੀਆਂ ਨਿੱਜੀ ਲੜਾਈਆਂ ਇੱਥੇ ਨਾ ਲੈ
1: ਬਹੁਤ ਰੈਲੀਵੈਂਟ ਸਟੇਟਮੈਂਟ ਆ ਸਰ ਬਹੁਤ ਰੈਲੀਵੈਂਟ ਸਟੇਟਮੈਂਟ ਆ ਬਿਹਤਰ ਤਾਂ ਇਹ ਚੀਜ਼ ਸੀ ਨਾ ਭਾਰਤ ਸਾਹਿਬ ਕਿ ਗੱਲ ਇੱਦਾਂ ਆ ਕਿ ਉਹਨਾਂ ਬੰਦਿਆਂ ਦੇ ਦੇਖੋ ਇਹ ਉਹਨੇ ਬੰਦੇ ਨੇ ਤਾਂ ਜਿਹੜੀ ਗਲਤੀ ਕੀਤੀ ਫਿਰ ਉਹਦੀ ਮਦਰ ਨੇ ਕੀ ਕੀਤਾ ਮਤਲਬ ਜਿਹੜਾ ਹੈਗਾ ਉਹ ਵੈਪਨ ਛੁਪਾ ਕੇ ਤੇ ਦੂਜਾ ਜਿਹੜਾ ਹੈਗਾ ਆ ਹੋਰ ਕੋਈ ਜਿਹੜਾ ਉਹਨਾਂ ਨੇ ਤਾਂ ਵੈਪਨ ਛੁਪਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹ ਵੱਖਰਾ ਜਿਹੜਾ ਹੈਗਾ ਆ ਫਿਰ ਉਹ ਤੋਂ ਇਲਾਵਾ ਵੀ ਇੱਕ ਅਫੈਂਸ ਹੋਰ ਜਿਹੜਾ ਹੈਗਾ ਬਾਅਦ ਦੇ ਵਿੱਚ ਕਮਿਟ ਕੀਤਾ ਜਿਹੜਾ ਕਿ ਸੈਪਰੇਟ ਕਹਿੰਦੇ ਟ੍ਰਾਇਲ ਹੋਣਾ ਆ ਜੀ ਉਹਦਾ ਹਾਂਜੀ ਸੋ ਇਸ ਕਰਕੇ ਜਿਹੜਾ ਆ ਵੀ ਆਪਾਂ ਅੱਗੇ ਦੀ ਅੱਗੇ ਜਿਹੜਾ ਹੈਗਾ ਆਪਾਂ ਗਲਤੀ ਨੂੰ ਠੀਕ ਕਰਨ ਦੀ ਬਜਾਏ ਅਗਲੀਆਂ ਹੋਰ ਗਲਤੀਆਂ ਦੇ ਨਾਲ ਉਹਨੂੰ ਕਵਰ ਕਰਨਾ ਚਾਹੁੰਦੇ ਹਾਂ ਜੀ
0: ਬਿਲਕੁਲ ਹੈ ਜੀ
1: ਹੁਣ ਜੋ ਹੋ ਰਿਹਾ ਹੈਗਾ ਆ ਜੀ ਉਹਦੇ ਨਾਲ ਜਿਹੜਾ ਆ ਇਸ ਚੀਜ਼ ਨੂੰ ਮਾਨਤਾ ਥੋੜਾ ਮਿਲਣੀ ਹੈਗੀ ਆ ਤੁਸੀਂ ਤਾਂ ਸਗੋਂ ਇਸ ਚੀਜ਼ ਦਾ ਅਹਿਸਾਸ ਕਰਾਓ ਉਹਨਾਂ ਨੂੰ ਜੀ ਕਿ ਇੱਕ ਆਈਸੋਲੇਟਿਡ ਇੰਸੀਡੈਂਟ ਦੇ ਨਾਲ ਸਾਡੀਆਂ ਮਾਨਤਾਵਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕੋਈ ਨਾ ਕੋਈ ਸਿਰ ਫਿਰੇ ਹਰ ਧਰਮ ਦੇ ਵਿੱਚ ਹੁੰਦੇ ਹੀ ਹੈਗੇ ਆ ਜੀ ਉਹ ਉਹਨਾਂ ਦੀਆਂ ਮਾਨਤਾ ਨਾਲ ਵੀ ਠੇਸ ਪਹੁੰਚਾਉਂਦੇ ਹੈਗੇ ਆ ਜੀ
0: ਨਾਲੇ ਦੇਖੋ ਢੰਗ ਦੇ ਨਾਲ ਘਾਲਣਾ ਵਾ ਘੱਤ ਕੇ ਜੀ ਇਹ ਚੀਜ਼ਾਂ ਦੇ ਹਾਸਲ ਕੀਤੇ ਆਪਣੇ ਹੱਕ ਜੇ ਉਹਨਾਂ ਨੂੰ ਅਸੀਂ ਬਰਕਰਾਰ ਨਾ ਰੱਖ ਸਕੇ ਜਾਂ ਆ ਫੁਕਰਾਪਨ ਜਾਂ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਮਾਰ ਕੁਟਾਈ ਇਹ ਕਰੀ ਜਾਣੀਆਂ ਚੀਜ਼ਾਂ ਦਾ ਫਿਰ ਉਹ ਕੁਰਬਾਨੀਆਂ ਜਿਹੜੀਆਂ ਪਹਿਲਾਂ ਦਿੱਤੀਆਂ ਜਾਂ ਪਹਿਲੇ ਲੋਕ ਜਿਹੜੇ ਆਏ ਨੇ ਇਹਨਾਂ ਮੁਲਕਾਂ ਦੇ ਵਿੱਚ ਇੰਨਾ ਉਹਨਾਂ ਨੇ ਸਾਰਾ ਕੁਝ ਆਪ ਵੀ ਹੰਢਾਇਆ ਅਤੇ ਹੁਣ ਇਹਦੇ ਨਾਲ ਉਹ ਤਾਂ ਨਾਰਵੇ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਨਾ ਜਦੋਂ ਆਪਣੇ ਸੀਰੀਆ ਦੇ ਵਿੱਚ ਇਹ ਕੁਝ ਵਾਪਰਿਆ ਸੀ ਤਾਂ ਸਾਰੇ ਲੋਕ ਇੱਧਰ ਨੂੰ ਆਉਣ ਲੱਗ ਗਏ ਤਾਂ ਵੱਡੇ ਪੱਧਰ ਦੇ ਉੱਤੇ ਸੈਣੀ ਸਾਹਿਬ ਰਿਫਿਊਜੀ ਇੱਥੇ ਆਏ ਅਤੇ ਉਹਨਾਂ ਦੇ ਵਿੱਚ ਬਜ਼ੁਰਗ ਮਤਲਬ ਕਿ ਅੱਧਾ ਫੀਸਦ ਵੀ ਨਹੀਂ ਹੋਣਗੇ ਅਤੇ ਸਾਰੇ ਨੌਜਵਾਨ 18 ਸਾਲ 24 ਸਾਲ ਤੋਂ ਥੱਲੇ ਜਿਹੜਾ ਵਿਚਕਾਰ ਦੇ ਸਾਰੇ ਜੀ ਇੱਧਰ ਨੂੰ ਚੜ੍ਹ ਆਏ ਜੀ ਕਿ ਸਾਨੂੰ ਮਤਲਬ ਕਿ ਇੱਥੇ ਰਹਿਣ ਦੇ ਲਈ ਮਿਲ ਜਾਏਗਾ ਉਹਨਾਂ ਨੇ ਸਾਰੇ ਹੀ ਵਾਪਸ ਤਕਰੀਬਨ ਚੜ੍ਹਾਏ ਕਹਿੰਦੇ ਕਿ ਜੇ ਤਾਂ ਇੱਥੇ ਰਹਿਣਾ ਬੰਦਿਆਂ ਵਾਂਗੂ ਰਹਿਣਾ ਪਊਗਾ ਕੋਈ ਮਸਜਿਦ ਨਹੀਂ ਕੋਈ ਕਿਸੇ ਤਰ੍ਹਾਂ ਦਾ ਧਾਰਮਿਕ ਮਤਲਬ ਕਿ ਚੀਜ਼ ਤੁਸੀਂ ਇੱਥੇ ਨਹੀਂ ਉਸਾਰ ਸਕਦੇ ਅਤੇ ਜੇ ਤੁਹਾਨੂੰ ਠੀਕ ਹੈ ਪ੍ਰਵਾਨ ਆ ਤਾਂ ਫਿਰ ਠੀਕ ਹੈ ਦੇਖ ਲੈਂਦੇ ਹਾਂ ਅਤੇ ਜੇ ਨਹੀਂ ਪ੍ਰਵਾਨ ਤਾਂ ਆਪਣੇ ਆਪਣੇ ਮੁਲਕਾਂ ਨੂੰ ਜਹਾਜ਼ ਫੜੋ ਅਤੇ ਚੜ੍ਹ ਜਾਓ ਵਾਪਸ ਜੀ ਅਸੀਂ ਜਿਹੜਾ ਤੁਹਾਨੂੰ ਛੱਡ ਆਉਂਦੇ ਹਾਂ
1: ਭਾਰਤ ਸਾਹਿਬ ਜਿੰਨੇ ਮਤਲਬ ਘੱਟ ਦਿਮਾਗ ਦੇ ਲੋਕ ਹੈਗੇ ਨਾ ਜੀ ਉਹ ਉਹਨਾਂ ਦੀ ਡੋਮੀਨੈਂਸ ਧਰਮਾਂ ਤੇ ਹੋ ਗਈ ਜੀ ਉਹ ਧਰਮਾਂ ਨੂੰ ਸਾਰਿਆਂ ਨੂੰ ਆਕੂਪਾਈ ਜਿਹੜਾ ਉਹ ਕਰ ਗਏ ਹੈਗੇ ਆ ਜੀ ਤੇ ਜਿਹੜੇ ਪੜ੍ਹੇ ਲਿਖੇ ਜਾਂ ਸੈਂਸਿਟਿਵ ਬੰਦੇ ਹੈਗੇ ਸੀਗੇ ਜੀ ਉਹ ਬੇਖੁਦਾ ਹੋ ਗਏ
0: ਹਾਂਜੀ
1: ਉਹ ਖੁਦਾ ਰਹਿਤ ਹੋ ਗਏ ਜੀ ਉਹ ਕਹਿੰਦੇ ਭਾਈ ਉਹ ਸੋਚੀ ਪੈ ਗਏ ਭਾਈ ਇਹ ਕਿਹੜਾ ਖੁਦਾ ਆ ਜਿਹੜਾ ਇਹ ਇਨਸਾਨਾਂ ਨੂੰ ਜਿਹੜਾ ਆ ਜਾਨਵਰ ਬਣਾ ਦਿੰਦਾ
0: ਜੀ
1: ਮੈਂ
0: ਅੱਜ ਸੋਚਦਾ ਪਿਆ ਸੀ ਚਲੋ ਮੈਂ ਮਾਫੀ ਚਾਹਾਂਗਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿ ਆਪਣੇ ਜਿਹੜਾ ਇੰਡੀਆ ਦੇ ਵਿੱਚ ਜੋ ਕਲਚਰ ਦੇਖਦੇ ਹਾਂ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਵੀ ਚਰਨ ਪਵਾਉਂਦੇ ਹਾਂ ਵੱਖਰੇ ਵੱਖਰੇ ਪਾਠ ਰਖਵਾਉਂਦੇ ਹਾਂ ਜਾਂ ਹੋਰ ਸਾਰੇ ਜਿਹੜੇ ਧਰਮ ਬਾਕੀ ਕਮਿਊਨਿਟੀਆਂ ਨੇ ਉਹ ਹਿੰਦੂ ਕਮਿਊਨਿਟੀ ਵੀ ਆ ਉਹ ਵੀ ਇੱਦਾਂ ਹੀ ਕਰਦੇ ਨੇ ਜਾਂ ਕਹਿ ਲਓ ਕਿ ਮੈਂ ਸੋਚ ਰਿਹਾ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਕਿ ਕਦੇ ਅਸੀਂ ਕ੍ਰਿਸਚਨ ਭਾਈਚਾਰੇ ਨੂੰ ਇਹ ਕੁਝ ਕਰਦੇ ਦੇਖਿਆ ਕਿ ਉਹ ਨਾ ਤਾਂ ਘਰ ਬੁਲਾਉਂਦੇ ਨੇ ਨਾ ਜਿੱਥੇ ਉਹਨਾਂ ਨੇ ਜਾਣਾ ਆਪ ਜਾਇਆ ਨਾ ਇੰਨੀ ਉਹ ਸਿਰਦਰਦੀ ਨਹੀਂ ਲੈਂਦੇ ਜਿੰਨੀ ਆਪਾਂ ਲੈ ਰਹੇ ਹਾਂ ਧਰਮ ਦੀ ਹੈ ਨਾ ਅਤੇ ਉਹ ਫਿਰ ਵੀ ਐਡੇ ਵੱਡੇ ਪੱਧਰ ਦੇ ਉੱਤੇ ਫੈਲਿਆ ਹੈ ਜੀ ਇੰਨਾ ਪ੍ਰਫੁੱਲਤ ਹੋਇਆ ਜੀ ਮਤਲਬ ਕਿ ਜਿਹੜੇ ਮੰਨਣਾ ਠੀਕ ਹੈ ਜਿਹੜੇ ਨਹੀਂ ਮੰਨਣਾ ਤਾਂ ਵੀ ਠੀਕ ਹੈ ਜੀ ਪਰ ਆਪਣੇ ਇਹ ਚੀਜ਼ ਜਿਹੜੀ ਹੈ ਕਿ ਜਾਂ ਤਾਂ ਅਸੀਂ ਇੰਨੇ ਕੁ ਵਿਹਲੇ ਹਾਂ ਕਿ ਹਰ ਵੇਲੇ ਕੁਝ ਨਾ ਕੁਝ ਮਤਲਬ ਕਿ ਕਰਨ ਦੇ ਲਈ ਤਿਆਰ ਰਹਿੰਦੇ ਹਾਂ ਕਿ ਕੁਝ ਨਾ ਕੁਝ ਆਰੰਭ ਲਈਏ ਕਰ ਲਈਏ ਅਤੇ ਕਿਵੇਂ ਦੇਖ ਦਿਓ ਇਹ ਚੀਜ਼ ਮਤਲਬ ਕਿ ਕਦੋਂ ਕੁ ਸਾਨੂੰ ਸਮਝ ਆਏਗੀ ਆਪਣੀ ਲਾਈਫ ਸਟਾਈਲ ਦੀ ਜੀ
1: ਪਰ ਸਾਹਿਬ ਗੱਲ ਇੱਦਾਂ ਹੈਗੀ ਆ ਸਾਨੂੰ ਵੀ ਮਤਲਬ ਜਿਹੜਾ ਆ ਮੈਂ ਚਲੋ ਪਹਿਲਾਂ ਦੱਸ ਦਿੰਦਾ ਹੈਗਾ ਜੀ ਆਪਣੇ ਬੜੇ ਪਿਆਰੇ ਵੀਰ ਸਰਦਾਰ ਜਗਦੇਵ ਸਿੰਘ ਸੰਧੂ ਕਹਿੰਦੇ ਹੁੰਦੇ ਆ ਵੀ ਜਾਂ ਜਦੋਂ ਪਤਾ ਹੋਵੇ ਨਾ ਵੀ ਆਪਣਾ ਸਟੈਂਡ ਬਿਲਕੁਲ ਸਹੀ ਹੈਗਾ ਫੇਰ ਮਾਫ਼ੀ ਨਾ ਮੰਗਿਆ ਕਰੋ ਮੈਨੂੰ ਉਹਨਾਂ ਨੇ ਕਈ ਵਾਰੀ ਹਦਾਇਤ ਕੀਤੀ ਵੀ ਜਦ ਪਤਾ ਆ ਤੂੰ ਸਹੀ ਕਹਿ ਰਿਹਾ ਫੇਰ ਕਿਉਂ ਮਾਫ਼ੀ ਮੰਗ ਲੈਂਦਾ ਹੁੰਦਾ ਹੈ ਹਾਂਜੀ ਇਸ ਕਰਕੇ ਜੋ ਤੁਸੀਂ ਕਹਿ ਰਹੇ ਹੈਗੇ ਦਰੁਸਤ ਕਹਿ ਰਹੇ ਹੈ ਜੀ,
0: ਜੀ
1: ਇਹਨਾਂ ਨੂੰ ਕੀ ਕਰੋਗੇ ਤੁਸੀਂ ਜੀ, ਜਿਹੜਾ ਇਹਨਾਂ ਦੇ ਥੋੜ ਦਿਲੇ ਬੰਦੇ ਹੈਗੇ ਆ ਜੀ, ਇਹ ਧਰਮ ਜਿਹੜਾ ਆ ਭਟਕਾਇਆ ਆ ਸਾਰੇ ਜਿਹੜਾ ਆ, ਬਦਨਾਮੀ ਤਾਂ ਸਾਰੇ ਧਰਮ ਦੀ ਹੁੰਦੀ ਨਾ ਜੀ,
0: ਬਿਲਕੁਲ ਹੁੰਦੀ ਹੈ,
1: ਇੱਕ ਆਈਸੋਲੇਟਡ ਇੰਸੀਡੈਂਟ ਹੁੰਦਾ ਆ ਉਹਦੇ ਨਾਲ ਬਦਨਾਮੀ ਸਾਰਿਆਂ ਦੀ ਹੁੰਦੀ
0: ਹੈ, ਹੋ ਜਾਂਦੀ ਹੈ ਜੀ।
1: ਤੇ ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸੱਚ ਨੂੰ ਸੱਚ ਕਹਿ ਰਹੇ ਹੈਗੇ ਆ ਫਿਰ ਸਾਨੂੰ ਮਾਫ਼ੀ ਮੰਗਣ ਦੀ ਲੋੜ ਵੀ ਕੋਈ ਨੀ, ਇਹ ਗੱਲ ਹੀ ਹਾਂ ਜੀ ਇਹ ਦਰੁਸਤ ਹੈਗੀ ਆ ਜੀ ਗੱਲ, ਉਹਦੇ ਵਿੱਚ ਕਿਹੜੀ ਗੱਲ ਹੈਗੀ ਆ ਜੀ,
0: ਜੀ
1: ਜੀ ਭਾਰਤ ਸਾਹਿਬ
0: ਜੀ ਸੈਣੀ
1: ਹਾਂ ਜੀ ਸਰ,
0: ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਜ਼ਰੂਰ ਜੀ।
1: ਭਾਰਤ ਸਾਹਿਬ ਮੇਰੇ ਤਾਂ ਇਹੀ ਬੇਨਤੀ ਹੈਗੀ ਆ ਕਿ ਲੋਕਾਂ ਨੂੰ ਜਿਹੜਾ ਆ ਇਹਨਾਂ ਮਸਲਿਆਂ ਦੇ ਉੱਤੇ ਕੰਸਨਟ੍ਰੇਟ ਕਰਕੇ ਤੇ ਜਿਹੜਾ ਆ ਸੋਚਣਾ ਚਾਹੀਦਾ ਕਿ ਬਦਨਾਮੀ ਜਿਹੜੀ ਧਰਮ ਦੀ ਬਦਨਾਮੀ ਹੁੰਦੀ ਆ ਜੀ ਉਹ ਅੱਗੇ ਕਾਫੀ ਮਤਲਬ ਲੰਬੀ ਚੱਲਦੀ ਆ ਜੀ, ਜਿਹੜਾ ਤੁਹਾਡਾ ਆਪਣਾ ਇੰਡੀਵਿਜੁਅਲ ਦਾ ਐਕਟ ਆ ਨਾ ਜੀ ਉਹ ਤਾਂ ਜਿਹੜਾ ਮੁੱਕ ਜਾਂਦਾ ਆ ਤੁਹਾਡੀ ਲਾਈਫ ਤੱਕ ਹੀ ਜੀ, ਜਿਹੜਾ ਤੁਸੀਂ ਜਿਹੜਾ ਆ ਸੋਸਾਇਟੀ ਨੂੰ ਕਰ ਜਾਂਦੇ ਹੈਗੇ ਆ ਜੀ ਉਹ ਲੰਬੇ ਸਮੇਂ ਤੱਕ ਜਿਹੜਾ ਆ ਉਹ ਅਫੈਕਟ ਕਰਦਾ ਜੀ।
0: ਬਿਲਕੁਲ
1: ਹੁਣ ਕਿਰਪਾਨ ਦਾ ਮੁੱਦਾ ਜਿਹੜਾ ਹੈਗਾ ਆ ਜੀ ਇੱਕ ਇੱਕ ਬੰਦੇ ਦੇ ਆਈਸੋਲੇਟਡ ਇੰਸੀਡੈਂਟ ਨੇ, ਜੇ ਆਪਾਂ ਉਹਨੂੰ ਜਸਟੀਫਾਈ ਕਰਨ ਲੱਗ ਗਏ ਹਵਾ ਦੇਣ ਲੱਗ ਗਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ ਭੁਗਤਾਨ ਉਹਦਾ ਲੰਬੇ ਸਮੇਂ ਤੱਕ ਕਰਨਾ ਪਊਗਾ ਜੀ। ਸੋ ਇਸ ਕਰਕੇ ਜਿਹੜਾ ਬੰਦਾ ਗਲਤ ਕਰਦਾ ਆ ਉਹਨੂੰ ਗਲਤ ਕਹਿਣ ਦਾ ਜਿਹੜਾ ਆ ਹੌਸਲਾ ਦਿਖਾਉਣਾ ਚਾਹੀਦਾ ਹੈਗਾ ਚਾਹੇ ਉਹ ਆਪਣਾ ਹੀ ਕਿਉਂ ਨਾ ਹੋਵੇ ਜੀ।
0: ਜੀ
1: ਭਾਰਤ ਸਾਹਿਬ ਜੀ,
0: ਸੈਣੀ ਸਾਹਿਬ ਇੱਕ ਮਿਹਰਬਾਨੀ ਭਾਗੀ ਘਟਨਾ ਦੀ ਗੱਲ ਕਰਦਾ ਜਾਂਦੇ ਜਾਂਦੇ, ਪੰਜਾਬੀ ਅਦਾਕਾਰ ਬਹੁਤ ਮਸ਼ਹੂਰ ਨੇ ਆਪਣੇ ਗੁਰਪ੍ਰੀਤ ਕੌਰ ਭੰਗੂ ਮੈਡਮ, ਉਹਨਾਂ ਦੇ ਹਸਬੈਂਡ ਜਿਹੜੇ ਨੇ ਅੱਜ ਕੱਲ੍ਹ ਦੇ ਵੈਸੇ ਤਾਂ ਉਹ ਸੈਰ ਕਰਨ ਦੇ ਲਈ ਸਾਈਕਲ ਦੇ ਉੱਤੇ ਸ਼ਾਮ ਨੂੰ ਨਿਕਲੇ ਸੀ ਅਤੇ ਉਹ ਤੋਂ ਬਾਅਦ ਹਾਦਸੇ ਦੇ ਵਿੱਚ ਜਿਹੜਾ ਕੁਝ ਹਾਦਸਾ ਵਾਪਰਿਆ ਤਾਂ ਉਹ ਰੋਡ ਦੇ ਉੱਤੇ ਜਾਂ ਬਾਅਦ ਦੇ ਵਿੱਚ ਉੱਥੋਂ ਅੱਜ ਉਹ ਮਿਲੇ ਨੇ, ਮ੍ਰਿਤਕ ਮਿਲੇ ਨੇ ਜੀ। ਅਤੇ ਕਾਫ਼ੀ ਤੁਸੀਂ ਵੀ ਸ਼ਾਇਦ ਫਿਲਮਾਂ ਦੇ ਵਿੱਚ ਉਹਨਾਂ ਨੂੰ ਭੰਗੂ ਮੈਡਮ ਉਹਨਾਂ ਨੂੰ ਦੇਖਿਆ ਹੋਣਾ ਜੀ, ਅਤੇ ਉਹਨਾਂ ਦੇ ਹਸਬੈਂਡ ਸੀਗੇ ਬਹੁਤ ਐਕਟਿਵ ਸੀਗੇ ਜੀ, ਅਤੇ ਅਧਿਆਪਕ ਵੀ ਸੀਗੇ ਅਤੇ ਨਾਲ ਦੀ ਨਾਲ ਹੋਰ ਸਮਾਜਿਕ ਕਾਰਜ ਵੀ ਕਰਦੇ ਰਹੇ ਨੇ, ਪੱਤਰਕਾਰੀ ਕਰਦੇ ਰਹੇ ਨੇ, ਬਹੁਤ ਪੱਕੀ ਸ਼ਖਸੀਅਤ ਸਨ ਜੀ, ਰੋਪੜ ਤੋਂ ਬਿਲੋਂਗ ਕਰਦੇ ਨੇ।
1: ਹਾਂਜੀ ਹਾਂਜੀ ਭਾਰਤ ਸਾਹਿਬ, ਭਾਰਤ ਸਾਹਿਬ ਕਰਨਾ ਕੀ ਹੈਗਾ ਜੀ, ਇੱਥੇ ਐਕਸੀਡੈਂਟ ਦਾ ਪਤਾ ਹੀ ਨਹੀਂ ਲੱਗਦਾ ਆ ਜੀ, ਨਾ ਪਤਾ ਲੱਗਦਾ ਹੈਗਾ ਆ ਜੀ, ਥੋੜਾ ਜਿਹਾ ਵੀ ਇਨਸਕਿਓਰ ਹੁੰਦਾ ਬੰਦਾ, ਨਾਲ ਜਾਗਦਾ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਪਾਸਿਓਂ ਮੌਤ ਆ ਜਾਂਦੀ ਹੈ ਜੀ।
0: ਜੀ
1: ਇਸ ਕਰਕੇ ਜਿਹੜਾ ਆ ਬੜਾ ਸੋ ਸੈਡ ਸਰ, ਕੀ ਕਰਨਾ ਕੀਤਾ ਜਾ ਸਕਦਾ ਜੀ।
0: ਬਿਲਕੁਲ ਹੈ ਜੀ,
1: ਬਾਕੀ ਜਿਹੜਾ ਆ ਸਾਡੇ ਤਾਂ ਲੋਕਾਂ ਦਾ ਇਹ ਹੈਗਾ ਆ ਜੀ, ਅਸੀਂ ਜਿਹੜਾ ਆ ਵੀ ਮਰਨ ਲਿਖਾਏ ਤੇ ਮੰਡਲ ਮੇ ਆਏ, ਅਸੀਂ ਬਸ ਇਹ ਜਿਹੜਾ ਪੜ੍ਹ ਕੇ ਤੇ ਪਾਠ ਕਰਾ ਦੇਣਾ ਹੁੰਦਾ, ਹੋਰ ਤਾਂ ਕੋਈ ਨੀ, ਨਾ ਇਹਦੇ ਡੀਪ ਜਾਣਾ ਹੁੰਦਾ ਤੇ ਨਾ ਇਹਦਾ ਇਸ ਚੀਜ਼ ਤੇ ਸੋਚਣਾ ਹੁੰਦਾ ਆ ਵੀ ਕੀ ਆਪਾਂ ਜ਼ਿੰਦਗੀ ਨੂੰ ਬਚਾ ਸਕਦੇ ਸੀ, ਇਸ ਟੋਪਿਕ ਦੇ ਤਾਂ ਕਦੀ ਸੋਚਿਆ ਹੀ ਨਹੀਂ ਜੀ ਕੀ ਆਪਾਂ ਲਾਈਫ ਨੂੰ ਪ੍ਰੋਲੋਂਗ ਕੀ ਕਰ ਸਕਦੇ ਹਾਂ ਜੀ।
0: ਬਿਲਕੁਲ,
1: ਸਾਡੀ ਖਾਣ ਪਾਣ ਨਾਲ ਹੀ ਸਾਡੀ ਲਾਈਫ ਪ੍ਰੋਲੋਂਗ ਹੋ ਸਕਦੀ ਆ ਜੀ, ਵੀ ਉਹਨੂੰ ਆਪਾਂ ਸਹੀ ਕਰ ਲਈਏ ਜੀ, ਆਪਾਂ ਐਕਸਰਸਾਈਜ਼ ਕਰ ਲਈਏ ਜੀ ਉਹਦੇ ਨਾਲ ਜੀ, ਬਟ ਆਪਾਂ ਕਦੀ ਉਹਨੂੰ ਇਸ ਐਂਗਲ ਨਾਲ ਸੋਚਦੇ ਹੀ ਨੀ ਜੀ, ਅਸੀਂ ਕਹਿੰਦੇ ਹੈਗੇ ਆ ਜਿੰਨੀ ਲਿਖੀ ਆ ਉਹਨੇ ਭੋਗਣੀ ਆ ਜੀ ਬਸ।
0: ਜੀ ਬਿਲਕੁਲ ਜੀ ਸੈਣੀ ਸਾਹਿਬ
1: ਜੀ, ਭਾਰਤ ਸਾਹਿਬ
0: ਬਹੁਤ ਸ਼ੁਕਰੀਆ, ਥੈਂਕ
1: ਯੂ ਸਰ, ਥੈਂਕ ਯੂ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ।
0: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸਾਣੀ ਸੈਣੀ ਸਾਹਿਬ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਤੁਹਾਡੇ ਕੁਝ ਵਿਚਾਰ ਆਉਂਦੇ ਆ ਤਾਂ ਤੁਸੀਂ ਵੀ ਇਹਦੇ ਵਿੱਚ ਜਿਹੜੀ ਹੈ ਸਾਂਝ ਪਾ ਸਕਦੇ ਹੋ, ਤੇ ਹੋਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਨਾਲ ਨਾਲ ਵੱਧਦੇ ਹਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ, ਨਿੱਘਾ ਸਵਾਗਤ ਹੈ ਜਿਹੜੇ ਬਾਅਦ ਦੇ ਵਿੱਚ ਵੀ ਦੋਸਤ ਜੁੜੇ ਹੈ। ਅਤੇ ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਆਪਾਂ ਅਗਲੀ ਖਬਰ ਦੇ ਵੱਲ ਨੂੰ ਚੱਲਦੇ ਹਾਂ, ਜੋ ਡਿਸਕਸ ਕੀਤੀ ਆਪਣੇ ਸੈਣੀ ਸਾਹਿਬ ਦੇ ਨਾਲ ਵੀ, ਅਤੇ ਉਹਨੂੰ ਥੋੜ੍ਹਾ ਜਿਹਾ ਹੋਰ ਮੈਂ ਫਰੋਲਣ ਦੀ ਕੋਸ਼ਿਸ਼ ਕਰਦਾ ਤੁਹਾਡੇ ਨਾਲ, ਜੋ UK ਦੇ ਵਿੱਚ ਭਾਣੇ ਵਾਪਰੇ ਨੇ, ਬਹੁਤ ਸੋਹਣਾ ਸੁਨੱਖਾ ਜਿਹੜਾ ਮੁੰਡਾ ਸੀਗਾ, ਚਲੋ ਕਿਸੇ ਵੀ ਕਮਿਊਨਿਟੀ ਦਾ ਹੋਵੇ, ਪਰ ਜਿਹੜਾ ਮਾਂ ਦੇ ਲਈ ਪੁੱਤ ਤਾਂ ਉਨਾ ਹੀ ਬਰਾਬਰ ਹੈ, ਚਾਹੇ ਪੰਜਾਬੀ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ ਅਤੇ ਚਾਹੇ ਮੁਸਲਮਾਨ ਹੈ, ਚਾਹੇ ਕ੍ਰਿਸਚਨ ਹੈ, ਕਿਸੇ ਵੀ ਭਾਈਚਾਰੇ ਦਾ ਹੈ, ਅਤੇ ਮਾਂ ਤਾਂ ਪਿਆਰ ਉਹਨੂੰ ਉਨਾ ਹੀ ਕਰਦੀ ਹੈ, ਅਤੇ ਮਾਂ ਅਤੇ ਭੈਣ ਖੜੀ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ, ਬੜੀ ਜਿਹੜਾ ਭਾਵੁਕ ਸਪੀਚ ਕੀਤੀ ਹੈ, ਅਤੇ ਅੱਜ ਇਸ ਦੇ ਵਿੱਚ ਫੈਸਲਾ ਆਇਆ UK ਦੇ ਵਿੱਚ, ਜਿਹੜਾ ਬਰਤਾਨਵੀ ਸਿੱਖ ਨੂੰ ਜਿਹੜਾ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ, ਅਤੇ ਉਹਦੇ ਮਗਰੋਂ ਜਿਹੜੀ ਹੈ ਸਥਾਨਕ ਜਿਹੜੀ ਹੈ ਹਿੰਸਾ ਵੀ ਭੜਕੀ ਹੈ ਥੋੜ੍ਹੀ, ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਜਿਹੜਾ ਪਥਰਾਓ ਕੀਤਾ, ਅਤੇ ਬਰਤਾਨਵੀ ਸਿੱਖ ਨੂੰ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰਤਾਨੀਆ ਦੇ ਵਿੱਚ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਇਹ ਹਿੰਸਾ ਉਦੋਂ ਭੜਕੀ ਜਦੋਂ ਕੈਮਰੇ ਦੀ ਉਹ ਫੋਟੇਜ ਸਾਹਮਣੇ ਆਈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਨਸਲਵਾਦ ਦੇ ਦੋਸ਼ ਨੂੰ ਲੈ ਕੇ ਪੀੜਤ ਨੋਵਾਕ ਨੂੰ ਜਿਹੜਾ ਸੀ ਉਸਦੇ ਆਖਰੀ ਪਲਾਂ ਦੇ ਵਿੱਚ ਹੱਥ ਕੜੀ ਲਾਉਂਦੇ ਦਿਖਾਈ ਦੇ ਰਹੇ ਨੇ। ਲੰਘੀ ਸ਼ਾਮ ਜਿਹੜਾ ਸੀ ਸਾਊਥਹੈਂਪਟਨ ਦੇ ਵਿੱਚ ਜਿਹੜਾ ਸੀ ਭਾਰੀ ਭੀੜ ਇਕੱਠੀ ਹੋਈ ਅਤੇ ਜਿਸ ਦੇ ਦੌਰਾਨ ਹੈਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇਬੁਲਰੀ ਦੇ ਜਿਹੜਾ ਅਧਿਕਾਰੀ ਸੁਰੱਖਿਆ ਕਵਚ ਪਹਿਨ ਕੇ ਜਿਹੜਾ ਸੀ ਵਿਕਰਮ ਦਿਗਵਾ ਦੇ ਘਰ ਨੇੜੇ ਤਾਇਨਾਤ ਸਨ। ਵਿਕਰਮ ਦਿਗਵਾ ਨੂੰ 18 ਸਾਲਾਂ ਹੈਨਰੀ ਨੋਵਾਕ ਦੀ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਪੱਥਰ ਅਤੇ ਬੋਤਲਾਂ ਸੁੱਟੀਆਂ। ਰੋਸ ਜਿਹੜਾ ਸੀ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਵਿਰੋਧੀ ਕਾਰਕੁਨਾਂ ਨੇ ਕਥਿਤ ਜਿਹੜਾ ਸੀ ਨਾ ਬਰਾਬਰ

ਇਹ ਟਰੰਪ ਸਾਹਿਬ ਦੇ ਨੂੰ ਵੀ ਜਿਹੜਾ ਝਟਕਾ ਲੱਗ ਗਿਆ। ਚਲੋ ਇੱਕ ਚੰਗੀ ਖਬਰ ਹੈ, ਪੋਜ਼ਿਟਿਵ ਖਬਰ ਹੈ, ਜੇ ਜੰਗਾਂ ਰੁਕਦੀਆਂ ਨੇ ਤਾਂ। ਅਮਰੀਕੀ ਸੰਸਦ ਨੇ ਈਰਾਨ ਦੇ ਨਾਲ ਜੰਗ ਰੋਕਣ ਦਾ ਮਤਾ ਪਾਸ ਕਰ ਦਿੱਤਾ ਹੈ। ਅਮਰੀਕਾ ਦੇ ਪ੍ਰਤੀਨਿਧੀ ਸਦਨ ਹਾਊਸ ਆਫ ਰੀਪ੍ਰਜੈਂਟੇਟਿਵਸ ਨੇ ਜਿਹੜਾ ਬੁੱਧਵਾਰ ਨੂੰ ਇੱਕ ਅਹਿਮ ਜਿਹੜਾ ਮਤਾ ਪਾਸ ਕੀਤਾ ਕੱਲ੍ਹ ਸ਼ਾਮੀ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਈਰਾਨ ਦੇ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। 215 ਵੋਟਾਂ ਦੇ ਨਾਲ ਪਾਸ ਹੋਏ ਇਸ ਮਤੇ ਦੇ ਵਿੱਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਈਰਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਜਦੋਂ ਤੱਕ ਕਾਂਗਰਸ ਖੁਦ ਜੰਗ ਦਾ ਐਲਾਨ ਨਹੀਂ ਕਰਦੀ ਜਾਂ ਫੌਜੀ ਕਾਰਵਾਈ ਨੂੰ ਮਨਜ਼ੂਰੀ ਨਹੀਂ ਦਿੰਦੀ। ਇਸ ਵੋਟਿੰਗ ਦੇ ਦੌਰਾਨ ਟਰੰਪ ਦੀ ਆਪਣੀ ਪਾਰਟੀ ਦੇ 4 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਜਿਹੜਾ ਸਾਥ ਦਿੱਤਾ ਹੈ, ਜੋ ਕਿ ਟਰੰਪ ਦੇ ਲਈ ਵੱਡੀ ਜਿਹੜੀ ਹੈ ਵੱਡਾ ਸਿਆਸੀ ਝਟਕਾ ਜਿਹੜਾ ਮੰਨਿਆ ਜਾ ਰਿਹਾ। ਇੱਕ ਜਿਹੜਾ ਇਹਦੇ ਵਿੱਚ ਇਹ ਕਦਮ ਈਰਾਨ ਦੇ ਨਾਲ ਚੱਲ ਰਹੇ 3 ਮਹੀਨੇ ਪੁਰਾਣੇ ਸੰਘਰਸ਼ ਦੇ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੀ ਵੱਧਦੀ ਚਿੰਤਾ ਨੂੰ ਦਰਸਾਉਂਦਾ ਹੈ। ਅਤੇ ਹਾਲਾਂਕਿ ਇਹ ਮਤਾ ਅਜੇ ਪ੍ਰਤੀਕਾਤਮਕ ਜਿਹੜਾ ਹੈ ਦੱਸਿਆ ਗਿਆ, ਕਿਉਂਕਿ ਇਸ ਨੂੰ ਕਾਨੂੰਨ ਬਣਨ ਦੇ ਲਈ ਸੈਨੇਟ ਤੋਂ ਪਾਸ ਹੋਣਾ ਜ਼ਰੂਰੀ ਹੈ, ਪਰ ਇਹ ਟਰੰਪ ਦੀਆਂ ਨੀਤੀਆਂ ਦੇ ਪ੍ਰਤੀ ਅੰਦਰੂਨੀ ਵਿਰੋਧ ਦਾ ਸਪਸ਼ਟ ਸੰਕੇਤ ਮਿਲਿਆ। ਡੈਮੋਕਰੇਟਸ ਦਾ ਕਹਿਣਾ ਹੈ ਕਿ ਜੰਗ ਕਾਰਨ ਜਿਹੜਾ ਤੇਲ ਅਤੇ ਭੋਜਨ ਦੀਆਂ ਕੀਮਤਾਂ ਅਸਮਾਨੀ ਚੜ੍ਹ ਚੁੱਕੀਆਂ ਨੇ ਅਤੇ ਬਿਨਾਂ ਸਪਸ਼ਟ ਰਣਨੀਤੀ ਦੇ ਦੇਸ਼ ਨੂੰ ਲੰਬੇ ਸੰਘਰਸ਼ ਦੇ ਵਿੱਚ ਧੱਕਣਾ ਗਲਤ ਹੈ। ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਰੋਕਣ ਦੇ ਲਈ ਇਹ ਜੰਗ ਦੇਸ਼ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਵਿਦੇਸ਼ ਮਾਮਲਿਆਂ ਦੇ ਕਮੇਟੀ ਦੇ ਰੈਂਕਿੰਗ ਮੈਂਬਰ ਅਤੇ ਜੰਗੀ ਤਾਕਤਾਂ ਦੇ ਮਤੇ ਦੇ ਸਪਾਂਸਰ ਪ੍ਰਤੀਨਿਧੀ ਗ੍ਰੈਗਰੀ ਮਿਕਸ ਹੋਣਾ ਨੇ ਵੋਟ ਤੋਂ ਬਾਅਦ ਇੱਕ ਬਿਆਨ ਦੇ ਵਿੱਚ ਕਿਹਾ ਕਿ ਅੱਜ ਇਸ ਡਬਲਯੂ ਪੀ ਆਰ ਦਾ ਖਾਸ ਜਿਹੜਾ ਪਾਸ ਹੋਣਾ ਇੱਕ ਜਿਹੜਾ ਮਹੱਤਵਪੂਰਨ ਮੋੜ ਦਾ ਸੰਕੇਤ ਹੈ। ਵੱਧ ਤੋਂ ਵੱਧ ਜਿਹੜੇ ਨੇ ਰਿਪਬਲਿਕਨ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਸੁਣ ਰਹੇ ਨੇ, ਜੋ ਮੱਧ ਪੂਰਬ ਦੇ ਵਿੱਚ ਕੋਈ ਹੋਰ ਜਿਹੜਾ ਬੇਮਿਆਦੀ ਜੰਗ ਨਹੀਂ ਚਾਹੁੰਦੇ ਨੇ। ਡੈਮੋਕਰੇਟਸ ਨੇ ਜਿਹੜਾ ਨਵੰਬਰ ਦੇ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਪਣੇ ਆਰਥਿਕ ਸੰਦੇਸ਼ ਦਾ ਮੁੱਖ ਵਿਸ਼ਾ ਜਿਹੜਾ ਕਫਾਇਤਤਾ ਨੂੰ ਜਿਹੜਾ ਬਣਾਇਆ ਹੈ, ਜੋ ਇਹ ਤੈਅ ਕਰੇਗਾ ਕਿ ਰਿਪਬਲਿਕਨ ਕਾਂਗਰਸ ਦੇ ਉੱਤੇ ਕੰਟਰੋਲ ਰੱਖਦੇ ਨੇ ਜਾਂ ਫਿਰ ਨਹੀਂ ਰੱਖਦੇ ਨੇ। ਦੂਸਰੇ ਪਾਸੇ ਕੈਨੇਡਾ ਦੀਆਂ ਏਜੰਸੀਆਂ ਜਿਹੜੀਆਂ ਨੇ, ਸੁਰੱਖਿਆ ਏਜੰਸੀਆਂ ਦੇ ਵੱਲੋਂ ਨਾਗਰਿਕਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ, ਅਲਰਟ 'ਤੇ ਕਰ ਦਿੱਤਾ ਹੈ। ਕੈਨੇਡਾ ਦੀ ਸੁਰੱਖਿਆ ਅਤੇ ਖੁਫੀਆ ਸੇਵਾ ਜਿਹੜੀ ਹੈ CSIS ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਖੁਫੀਆ ਏਜੰਸੀਆਂ ਪੇਸ਼ੇਵਰ ਜਿਹੜੇ ਨੇ ਨੈੱਟਵਰਕਿੰਗ ਵੈਬਸਾਈਟਾਂ, ਆਨਲਾਈਨ ਫਰਮਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਸਰਕਾਰੀ, ਨਿੱਜੀ ਅਤੇ ਅਕਾਦਮਿਕ ਖੇਤਰਾਂ ਦੇ ਵਿੱਚ ਸੰਵੇਦਨਸ਼ੀਲ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਏਜੰਸੀਆਂ ਦੇ ਵੱਲੋਂ ਅਜਿਹੇ ਵਿਅਕਤੀਆਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਾਂਦਾ ਹੈ। ਕੈਨੇਡਾ ਦੀ ਸੁਰੱਖਿਆ ਅਤੇ ਖੁਫੀਆ ਏਜੰਸੀ CSIS ਅਤੇ 5 Eyes ਗੱਠਜੋੜ ਜਿਹੜਾ ਹੈ ਉਹਦੇ ਹੋਰ ਭਾਗੀਦਾਰ ਦੇਸ਼ਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੇਸ਼ੇਵਰ ਨੈੱਟਵਰਕਿੰਗ ਵੈਬਸਾਈਟਾਂ ਅਤੇ ਆਨਲਾਈਨ ਨੌਕਰੀ ਪਲੇਟਫਾਰਮਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਵੱਲੋਂ ਜਾਸੂਸੀ ਦੇ ਲਈ ਵਰਤਿਆ ਜਾ ਰਿਹਾ ਹੈ। ਸੰਯੁਕਤ ਚੇਤਾਵਨੀ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ, ਫੌਜੀ ਅਧਿਕਾਰੀਆਂ, ਰੱਖਿਆ ਮਾਹਰਾਂ, ਵਿਦੇਸ਼ ਮਾਮਲਿਆਂ ਦੇ ਨਾਲ ਜੁੜੇ ਵਿਅਕਤੀਆਂ, ਪੱਤਰਕਾਰਾਂ ਅਤੇ ਥਿੰਕ ਟੈਂਕਾਂ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਦੇ ਨਾਲ ਆਕਰਸ਼ਕ ਨੌਕਰੀਆਂ, ਸਲਾਹਕਾਰੀ ਕੰਮ ਜਾਂ ਪੇਸ਼ੇਵਰ ਮੌਕਿਆਂ ਦੇ ਨਾਂ ਦੇ ਉੱਤੇ ਸੰਪਰਕ ਕੀਤਾ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਕਿ ਸ਼ੁਰੂ ਦੇ ਵਿੱਚ ਇਹ ਪੇਸ਼ਕਸ਼ਾਂ ਜਿਹੜੀਆਂ ਨੇ ਬਿਲਕੁਲ ਅਸਲੀ ਦਿਖਾਈ ਦਿੰਦੀਆਂ ਨੇ, ਪਰ ਹੌਲੀ ਹੌਲੀ ਟਾਰਗੇਟ ਕੀਤੇ ਗਏ ਵਿਅਕਤੀਆਂ ਤੋਂ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਮਾਮਲਿਆਂ ਦੇ ਵਿੱਚ ਜਾਣਕਾਰੀ ਦੇ ਜਿਹੜੇ ਬਦਲੇ ਪੈਸੇ ਦੀ ਪੇਸ਼ਕਸ਼ ਵੀ ਹੁੰਦੀ ਹੈ। 5 Eyes ਗੱਠਜੋੜ ਜਿਹੜਾ ਹੈ, ਜਿਸਦੇ ਵਿੱਚ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਨੇ, ਇਹਨਾਂ ਨੇ ਕਿਹਾ ਹੈ ਕਿ ਵਿਦੇਸ਼ੀ ਖੁਫੀਆ ਸੰਗਠਨ ਪੇਸ਼ੇਵਰ ਨੈੱਟਵਰਕਿੰਗ ਪਲੇਟਫਾਰਮਾਂ ਦੀ ਵਰਤੋਂ ਕਰਕੇ ਰਾਜਨੀਤਿਕ, ਆਰਥਿਕ ਅਤੇ ਫੌਜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਏਜੰਸੀਆਂ ਨੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਨੌਕਰੀਆਂ ਜਾਂ ਅਣਜਾਣ ਭਰਤੀ ਕਰਨ ਵਾਲਿਆਂ ਦੇ ਵੱਲੋਂ ਆਉਣ ਵਾਲੀਆਂ ਜਿਹੜੀਆਂ ਪੇਸ਼ਕਸ਼ਾਂ ਹੈ ਉਹਦੀ ਧਿਆਨ ਦੇ ਨਾਲ ਜਾਂਚ ਕਰਨ, ਅਤੇ CSIS ਨੇ ਲੋਕਾਂ ਨੂੰ ਸਲਾਹ ਦਿੱਤੀ ਹੈ
ਕਿ ਨਵੀਆਂ ਨੈੱਟਵਰਕਿੰਗ ਬੇਨਤੀਆਂ ਸਵੀਕਾਰ ਕਰਨ ਤੋਂ ਪਹਿਲਾਂ ਪ੍ਰੋਫਾਈਲਾਂ ਦੀ ਜਾਂਚ ਕੀਤੀ ਜਾਵੇ। ਜੇ ਕਿਸੇ ਬਾਰੇ ਸ਼ੱਕ ਹੋਵੇ ਤਾਂ ਉਸ ਤੋਂ ਕੰਪਨੀ ਦੇ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਵੇ। ਜੇ ਕੰਪਨੀਆਂ ਬੁਨਿਆਦੀ ਜਾਣਕਾਰੀ ਦੇਣ ਦੇ ਵਿੱਚ ਅਸਮਰੱਥ ਹੋਵੇ ਜਾਂ ਇੰਟਰਨੈੱਟ ਦੇ ਉੱਤੇ ਉਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੋਵੇ ਤਾਂ ਸੰਭਵ ਹੈ ਕਿ ਉਹ ਜਾਲੀ

0: ਸੰਸਥਾ ਹੋ ਸਕਦੀ ਹੈ ਅਤੇ ਉਹਨਾਂ ਕਿਹਾ ਕਿ ਸ਼ੱਕੀ ਸੰਪਰਕਾਂ ਦੇ ਬਾਰੇ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੈ। ਦੇਖੋ ਜੀ ਕਿੱਥੇ ਤੱਕ ਮਾਰ ਕਰਦੇ ਨੇ, ਡਿਜੀਟਲ ਜ਼ਮਾਨਾ ਹੋ ਗਿਆ, ਕਿੱਥੇ ਤੱਕ ਪਹੁੰਚ ਕਰਦੇ ਹੈ। ਦੂਸਰੇ ਪਾਸੇ ਜੰਗਬੰਦੀ ਵਧਾਉਣ ਦੇ ਉੱਤੇ ਸਹਿਮਤੀ ਬਣ ਗਈ ਹੈ ਇਜ਼ਰਾਈਲ ਅਤੇ ਲਿਬਨਾਨ ਦੀ ਵੀ, ਚੌਥੇ ਦੌਰ ਦੀ ਗੱਲਬਾਤ ਦੇ ਵਿੱਚ ਸਹਿਮਤ ਹੋਏ ਨੇ। ਪੱਛਮੀ ਏਸ਼ੀਆ ਦੇ ਵਿੱਚ ਜਾਰੀ ਤਣਾਅ ਦੇ ਦਰਮਿਆਨ ਇੱਕ ਵੱਡੀ ਅਤੇ ਰਾਹਤ ਭਰੀ ਖਬਰ ਹੋਰ ਹੈ। ਇਜ਼ਰਾਈਲ ਅਤੇ ਲਿਬਨਾਨ ਆਪਣੇ ਵਿਚਕਾਰ ਜੰਗਬੰਦੀ ਨੂੰ ਅੱਗੇ ਵਧਾਉਣ ਦੇ ਲਈ ਸਹਿਮਤ ਹੋ ਗਏ ਨੇ। ਇਸ ਦੇ ਨਾਲ ਹੀ ਲਿਬਨਾਨ ਦੇ ਅੰਦਰ ਪ੍ਰਯੋਗਾਤਮਕ ਜਿਹੜਾ ਤੌਰ ਦੇ ਉੱਤੇ ਕੁਝ ਅਜਿਹੇ ਸੁਰੱਖਿਆ ਖੇਤਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿੱਥੇ ਹਿਜ਼ਬੁੱਲਾ ਦੇ ਲੜਾਕਿਆਂ ਦੇ ਦਾਖਲੇ ਦੇ ਉੱਤੇ ਮੁਕੰਮਲ ਪਾਬੰਦੀ ਹੋਵੇਗੀ। ਅਮਰੀਕਾ ਦੀ ਵਿਚੋਲਗੀ ਦੇ ਨਾਲ ਹੋਈ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਦੇ ਵਿੱਚ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਅਤੇ ਇਹ ਵੀ ਤਾਂ ਕੁੱਤੇ ਖਾਣੀ ਕਰਾ ਕੇ ਫਿਰ ਕਰਦਾ ਜੋ ਕਰਦਾ ਹੈ ਆਪਣਾ ਨਿਤਨ ਜਾਹੂ ਵੀ, ਅਤੇ ਟਰੰਪ ਫਿਰ ਦੋ ਚਾਰ ਵਾਰੀ ਬੋਲਦਾ ਤਾਂ ਫਿਰ ਇਹ ਥੋੜ੍ਹਾ ਜਿਹਾ ਮੱਠਾ ਪੈ ਜਾਂਦਾ ਹੈ। ਸਾਂਝੇ ਬਿਆਨ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਇਹ ਜੰਗਬੰਦੀ ਤਾਂ ਹੀ ਪ੍ਰਭਾਵਿਤ ਰਹੇਗੀ ਜੇਕਰ ਹਿਜ਼ਬੁੱਲਾ ਆਪਣੇ ਹਮਲੇ ਪੂਰੀ ਤਰ੍ਹਾਂ ਕਹਿੰਦੇ ਬੰਦ ਕਰ ਦਿੰਦਾ ਹੈ। ਸਮਝੌਤੇ ਦੀ ਇੱਕ ਮੁੱਖ ਸ਼ਰਤ ਇਹ ਵੀ ਹੈ ਕਿ ਹਿਜ਼ਬੁੱਲਾ ਨੂੰ ਲਿਤਾਨੀ ਨਦੀ ਦੇ ਦੱਖਣੀ ਇਲਾਕਿਆਂ ਤੋਂ ਆਪਣੇ ਸਾਰੇ ਲੜਕੇ ਜਿਹੜੇ ਨੇ ਲੜਾਕੇ ਹਟਾਉਣੇ ਪੈਣਗੇ, ਅਤੇ ਹਾਲਾਂਕਿ ਅਜਿਹੇ ਪੂਰੇ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਹ ਸੁਰੱਖਿਆ ਖੇਤਰ ਕਿਵੇਂ ਸਥਾਪਿਤ ਕੀਤਾ ਜਾਵੇਗਾ, ਅਤੇ ਪਰ ਇਹਨਾਂ ਖੇਤਰਾਂ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲਿਬਨਾਨ ਦੀ ਫੌਜ ਨੂੰ ਸੌਂਪੀ ਜਾਵੇਗੀ। ਇਸ ਵਾਰਤਾ ਦੇ ਦੌਰਾਨ ਦੋਵਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਅਤੇ ਲਿਬਨਾਨ ਦੇ ਸੰਬੰਧਾਂ ਦਾ ਭਵਿੱਖ ਦੋਵਾਂ ਦੀਆਂ ਪ੍ਰਭੂ ਸੱਤਾ ਸੰਪੰਨ ਸਰਕਾਰਾਂ ਹੀ ਜਿਹੜੀਆਂ ਤੈਅ ਕਰਨਗੀਆਂ। ਬਿਆਨ ਦੇ ਵਿੱਚ ਕਿਸੇ ਵੀ ਦੇਸ਼ ਜਾਂ ਗੈਰ ਸਰਕਾਰੀ ਸਮੂਹ ਨੂੰ ਲਿਬਨਾਨ ਦੇ ਭਵਿੱਖ ਨੂੰ ਜਿਹੜਾ ਬੰਧਕ ਬਣਾਉਣ ਦੀ ਇਜਾਜ਼ਤ ਨਾ ਦੇਣ ਦੀ ਗੱਲ ਵੀ ਕਹੀ ਗਈ ਹੈ, ਜਿਸ ਨੂੰ ਸਿੱਧੇ ਤੌਰ ਦੇ ਉੱਤੇ ਹਿਜ਼ਬੁੱਲਾ ਦਾ ਸਮਰਥਨ ਕਰਨ ਵਾਲੇ ਈਰਾਨ ਵੱਲ ਇਸ਼ਾਰਾ ਮੰਨਿਆ ਜਾ ਰਿਹਾ। ਅਤੇ ਈਰਾਨ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਰਿਹਾ ਕਿ ਕਿਸੇ ਵੀ ਸਮਝੌਤੇ ਦੇ ਤਹਿਤ ਲਿਬਨਾਨ ਦੇ ਉੱਤੇ ਇਜ਼ਰਾਈਲੀ ਹਮਲੇ ਰੁਕਣੇ ਚਾਹੀਦੇ ਨੇ। ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਹੋ ਰਹੀ ਇਸ ਅਹਿਮ ਗੱਲਬਾਤ ਦੇ ਵਿੱਚ ਹਿਜ਼ਬੁੱਲਾ ਸ਼ਾਮਲ ਨਹੀਂ ਹੈ। ਦੋਵਾਂ ਪੱਖਾਂ ਦਾ ਮੰਨਣਾ ਹੈ ਕਿ ਇਹ ਕਦਮ ਖੇਤਰ ਦੇ ਵਿੱਚ ਵਿਆਪਕ ਸ਼ਾਂਤੀ ਅਤੇ ਸੁਰੱਖਿਆ ਸਮਝੌਤੇ ਦਾ ਜਿਹੜਾ ਮਾਰਗ ਪੱਧਰਾ ਕਰਨਗੇ। ਦੂਸਰੇ ਪਾਸੇ ਆਸਟ੍ਰੇਲੀਆ ਸਰਕਾਰ ਦੇ ਕੋਲ ਇੱਕ ਮਹੀਨੇ ਦੇ ਵਿੱਚ ਹੀ ਪਹੁੰਚ ਗਏ ਨੇ ਕਰੀਬ $1 ਕਰੋੜ ਜੀ, ਵੀਜ਼ੇ ਰੱਦ ਕੀਤੇ ਆ, ਫੀਸ ਨਾ ਵਾਪਸ ਹੋਈਆਂ ਨੇ। ਆਸਟ੍ਰੇਲੀਆ ਦੀ ਸਖ਼ਤ ਹੋ ਰਹੀ ਵਿਦਿਆਰਥੀ ਵੀਜ਼ਾ ਨੀਤੀ ਜਿਹੜੀ ਹੈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ। ਨਵੇਂ ਅਨੁਮਾਨਾਂ ਮੁਤਾਬਕ ਮਾਰਚ ਮਹੀਨੇ ਦੇ ਦੌਰਾਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਦੇ ਕਾਰਨ ਸਰਕਾਰ ਦੇ ਕੋਲ ਕਰੀਬ 10 ਮਿਲੀਅਨ ਆਸਟ੍ਰੇਲੀਆਈ ਡਾਲਰ ਜਿਹੜੇ ਨੇ ਲਗਭਗ $1 ਕਰੋੜ ਦੀ ਗੈਰ ਵਾਪਸੀ ਜਿਹੜੀ ਹੈ ਯੋਗ ਅਰਜ਼ੀ ਫੀਸ ਇਕੱਤਰ ਹੋਈ ਹੈ। ਉੱਚ ਸਿੱਖਿਆ ਖੇਤਰ ਦੇ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿੱਚ ਰੇਡੀਓ ਰਿਪੋਰਟ ਦੇ ਅਨੁਸਾਰ ਮਾਰਚ 2026 'ਚ ਲਗਭਗ 4,800 ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ, ਕਿਉਂਕਿ ਹਰ ਅਰਜ਼ੀ ਦੇ ਨਾਲ $2,000 ਦੀ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ। ਵੀਜ਼ਾ ਨਾ ਮਿਲਣ ਦੀ ਸੂਰਤ ਦੇ ਵਿੱਚ ਇੱਕ ਰਕਮ ਜਿਹੜੀ ਸੀ ਵਾਪਸ ਨਹੀਂ ਕੀਤੀ ਜਾਂਦੀ। ਇਸ ਦੇ ਲਈ ਸਰਕਾਰ ਨੂੰ ਵੱਡੀ ਰਕਮ ਪ੍ਰਾਪਤ ਹੋਈ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਉੱਚ ਸਿੱਖਿਆ ਅਰਜ਼ੀਦਾਰਾਂ ਦੀ ਵੀਜ਼ਾ ਮਨਜ਼ੂਰੀ ਦਰ ਕਰੀਬ ਜਿਹੜੀ ਹੈ 59% ਰਹੀ ਹੈ, ਜਦਕਿ 41% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਹ ਹਾਲੀਆ ਸਾਲਾਂ ਦੀਆਂ ਜਿਹੜੀਆਂ ਸਭ ਤੋਂ ਸਖ਼ਤ ਦਰਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਇਸ ਮਾਮਲੇ ਦੇ ਉੱਤੇ ਸਰਕਾਰ ਦਾ ਕਹਿਣਾ ਕਿ ਮਕਸਦ ਪੈਸਾ ਇਕੱਠਾ ਕਰਨਾ ਨਹੀਂ, ਸਗੋਂ ਵੀਜ਼ਾ ਪ੍ਰਣਾਲੀ ਦੀ ਭਰੋਸੇ ਯੋਗਤਾ ਕਾਇਮ ਰੱਖਣਾ ਹੈ। ਗ੍ਰਹਿ ਮਾਮਲਿਆਂ ਦੇ ਬਾਰੇ ਮੰਤਰੀ ਟੋਨੀ ਬਰਕ ਪਹਿਲਾਂ ਕਹਿ ਚੁੱਕੇ ਨੇ ਕਿ ਆਸਟ੍ਰੇਲੀਆ ਸਿਰਫ਼ ਅਸਲ ਵਿਦਿਆਰਥੀਆਂ ਨੂੰ ਹੀ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ, ਅਤੇ ਵੀਜ਼ਾ ਪ੍ਰਣਾਲੀ ਦੀ ਜਿਹੜੀ ਦੁਰਵਰਤੋਂ ਨੂੰ ਰੋਕਣਾ ਸਰਕਾਰ ਦੀ ਜਿਹੜੀ ਹੈ ਤਰਜੀਹ ਹੈ। ਦੂਜੇ ਪਾਸੇ ਸਿੱਖਿਆ ਖੇਤਰ ਦੇ ਕਈ ਮਾਹਰਾਂ ਅਤੇ ਯੂਨੀਵਰਸਿਟੀਆਂ ਦਾ ਮੰਨਣਾ ਹੈ ਕਿ ਵਧਿਆ ਹੋਇਆ ਫੀਸਾਂ ਦਾ ਅਤੇ ਵੱਧ ਰਹੀਆਂ ਰੱਦਗੀਆਂ ਦੇ ਕਾਰਨ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਿੱਖਿਆ ਮੰਜ਼ਲ ਦੇ ਵਜੋਂ ਖਿੱਚ ਜਿਹੜੀ ਆ ਫਿੱਕੀ ਪੈ ਸਕਦੀ ਹੈ। ਇਸ ਦੇ ਲਈ ਆਸਟ੍ਰੇਲੀਆ ਵੀਜ਼ਾ ਨੀਤੀ ਹੁਣ ਸਿੱਖਿਆ ਅਤੇ ਪ੍ਰਵਾਸ ਦੋਵਾਂ ਖੇਤਰਾਂ ਦੇ ਵਿੱਚ ਇੱਕ ਮਹੱਤਵਪੂਰਨ ਬਹਿਸ ਦਾ ਜਿਹੜਾ ਵਿਸ਼ਾ ਬਣੀ ਹੋਈ ਹੈ। ਦੂਸਰੇ ਪਾਸੇ ਮੌਤ ਤੋਂ 4 ਮਹੀਨੇ ਬਾਅਦ ਹੋਵੇਗਾ ਖੈਮਨੇਈ ਦਾ ਜਿਹੜਾ ਹੈ ਅੰਤਿਮ ਸੰਸਕਾਰ। ਹੁਣ ਦੇਹ ਦੀ ਕੱਢੀ ਜਾਵੇਗੀ ਅੰਤਿਮ ਯਾਤਰਾ ਅਤੇ ਕਰੋੜਾਂ ਲੋਕ ਜਿਹੜੇ ਇਕੱਠੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਦੀ ਹੱਤਿਆ ਤੋਂ ਲਗਭਗ 4 ਮਹੀਨੇ ਬਾਅਦ ਈਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮਨੇਈ ਨੂੰ ਈਰਾਨੀ ਜਿਹੜਾ ਸ਼ਹਿਰ ਮਸ਼ਹਦ ਦੇ ਵਿੱਚ ਇਮਾਮ ਰਜ਼ਾ ਦੀ ਦਰਗਾਹ ਦੇ ਨੇੜੇ ਦਫਨਾਇਆ ਜਾਵੇਗਾ। ਉਹਨਾਂ ਦੀ ਆਖਰੀ ਇੱਛਾ ਸ਼ੀਆ ਇਸਲਾਮ ਦੇ ਸਭ ਤੋਂ ਸਤਿਕਾਰਤ ਹਸਤੀਆਂ ਦੇ ਵਿੱਚੋਂ ਇੱਕ ਦੇ ਕੋਲ ਦਫਨਾਇਆ ਜਾਣਾ ਸੀ। IRGC ਦੇ ਅਨੁਸਾਰ ਉਹਨਾਂ ਦੇ ਅੰਤਮ ਸੰਸਕਾਰ ਦੇ ਵਿੱਚ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀ ਭੀੜ ਸ਼ਾਮਲ ਹੋ ਸਕਦੀ ਹੈ। ਅੰਤਮ ਸੰਸਕਾਰ 21 ਜੂਨ ਦੇ ਆਸ ਪਾਸ ਹੋਣ ਦੀ ਜਿਹੜੀ ਉਮੀਦ ਹੈ। ਰਾਜ਼ੀ ਮੀਡੀਆ ਜਿਹੜਾ ਉੱਥੇ ਦਾ ਰਾਜ਼ੀ ਮੀਡੀਆ ਦੇ ਅਨੁਸਾਰ ਇਰਾਨੀ ਅਧਿਕਾਰੀ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਲਈ ਤਹਿਰਾਨ ਕੌਮ ਅਤੇ ਮਸ਼ਹਦ ਦੇ ਵਿੱਚ ਲਗਭਗ 20 ਮਿਲੀਅਨ ਸੋਗ ਜਿਹੜਾ ਮਨਾਉਣ ਵਾਲਿਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਜਨਤਕ ਦਰਸ਼ਨ ਅਤੇ ਵਿਦਾਈ ਦੇ ਲਈ ਪੂਰੇ 3 ਦਿਨ ਜਿਹੜੇ ਨਿਰਧਾਰਿਤ ਕੀਤੇ ਗਏ ਨੇ। ਇਹਦੇ ਵਿੱਚ 20 ਮਿਲੀਅਨ ਲੋਕ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ ਤਾਂ ਡੋਨਲਡ ਟਰੰਪ ਦੇ ਜਵਾਈ ਜਿਹੜੇ ਨੇ ਉਹ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹੈ ਅਤੇ ਉਹਨਾਂ ਦੇ ਖਿਲਾਫ਼ ਮੁਜ਼ਾਹਰਾ ਹੋਇਆ। ਜੇਅਰਡ ਕੁਸ਼ਨਰ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ ਰਿਜ਼ੋਰਟ ਦਾ ਜਿਹੜਾ ਵਿਰੋਧ ਹੋਇਆ ਇੱਥੇ ਯੂਰਪ ਦੇ ਵਿੱਚ। ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਦੇ ਨਾਲ ਜੁੜੇ ਵਿਕਾਸ ਪ੍ਰੋਜੈਕਟਾਂ ਦੇ ਵਿਰੋਧ ਦੇ ਵਿੱਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਜਿਹੜਾ ਸੀ ਤਿਰਾਨਾ ਦੀਆਂ ਸੜਕਾਂ ਦੇ ਉੱਤੇ ਉਤਰ ਆਏ। ਇਹ ਪ੍ਰੋਜੈਕਟ ਐਡਰੀ ਆਰਟਿਕ ਤੱਟ ਦੇ ਉੱਤੇ ਵਾਤਾਵਰਨ ਪੱਖੋਂ ਬਹੁਤ ਸੰਵੇਦਨਸ਼ੀਲ ਹਿੱਸੇ ਦੇ ਉੱਤੇ ਬਣਾਉਣ ਦੀ ਯੋਜਨਾ ਹੈ। ਅਲਬਾਨੀਆ ਦੇ ਟਾਪੂ ਅਤੇ ਵਜੋਸਾ ਨਾਰਤਾ ਸੁਰੱਖਿਅਤ ਖੇਤਰ ਨੇੜੇ ਅਣਵਿਕਸਿਤ ਸਹਿਲੀ ਪੱਟੀ 'ਤੇ 14 ਲੱਖ ਯੂਰੋ $16 ਲੱਖ ਦੀ ਲਾਗਤ ਵਾਲੇ ਇਸ ਰਿਜ਼ੋਰਟ ਦਾ ਨਿਰਮਾਣ ਕੁਸ਼ਨਰ ਦੀ ਨਿਵੇਸ਼ ਫਰਮ ਜਿਹੜੀ ਹੈ ਐਫੀਨਿਟੀ ਪਾਰਟਨਰਸ ਦੀ ਜਿਹੜੀ ਹੈ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਹ ਜਲਗਾ ਫਲੈਮਿੰਗੋ ਜਾਣੀ ਕਿ ਰਾਜਹੰਸ ਸਣੇ ਕਈ ਸਮੁੰਦਰੀ ਜੀਵਾਂ ਦਾ ਘਰ ਹੈ। ਵਾਤਾਵਰਨ ਜਿਹੜਾ ਹੈ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹ ਲੰਬੀ ਚੁੰਝ ਵਾਲੇ ਹੁੰਦੇ ਆ ਜੀ ਆਪਣੇ ਪੰਛੀ। ਇਸ ਦੇ ਨਾਲ 200 ਹੈਕਟੇਅਰ ਸਮੁੰਦਰੀ ਤੱਟਾਂ 'ਤੇ ਬੁਰਾ ਅਸਰ ਪਵੇਗਾ ਅਤੇ ਦੂਜੇ ਪਾਸੇ ਪ੍ਰੋਜੈਕਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜ਼ਿੰਮੇਵਾਰੀ ਦੇ ਨਾਲ ਕੰਮ ਨੂੰ ਅੱਗੇ ਵਧਾਉਣਗੇ। ਸਜ਼ਾਨ ਰੀਅਲ ਅਸਟੇਟ ਜਿਹੜੀ ਹੈ ਡਿਵੈਲਪਮੈਂਟ LCC ਦੇ ਚੇਅਰਮੈਨ ਆਸ਼ਰਾ ਇਬਹੇ ਸੇਰਾ ਨੇ ਕਿਹਾ ਕਿ ਸਾਡਾ ਧਿਆਨ ਜ਼ਿੰਮੇਵਾਰਨਾ ਪ੍ਰਬੰਧਨ, ਵਾਤਾਵਰਨ ਦੇ ਸੁਧਾਰ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਥਾਨਕ ਭਾਈਚਾਰਿਆਂ ਦੇ ਲਈ ਲੰਮੇ ਸਮੇਂ ਦੀਆਂ ਕਦਰਾਂ ਕੀਮਤਾਂ ਸਿਰਜਣ ਦੇ ਉੱਤੇ ਹੈ। ਅਸੀਂ ਚੱਲ ਰਹੀਆਂ ਜਿਹੜੀਆਂ ਜਨਤਕ ਅਤੇ ਸੰਸਥਾਈ ਪ੍ਰਤੀਕਿਰਿਆਵਾਂ ਦਾ ਸਤਿਕਾਰ ਕਰਦੇ ਹਾਂ। ਪ੍ਰਧਾਨ ਮੰਤਰੀ ਐਂਡੀ ਰਾਮਾ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਹਿਮ ਜਿਹੜਾ ਹੈ ਕਿ ਅਸੀਂ ਨਿਵੇਸ਼ਕਾਂ ਦਾ ਸਵਾਗਤ ਕਰਦੇ ਰਹੀਏ, ਨਿਰਪੱਖ ਰਹੀਏ ਅਤੇ ਕਿਸੇ ਵੀ ਸਥਿਤੀ ਵਿੱਚ ਸਾਡੇ ਸਿਰ ਅਜਿਹਾ ਕਲੰਕ ਨਾ ਲੱਗੇ ਕਿ ਅਸੀਂ ਅਜਿਹਾ ਦੇਸ਼ ਹਾਂ ਜਿੱਥੇ ਨਿਵੇਸ਼ਕਾਂ ਦੇ ਨਾਲ ਦੁਸ਼ਮਣੀ ਵਾਲਾ ਵਿਹਾਰ ਕੀਤਾ ਜਾਂਦਾ ਹੈ। ਇਹ ਵੀ ਲੋਕ ਜਿਹੜੇ ਜੀ ਅਲਬਾਨੀਆ ਵਾਲੇ ਬਹੁਤ ਕਹਿ ਸਕਦੇ ਹਾਂ ਤਕਰਾਰ ਕਰਨ ਵਾਲੇ ਨੇ, ਥੋੜ੍ਹੇ ਖੁੰਦਕੀ ਲੋਕ ਨੇ ਜੀ, ਅਤੇ ਇਹ ਵੀ ਨਹੀਂ ਟਲਦੇ ਜਦੋਂ ਫਿਰ ਆਪਣੀਆਂ ਇਹਦੇ ਉੱਤੇ ਆ ਜਾਣ। ਅਤੇ ਲਓ ਦੋਸਤੋ, ਇਹ ਸੀ ਜੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਆਖਰ ਦੇ ਵਿੱਚ ਇੱਕ ਫੀਫਾ ਦੀ ਖਬਰ ਜ਼ਰੂਰ ਕਰ ਲਈਏ ਕਿਉਂਕਿ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ, ਦਿਨ ਲਾਗੇ ਆ ਗਏ ਨੇ। ਫੀਫਾ ਵਰਲਡ ਕੱਪ 2026 ਦੇ ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ CBSA ਦੇ ਵੱਲੋਂ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ। ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਦੇ ਨਾਲ ਫੀਫਾ ਵਰਲਡ ਕੱਪ 2026 ਦੀ ਮੇਜ਼ਬਾਨੀ ਕਰਨ ਜਾ ਰਿਹਾ। 11 ਜੂਨ ਤੋਂ ਜਿਹੜਾ ਸੀ 19 ਜੁਲਾਈ ਤੱਕ, 2026 ਤੱਕ ਫੀਫਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਿਹੜਾ ਸੀ ਟੂਰਨਾਮੈਂਟ ਹੋਣਾ, ਜਿਸ ਦੇ ਵਿੱਚ 16 ਸ਼ਹਿਰਾਂ ਦੇ ਵਿੱਚ 104 ਮੈਚਾਂ ਦੇ ਲਈ 48 ਦੇਸ਼ ਇਕੱਠੇ ਹੋਣਗੇ। ਕੈਨੇਡਾ ਟੋਰਾਂਟੋ ਅਤੇ ਵੈਂਕੂਵਰ ਵਿੱਚ 13 ਮੈਚਾਂ ਦੀ ਮੇਜ਼ਬਾਨੀ ਕਰਨਗੇ। ਅਤੇ ਫੁੱਟਬਾਲ ਕੈਨੇਡਾ ਦੀ ਸਭ ਤੋਂ ਵੱਡੀ ਹਰਮਨ ਪਿਆਰੀ ਖੇਡ ਜਿਹੜੀ ਹੈ ਅਤੇ ਇਸ ਨੂੰ ਦੇਸ਼ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਖੇਡ ਮੰਨਿਆ ਜਾਂਦਾ ਹੈ, ਜੋ ਸਥਾਨਕ ਖੇਤਰਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਉਹ ਉਮਰ ਅਤੇ ਪਿਛੋਕੜ ਦੇ ਲੋਕਾਂ ਨੂੰ ਜੋੜਦਾ ਹੈ। ਜਿਸ ਦੇ ਦੌਰਾਨ ਕੈਨੇਡਾ ਦੇ ਵਿੱਚ ਇਸ ਟੂਰਨਾਮੈਂਟ ਦਾ ਲੁਤਫ ਮਾਣਨ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ ਜਿਹੜੀ ਏਜੰਸੀ CBSA ਨੇ ਫੀਫਾ ਵਰਲਡ ਕੱਪ 2026 ਦੇ ਦੌਰਾਨ ਕੈਨੇਡਾ ਆਉਣ ਵਾਲੇ ਪ੍ਰਸ਼ੰਸਕਾਂ, ਟੀਮਾਂ, ਅਧਿਕਾਰੀਆਂ ਅਤੇ ਮੀਡੀਆ ਕਰਮਚਾਰੀਆਂ ਨੂੰ ਯਾਤਰਾ ਤੋਂ ਪਹਿਲਾਂ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ। CBSA ਨੇ ਜਿਹੜਾ ਸੀ ਸਪਸ਼ਟ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੀ ਟਿਕਟ ਕੈਨੇਡਾ ਦੇ ਵਿੱਚ ਦਾਖਲੇ ਦੀ ਗਰੰਟੀ ਨਹੀਂ ਹੈ, ਸਿਰਫ ਮੈਚ ਦੇਖਣਾ ਤਾਂ ਤੁਸੀਂ ਵਾਪਸ ਜਾਣਾ, ਇਹ ਨਾ ਮੰਨ ਲਓ ਕਿ ਇੱਥੇ ਦੇ ਹੋ ਕੇ ਰਹਿ ਜਾਣਾ। ਯਾਤਰੀਆਂ ਨੂੰ ਆਪਣੇ ਦੇਸ਼ ਦੇ ਅਨੁਸਾਰ ਵੀਜ਼ਾ ਜਾਂ ਹੋਰ ਦਾਖਲਾ ਸ਼ਰਤਾਂ ਪਹਿਲਾਂ ਹੀ ਜਾਂਚ ਲੈਣੀਆਂ ਚਾਹੀਦੀਆਂ ਨੇ। ਫੀਫਾ ਵਰਲਡ ਕੱਪ ਦੇ ਲਈ ਕੋਈ ਵਿਸ਼ੇਸ਼ ਫੀਫਾ ਵੀਜ਼ਾ ਉਪਲਬਧ ਨਹੀਂ ਹੈ। ਏਜੰਸੀ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਕੋਲ ਵੈਧ ਯਾਤਰਾ ਦਸਤਾਵੇਜ਼ ਹੋਣੇ ਲਾਜ਼ਮੀ ਨੇ। ਪਾਸਪੋਰਟ ਵਿਦੇਸ਼ ਯਾਤਰਾ ਦੇ ਲਈ ਸਭ ਤੋਂ ਭਰੋਸੇਯੋਗ ਅਤੇ ਸਰਵ ਸਵੀਕਾਰ ਦਸਤਾਵੇਜ਼ ਮੰਨਿਆ ਜਾਂਦਾ ਹੈ। ਹਵਾਈ ਰਾਹੀਂ ਜਿਹੜਾ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਐਡਵਾਂਸ ਡਿਕਲੇਰੇਸ਼ਨ ਜਿਹੜੀ ਹੈ ਡਿਕਲੇਅਰ ਕਰਨੀ ਪਵੇਗੀ। ਸੇਵਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਦੇ ਰਾਹੀਂ ਉਹ ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਜਾਣਕਾਰੀ ਆਗਮਨ ਤੋਂ 72 ਘੰਟੇ ਪਹਿਲਾਂ ਜਮ੍ਹਾਂ ਕਰ ਸਕਦੇ ਨੇ। ਇਸ ਦੇ ਨਾਲ ਹਵਾਈ ਅੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਹੈ ਤੇਜ਼ੀ ਦੇ ਨਾਲ ਹੋ ਸਕੇਗੀ। ਸੜਕ ਰਾਹੀਂ ਕੈਨੇਡਾ ਆਉਣ ਵਾਲਿਆਂ ਨੂੰ ਸਰਹੱਦੀ ਉਡੀਕ ਸਮੇਂ ਜਿਹੜਾ ਬਾਰਡਰ ਵੇਟ ਟਾਈਮਸ ਜਿਹੜਾ ਉਹਦੀ ਜਾਂਚ ਕਰਕੇ ਆਪਣਾ ਰੂਟ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ। CBSA ਮੁਤਾਬਕ ਮੈਚਾਂ ਵਾਲੇ ਦਿਨਾਂ ਦੇ ਵਿੱਚ ਸਰਹੱਦਾਂ ਦੇ ਉੱਤੇ ਭਾਰੀ ਭੀੜ ਹੋ ਸਕਦੀ ਹੈ। ਸਵੇਰੇ ਜਲਦੀ ਯਾਤਰਾ ਕਰਨਾ, ਸਰਹੱਦੀ ਦਫ਼ਤਰਾਂ ਦੇ ਕੰਮਕਾਜੀ ਸਮੇਂ ਦੀ ਪਹਿਲਾਂ ਜਾਣਕਾਰੀ ਲੈਣਾ ਲਾਭਦਾਇਕ ਰਹੇਗਾ। ਕਿਸ਼ਤੀ ਜਾਂ ਹੋਰ ਨਿੱਜੀ ਜਲ ਯਾਨ ਰਾਹੀਂ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੇ ਲਈ CBSA ਨੂੰ ਜਿਹੜਾ ਤੁਰੰਤ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 30 ਮਈ 2026 ਰਾਤ 11:49 ਦੇ ਉੱਤੇ ਈਸਟਰਨ ਟਾਈਮ ਤੋਂ 29 ਅਗਸਤ 2026 ਤੱਕ ਕੈਨੇਡਾ ਸਰਕਾਰ ਵੱਲੋਂ ਇੱਕ ਅਸਥਾਈ ਸਿਹਤ ਨੀਤੀ ਲਾਗੂ ਰਹੇਗੀ। ਇਸ ਦੇ ਅਨੁਸਾਰ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ, ਇੰਡੀਅਨ ਐਕਟ ਦੇ ਅਧੀਨ ਜਿਹੜਾ ਰਜਿਸਟਰਡ ਵਿਅਕਤੀਆਂ ਅਤੇ ਉਹ ਵਿਦੇਸ਼ੀ ਨਾਗਰਿਕ ਜੋ ਪਿਛਲੇ 21 ਦਿਨਾਂ ਦੇ ਵਿੱਚ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੇ ਵਿੱਚ ਰਹੇ ਹੋਣ ਉਹਨਾਂ ਦੀ ਕੈਨੇਡਾ ਆਗਮਨ ਦੇ ਉੱਤੇ ਵਿਸ਼ੇਸ਼ ਸਿਹਤ ਜਾਂਚ ਜਿਹੜੀ ਕੀਤੀ ਜਾਵੇਗੀ ਕਿਉਂਕਿ ਬੋਲਾ ਵਗੈਰਾ ਚੱਲ ਰਿਹਾ ਉਹਨਾਂ ਮੁਲਕਾਂ ਦੇ ਵਿੱਚ। ਸਿਹਤ ਅਧਿਕਾਰੀਆਂ ਵੱਲੋਂ ਮੁਲਾਂਕਣ ਦੇ ਆਧਾਰ ਦੇ ਉੱਤੇ ਜ਼ਰੂਰੀ ਜਨਤਕ ਸਿਹਤ ਉਪਾਅ ਲਾਗੂ ਕੀਤੇ ਜਾਣਗੇ। ਜੇ ਕਿਸੇ ਯਾਤਰੀ ਦੇ ਵਿੱਚ ਇਬੋਲਾ ਦੇ ਲੱਛਣ ਪਾਏ ਜਾਂਦੇ ਨੇ ਤਾਂ ਉਸਨੂੰ 21 ਦਿਨਾਂ ਦੇ ਲਈ ਕੁਆਰੰਟੀਨ ਦੇ ਵਿੱਚ ਜਿਹੜਾ ਰਹਿਣਾ ਲਾਜ਼ਮੀ ਹੋਏਗਾ। ਯਾਤਰੀਆਂ ਨੂੰ ਸਿੱਧਾ ਨਿਰਧਾਰਿਤ ਕੁਆਰੰਟੀਨ ਜਿਹੜੀ ਹੈ ਉਹਦੇ ਸਥਾਨ ਦੇ ਉੱਤੇ ਜਾਣਾ ਹੋਏਗਾ ਅਤੇ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਏਗੀ। ਉਹਦੇ ਅਧੀਨ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਅਪਰਾਧ ਮੰਨਿਆ ਜਾਵੇਗਾ ਜਿਸ ਦੇ ਲਈ ਵੱਧ ਤੋਂ ਵੱਧ $10,00,000 ਜੁਰਮਾਨਾ, 3 ਸਾਲ ਤੱਕ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। CBSA ਨੇ ਯਾਤਰੀਆਂ ਨੂੰ ਜਿਹੜਾ ਇਹ ਵੀ ਕਿਹਾ ਕਿ ਦਵਾਇਆ ਹੈ ਕਿ ਉਹ ਆਪਣੇ ਨਾਲ ਲਿਆਉਂਦੇ ਹਰ ਸਮਾਨ ਦੀ ਸਹੀ ਘੋਸ਼ਣਾ ਕਰਨ, ਨਾ ਕਿ 10 ਦਿਨ ਕੁਝ ਹੋਰ ਜੋ ਕੁਝ ਲਿਆਉਂਦਾ, ਚਾਹੇ ਦਵਾਈਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਤੁਹਾਨੂੰ ਦੱਸਣਾ ਪਵੇਗਾ। 10,000 ਜਿਹੜੇ ਨੇ ਕੈਨੇਡੀਅਨ ਡਾਲਰ ਜਾਂ ਇਸ ਤੋਂ ਵੱਧ ਰਕਮ ਦੇ ਨਾਲ ਯਾਤਰਾ ਕਰਨ ਵਾਲਿਆਂ ਦੇ ਲਈ ਇਸ ਦੀ ਘੋਸ਼ਣਾ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕੁਝ ਮਾਸ, ਡੇਅਰੀ ਉਤਪਾਦ, ਫਲ ਅਤੇ ਸਬਜ਼ੀਆਂ ਕੈਨੇਡਾ ਦੇ ਵਿੱਚ ਲਿਆਉਂਦੇ ਜਾਣ ਦੇ ਉੱਤੇ ਪਾਬੰਦੀ ਹੋ ਸਕਦੀ ਹੈ। ਲਓ ਦੋਸਤੋ, ਇਹ ਸੀ ਜੀ ਫੀਫਾ ਦੀ ਤਿਆਰੀ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਅਤੇ ਕਾਲ ਤੁਸੀਂ ਕਰ ਸਕਦੇ ਹੋ ਅਤੇ ਮੈਂ ਤਦ ਤੱਕ ਕਰਦਾ ਹਾਂ ਆਪਣੀ ਕਹਾਣੀ ਦੀ ਤਿਆਰੀ ਅਤੇ ਕਹਾਣੀ ਤੁਹਾਨੂੰ ਸੁਣਾਉਂਦੇ ਅੱਜ ਆਪਣੇ ਕਹਾਣੀ ਜਿਹੜੀ ਹੈਗੀ ਆ ਘਰਵਾਲੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰਵਾਲੀ ਅਤੇ ਉਹਦਾ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਬਾਤ ਜ਼ਰੂਰ ਪਾ ਲਈਏ ਦੋਸਤਾਂ ਦੀ ਅਤੇ ਫਿਰ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਉੱਤੇ ਚੱਲ ਕੇ ਅਤੇ ਫਿਰ ਨਾਲ ਦੀ ਨਾਲ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44 9761 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲ੍ਹੀਆਂ ਨੇ। ਕੋਈ ਮਨ ਦੇ ਵਿੱਚ ਵਿਚਾਰ ਆਉਂਦਾ ਹੈ, ਗੱਲਾਂ ਬਾਤਾਂ ਸੁਣਦੇ ਤਾਂ ਜ਼ਰੂਰ ਉਹਦੇ ਵਿੱਚ ਤੁਸੀਂ ਯੋਗਦਾਨ ਜਿਹੜਾ ਆਪਣਾ ਪਾ ਸਕਦੇ ਹੋ ਅਤੇ ਲਓ ਫਿਰ ਆਪਾਂ ਤਦ ਤੱਕ ਚੱਲਦੇ ਹਾਂ ਤੁਹਾਡੇ ਸੁਨੇਹਾਂ ਦੇ ਵੱਲ। ਪਰਮਿੰਦਰ ਜੀ ਫਗਵਾੜੇ ਤੋਂ ਭਾਰਤ ਸਾਹਿਬ ਅਤੇ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ, ਸੱਜਣਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਜੀਆਂ ਨੂੰ ਜੀ ਪਰਮਿੰਦਰ ਜੀ ਅਤੇ ਲਾਈਕ ਨੰਬਰ 2 ਜੀ ਕਹਿੰਦੇ। ਉਸ ਤੋਂ ਬਾਅਦ ਸੁਨੇਹਾ ਆਇਆ ਆਪਾਂ ਨੂੰ ਸੁਰਿੰਦਰ ਕੌਰ ਮਾਲ ਜੀ ਦਾ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ US ਤੋਂ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਅਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ ਅਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਅੰਕਲ ਜੀ। ਅਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਬਲਵੀਰ ਸੈਣੀ ਸਾਹਿਬ ਆਪਣੀ ਚੰਡੀਗੜ੍ਹ ਤੋਂ, ਰਾਜਧਾਨੀ ਤੋਂ ਭੁਪਿੰਦਰ ਭਾਰਤ ਜੀ, ਰਾਜਨ ਸੈਣੀ ਜੀ ਅਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ ਜੀਆਂ ਨੂੰ ਜੀ। ਅਤੇ ਕਹਿੰਦੇ ਲਾਈਕ ਨੰਬਰ 9 ਜੀ ਬਲਵੀਰ ਸਿੰਘ ਸੈਣੀ ਸਾਹਿਬ। ਦੂਸਰੇ ਆਪਣੇ ਟੀਮ ਦੇ ਵੱਲੋਂ ਵੀ ਸੁਨੇਹਾ ਆਇਆ, ਸਤਿ ਸ਼੍ਰੀ ਅਕਾਲ ਸਾਰੇ ਦੋਸਤ ਤੁਹਾਨੂੰ ਭੇਜਦੇ ਨੇ ਟੀਮ ਵੱਲੋਂ ਦੁਆਬਾ ਰੇਡੀਓ। ਅਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਬਹੁਤ ਹੀ ਵਧੀਆ ਸਾਂਝ ਸੈਣੀ ਸਾਹਿਬ ਜੀ। ਅਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਅਤੇ ਲਓ ਦੋਸਤੋ, ਅਤੇ ਜਾਂਦੇ ਜਾਂਦੇ ਫਿਰ ਆਪਾਂ ਹੁਣ ਕਹਾਣੀ ਦੇ ਵੱਲੋਂ ਚੱਲਦੇ ਹਾਂ ਅਤੇ ਗੱਲਾਂ ਬਾਤਾਂ ਕਹਾਣੀ ਦੀਆਂ ਕਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲਵਾਂਗੇ ਅਤੇ ਤੁਹਾਡੀ ਕਾਲ ਵੀ ਮੈਂ ਫਿਰ ਬਾਅਦ ਦੇ ਵਿੱਚ ਹੀ ਸੁਣਾਂਗਾ। ਕਹਾਣੀ ਤੋਂ ਬਾਅਦ ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪਰ ਇੱਕ ਛੋਟਾ ਜਿਹਾ ਬ੍ਰੇਕ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com
1: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਜੀ ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਹਾਣੀ ਦਾ, ਅਤੇ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ। ਅੱਜ ਵਿਰਸੇ ਵਿਰਾਸਤ ਦੀ ਬਾਤ ਵੀ ਆਪਾਂ ਪਾਉਂਦੇ ਹਾਂ ਅੱਜ ਦੇ ਦਿਨ ਦੇ ਉੱਤੇ ਵੀਰਵਾਰ ਵਾਲੇ ਦਿਨ ਨੂੰ, ਅਤੇ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਇਸਮਤ ਚੁਗਤਾਈ ਹੋਣਾ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰ ਵਾਲੀ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ, ਇਸਮਤ ਚੁਗਤਾਈ ਜੀ ਜਿਹੜੇ ਬੋਂਬੇ ਦੇ ਵਿੱਚ ਰਹਿੰਦੇ ਸਨ, ਬਹੁਤ ਸਾਰੇ ਉਹਨਾਂ ਦੇ ਨਾਵਲ ਅਤੇ ਆਪਣੇ ਲੇਡੀ ਨੇ ਜੀ, ਅਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਫਿਲਮਾਂ ਦੇ ਵਿੱਚ ਕੁਝ ਕਿਰਦਾਰ ਲਿਖੇ, ਅਤੇ ਇਸੇ ਤਰ੍ਹਾਂ ਕਹਾਣੀਆਂ ਜਾਂ ਸਮਾਜਿਕ ਤੌਰ ਦੇ ਉੱਤੇ ਔਰਤਾਂ ਦੀ ਗੱਲ ਕਰਦੇ ਆਏ ਨੇ, ਅਤੇ ਉਹਨੇ ਵਿਸ਼ਿਆਂ ਦੇ ਵਿੱਚੋਂ ਇੱਕ ਕਹਾਣੀ ਹੈ ਘਰ ਵਾਲੀ, ਇਸਮਤ ਚੁਗਤਾਈ ਹੋਣਾ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਦੇਖਦੇ ਹਾਂ ਕਹਾਣੀ ਦੋਸਤੋ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਅਤੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

0: ਜਿਸ ਦਿਨ ਦੀ ਮਿਰਜ਼ਾ ਦੀ ਨਵੀਂ ਨੌਕਰੀ ਨੌਕਰਾਣੀ ਜਿਹੜੀ ਸੀ ਲਾਜੋ ਘਰ ਆਈ ਸੀ ਤਾਂ ਸਾਰੇ ਮੁਹੱਲੇ ਦੇ ਵਿੱਚ ਖਲਬਲੀ ਜਿਹੀ ਮਚੀ ਹੋਈ ਸੀ। ਜਮਾਦਾਰ ਜਿਹੜਾ ਮਸੀਂ ਦੋ ਝਾੜੂ ਮਾਰਦਾ ਅਤੇ ਨੱਸ ਜਾਂਦਾ ਸੀ, ਹੁਣ ਜ਼ਮੀਨ ਨੂੰ ਦੇਰ ਤੱਕ ਖੁਰਚੀ ਜਾਂਦਾ। ਧੋਦੀ ਜਿਹੜਾ ਪਾਣੀ ਨੂੰ ਦੁੱਧ ਦਾ ਜਿਹੜਾ ਸੀ ਤੁੜਕਾ ਲਾ ਕੇ ਮੜ ਜਾਂਦਾ ਸੀ, ਹੁਣ ਘਰੋਂ ਕੜਿਆ ਹੋਇਆ ਦੁੱਧ ਲਿਆਉਣ ਲੱਗ ਪਿਆ ਸੀ। ਇੰਨਾ ਗਾੜਾ ਕਿ ਰਬੜੀ ਦਾ ਭੁਲੇਖਾ ਪੈਣ ਲੱਗਦਾ ਸੀ। ਪਤਾ ਨਹੀਂ ਕਿਸ ਅਰਮਾਨ ਭਰੀ ਨੇ ਲਾਜੋ ਨਾਲ ਰੱਖਿਆ ਹੋਵੇਗਾ ਉਸਦਾ ਜਿਹੜਾ ਲਾਜ ਅਤੇ ਸ਼ਰਮ ਅਤੇ ਲਾਜੋ ਦੀ ਦੁਨੀਆਂ ਦੇ ਵਿੱਚ ਕੋਈ ਅਰਥ ਨਹੀਂ ਸਨ। ਪਤਾ ਨਹੀਂ ਕਿੱਥੇ ਅਤੇ ਕਿਸ ਦੇ ਢਿੱਡੋਂ ਨਿਕਲੀ ਸੜਕਾਂ ਦੇ ਉੱਤੇ ਰੁਲ ਖੁੱਲ ਕੇ ਪਲੀ, ਤੇਰੇ ਮੇਰੇ ਟੁੱਕੜ ਖਾ ਕੇ ਇਸ ਲਾਇਕ ਹੋ ਗਈ ਕਿ ਖੋਹ ਖਾ ਕੇ ਢਿੱਡ ਭਰ ਸਕੇ। ਜਦੋਂ ਸਿਆਣੀ ਹੋ ਗਈ ਤਾਂ ਉਸਦਾ ਸਰੀਰ ਉਸਦੀ ਇੱਕੋ ਇੱਕ ਪੂੰਜੀ ਸਾਬਤ ਹੋਇਆ, ਛੇਤੀ ਹੀ ਹਾਣ ਪਰਵਾਨ ਦੇ ਅਵਾਰਾ ਮੁੰਡਿਆਂ ਦੀ ਸੋਭਤ ਦੇ ਵਿੱਚ ਜ਼ਿੰਦਗੀ ਦੇ ਅਛੂਤੇ ਭੇਦ ਜਾਣ ਗਈ ਅਤੇ ਬੇਲਗਾਮ ਘੋੜੀ ਬਣ ਗਈ। ਮੁੱਲ ਭਾਅ ਕਰਨ ਦੀ ਉਸਨੂੰ ਬਿਲਕੁਲ ਵੀ ਆਦਤ ਨਹੀਂ ਸੀ। ਜੇ ਕੋਈ ਹੱਥ ਲੱਗ ਗਿਆ ਤਾਂ ਕੀ ਕਹਿਣਾ, ਨਗਦ ਨਾ ਸਹੀ ਉਧਾਰ ਹੀ ਸਹੀ। ਜੇ ਅਗਲੇ ਦੇ ਵਿੱਚ ਉਧਾਰ ਦੀ ਗੁੰਜਾਇਸ਼ ਵੀ ਨਾ ਹੁੰਦੀ ਤਾਂ ਪੁੰਨ ਖਾਤ ਹੀ ਸੀ। ਕਿਉਂ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ, ਲੋਕ ਉਸਨੂੰ ਪੁੱਛਦੇ ਸੀ। ਆਉਂਦੀ ਹੈ, ਉਹ ਢੀਠਾ ਵਾਂਗ ਜਵਾਬ ਦਿੰਦੀ, ਇੱਕ ਦਿਨ ਖੱਟਾ ਖਾਏਗੀ ਅਤੇ ਖੱਟਾ, ਕਹਿੰਦੇ ਆ ਲੋਕ। ਲਾਜੋ ਨੂੰ ਕਦੋਂ ਪਰਵਾਹ ਸੀ ਇਸ ਦੇ ਬਾਰੇ, ਉਹ ਤਾਂ ਖੱਟਾ ਮਿੱਠਾ ਸਭੋ ਹੀ ਕੁਝ ਇੱਕੋ ਹੱਲ ਡਕਾਰ ਜਾਣ ਦੀ ਆਦੀ ਸੀ। ਸੂਰਤ ਬੜੀ ਭੋਲੀ ਭਾਲੀ, ਅੱਖਾਂ ਹਿਰਨੀ ਵਾਂਗ ਚੰਚਲ, ਛੋਟੇ ਛੋਟੇ ਦੰਦ, ਮੁਸ਼ਕੀ ਰੰਗ, ਮੱਲੋ ਮੱਲੀ ਧਿਆਨ ਖਿੱਚ ਲੈਣ ਵਾਲੀ ਤੋਰ ਕਿ ਦੇਖਣ ਵਾਲੀ ਦੀ ਜ਼ੁਬਾਨ ਰੁਕ ਜਾਂਦੀ ਅਤੇ ਅੱਖਾਂ ਬਕਵਾਸ ਕਰਨ ਲੱਗ ਪੈਂਦੀਆਂ ਸਨ। ਮਿਰਜ਼ਾ ਕੁਆਰੇ ਸਨ, ਹੱਥੀਂ ਰੋਟੀਆਂ ਪਕਾਉਂਦੇ ਪਕਾਉਂਦੇ ਭੱਬੂ ਬਣੇ ਹੋਏ ਸਨ। ਛੋਟੀ ਜਿਹੀ ਬਸਤੀ ਦੀ ਦੁਕਾਨ ਸੀ ਜਿਸ ਨੂੰ ਉਹ ਜਨਰਲ ਸਟੋਰ ਕਹਿੰਦੇ ਸੀ। ਪਿੰਡ ਜਾ ਕੇ ਵਿਆਹ ਕਰਾਉਣ ਦੀ ਜਿਹੜੀ ਵਿਹਲ ਨਹੀਂ ਸੀ ਮਿਲਦੀ ਉਹਨਾਂ ਨੂੰ। ਕਦੀ ਵਪਾਰ ਇੰਨਾ ਮੰਦਾ ਹੁੰਦਾ ਕਿ ਦਿਵਾਲਾ ਨਿਕਲਣ ਵਾਲਾ ਹੋ ਜਾਂਦਾ ਸੀ, ਕਦੀ ਇੰਨੀ ਗਾਹਕੀ ਪੈਂਦੀ ਸੀ ਕਿ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ। ਸਿਹਰਾ ਬਣਵਾਉਣ ਦੀ ਜੀ ਦੀ ਗੱਲ ਤਾਂ ਦੂਰ ਦੀ ਸੀ। ਬਖਸ਼ੀ ਨੂੰ ਲਾਜੋ ਇੱਕ ਬੱਸ ਸਟਾਪ ਦੇ ਉੱਤੇ ਮਿਲੀ ਸੀ। ਪਤਨੀ ਪੂਰੇ ਦਿਨਾਂ ਦੇ ਉੱਤੇ ਸੀ ਅਤੇ ਨੌਕਰਾਣੀ ਦੀ ਲੋੜ ਸੀ। ਜਦੋਂ ਬੱਚਾ ਹੋ ਗਿਆ ਉਸਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਲਾਜੋ ਮਾਰ ਖਾਣ ਦੇ ਉੱਤੇ ਕੱਢੇ ਜਾਣ ਦੀ ਆਖਦੀ ਸੀ, ਪਰ ਬਖਸ਼ੀ ਨੂੰ ਉਸਦੀ ਆਦਤ ਜਿਹੜੀ ਸੀ ਜਹੀ ਪੈ ਗਈ ਸੀ। ਪਰ ਹੁਣ ਉਸਨੂੰ ਸਮੁੰਦਰ ਪਾਰ ਇੱਕ ਵੱਡੀ ਨੌਕਰੀ ਮਿਲ ਗਈ। ਇਸ ਦੇ ਲਈ ਉਹਨੇ ਸੋਚਿਆ ਕਿ ਲਾਜੋ ਨੂੰ ਮਿਰਜ਼ੇ ਦੇ ਕੋਲ ਛੱਡ ਜਾਏ। ਕੰਜਰੀਆਂ ਕੋਲੋਂ ਮਿੱਟੀ ਪਲੀਤ ਕਰਾਉਂਦਾ ਫਿਰਦਾ ਇਹ, ਜ਼ਰਾ ਇਹ ਮੁਫ਼ਤ ਦਾ ਮਾਲ ਵੀ ਚੱਖ ਲਵੇਗਾ। ਲਾਹੌਲ ਵਾਲਾ ਕੁਵੱਤ, ਮੈਂ ਨੀਚ ਔਰਤਾਂ ਨੂੰ ਘਰੇ ਨਹੀਂ ਵੜਨ ਦਿੰਦਾ, ਮਿਰਜ਼ਾ ਭੜਕ ਗਏ। ਉਹ ਮੀਆਂ ਛੱਡੋ ਵੀ, ਸਾਰਾ ਕੰਮ ਕਾਜ ਕਰੇਗੀ ਸੋ ਮੁਫ਼ਤ ਦੇ ਖਾਤੇ ਦੇ ਵਿੱਚ, ਬਖਸ਼ੀ ਨੇ ਸਜ਼ਾ ਜਿਹੜਾ ਸਮਝਾਇਆ ਉਹਨੂੰ। ਨਹੀਂ ਬਈ ਨਹੀਂ, ਇਹ ਲਾਨਤ ਕਿਉਂ ਮੇਰੇ ਸਿਰ ਮੜੀ ਜਾ ਰਹੀ ਹੋ, ਆਪਣੇ ਨਾਲ ਹੀ ਕਿਉਂ ਨਹੀਂ ਲੈ ਜਾਂਦੇ ਤੁਸੀਂ? ਮੇਰੇ ਇਕੱਲੇ ਦੀ ਟਿਕਟ ਆਈ ਹੈ, ਸਾਰੇ ਟੱਬਰ ਦੀ ਨਹੀਂ। ਇੰਨੇ ਵਿੱਚ ਲਾਜੋ ਰਸੋਈ ਦੇ ਉੱਤੇ ਧਾਵਾ ਬੋਲ ਚੁੱਕੀ ਸੀ। ਲਹਿੰਗੇ ਨੂੰ ਲੰਗੋਟ ਵਾਂਗ ਕੱਸੀ, ਇੱਕ ਲੰਮਾ ਬਾਂਸ ਜਿਸਦੇ ਸਿਰੇ ਦੇ ਉੱਤੇ ਝਾੜੂ ਵੱਜਿਆ ਸੀ, ਚੁੱਕੀ ਸਾਰੇ ਘਰ ਦੇ ਵਿੱਚ ਘੁਮਾਉਂਦੀ ਫਿਰ ਰਹੀ ਸੀ। ਜਦੋਂ ਜਾਲੇ ਲਾਉਂਦੇ ਸੀ ਆਪਾਂ ਵੀ ਹੈ ਨਾ ਛੋਟੇ ਹੁੰਦੇ, ਅਤੇ ਮੂਹਰੇ ਡੰਡੇ ਦੇ ਮੂਹਰੇ ਬਾਂਸ ਦੇ ਕੋਈ ਛੋਟੇ ਦੇ ਅਤੇ ਝਾੜੂ ਬੰਨ ਲੈਂਦੇ ਹੁੰਦੇ ਸੀ। ਬਖਸ਼ੀ ਨੇ ਜਦੋਂ ਉਸਨੂੰ ਮਿਰਜ਼ਾ ਦੇ ਫੈਸਲੇ ਦੇ ਬਾਰੇ ਦੱਸਿਆ ਤਾਂ ਉਸਨੇ ਬਿਲਕੁਲ ਨੋਟਿਸ ਨਾ ਲਿਆ। ਉਸਨੂੰ ਪਤੀਲੀ ਟਾਂਡ ਉੱਤੇ ਰੱਖ ਆਉਣ ਦੇ ਲਈ ਕਿਹਾ ਅਤੇ ਆਪ ਨਲਕੇ ਤੋਂ ਪਾਣੀ ਭਰਨ ਚਲੀ ਗਈ। ਜੇ ਤੂੰ ਕਹੇ ਤਾਂ ਵਾਪਸ ਘਰ ਛੱਡ ਆਵਾਂ ਤੈਨੂੰ, ਚੱਲ ਦਫਾ ਹੋ, ਤੂੰ ਮੇਰਾ ਖਸਮ ਲੱਗਦਾ ਜਿਹੜਾ ਮੈਨੂੰ ਪੇਕੇ ਛੱਡ ਆਵੇਗਾ। ਜਾਂ ਆਪਣਾ ਰਸਤਾ ਫੜ ਜਾ ਕੇ, ਮੈਂ ਇੱਥੇ ਆਪੇ ਨਿਬੜ ਲਵਾਂਗੀ। ਬਖਸ਼ੀ ਨੇ ਮੋਟੀ ਜਿਹੀ ਗਾਲ ਕੱਢੀ ਕਿ ਚੱਗਲ ਆਕੜਦੀ ਹੈ ਕਿਸ ਗੱਲ ਦੇ ਉੱਤੇ। ਲਾਜੋ ਨੇ ਉਸਨੇ ਨਾਲੋਂ ਵੀ ਤਕੜੀ ਗਾਲ ਕੱਢੀ ਕਿ ਬਖਸ਼ੀ ਵਰਗੇ ਲਫੰਗੇ ਨੂੰ ਵੀ ਪਸੀਨੇ ਆਉਣ ਲੱਗ ਪਏ। ਬਖਸ਼ੀ ਦੇ ਜਾਣ ਦੇ ਪਿੱਛੋਂ ਮਿਰਜ਼ਾ ਦੇ ਹੋਸ਼ ਕੁਝ ਇਸ ਤਰ੍ਹਾਂ ਗੁੰਮ ਹੋਏ ਕਿ ਉਹ ਯਕਦਮ ਮਸਜਿਦ ਦੇ ਵੱਲ ਭੱਜ ਤੁਰੇ। ਉੱਥੇ ਬੈਠ ਕੇ ਸੋਚਣ ਲੱਗੇ, ਐਵੇਂ ਖਰਚਾ ਵਧੇਗਾ, ਚੋਰੀ ਵੱਖਰੀ ਕਰੇਗੀ, ਕਹੀ ਬਲਾ ਸਿਰ ਆਣ ਪਈ ਹੈ। ਮਗਰਬ ਦੀ ਨਮਾਜ਼ ਤੋਂ ਪਿੱਛੋਂ ਘਰ ਆਏ ਤਾਂ ਹੈਰਾਨ ਹੀ ਰਹਿ ਗਏ, ਜਿਵੇਂ ਬੀ ਅੰਮਾ ਮਰਹੂਮ ਵਾਪਸ ਤਸ਼ਰੀਫ ਲੈ ਆਈ ਹੋਵੇ। ਘਰ ਚੰਦਨ ਵਾਂਗ ਚਮਕ ਰਿਹਾ ਸੀ। ਪਾਣੀ ਪੀਣ ਵਾਲਾ ਕੋਰਾ ਤੋੜਾ ਅਤੇ ਉਸਦੇ ਉੱਤੇ ਮਾਂਜਿਆ ਹੋਇਆ ਕਟੋਰਾ ਝਿਲਮਲਾ ਰਿਹਾ ਸੀ। ਲਾਲਟੈਨ ਸਾਫ਼ ਸੁਥਰੀ ਜਗਮਗਾ ਰਹੀ ਸੀਗੀ। ਮੀਆਂ ਖਾਣਾ ਲਿਆਵਾਂ? ਲਾਜੋ ਨੇ ਘਾਟ ਘਾਟ ਦਾ ਪਾਣੀ ਪੀਤਾ ਸੀ। ਖਾਣਾ? ਅੱਗਿਓਂ ਬੋਲਦਾ ਮੀਆਂ, ਸਬਜ਼ੀ ਤਿਆਰ ਹੈ, ਗਰਮਾ ਗਰਮ ਫੁਲਕੇ ਲਾਹ ਦਿੰਦੀ ਹਾਂ, ਬਸ ਤੁਸੀਂ ਬੈਠੋ। ਬਿਨਾਂ ਜਵਾਬ ਉਡੀਕੇ ਉਹ ਰਸੋਈ ਦੇ ਵਿੱਚ ਚਲੀ ਗਈ। ਆਲੂ ਪਾਲਕ ਦੀ ਸਬਜ਼ੀ, ਧੋਤੀ ਮੂੰਗੀ ਦੀ ਦਾਲ, ਜੀਰੇ ਅਤੇ ਪਿਆਜ਼ ਦਾ ਤੁੜਕਾ, ਬਸ ਅੰਮਾ ਜੀ ਦੇ ਹੱਥੋਂ ਹੀ ਖਾਧਾ ਸੀ, ਖਾਂਦੀ ਸੀ। ਮੂੰਹ ਦੇ ਵਿੱਚ ਬੁਰਕੀ ਰੁਕ ਗਈ। ਪੈਸੇ ਕਿੱਥੋਂ ਲਿਆਈ ਹੈ ਤੂੰ? ਉਹਨਾਂ ਪੁੱਛਿਆ। ਬਾਣੀਏ ਤੋਂ ਸਮਾਨ ਉਧਾਰ ਲੈ ਆਉਂਦਾ ਸੀ, ਮੈਂ ਤੈਨੂੰ ਵਾਪਸੀ ਦਾ ਕਿਰਾਇਆ ਦੇ ਦਿਆਂਗਾ।
1: ਵਾਪਸੀ?
0: ਹਾਂ, ਮੇਰੀ ਹੈਸੀਅਤ ਨਹੀਂ ਹੈ ਤਨਖਾਹ ਦੇਣ ਦੀ ਤੈਨੂੰ।
1: ਤਨਖਾਹ
0: ਮੰਗੀ ਕਿਸ ਕੰਬਖਤ ਨੇ ਹੈ ਤੇਰੇ ਕੋਲੋਂ ਤਨਖਾਹ?
1: ਪਰ
0: ਮਿਰਚਾਂ ਜ਼ਿਆਦਾ ਤਾਂ ਨਹੀਂ? ਉਹ ਅੱਗਿਓਂ ਪੁੱਛਦੀ ਹੈ। ਲਾਜੋ ਨੇ ਫੁਲਕਾ ਰਕਾਬੀ ਦੇ ਵਿੱਚ ਰੱਖਦਿਆਂ ਪੁੱਛਿਆ, ਜਿਵੇਂ ਗੱਲ ਖਤਮ ਕੀਤੀ ਹੋਵੇ। ਜੀ ਦੇ ਵਿੱਚ ਆਇਆ, ਕਹਿ ਦੇ ਜੋ ਕੁਝ ਹੈ। ਨੇਕ ਬੰਦੀ, ਸਿਰ ਤੋਂ ਪੈਰਾਂ ਤੀਕ ਮਿਰਚਾਂ ਹੀ ਮਿਰਚਾਂ ਨੇ। ਪਰ ਲਾਜੋ ਫਟਾਫਟ ਤਾਜ਼ੇ ਫੁਲਕੇ ਲਿਆਉਣ ਦੇ ਵਿੱਚ ਲੱਗੀ ਹੋਈ ਸੀ, ਜਿਵੇਂ ਰਸੋਈ ਦੇ ਵਿੱਚ ਬੈਠਾ ਕੋਈ ਹੋਰ ਪਕਾ ਪਕਾ ਕੇ ਫੜਾ ਰਿਹਾ ਹੋਵੇ। ਖੈਰ, ਸਵੇਰੇ ਦੇਖੀ ਜਾਵੇਗੀ। ਮਿਰਜ਼ਾ ਇਹ ਸੋਚ ਕੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਅਤੇ ਸਾਰੀ ਉਮਰ ਦੇ ਵਿੱਚ ਪਹਿਲੀ ਵਾਰੀ ਇੱਕ ਔਰਤ ਨੇ ਘਰੇ ਸੌਣਾ ਸੀ। ਪਤਾ ਨਹੀਂ ਕਿਵੇਂ ਲੱਗ ਰਿਹਾ ਸੀ, ਥੱਕੇ ਹੋਏ ਸਨ, ਸੌ ਗਏ। ਨਾ ਮੀਆਂ, ਮੈਂ ਨਹੀਂ ਜਾਣਾ ਕਿਤੇ ਵੀ। ਸਵੇਰੇ ਜਦੋਂ ਉਹਨਾਂ ਉਸਦੇ ਜਾਣ ਦੇ ਬਾਰੇ ਗੱਲ ਛੇੜੀ ਤਾਂ ਲਾਜੋ ਨੇ ਅਲਟੀਮੇਟਮ ਦੇ ਦਿੱਤਾ, ਮੈਂ ਨਹੀਂ ਜਾਂਦੀ। ਪਰ ਕੀ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਆਇਆ ਤੁਹਾਨੂੰ? ਇਹ ਗੱਲ ਨਹੀਂ ਹੈ, ਘਰ ਦੀ ਸਫਾਈ ਚੰਗੀ ਨਹੀਂ ਕੀਤੀ, ਉਹ ਤਾਂ ਸਭ ਠੀਕ ਹੈ, ਪਰ ਤਾਂ ਫਿਰ ਕਾਹਦੀ ਸਜ਼ਾ ਹੋਈ? ਲਾਜੋ ਗਰਮ ਹੋ ਗਈ। ਪਹਿਲੀ ਨਜ਼ਰ ਦੇ ਵਿੱਚ ਹੀ ਲਾਜੋ ਦਿਲ ਦੇ ਬੈਠੀ ਸੀ ਅਤੇ ਮਿਰਜ਼ੇ ਹੁਰਾਂ ਨੂੰ ਨਹੀਂ ਘਰ ਨੂੰ। ਬਗੈਰ ਮਾਲਕਣ ਦਾ ਘਰ ਆਪਣਾ ਹੀ ਹੋਇਆ ਨਾ, ਘਰ ਮਰਦ ਦਾ ਥੋੜ੍ਹਾ ਹੀ ਹੁੰਦਾ ਹੈ, ਉਹ ਤਾਂ ਮਹਿਮਾਨ ਹੁੰਦਾ ਹੈ। ਬਖਸ਼ੀ ਮੋਇਆ ਤਾਂ ਕੀੜਿਆਂ ਭਰੀਆਂ ਕਬਾਬ ਸੀ, ਅਲੱਗ ਕੋਠਰੀ ਦੇ ਵਿੱਚ ਸੁੱਟ ਰੱਖਿਆ ਸੀ। ਅਤੇ ਕੋਠਰੀ ਵੀ ਕੀ ਸੀ, ਨੰਦੀ ਕੁਮਾਰ ਦੀ ਜਿਹੜੀ ਸੀ ਮੱਝ ਵਾਲਾ ਛੱਪਰ। ਮੱਝ ਤਾਂ ਕਦੇ ਹੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਕਦ ਦੀ, ਪਰ ਅਜੇ ਹੀ ਬੋਹ ਛੱਡ ਗਈ ਸੀ ਕਿ ਲਾਜੋ ਦੀ ਨਸ ਨਸ ਦੇ ਵਿੱਚ ਰਚ ਗਈ ਸੀ ਅਤੇ ਉੱਪਰੋਂ ਆਕੜ ਵਿਖਾਉਂਦਾ ਸੀ ਸੋ ਵੱਖਰੀ। ਇੱਥੇ ਘਰ ਦੀ ਰਾਣੀ ਤਾਂ ਉਹੀ ਸੀ ਨਾ। ਮਿਰਜ਼ਾ ਨਿਰੇ ਭੌਂਦੂ ਸਨ। ਲਾਜੋ ਨੇ ਦੇਖਦਿਆਂ ਹੀ ਇਹ ਤਾੜ ਲਿਆ ਸੀ ਕਿ ਵਾਕਿਆ ਮਹਿਮਾਨਾਂ ਵਾਂਗ ਆਉਂਦਾ, ਚੁੱਪ ਚਾਪ ਜੋਗੇ ਰੱਖ ਦਿੰਦੀ ਹੈ, ਖਾ ਲੈਂਦੇ ਹੈ, ਪੈਸੇ ਦੇ ਜਾਂਦੇ ਹੈ। ਦੋ ਚਾਰ ਵਾਰੀ ਹਿਸਾਬ ਪੁੱਛਿਆ, ਫਿਰ ਤਸੱਲੀ ਹੋ ਗਈ ਕਿ ਲੁੱਟਦੀ ਨਹੀਂ ਹੈ। ਸਵੇਰ ਦੇ ਨਿਕਲੇ ਸ਼ਾਮ ਨੂੰ ਘਰ ਆਉਂਦੇ ਹੈ। ਲਾਜੋ ਸਾਰਾ ਦਿਨ ਘਰ ਦੀ ਸਾਫ਼ ਸਫਾਈ ਦੇ ਵਿੱਚ ਰੁੱਝੀ ਰਹਿੰਦੀ, ਵਿਹੜੇ ਦੇ ਵਿੱਚ ਨਹਾਉਂਦੀ, ਕਦੀ ਜੀ ਦੇ ਵਿੱਚ ਆਉਂਦਾ ਤਾਂ ਗੁਆਂਢ ਦੇ ਵਿੱਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ ਅਤੇ ਰਾਮੂ ਮਿਰਜ਼ਾ ਦੇ ਸਟੋਰ ਦੇ ਵਿੱਚ ਕੰਮ ਕਰਦਾ ਸੀ। ਲਾਜੋ ਦੇ ਉੱਤੇ ਫੌਰਨ ਡੁੱਲ੍ਹ ਗਿਆ, 13-14 ਸਾਲ ਦਾ ਹੋਏਗਾ ਉਹ। ਮੂੰਹ ਉੱਤੇ ਮੁਹਾਸੇ ਦੀ ਮੁਹਾਸੇ, ਬੁਰੀ ਸੰਗਤ ਦੇ ਵਿੱਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜ਼ਾ ਅਕਸਰ ਕਹਿੰਦਾ ਕਿ ਕੰਜਰੀਆਂ ਕੋਲ ਵੀ ਜਾਂਦੇ ਨੇ। ਲਾਜੋ ਨੂੰ ਬੜਾ ਬੁਰਾ ਲੱਗਿਆ ਸੀ। ਵਾਧੂ ਦਾ ਖਰਚਾ, ਲੁਟੇਰੀਆਂ ਹੁੰਦੀਆਂ ਨੇ ਇਹ। ਆਖਰ ਉਹ ਖੁਦ ਜਿਹੜਾ ਕਿਸ ਮਰਜ਼ ਦੀ ਦੁਆ ਸੀ? ਅੱਜ ਤੱਕ ਜਿੱਥੇ ਰਹੀ ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆ ਹਫ਼ਤਾ ਹੋ ਗਿਆ ਸੀ ਇੱਥੇ ਘਰੇ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਅਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲ੍ਹੇ ਦਿਲ ਦੇ ਨਾਲ ਦੇਖਿਆ ਸੀ। ਪਿਆਰ ਹੀ ਉਸਦੇ ਲਈ ਸਭ ਤੋਂ ਹੁਸੀਨ ਤਜ਼ਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਦੇ ਵਿੱਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ, ਨਾ ਦਾਦੀ, ਨਾਨੀ ਜਿਹੜੀ ਊਚ ਨੀਚ ਸਮਝਾਉਂਦੀ। ਇਸ ਮਾਮਲੇ ਦੇ ਵਿੱਚ ਲਾਜੋ ਬਿਲਕੁਲ ਗੁਆੜ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਪਰ ਆਪਣਾ ਹੱਕ ਸਮਝਦੀ ਸੀ। ਇੱਧਰੋਂ ਉੱਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ, ਪਰ ਮਿਰਜ਼ੇ ਦੀ ਨੌਕਰਾਨੀ ਸੀ ਉਹ, ਅਤੇ ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਹੱਸਣਗੇ ਮਿਰਜ਼ੇ ਦੇ ਉੱਤੇ। ਮਿਰਜ਼ਾ ਉੱਪਰੋਂ ਬਰਫ਼ ਦਾ ਤੋਂਦਾ ਬਣੇ ਬੈਠੇ ਸਨ, ਅੰਦਰ ਵਿਚਾਰਿਆਂ ਦੇ ਜਵਾਲਾਮੁਖੀ ਰਿੱਝ ਰਹੇ ਸਨ। ਜਾਣ ਬੁੱਝ ਕੇ ਘਰੋਂ ਲਾਂਭੇ ਪਾਸੇ ਰਹਿੰਦੇ, ਦਿਲ ਦਾ ਹਾਲ ਅਜੀਬ ਸੀ। ਕੁਝ ਮੁਹੱਲੇ ਦੇ ਮਨ ਚੱਲਿਆਂ ਦਾ ਵੀ ਹਵਾ ਦੇਣ ਦੇ ਵਿੱਚ ਹੱਥ ਸੀਗਾ। ਜਿੱਧਰ ਦੇਖੋ ਲਾਜੋ ਦੇ ਚਰਚੇ। ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਦਰ ਸੁੱਟਿਆ, ਕੱਲ੍ਹ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿੱਧਰ ਜਾਂਦੀ ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ। ਸਕੂਲ ਦੇ ਮਾਸਟਰ ਜੀ ਗਲੀ ਦੇ ਵਿੱਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਦੇ ਵਿੱਚ ਰੁੱਝ ਜਾਂਦੇ। ਮਸਜਿਦ ਦੇ ਵਿੱਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤੇ ਅਲ ਕਰਸੀ ਪੜ੍ਹਨ ਲੱਗਦੇ। ਮਿਰਜ਼ਾ ਕੁਝ ਹਿਰਖੇ ਜਿਹੇ ਘਰੇ ਆਏ। ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ, ਗਿੱਲੇ ਵਾਲ ਮੋਢਿਆਂ ਦੇ ਉੱਤੇ ਝੂਲ ਰਹੇ ਨੇ। ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗਲਾ ਭਖ ਰਹੀਆਂ ਨੇ, ਅੱਖਾਂ ਛਲਕ ਰਹੀਆਂ ਸਨ, ਅਤੇ ਮੀਆਂ ਨੂੰ ਬੇਮੌਕੇ ਆਉਂਦਿਆਂ ਦੇਖ ਕੇ ਦੰਦ ਕੱਢ ਦਿਖਾਏ। ਮਿਰਜ਼ਾ ਬੌਂਦਲ ਗਏ, ਡਿੱਗਦੇ ਡਿੱਗਦੇ ਮਸਾਂ ਬਚੇ। ਚੁੱਪ ਚਾਪ ਰੋਟੀ ਖਾਧੀ, ਫਿਰ ਉੱਠ ਕੇ ਮਸਜਿਦ ਦੇ ਵਿੱਚ ਜਾ ਬੈਠੇ, ਪਰ ਦਿਲ ਘਰੇ ਪਿਆ ਸੀ। ਪਤਾ ਨਹੀਂ ਬੈਠੇ ਬੈਠੇ ਘਰ ਕਿਉਂ ਯਕਦਮ ਯਾਦ ਆਉਣ ਲੱਗ ਪਿਆ ਸੀ, ਅਤੇ ਮੁੜ ਤਾਂ ਲਾਜੋ ਬੂਹੇ ਦੇ ਵਿੱਚ ਖੜ੍ਹੀ ਕਿਸੇ ਦੇ ਨਾਲ ਝਗੜ ਰਹੀ ਸੀ। ਮਿਰਜ਼ਾ ਨੂੰ ਦੇਖ ਕੇ ਅੰਦਰ ਚਲੀ ਗਈ। ਕੌਣ ਸੀ? ਉਹਨਾਂ ਸ਼ੱਕੀ ਪਤੀ ਵਾਂਗ ਪੁੱਛਿਆ ਸੀ। ਰਘੂਆ ਸੀ। ਰਘੂਆ? ਮਿਰਜ਼ਾ ਕਈ ਸਾਲਾਂ ਤੋਂ ਦੁੱਧ ਲੈ ਰਹੇ ਸਨ, ਪਰ ਦੋਧੀ ਦਾ ਨਾਂ ਵੀ ਨਹੀਂ ਸੀ ਪਤਾ ਉਹਨੂੰ। ਦੁੱਧ ਵਾਲਾ? ਹੁੱਕਾ ਤਾਜ਼ਾ ਕਰਾਂ ਮੀਆਂ? ਲਾਜੋ ਟਲਣ ਲੱਗੀ। ਨਹੀਂ ਨਹੀਂ ਨਹੀਂ, ਕੀ ਕਹਿ ਰਿਹਾ ਸੀ ਉਹ ਤੈਨੂੰ? ਪੁੱਛਦਾ ਸੀ ਕਿ ਕਿੰਨਾ ਪਾਵਾਂ ਦੁੱਧ। ਫਿਰ ਤੂੰ ਕੀ ਕਿਹਾ? ਮੈਂ ਕਿਹਾ ਮੋਇਆ ਤੇਰੀ ਅਰਥੀ ਉੱਠੇ, ਜਿੰਨਾ ਦੁੱਧ ਰੋਜ਼ ਪਾਉਂਦਾ ਹੈ ਪਾ ਦੇ। ਫਿਰ ਕੀ ਹੋਇਆ? ਮਿਰਜ਼ਾ ਦਾ ਅੰਦਰ ਬਾਹਰ ਭਖਣ ਲੱਗ ਪਿਆ। ਫਿਰ ਮੈਂ ਕਿਹਾ ਕਿ ਹਰਾਮੀਆਂ ਆਪਣੀ ਮਾਂ ਭੈਣ ਦੇ ਜਾਣਕੀ ਕਰ ਟਾ। ਉੱਲੂ ਦਾ ਪੱਠਾ, ਬੜਾ ਹਰਾਮੀ ਹੈ ਰਘੂਆ। ਬੰਦ ਕਰ ਦਿਓ ਦੋਧੇ ਨੂੰ, ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ। ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੁਰਾਂ ਬੜੀ ਸ਼ਾਨ ਦੇ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੱਬਾ ਕੰਨ ਦੇ ਵਿੱਚ ਟੁੰਗਿਆ, ਅਤੇ ਖੁੰਡੀ ਚੁੱਕ ਕੇ ਖੰਘੂਰੇ ਮਾਰਦੇ ਹੋਏ ਬਾਹਰ ਵੱਲ ਨੂੰ ਤੁਰ ਪਏ। ਲਾਜੋ ਮੱਚ ਸੜ ਕੇ ਕੋਲੇ ਹੋ ਗਈ। ਕਿਸੇ ਪਤੀ ਵਰਤਾ ਵਾਂਗ ਹੀ ਗੁੰਮਸੁੰਮ ਬੈਠੀ ਦੇਖਦੀ ਰਹੀ, ਅਤੇ ਮਨ ਹੀ ਮਨ ਉਸ ਕੰਬਖਤ ਨੂੰ ਬੁਰਾ ਭਲਾ ਕਹਿੰਦੀ ਰਹੀ। ਉਹ ਮਿਰਜ਼ਾ ਨੂੰ ਪਸੰਦ ਨਹੀਂ ਸੀ, ਅਜਿਹਾ ਤਾਂ ਕੁਝ ਵੀ ਨਹੀਂ ਲੱਗਦਾ ਹੈ। ਕਹਿੰਦਾ ਕਿ ਕੰਜਰੀ ਆਪਣੇ ਦੂਜੇ ਗਾਹਕ ਨੂੰ ਨਿਪਟਾ ਰਹੀ ਸੀ। ਮਿਰਜ਼ਾ ਹਿਰਖ ਕੇ ਲਾਲੇ ਦੀ ਦੁਕਾਨ ਦੇ ਉੱਤੇ ਜਾ ਬੈਠੇ। ਮਹਿੰਗਾਈ ਅਤੇ ਸਿਆਸੀ ਉਲਟ ਫੇਰ ਉੱਤੇ ਸਿਰ ਖਪਾ ਕੇ ਹਿਰਖੇ ਹੋਏ ਵਾਪਸ ਪਰਤੇ ਤਾਂ 11 ਵੱਜ ਚੁੱਕੇ ਸਨ। ਪਾਣੀ ਵਾਲੀ ਸੁਰਾਹੀ ਸਿਰਹਾਣੇ ਵੱਲ ਰੱਖੀ ਹੋਈ ਸੀ, ਪਰ ਧਿਆਨ ਨਾ ਗਿਆ। ਰਸੋਈ ਘਰ ਦੇ ਵਿੱਚ ਇੱਕ ਪਾਸੇ ਤੋੜਾ ਪਿਆ ਹੋਇਆ ਸੀ, ਗਟਾ ਗੱਟ ਠੰਡਾ ਪਾਣੀ ਪੀਤਾ, ਪਰ ਅੰਦਰਲਾ ਅੱਗ ਹੋਰ ਭੜਕ ਪਈ। ਲਾਜੋ ਦੀਆਂ ਕੂਲੀਆਂ ਸੁਨਹਿਰੀ ਲੱਤਾਂ ਦਰਵਾਜ਼ੇ ਦੀ ਓਟ ਦੇ ਵਿੱਚੋਂ ਝਾਕ ਰਹੀਆਂ। ਬੇਢੰਗੀ ਕਰਵਟ ਲੈਣ ਕਾਰਨ ਉਸਦੇ ਕੜੇ ਖਣਕੇ ਅਤੇ ਟੰਗਾਂ ਹੋਰ ਪਸਰ ਗਈਆਂ। ਮਿਰਜ਼ਾ ਨੇ ਇੱਕ ਗਲਾਸ ਪਾਣੀ ਹੋਰ ਅੰਦਰ ਸੁੱਟਿਆ, ਅਤੇ ਲਾਲੋ ਪੜਦੇ ਹੋਏ ਪਲੰਘ ਦੇ ਉੱਤੇ ਡੈ ਪਏ। ਪਾਸੇ ਪਰਤ ਪਰ ਕੇ ਪਿੰਡਾ ਉਹਦਾ ਛਿੱਲਿਆ ਗਿਆ। ਪਾਣੀ ਪੀ ਪੀ ਢਿੱਡ ਢੋਲ ਬਣ ਗਿਆ। ਦਰਵਾਜ਼ੇ ਪਿੱਛੋਂ ਟੰਗਾਂ ਕੁਝ ਹੋਰ ਵੀ ਅੜਿੰਗੇ ਮਾਰਦੀਆਂ ਲੱਗੀਆਂ। ਅਣਜਾਣ ਭੈ ਤੇ ਬੜਾ ਰੋਲਾ ਪਏਗਾ ਨਾ ਮੁਰਾਦ। ਪਰ ਸ਼ੈਤਾਨ ਨੇ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਆਪਣੇ ਪਲੰਘ ਤੋਂ ਉਸਨੇ ਮੰਜੇ ਤੱਕ ਪਤਾ ਨਹੀਂ ਕਿੰਨੇ ਮੀਲ ਦਾ ਚੱਕਰ ਕੱਟ ਚੁੱਕੇ ਸਨ। ਹੁਣ ਹਿੰਮਤ ਨਹੀਂ ਸੀ ਰਹੀ। ਫਿਰ ਇੱਕ ਬੜਾ ਹੀ ਭੋਲਾ ਭਾਲਾ ਜਿਹਾ ਖਿਆਲ ਉਹਨਾਂ ਦੇ ਮਨ ਦੇ ਵਿੱਚ ਸਿਰ ਚੁੱਕਣ ਲੱਗ ਪਿਆ। ਲਾਜੋ ਦੀਆਂ ਲੱਤਾਂ ਤੇ ਉਹਨਾਂ ਨੂੰ ਇੰਨੀ ਪਿਆਸ ਨਾਲ ਲੱਗਦੀ ਇਸ ਖਿਆਲ ਨੇ ਜਿਵੇਂ ਹੀ ਫੰਨ ਚੁੱਕਿਆ ਤਾਂ ਉਹਨਾਂ ਦੀ ਹਿੰਮਤ ਵੱਧ ਗਈ। ਨਾ ਮੁਰਾਦ ਜਾਗ ਪਈ ਤਾਂ ਪਤਾ ਨਹੀਂ ਕੀ ਸਮਝੇਗੀ, ਪਰ ਆਪਣੇ ਬਚਾਅ ਦੇ ਖਾਤਰ ਖਤਰਾ ਮੁੱਲ ਲੈਣਾ ਹੀ ਪੈਂਦਾ। ਬੂਟ ਪਲੰਘ ਦੇ ਕੋਲ ਛੱਡੇ ਤੇ ਦਬਵੇਂ ਪੈਰੀ ਸਾਹ ਰੋਕ ਕੇ ਉਹ ਅੱਗੇ ਵਧਿਆ। ਜਿਵੇਂ ਤਿਵੇਂ ਲਹਿੰਗੇ ਦਾ ਗੋਟਾ ਫੜ ਕੇ ਹੇਠਾਂ ਖਿੱਚ ਦਿੱਤਾ। ਦੂਜੇ ਪਲ ਉਹਨਾਂ ਨੂੰ ਪਛਤਾਵਾ ਵੀ ਹੋਣ ਲੱਗਿਆ ਕਿ ਸ਼ਾਇਦ ਗਰੀਬ ਨੂੰ ਗਰਮੀ ਲੱਗ ਰਹੀ ਹੋਵੇਗੀ। ਕੁਝ ਚਿਰ ਦੋ ਚਿੱਤੀ ਜਿਹੀ ਵਿੱਚ ਖੜ੍ਹੇ ਕੰਬਦੇ ਰਹੇ, ਫਿਰ ਦਿਲ ਉੱਤੇ ਪੱਥਰ ਰੱਖ ਕੇ ਵਾਪਸ ਮੁੜੇ। ਅਜੇ ਉਹਨਾਂ ਦੇ ਥਿੜਕਦੇ ਕਦਮ ਦਹਿਲੀਜ਼ ਤੱਕ ਨਹੀਂ ਸੀ ਪਹੁੰਚੇ ਕਿ ਕਿਆਮਤ ਆ ਗਈ ਜਾਪੀ ਸੀ। ਇੱਕਦਮ ਪਾਸਾ ਪਰਤ ਕੇ ਇੱਕੋ ਛਾਲ ਦੇ ਵਿੱਚ ਲਾਜੋ ਨੇ ਉਹਨਾਂ ਨੂੰ ਜਾ ਦਬੋਚਿਆ ਸੀ। ਮਿਰਜ਼ਾ ਦੀ ਘਿੱਗੀ ਵੱਜ ਗਈ ਸੀ। ਮਿਰਜ਼ੇ ਦੇ ਨਾਲ ਸਾਰੀ ਜ਼ਿੰਦਗੀ ਦੇ ਵਿੱਚ ਅਜਿਹੀ ਕਦੇ ਨਹੀਂ ਹੋਇਆ। ਉਹ ਹੈ ਹੈ ਹੈ ਹੈ ਕਰਦੇ ਰਹਿ ਗਏ ਤੇ ਲਾਜੋ ਨੇ ਉਹਨਾਂ ਦੀ ਲਾਜ ਲੁੱਟ ਲਈ। ਸਵੇਰੇ ਮਿਰਜ਼ਾ ਲਾਜੋ ਤੋਂ ਇੰਜ ਸ਼ਰਮਾ ਰਹੇ ਸਨ ਜਿਵੇਂ ਨਵੀਂ ਵਿਆਹੀ ਦੁਲਹਨ ਹੋਵੇ। ਲਾਜੋ ਸੀਨਾ ਜ਼ੋਰ ਜੇਤੂ ਵਾਂਗ ਗੁਣਗੁਣਾ ਰਹੀ ਸੀ ਤੇ ਪਰੌਂਠਿਆਂ ਉੱਪਰ ਘਿਓ ਲਿਪ ਰਹੀ ਸੀ। ਉਸਦੀਆਂ ਅੱਖਾਂ ਦੇ ਵਿੱਚ ਰਾਤ ਦੀ ਗੱਲ ਦਾ ਕੋਈ ਅਕਸ ਨਹੀਂ ਸੀ ਰਿਹਾ। ਉਵੇਂ ਹੀ ਹਰ ਰੋਜ਼ ਵਾਂਗ ਦਹਿਲੀਜ਼ ਉੱਤੇ ਬੈਠੀ ਮੱਖੀਆਂ ਉਡਾਉਂਦੀ ਰਹੀ। ਮਿਰਜ਼ਾ ਡਰ ਰਹੇ ਸਨ ਹੁਣ ਉਂਗਲ ਫੜਦਿਆਂ ਹੀ ਪੰਜਾ ਫੜੇਗੀ। ਦੁਪਹਿਰੇ ਜਦੋਂ ਉਹਨਾਂ ਦੇ ਲਈ ਖਾਣਾ ਲੈ ਕੇ ਦੁਕਾਨ ਦੇ ਉੱਤੇ ਆਈ ਨਾ ਤਾਂ ਉਸਦੀ ਚਾਲ ਦੇ ਵਿੱਚ ਅਜੀਬ ਜਿਹਾ ਠੁਮਕਾ ਸੀ। ਲਾਜੋ ਨੂੰ ਦੇਖ ਕੇ ਲੋਕ ਐਵੇਂ ਹੀ ਚੀਜ਼ਾਂ ਦਾ ਭਾਅ ਪੁੱਛਣ ਆ ਜਾਂਦੇ ਸਨ। ਸ਼ਰਮੋ ਸ਼ਰਮੀ ਫਸਿਆ ਕੁਝ ਖਰੀਦਣਾ ਹੀ ਪੈਂਦਾ ਸੀ। ਬਗੈਰ ਕਹੇ ਲਾਜੋ ਫੌਰਨ ਸਮਾਨ ਨਾਪ ਤੋਲ ਕੇ ਦੇਣ ਲੱਗਦੀ। ਹਰ ਚੀਜ਼ ਦੇ ਨਾਲ ਢੇਰ ਸਾਰੀਆਂ ਮੁਸਕਰਾਹਟਾਂ ਅਤੇ ਨਖਰੇ ਵੀ ਬੰਨ ਦਿੰਦੀ। ਇੰਨੀ ਕੁ ਦੇਰ ਦੇ ਵਿੱਚ ਉਹ ਇੰਨੀ ਵਿਕਰੀ ਕਰ ਜਾਂਦੀ ਕਿ ਮਿਰਜ਼ਾ ਤੋਂ ਸਵੇਰ ਤੋਂ ਸ਼ਾਮ ਤੱਕ ਨਾ ਹੁੰਦੀ ਸੀ ਅਤੇ ਅੱਜ ਉਹਨਾਂ ਨੂੰ ਇਹ ਗੱਲ ਬੜੀ ਭੈੜੀ ਲੱਗ ਰਹੀ ਸੀ। ਪਰ ਹੁਣ ਤਾਂ ਜੋ ਨੂਰ ਮਿਰਜ਼ਾ ਦੇ ਉੱਤੇ ਸੀ ਕਿਸੇ ਰਾਜੇ ਦੇ ਉੱਤੇ ਨਹੀਂ ਸੀ। ਸਿਹਤ ਬਣ ਗਈ ਸੀ, ਰੰਗ ਨਿਖਰ ਆਇਆ ਸੀ, ਲੋਕ ਕਾਰਨ ਜਾਣਦੇ ਸਨ ਅਤੇ ਮੱਚਦੇ ਸੜਦੇ ਰਹਿੰਦੇ। ਮਿਰਜ਼ਾ ਦੀ ਬੁਖਲਾਟ ਵੀ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਜਿੰਨੀ ਉਹ ਉਹਨਾਂ ਦੀ ਸੇਵਾ ਟਹਿਲ ਕਰਦੀ ਰਹੀ ਓਨੇ ਹੀ ਉਹ ਉਸਦੇ ਦੀਵਾਨੇ ਹੁੰਦੇ ਗਏ। ਉਹਨਾਂ ਦੇ ਦਿਲ ਦੇ ਵਿੱਚ ਦੁਨੀਆਂ ਦਾ ਡਰ ਵੱਧਦਾ ਗਿਆ। ਉਹਨਾਂ ਨੂੰ ਲਾਜੋ ਦੀ ਖੁੱਲ੍ਹ ਦਿੱਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ਰਬਾ ਸੀ। ਪਰਲੇ ਸਿਰੇ ਦੀ ਬੇਹਾ ਜਿਹੜੀ ਸੀ ਅਤੇ ਖਾਣਾ ਲਿਆਉਂਦੀ ਤਾਂ ਬਾਜ਼ਾਰ ਦੇ ਵਿੱਚ ਭੁਚਾਲ ਆ ਜਾਂਦਾ। ਕਿਸੇ ਨੂੰ ਚੂੰਡੀ ਵੱਢਦੀ, ਕਿਸਨੇ ਨੂੰ ਜਿਹੜਾ ਸੀ ਠੋਸਾ ਦਿਖਾਉਂਦੀ, ਥਿਰਕਦੀ, ਲੱਕ ਮਟਕਾਉਂਦੀ, ਗਾਲਾਂ ਕੱਢਦੀ ਹੋਈ ਆਉਂਦੀ ਤਾਂ ਮਿਰਜ਼ੇ ਦਾ ਜਿਹੜਾ ਸੀ ਖੂਨ ਉਬਾਲੇ ਖਾਣ ਲੱਗ ਪੈਂਦਾ ਸੀ। ਤੂੰ ਖਾਣਾ ਲੈ ਕੇ ਨਾ ਆਇਆ ਕਰ ਇੱਥੇ, ਕਹਿੰਦਾ। ਕਿਉਂ ਜੀ? ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਦੇ ਵਿੱਚ ਜ਼ਰਾ ਰੰਗ ਵੱਜਦਾ ਸੀ, ਹਾਸਾ ਠੱਠਾ ਮਨ ਪਰਚਾਵਾ ਹੋ ਜਾਂਦਾ ਸੀ। ਜਦੋਂ ਉਸ ਖਾਣਾ ਲੈ ਕੇ ਆਉਣਾ ਅਤੇ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਦੇ ਵਿੱਚ ਕਈ ਤਰ੍ਹਾਂ ਦੇ ਛੰਕੇ ਉੱਠਣ ਲੱਗ ਪਏ। ਪਤਾ ਨਹੀਂ ਕੀ ਗੁਲ ਖਿਲਾ ਰਹੀ ਹੋਵੇਗੀ। ਮੁਰਦਾਰ ਉਹ ਮੌਕੇ ਬੇਮੌਕੇ ਜਸੂਸੀ ਕਰਨ ਆ ਵੜਦੇ। ਉਹ ਫੌਰਨ ਉਹਨਾਂ ਦੀ ਥਕਾਨ ਉਤਾਰਨ ਦੇ ਲਈ ਤਤਪਰ ਹੋ ਜਾਂਦੀ। ਅਜਿਹੀ ਤਾਕੜ ਤੀਵੀਂ ਤੋਂ ਭੈ ਨਹੀਂ ਆਵੇਗਾ। ਇੱਕ ਦਿਨ ਜਦੋਂ ਇੰਜ ਯਕਦਮ ਘਰ ਪਹੁੰਚੇ ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਸਿਲਵਤਾਂ ਸੁਣਾ ਰਹੀ ਹੈ ਅਤੇ ਰੱਦੀ ਵਾਲਾ ਦੰਦੀਆਂ ਕੜਦਾ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ। ਮਿਰਜ਼ਾ ਨੂੰ ਦੇਖਿਆ ਤਾਂ ਖਿਸਕਣ ਲੱਗਿਆ। ਮਿਰਜ਼ਾ ਨੇ ਅਹੁਲ ਕੇ ਧੋਣੋਂ ਜਿਹੜਾ ਜਾ ਫੜਿਆ ਅਤੇ ਖਿੱਚ ਕੇ ਦੋ ਚਾਰ ਚਪੇੜਾਂ ਲਾ ਦਿੱਤੀਆਂ ਅਤੇ ਉੱਤੋਂ ਮਾਰੀ ਇੱਕ ਲੱਤ। ਕੀ ਕਿੱਸਾ ਸੁਣਾ ਰਹੀ ਸੀ ਤੂੰ ਇਹਨੂੰ? ਮਿਰਜ਼ਾ ਦੀਆਂ ਨਾਸਾਂ ਫੁੱਲਣ ਲੱਗ ਪਈਆਂ। ਮੋਤੜੀ ਮਾਰਿਆ, 10 ਆਨੇ ਸੇਰ ਦੇ ਰਿਹਾ ਸੀਗਾ। ਮੈਂ ਕਿਹਾ ਆਪਣੀ ਮਾਂ ਨੂੰ ਦੇ ਜਾ ਕੇ। ਹਰਾਮਜ਼ਾਦਿਆ, ਰੱਦੀ ਦਾ ਭਾਅ 8 ਆਨੇ ਸੇਰ ਸੀ ਅਤੇ ਮੈਨੂੰ 10 ਆਨੇ ਦਿੰਦਾ। ਤੈਨੂੰ ਕਿਸਨੇ ਕਿਹਾ ਸੀ ਰੱਦੀ ਵੇਚਣ ਲਈ? ਮਿਰਜ਼ਾ ਬੜਬੜਾਏ ਤੇ ਪੈਰ ਉੱਪਰ ਕਰਕੇ ਫੀਤੇ ਖੋਲਣ ਲੱਗ ਪਏ, ਜਾਣਕੀ ਤਸਮੇ। ਪਰ ਉਸ ਦਿਨ ਤਾਂ ਉਹਨਾਂ ਦੇ ਸਬਰ ਦੀ ਹੱਦ ਹੀ ਨਹੀਂ ਸੀ ਰਹੀ। ਜਦੋਂ ਉਹਨਾਂ ਲਾਜੋ ਨੂੰ ਗਲੀ ਦੇ ਮੁੰਡਿਆਂ ਦੇ ਨਾਲ ਕਬੱਡੀ ਖੇਡਦਿਆਂ ਦੇਖਿਆ ਸੀ ਤਾਂ ਉਸਦਾ ਲਹਿੰਗਾ ਹਵਾ ਦੇ ਵਿੱਚ ਕਲਾਬਾਜ਼ੀਆਂ ਲਾ ਰਿਹਾ ਸੀ। ਬੱਚੇ ਤਾਂ ਕਬੱਡੀ ਖੇਡ ਰਹੇ ਸਨ, ਬੱਚਿਆਂ ਦੇ ਪਿਓ ਲਹਿੰਗੇ ਦੀਆਂ ਉਡਾਰੀਆਂ ਦਾ ਮਜ਼ਾ ਲੈ ਰਹੇ ਸਨ। ਉਹ ਸਾਰੇ ਹੀ ਵਾਰੀ ਵਾਰੀ ਉਸਨੂੰ ਚੁਬਾਰਾ ਦਿਖਾਉਣ ਦੀ ਪੇਸ਼ਕਸ਼ ਕਰਦੇ, ਜਿਸ ਨੂੰ ਲਾਜੋ ਠੁਕਰਾ ਚੁੱਕੀ ਸੀ। ਮਿਰਜ਼ਾ ਬੜੀ ਨਮੋਸ਼ੀ ਦੇ ਨਾਲ ਸਿਰ ਝੁਕਾਈ ਜਿਹੜਾ ਸੀ ਲੰਘ ਰਹੇ ਸਨ। ਲੋਕ ਉਹਨਾਂ ਦੇ ਉੱਤੇ ਹੱਸ ਰਹੇ ਹੈ। ਮੀਆਂ ਜੀ ਦਾ ਗੁੱਸਾ ਤਾਂ ਦੇਖੋ ਜਿਵੇਂ ਉਹ ਉਹਨਾਂ ਦੀ ਵਿਹੋਤਾ ਹੋਵੇ, ਲੋਕ ਗੱਲਾਂ ਕਰਦੇ ਹੈ। ਲਾਜੋ ਉਹਨਾਂ ਦੀ ਜਾਨ ਨੂੰ ਰੋਗ ਵਾਂਗ ਚਿੰਬੜ ਗਈ ਸੀ। ਉਸਦੀ ਜੁਦਾਈ ਦੇ ਖਿਆਲ ਦੇ ਨਾਲ ਹੀ ਤਰੇਲੀਆਂ ਆਉਣ ਲੱਗ ਪੈਂਦੀਆਂ ਸਨ। ਸਟੋਰ ਦੇ ਉੱਤੇ ਉਹਨਾਂ ਦਾ ਬਿਲਕੁਲ ਜੀ ਨਾ ਲੱਗਦਾ। ਹਰ ਵੇਲੇ ਲਾਜੋ ਦਾ ਖਿਆਲ ਸਤਾਉਂਦਾ ਰਹਿੰਦਾ, ਪਰ ਨਹੀਂ ਕਦ ਕਿਸੇ ਮੋਟੀ ਪੇਸ਼ਕਸ਼ ਉੱਪਰ ਨਾਮੁਰਾਦ ਦੀ ਲਾਲ ਡਿੱਗ ਪਵੇ। ਮੀਆਂ ਨਿਕਾਹ ਕਿਉਂ ਨਹੀਂ ਪੜਵਾ ਲੈਂਦੇ? ਉਹਨਾਂ ਮੀਰਨ ਮੀਆਂ ਅੱਗੇ ਦੁੱਖੜਾ ਰੋਇਆ ਤਾਂ ਉਹਨਾਂ ਸਲਾਹ ਦਿੱਤੀ, ਲਾਹੌਲ ਵਾਲਾ ਕਵੱਤ, ਨਿਕਾਹ ਵਰਗੀ ਪਵਿੱਤਰ ਚੀਜ਼ ਨੂੰ ਉਸ ਮੁਸ਼ਟੰਡੀ ਦੇ ਨਾਲ ਕਿੰਝ ਜੋੜਿਆ ਜਾ ਸਕਦਾ ਹੈ? ਸਾਰੇ ਜਹਾਨ ਦੇ ਵਿੱਚ ਲਾਂਤਾ ਉਛਾਲ ਕੇ ਹੁਣ ਉਹ ਉਹਨਾਂ ਦੀ ਦੁਲਹਨ ਕਿੰਝ ਬਣ ਸਕਦੀ ਹੈ? ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤੇ ਲਾਜੋ ਨਾ ਦਿਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲਾ ਕੰਭਕਤ ਬੜੇ ਦਿਨਾਂ ਦਾ ਸੁੰਘ ਰਿਹਾ ਸੀ। ਕੋਈ ਡੱਕੀ ਛਿਪੀ ਗੱਲ ਨਹੀਂ ਹੈ। ਉਸਨੇ ਸ਼ਰੇਆਮ ਸਭ ਦੇ ਸਾਹਮਣੇ ਕਿਹਾ ਸੀ ਕਿ ਕਮਰਾ ਨਹੀਂ, ਉਹ ਕਹੇ ਤਾਂ ਬੰਗਲਾ ਲਿਆ ਦਿਆਂਗਾ। ਮੀਰਨ ਮੀਆਂ ਵੱਡੇ ਦੋਸਤ ਬਣੇ ਫਿਰਦੇ ਸਨ, ਪਰ ਅੰਦਰ ਖਾਤੇ ਉਹਨਾਂ ਨੇ ਵੀ ਆਪਣੀ ਹੈਸੀਅਤ ਦੇ ਮੁਤਾਬਕ ਨਜ਼ਰਾਨਾ ਪੇਸ਼ ਕੀਤਾ ਸੀ। ਮਿਰਜ਼ਾ ਬੋਂਦਲੇ ਹੋਏ ਬੈਠੇ ਸਨ ਕਿ ਲਾਜੋ ਵਾਪਸ ਆ ਗਈ। ਉਹ ਰਾਮੂ ਦੀ ਦਾਦੀ ਦੀ ਪਿੱਠ ਮਲਣ ਗਈ ਸੀ। ਉਸ ਦਿਨ ਮਿਰਜ਼ਾ ਨੇ ਫੈਸਲਾ ਕਰ ਲਿਆ ਕਿ ਖਾਨਦਾਨ ਦੀ ਨੱਕ ਕੱਟੀ ਜਾਵੇ ਭਾਵੇਂ ਸਲਾਮਤ ਰਹੇ, ਲਾਜੋ ਨੂੰ ਨਿਕਾਹ ਦੇ ਵਿੱਚ ਬੰਨਣਾ ਪਵੇਗਾ। ਕਿਉਂ ਮੀਆਂ ਕਿਉਂ? ਜਦੋਂ ਮਿਰਜ਼ਾ ਨੇ ਆਪਣੀ ਗੱਲ ਰੱਖੀ ਤਾਂ ਲਾਜੋ ਬੋਲੀ, ਕਿਉਂ ਕੀ ਕਿਤੇ ਹੋਰ ਦੀਦੇ ਲੜਾਉਣ ਦਾ ਇਰਾਦਾ ਤੇਰਾ? ਮਿਰਜ਼ਾ ਹਿਰਖ ਗਏ। ਥੂ, ਮੈਂ ਕਿਉਂ ਲੜਾਵਾਂ ਦੀਦੇ? ਉਹ ਰਾਓ ਜੀ ਬੰਗਲਾ ਦਿਵਾਉਣ ਦੇ ਲਈ ਕਹਿੰਦਾ ਹੈ। ਮੈਂ ਥੁੱਕਦੀ ਵੀ ਨਹੀਂ ਉਸਦੇ ਬੰਗਲੇ ਦੇ ਉੱਤੇ, ਜੁੱਤੀ ਮਾਰ ਦਿੱਤੀ ਸੀ ਮੈਂ ਉਸਦੇ ਬੂਥੜ ਦੇ ਉੱਤੇ, ਤਾਂ ਫੇਰ ਕੀ ਹੋਇਆ? ਪਰ ਲਾਜੋ ਦੀ ਸਮਝ ਦੇ ਵਿੱਚ ਨਹੀਂ ਸੀ ਆਇਆ ਕਿ ਵਿਆਹ ਕਰਨ ਦੀ ਲੋੜ ਕੀ ਹੈ। ਉਹ ਤਾਂ ਜਨਮਾਂ ਜਨਮਾਂ ਤੋਂ ਉਹਨਾਂ ਦੀ ਹੈ ਤੇ ਉਹਨਾਂ ਦੀ ਹੀ ਰਹੇਗੀ। ਫਿਰ ਅਜਿਹੀ ਕਿਹੜੀ ਭੁੱਲ ਹੋ ਗਈ ਕਿ ਮਿਰਜ਼ਾ ਨੂੰ ਨਿਕਾਹ ਦੀ ਲੋੜ ਮਹਿਸੂਸ ਹੋ ਗਈ? ਪਰ ਅਜਿਹਾ ਮਾਲਕ ਤਾਂ ਪਤਾ ਨਹੀਂ ਕਿੰਨੇ ਜਨਮ ਭੋਗਣ ਪਿੱਛੋਂ ਮਿਲਦਾ ਹੈ। ਲਾਜੋ ਨੇ ਬੜੀਆਂ ਠੋਕਰਾਂ ਖਾਧੀਆਂ ਸਨ। ਮਿਰਜ਼ਾ ਉਸਨੂੰ ਫਰਿਸ਼ਤੇ ਲੱਗਦੇ ਸਨ, ਉਸਦੇ ਸਾਰੇ ਮਾਲਕ ਉਸਦੇ ਆਸ਼ਕ ਬਣ ਜਾਂਦੇ ਸਨ, ਫਿਰ ਉਸਨੂੰ ਵਰਤ ਕੇ ਕੁੱਟ ਮਾਰ ਕੇ ਦੌੜਾ ਦਿੰਦੇ। ਮਿਰਜ਼ਾ ਨੇ ਕਦੇ ਉਸਨੂੰ ਫੁੱਲਾਂ ਦੀ ਛੜੀ ਦੇ ਨਾਲ ਵੀ ਨਹੀਂ ਸੀ ਮਾਰਿਆ ਤੇ ਪਿਆਰ ਵੀ ਦਿਲ ਖੋਲ੍ਹ ਕੇ ਕੀਤਾ ਸੀ। ਦੋ ਜੋੜੇ ਬਣਵਾਏ ਗਏ ਤੇ ਸੋਨੇ ਦੀਆਂ ਮੁੰਦਰੀਆਂ ਦਵਾਈਆਂ। ਖਰੇ ਸੋਨੇ ਦਾ ਜੇਵਰ ਤਾਂ ਉਸਦੀਆਂ 7 ਪੀੜ੍ਹੀਆਂ ਦੇ ਵਿੱਚ ਵੀ ਕਿਸੇ ਨਹੀਂ ਪਾਇਆ ਹੋਣਾ। ਉਹਨਾਂ ਨੇ ਰਾਮੂ ਦੀ ਦਾਦੀ ਨੂੰ ਕਿਹਾ, ਉਹ ਵੀ ਹੈਰਾਨ ਰਹਿ ਗਈ। ਓਏ ਮੀਆਂ, ਕਿਉਂ ਗਲੇ ਦੇ ਵਿੱਚ ਘੰਟੀ ਬੰਨਣ ਲੱਗਾ? ਓਏ, ਜੇ ਸੋਰੀ ਨਖਰੇ ਕਰਦੀ ਹੈ ਤਾਂ ਚਾੜ ਦਿਓ ਕੁਟਾਪਾ ਚੁੜੈਲ ਨੂੰ, ਸਿੱਧੀ ਹੋ ਜਾਏਗੀ ਆਪੇ। ਜਿੱਥੇ ਜੁੱਤੀ ਫੇਰਿਆਂ ਕੰਮ ਹੋ ਜਾਏ ਉੱਥੇ ਨਿਕਾਹ ਕਰਨ ਦੀ ਕੀ ਲੋੜ ਪਈ ਹੈ? ਪਰ ਮਿਰਜ਼ਾ ਨੂੰ ਤਾਂ ਇੱਕੋ ਰੱਟ ਲੱਗੀ ਹੋਈ ਸੀ, ਜੇ ਮੇਰੀ ਹੈ ਤਾਂ ਮੇਰੇ ਨਾਲ ਨਿਕਾਹ ਕਰ ਲਏ। ਕਿਉਂ ਨਹੀਂ, ਤੈਨੂੰ ਜਾਂ ਤੇਰੇ ਧਰਮ ਨੂੰ ਕੋਈ ਛੱਲ ਪੈਂਦਾ ਹੈ? ਨਾ ਮਾਈ ਨਾ, ਐਸੀ ਕੋਈ ਗੱਲ ਨਹੀਂ, ਮੈਂ ਤਾਂ ਉਹਨਾਂ ਨੂੰ ਆਪਣਾ ਮੰਨਦੀ ਹਾਂ। ਲਾਜੋ ਬੜੀ ਮਿੱਠੇ ਸੁਭਾਅ ਦੀ ਸੀ, ਉਹ ਤਾਂ ਦੋ ਕੜੀਆਂ ਦੇ ਗਾਹਕ ਨੂੰ ਵੀ ਪਲ ਭਰ ਦੇ ਲਈ ਆਪਣਾ ਪਤੀ ਮੰਨ ਕੇ ਉਸਦੀ ਪੂਰੀ ਸੇਵਾ ਟਹਿਲ ਕਰਦੀ ਸੀ। ਉਸਨੇ ਕਦੀ ਆਪਣੇ ਕਿਸੇ ਆਸ਼ਕ ਦੇ ਨਾਲ ਕੰਜੂਸੀ ਨਹੀਂ ਸੀ ਵਰਤੀ, ਧਨ ਨਸੀਬ ਨਹੀਂ ਹੋਇਆ, ਤਨ ਤੇ ਮਨ ਉਸਨੇ ਕਦੇ ਸਾਂਭ ਕੇ ਨਹੀਂ ਰੱਖਿਆ। ਜਿਸ ਨੂੰ ਵੀ ਦਿੱਤਾ ਜੀ ਖੋਲ੍ਹ ਕੇ ਦਿੱਤਾ, ਜੀ ਭਰ ਕੇ ਲਿਆ। ਤੇ ਫਿਰ ਮਿਰਜ਼ਾ ਦੀ ਗੱਲ ਹੀ ਜਿਹੜੀ ਨਿਰਾਲੀ ਸੀਗੀ। ਉਹਨਾਂ ਨੂੰ ਦੇਣ ਤੇ ਉਹਨਾਂ ਤੋਂ ਖੋਣ ਦੇ ਵਿੱਚ ਜਿਹੜਾ ਮਜ਼ਾ ਆਉਂਦਾ ਸੀ ਉਹ ਕੋਈ ਲਾਜੋ ਦੇ ਦਿਲ ਤੋਂ ਪੁੱਛੇ। ਉਹਨਾਂ ਸਾਹਮਣੇ ਬਾਕੀ ਸਾਰੇ ਢੀਠ ਕੁੱਤੇ ਲੱਗੇ ਸਨ, ਤੇ ਉਹ ਆਪਣੀ ਅਸਲੀਅਤ ਜਾਣਦੀ ਸੀ। ਸ਼ਾਦੀ ਵਿਆਹ ਤਾਂ ਕੁਆਰੀਆਂ ਦੇ ਹੁੰਦੇ ਨੇ ਤੇ ਆਪਣੀ ਸੁਰਤ ਦੇ ਵਿੱਚ ਉਹ ਕਦੇ ਕੁਆਰੀ ਨਹੀਂ ਸੀ। ਉਹ ਕਿਸੇ ਦੀ ਲਾੜੀ ਬਣਨ ਲਾਇਕ ਨਹੀਂ ਸੀ। ਉਸਨੇ ਬੜੇ ਹੱਥ ਪੈਰ ਜੋੜੇ ਮਿੰਨਤਾਂ ਕੀਤੀਆਂ ਪਰ ਮਿਰਜ਼ਾ ਉੱਤੇ ਨਿਕਾਹ ਦਾ ਭੂਤ ਸਵਾਰ ਸੀ। ਨੇਕ ਸੈਂਤ ਦੇਖ ਕੇ ਇੱਕ ਦਿਨ ਅਸ਼ਾ ਦੀ ਨਮਾਜ਼ ਦੇ ਪਿੱਛੋਂ ਨਿਕਾਹ ਹੋ ਗਿਆ। ਸਾਰੇ ਮੁਹੱਲੇ ਟੋਲੇ ਦੇ ਵਿੱਚ ਉਦਮ ਮੱਚ ਗਿਆ। ਕੁੜੀਆਂ ਕਤਰੀਆਂ ਢੋਲਕੀ ਉੱਤੇ ਸੁਹਾਗ ਗਾਉਣ ਲੱਗ ਪਈਆਂ। ਕੋਈ ਲਾੜੀ ਵਾਲੇ ਪਾਸੇ ਦੀ ਬਣ ਗਈ ਤੇ ਕੋਈ ਲਾੜੇ ਵਾਲੇ ਪਾਸਿਓਂ ਤੇ ਮਿਰਜ਼ਾ ਨੇ ਖਿੜੇ ਮੱਥੇ ਲਾਗ ਦਿੱਤਾ। ਲਾਜੋ ਉਰਫ ਕਨੀਜ਼ ਫਾਤਮਾ ਦਾ ਨਿਕਾਹ ਮਿਰਜ਼ਾ ਇਰਫਾਨ ਬੇਗ ਦੇ ਨਾਲ ਹੋ ਗਿਆ। ਨਿਕਾਹ ਹੁੰਦਿਆਂ ਹੀ ਮਿਰਜ਼ਾ ਨੇ ਲਹਿੰਗੇ ਦੇ ਉੱਤੇ ਪਾਬੰਦੀ ਲਾ ਦਿੱਤੀ ਤੇ ਭੀੜੀ ਮੋਹਰੀ ਦਾ ਜਿਹੜਾ ਪਜਾਮਾ ਕੁੜਤਾ ਬਣਵਾ ਦਿੱਤਾ ਉਹਦੇ ਲਈ। ਕਨੀਜ਼ ਫਾਤਮਾ ਨੂੰ ਲੱਤਾਂ ਦੇ ਹੇਠਲੇ ਪਾਸੇ ਖੁੱਲ੍ਹੇ ਦੀ ਆਦਤ ਸੀ ਕਿਉਂਕਿ ਉਹ ਲਹਿੰਗਾ ਹੀ ਪਾਉਂਦੀ ਸੀ ਹਮੇਸ਼ਾ। ਦੋ ਵੱਖ ਵੱਖ ਪਹੁੰਚੇ ਜਿਹੜੇ ਜਿਨ੍ਹਾਂ ਵਿਚਕਾਰ ਦੋ ਲੱਤਾਂ ਵਿਚਾਲੇ ਕੱਪੜਾ ਆ ਜਾਏ ਨਿਰਾ ਝੰਝਟ ਹੈ। ਉਹ ਵਾਰੀ ਵਾਰੀ ਉਸ ਵਾਧੂ ਦੀ ਰੁਕਾਵਟ ਨੂੰ ਖਿੱਚੀ ਜਾਂਦੀ। ਪਹਿਲੀ ਫੁਰਸਤ ਦੇ ਵਿੱਚ ਉਸਨੇ ਪਜਾਮਾ ਲਾ ਕੇ ਟੰਗਣੀ ਦੇ ਉੱਤੇ ਟੰਗ ਦਿੱਤਾ ਤੇ ਲਹਿੰਗਾ ਚੁੱਕ ਕੇ ਸਿਰ ਵੱਲੋਂ ਪਾਇਆ ਹੀ ਸੀ ਕਿ ਮਿਰਜ਼ਾ ਆ ਗਿਆ। ਉਸਨੇ ਲਹਿੰਗਾ ਲੱਕ ਉੱਪਰ ਰੋਕਣ ਦੇ ਬਜਾਏ ਛੱਡ ਦਿੱਤਾ। ਲਾਹੌਲ ਵਿਲਾ ਕੁਵੱਤ। ਮਿਰਜ਼ਾ ਦਹਾੜਨ ਲੱਗੇ ਤੇ ਚਾਦਰ ਚੁੱਕ ਕੇ ਉਸਦੇ ਉੱਤੇ ਸੁੱਟ ਦਿੱਤੀ। ਪਤਾ ਨਹੀਂ ਮਿਰਜ਼ਾ ਨੇ ਕੀ ਭਾਸ਼ਣ ਦਿੱਤਾ। ਉਸਦੇ ਕੁਝ ਪੱਲੇ ਨਹੀਂ ਸੀ ਪਿਆ ਕਿ ਉਸਨੇ ਕੀ ਗਲਤੀ ਕੀਤੀ ਹੈ। ਉਸਦੀ ਇਸ ਹਰਕਤ ਦੇ ਉੱਤੇ ਤਾਂ ਕਦੀ ਮਿਰਜ਼ਾ ਜਾਨ ਛਿੜਕਦੇ ਹੁੰਦੇ ਸਨ। ਮਿਰਜ਼ਾ ਨੇ ਚੰਗਾ ਭਲਾ ਲਹਿੰਗਾ ਸੱਚਮੁੱਚ ਚੁੱਕ ਕੇ ਚੁੱਲ੍ਹੇ ਦੇ ਵਿੱਚ ਸੁੱਟ ਦਿੱਤਾ। ਮਿਰਜ਼ਾ ਬੁੜਬੜਾ ਕਰਦੇ ਬਾਹਰ ਚਲਿਆ ਗਿਆ ਤੇ ਉਹ ਚੋਰ ਜਿਹੀ ਬਣੀ ਥਾਵੇਂ ਖੜੀ ਰਹੀ। ਚਾਦਰ ਪਰਾਂ ਸੁੱਟ ਕੇ ਉਸਨੇ ਆਪਣੇ ਜਿਸਮ ਦਾ ਜਿਹੜਾ ਮੁਆਇਨਾ ਕੀਤਾ ਕਿ ਕਿਤੇ ਕੋਈ ਕੋੜ ਤਾਂ ਨਹੀਂ ਫੁੱਟ ਪਿਆ ਮੈਨੂੰ। ਨਲਕੇ ਹੇਠ ਨਹਾਉਂਦੀ ਹੋਈ ਉਹ ਵਾਰੀ ਵਾਰੀ ਹੰਝੂ ਪੂੰਝਦੀ ਰਹੀ। ਸਿਰਕੀਆਂ ਵਾਲਿਆਂ ਦਾ ਮੁੰਡਾ ਮਿੱਠੂਆ ਪਤੰਗ ਉਡਾਉਣ ਦੇ ਬਹਾਨੇ ਨਾਲ ਵਾਲੀ ਛੱਤ ਉੱਪਰੋਂ ਜਿਹੜਾ ਉਸਨੂੰ ਨਹਾਉਂਦਾ ਦੇਖਦਾ ਹੁੰਦਾ ਸੀ। ਅੱਜ ਉਹ ਇੰਨੀ ਉਦਾਸ ਸੀ ਕਿ ਨਾ ਉਸਨੂੰ ਅੰਗੂਠਾ ਦਿਖਾਇਆ, ਨਾ ਹੀ ਉਸਨੂੰ ਜੁੱਤੀ ਵਿਖਾ ਕੇ ਡਰਾਇਆ ਤੇ ਨਾ ਹੀ ਦੌੜਦੀ ਹੋਈ ਕੋਠੜੀ ਦੇ ਅੰਦਰ ਗਈ, ਬਲਕਿ ਚਾਦਰ ਲਪੇਟ ਲਈ। ਦਿਲ ਦੇ ਉੱਤੇ ਪੱਥਰ ਰੱਖ ਕੇ ਉਸਨੇ ਸ਼ੈਤਾਨ ਦੀ ਆਂਦਰ ਜਿੱਡੀਆਂ ਮੋਹਰੀਆਂ ਚੜਾਈਆਂ ਤੇ ਮੋਇਆ ਕਮਰ ਬੰਦ ਉਲਟ ਗਿਆ। ਚੀਕ ਚੀਕ ਕੇ ਗਲਾ ਪੱਕ ਗਿਆ ਤਾਂ ਕਿਤੇ ਜਾ ਕੇ ਭੂਆ ਆਈ ਤੇ ਕਮਰ ਬੰਦ ਠੀਕ ਕੀਤਾ। ਇਹ ਬੰਦੂਕ ਦਾ ਗਿਲਾਫ ਪਤਾ ਨਹੀਂ ਕਿਸ ਅਕਲ ਦੇ ਅੰਨੇ ਨੇ ਬਣਾਇਆ ਹੋਵੇਗਾ। ਜਿੰਨੀ ਵਾਰੀ ਕਹਿੰਦੀ ਹੈ ਕਿ ਦੋ ਨੰਬਰ ਲਈ ਜਾਣਾ ਪੈਂਦਾ, ਖੋਲੋ ਬੰਨੋ ਇੰਨਾ ਝੰਝਟ ਇਹਦਾ। ਜਦੋਂ ਮਿਰਜ਼ਾ ਦੁਕਾਨ ਤੋਂ ਵਾਪਸ ਆਏ ਤਾਂ ਫਿਰ ਕਮਰ ਬੰਦ ਢਿਲਕ ਗਿਆ। ਉਹ ਇੱਕ ਹੱਥ ਦੇ ਨਾਲ ਵਾਰੀ ਵਾਰੀ ਉਤਾਂਹ ਕਰਦੀ ਰਹੀ। ਮਿਰਜ਼ਾ ਨੂੰ ਉਸ ਉੱਤੇ ਪਿਆਰ ਆਉਣ ਲੱਗ ਪਿਆ। ਪੁਚਕਾਰ ਕੇ ਕਲਾਵੇ ਦੇ ਵਿੱਚ ਭਰ ਲਿਆ। ਬੜੇ ਤਿਕੜਮਾ ਨਾਲ ਜਿਹੜਾ ਸੀ ਕਮਰ ਬੰਦ ਹੱਥ ਆਇਆ ਤੇ ਤਦ ਉਸਨੂੰ ਪਜਾਮੇ ਦੇ ਨਾਲ ਇੰਨੀ ਸ਼ਿਕਾਇਤ ਨਾ ਰਹੀ। ਫਿਰ ਇੱਕ ਮੁਸੀਬਤ ਹੋਰ ਖੜੀ ਹੋ ਗਈ। ਜਿਹਨੇ ਕਦੇ ਪਹਿਲਾਂ ਉਹ ਕੱਪੜਾ ਯੂਜ਼ ਹੀ ਨਾ ਕੀਤਾ ਹੋਵੇ ਜਾਂ ਕਿਸੇ ਨੇ ਉਹ ਕੋਈ ਵੀ ਚੀਜ਼ ਆ ਉਹਦਾ ਵਰਤੋਂ ਨਾ ਕੀਤੀ ਹੋਵੇ ਤਾਂ ਖਿੱਚ ਆਉਂਦੀ ਹੈ। ਪਹਿਲਾਂ ਲਾਜੋ ਦੀਆਂ ਜਿਹੜੀਆਂ ਸ਼ਰਾਰਤਾਂ ਚੰਗੀਆਂ ਲੱਗਦੀਆਂ ਸਨ ਉਹ ਮਿਰਜ਼ਾ ਨੂੰ ਜਿਹੜਾ ਸੀ ਘੱਬਵਾਲੀ ਦੀਆਂ ਬੁਰਾਈਆਂ ਲੱਗਣ ਲੱਗ ਪਈਆਂ। ਇਹ ਬਾਜ਼ਾਰੂ ਔਰਤਾਂ ਵਾਲੀਆਂ ਅਦਾਵਾਂ ਸ਼ਰੀਫ ਜਾਦੀਆਂ ਨੂੰ ਨਹੀਂ ਸੋਭਦੀਆਂ ਕਹਿੰਦਾ। ਉਹ ਉਹਨਾਂ ਦੇ ਸੁਪਨਿਆਂ ਵਾਲੀ ਰਵਾਇਤੀ ਬੀਵੀ ਪਤਨੀ ਨਹੀਂ ਬਣ ਸਕੀ ਕਿ ਮਿਰਜ਼ਾ ਪਿਆਰ ਦੀ ਭੀਖ ਮੰਗਣ ਇਹ ਸ਼ਰਮਾਏ, ਉਹ ਜਿੱਦ ਕਰਨ ਇਹ ਨਾਰਾਜ਼ ਹੋ ਜਾਏ, ਉਹ ਮਨਾਉਣ ਇਹ ਰੁੱਸ ਰੁੱਸ ਕੇ ਬੈਠੇ। ਲਾਜੋ ਤਾਂ ਸੜਕ ਦਾ ਪੱਥਰ ਸੀ, ਸੇਜ ਦਾ ਫੁੱਲ ਬਣਨ ਦੇ ਗੁਰ ਨਹੀਂ ਸੀ ਜਾਣਦੀ। ਝਾੜ ਫਿਟਕਾਰ ਕੇ ਮਿਰਜ਼ਾ ਨੇ ਲਗਾਮ ਪਾਈ ਤੇ ਅਖੀਰ ਬਾਂਦਰੀ ਨੂੰ ਸਿਧਾ ਹੀ ਲਿਆ ਸੀਗਾ। ਮਿਰਜ਼ਾ ਹੁਣ ਬੜੇ ਨਿਸ਼ਚਿਤ ਹੋ ਗਏ ਸਨ ਕਿ ਉਹਨਾਂ ਲਾਜੋ ਨੂੰ ਸ਼ਰੀਫ ਜਾਦੀ ਬਣਾ ਕੇ ਹੀ ਛੱਡਿਆ। ਇਹ ਹੋਰ ਗੱਲ ਹੈ ਕਿ ਹੁਣ ਉਹਨਾਂ ਨੂੰ ਘਰ ਜਾਣ ਦੀ ਜ਼ਿਆਦਾ ਜਲਦੀ ਨਹੀਂ ਸੀ ਹੁੰਦੀ। ਆਮ ਪਤੀਆਂ ਵਾਂਗ ਹੀ ਯਾਰ ਦੋਸਤਾਂ ਦੇ ਵਿੱਚ ਹੀ ਉਹ ਬੈਠੇ ਜਿਹੜੇ ਸੀ ਬੈਠ ਲੈਂਦੇ ਕਿ ਲੋਕ ਤੀਵੀ ਦਾ ਗੁਲਾਮ ਨਾ ਕਹਿਣ ਕਿਤੇ। ਮਾਸ਼ੂਕਾ ਦੇ ਨਖਰੇ ਝੱਲਣਾ ਹੋਰ ਗੱਲ ਹੁੰਦੀ ਹੈ, ਪਰ ਪਤਨੀ ਦੀ ਧੌਂਸ ਮਰਦ ਬਰਦਾਸ਼ਤ ਨਹੀਂ ਕਰ ਸਕਦਾ। ਆਪਣੀ ਗੈਰ ਹਾਜ਼ਰੀ ਨੂੰ ਪੂਰਨ ਦੇ ਲਈ ਉਹਨਾਂ ਇੱਕ ਨੌਕਰਾਨੀ ਰੱਖ ਲੈਣ ਦੀ ਗੱਲ ਕੀਤੀ ਤਾਂ ਲਾਜੋ ਦੀਆਂ ਅੱਖਾਂ ਦੇ ਵਿੱਚ ਲਹੂ ਉਤਰ ਆਇਆ। ਉਹ ਜਾਣਦੀ ਸੀ ਕਿ ਮੀਆਂ ਭਈ ਹੋਰ ਔਰਤਾਂ ਕੋਲ ਜਾਣ ਲੱਗ ਗਏ ਨੇ। ਸਾਰੇ ਮੁਹੱਲੇ ਦੇ ਮੀਆਂ ਹੀ ਜਾਂਦੇ ਸਨ, ਪਰ ਘਰ ਦੇ ਵਿੱਚ ਉਹ ਕਿਸੇ ਦਾ ਦਾਖਲਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਕੋਈ ਉਸਦੇ ਝਿਲਮਿਲ ਕਰਦੇ ਭਾਂਡਿਆਂ ਨੂੰ ਹੱਥ ਲਾਵੇ, ਉਸਦੀ ਰਸੋਈ ਦੇ ਵਿੱਚ ਪੈਰ ਰੱਖੇ ਤਾਂ ਉਸਦੀਆਂ ਲੱਤਾਂ ਤੋੜ ਕੇ ਰੱਖ ਦੇਗੀ। ਮਿਰਜ਼ਾ ਵਿੱਚ ਸਾਂਝ ਬਰਦਾਸ਼ਤ ਕਰ ਸਕਦੀ ਸੀ, ਪਰ ਘਰ ਦੀ ਉਹੀ ਇਕੱਲੀ ਮਾਲਕਣ ਸੀ। ਫਿਰ ਮਿਰਜ਼ਾ ਹੁਰੀ ਲਾਜੋ ਨੂੰ ਘਰ ਬਿਠਾ ਕੇ ਜਿਵੇਂ ਭੁੱਲ ਗਏ ਹੋਣ। ਹਫ਼ਤਿਆਂ ਬੰਦੀ ਹੂ ਹਾਂ ਤੋਂ ਅੱਗੇ ਗੱਲ ਨਾ ਤੁਰਦੀ। ਜਦੋਂ ਤੱਕ ਉਹ ਨੌਕਰਾਨੀ ਸੀ, ਸਾਰੇ ਅੱਖਾਂ ਸੇਕਦੇ ਸਨ। ਜਦੋਂ ਕਿਸੇ ਸ਼ਰੀਫ ਦੇ ਘਰ ਬੈਠ ਗਈ ਤਾਂ ਮੁਹੱਲੇ ਟੋਲੇ ਦੇ ਅਸੂਲਾਂ ਦੇ ਅਨੁਸਾਰ ਮਾਂ, ਭੈਣ ਅਤੇ ਬੇਟੀ ਬਣ ਗਈ। ਕੋਈ ਭੁੱਲ ਕੇ ਟਾਟ ਦੇ ਪਰਦੇ ਦੇ ਅੰਦਰ ਝਾਤ ਮਾਰਨ ਦਾ ਕਸ਼ਟ ਨਾ ਕਰਦਾ, ਸਿਵਾਏ ਮਿੱਠੂਏ ਸਿਰਕੀਆ ਵਾਲਿਆਂ ਦੇ ਮੁੰਡੇ ਦੇ। ਉਹ ਹੁਣ ਵੀ ਵਫ਼ਾ ਨਿਭਾ ਰਿਹਾ ਸੀ। ਉਹ ਹੁਣ ਵੀ ਕੋਠੇ ਦੇ ਉੱਤੇ ਪਤੰਗ ਉਡਾਉਂਦਾ। ਜਦੋਂ ਮਿਰਜ਼ਾ ਚਲੇ ਜਾਂਦੇ ਅਤੇ ਲਾਜੋ ਕੰਮ ਧੰਦੇ ਤੋਂ ਵਿਹਲੀ ਹੋ ਕੇ ਟੂਟੀ ਹੇਠ ਨਹਾਉਣ ਬੈਠਦੀ, ਪਰਦੇ ਦੇ ਖਿਆਲ ਦੇ ਨਾਲ ਹੀ ਘਰੇ ਨਲਕਾ ਲਗਵਾਇਆ ਸੀ। ਲਾਜੋ ਨੇ ਕੋਠੇ ਵੱਲ ਦੇਖਣਾ ਹੀ ਛੱਡ ਦਿੱਤਾ ਸੀ। ਪਰ ਉਸ ਰਾਤ ਮਿਰਜ਼ਾ ਯਾਰ ਦੋਸਤਾਂ ਦੇ ਨਾਲ ਦੁਸਹਿਰੇ ਦੇ ਜਸ਼ਨ ਮਨਾਉਂਦੇ ਘਰੋਂ ਗਾਇਬ ਰਹੇ। ਸਵੇਰੇ ਸੰਗ ਦੇ ਸ਼ਰਮਾਉਂਦੇ ਜਿਹੇ ਪਰਤੇ ਅਤੇ ਜਲਦੀ ਜਲਦੀ ਨਹਾ ਧੋ ਕੇ ਸਟੋਰ ਚਲੇ ਗਏ। ਲਾਜੋ ਚਿੜੀ ਬੈਠੀ ਸੀ। ਉਦੋਂ ਹੀ ਉਸਦਾ ਨਜ਼ਰ ਕੋਠੇ ਦੇ ਵੱਲ ਗਈ ਤਾਂ ਸ਼ਾਇਦ ਉਸ ਦਿਨ ਮਿੱਠੂਏ ਦੀਆਂ ਨਜ਼ਰਾਂ ਦੇ ਵਿੱਚੋਂ ਬਰਛੇ ਨਿਕਲ ਰਹੇ ਸਨ, ਜਿਹੜੇ ਉਸਦੇ ਗਿੱਲੇ ਜਿਸਮ ਦੇ ਵਿੱਚ ਪੁਰ ਗਏ ਸਨ। ਮੁੰਡੇ ਦੀ ਬੜੇ ਦਿਨਾਂ ਦੇ ਬਾਅਦ ਉਹ ਦਿਨ ਪਤੰਗ ਕੱਟੀ ਗਈ ਸੀ। ਡੋਰ ਟੁੱਟੀ ਤਾਂ ਲਾਜੋ ਦੀ ਪਿੱਠ ਦੇ ਉੱਤੇ ਘਸੜਾ ਮਾਰਦੀ ਗਈ। ਲਾਜੋ ਨੇ ਸਿਸਕਾਰੀ ਜਿਹੀ ਲਈ ਅਤੇ ਜਾਣੇ ਜਾਂ ਅਣਜਾਣੇ ਦੇ ਵਿੱਚ ਬਗੈਰ ਚਾਦਰ ਦੇ ਉੱਤੇ ਲੈ ਉੱਠ ਕੇ ਕੋਠੜੀ ਦੇ ਵਿੱਚ ਚਲੀ ਗਈ। ਇੱਕ ਬਿਜਲੀ ਜਿਹੀ ਲਿਸ਼ਕੀ ਅਤੇ ਸਾਹਮਣੇ ਵਾਲੇ ਕੋਠੇ ਦੇ ਉੱਤੇ ਡਿੱਗੀ। ਫਿਰ ਉਸਨੂੰ ਖਿਆਲ ਆਇਆ ਕਿ ਟੂਟੀ ਤਾਂ ਚੱਲਦੀ ਹੀ ਛੱਡ ਆਈ ਹਾਂ, ਸੋ ਵਾਪਸ ਉਹਨੀ ਪੈਰੀ ਹੀ ਦੌੜੀ। ਇਸ ਤੋਂ ਪਿੱਛੋਂ ਜਦ ਵੀ ਲਾਜੋ ਹਲਵਾਈ ਦਿਓ ਕੁਝ ਮੰਗਵਾਉਣ ਦੇ ਲਈ ਟਾਟ ਦਾ ਜਿਹੜਾ ਸੀ ਪਰਦਾ ਸਰਕਾਉਂਦੀ, ਮਿੱਠੂਆ ਉਸਨੂੰ ਨੇੜੇ ਤੇੜੇ ਫਿਰਦਾ ਹੋਇਆ ਨਜ਼ਰ ਆਉਂਦਾ। ਓਏ ਮਿੱਠੂਏ, ਸਾਰਾ ਦਿਨ ਮਿੱਟੀ ਦਾ ਮਾਧੋ ਬਣਿਆ ਬੈਠਾ ਰਹਿੰਦਾ ਹੈ, ਜਾ ਜ਼ਰਾ ਦੋ ਕੁ ਕਚੋਰੀਆਂ ਤਾਂ ਲਿਆ ਦੇ, ਚਟਨੀ ਦੇ ਵਿੱਚ ਖੂਬ ਸਾਰੀਆਂ ਮਿਰਚਾਂ ਪਵਾ ਲਿਆਈ। ਫਿਰ ਮਿੱਠੂਆ ਹੋਰ ਵੀ ਖੁੱਲ੍ਹ ਗਿਆ। ਜੇ ਗਲਤੀ ਨਾਲ ਨਹਾਉਣ ਵੇਲੇ ਕੋਠੇ 'ਤੇ ਨਾ ਨਜ਼ਰ ਆਉਂਦਾ ਤਾਂ ਫੜਫੜਾ ਕੇ ਜਾਗ ਉਠਾਉਂਦਾ। ਜਿਹੜਾ ਪਿਆਰ ਉਹ ਸਾਰੀ ਉਮਰ ਦੋਵਾਂ ਹੱਥਾਂ ਦੇ ਨਾਲ ਲੁਟਾਉਂਦੀ ਆਈ ਸੀ, ਮਿੱਠੂਏ ਲਈ ਵੀ ਹਾਜ਼ਰ ਸੀ। ਮਿਰਜ਼ੇ ਦੇ ਕਿਸੇ ਡੰਗ ਖਾਣਾ ਨਾ ਖਾਂਦੇ ਤਾਂ ਉਹ ਸੁੱਟ ਥੋੜ੍ਹੇ ਹੀ ਦਿੰਦੀ ਸੀ, ਕਿਸੇ ਗਰੀਬ ਲੋੜਵੰਦ ਨੂੰ ਜਿਹੜਾ ਸੀ ਦਿੰਦੀ ਸੀ, ਅਤੇ ਮਿੱਠੂਏ ਦੇ ਨਾਲੋਂ ਵੱਧ ਲੋੜਵੰਦ ਉਸਦੀ ਮਿਹਰ ਨਜ਼ਰ ਦੇ ਵਿੱਚ ਹੋਰ ਕੌਣ ਹੋ ਸਕਦਾ ਸੀ। ਮਿਰਜ਼ਾ ਨੇ ਲਾਜੋ ਦੇ ਪੈਰਾਂ ਦੇ ਵਿੱਚ ਵਿਆਹ ਦੀ ਬੇੜੀ ਪਾ ਕੇ ਸੋਚ ਲਿਆ ਕਿ ਹੁਣ ਬਣ ਗਈ ਉਹ ਕਬੀਲਦਾਰ। ਆਪਣੀਆਂ ਅੱਖਾਂ ਦੇ ਨਾਲ ਨਾ ਦੇਖਦੇ ਤਾਂ ਯਕੀਨ ਵੀ ਨਾ ਕਰਦੇ। ਲਾਜੋ ਨੇ ਜਦੋਂ ਉਹਨਾਂ ਨੂੰ ਇੰਝ ਬੇਵਕਤ ਚੌਖੜ ਦੇ ਉੱਤੇ ਖੜ੍ਹੇ ਦੇਖਿਆ ਤਾਂ ਬੇਮੁਹਾਰੇ ਹੀ ਉਸਦੀ ਹਾਸੀ ਨਿਕਲ ਗਈ। ਉਸਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮਿਰਜ਼ਾ ਇੰਨਾ ਬੁਰਾ ਮੰਨ ਜਾਣਗੇ। ਪਰ ਮਿੱਠੂਆ ਤਾੜ ਗਿਆ ਅਤੇ ਤੰਬੀ ਚੁੱਕ ਕੇ ਇੰਝ ਨੱਸਿਆ ਕਿ ਤਿੰਨ ਪਿੰਡ ਪਾਰ ਕਰਕੇ ਹੀ ਸਾਹ ਲਿਆ ਉਹਨੇ। ਮਿਰਜ਼ਾ ਨੇ ਲਾਜੋ ਨੂੰ ਇੰਨਾ ਕੁਟਾਪਾ ਚਾੜਿਆ ਕਿ ਜੇ ਉਸਨੂੰ ਦੁਨੀਆ ਦੀਆਂ ਗਰਮ ਸਰਦ ਹਵਾਵਾਂ ਨਾ ਝੱਲੀਆਂ ਹੁੰਦੀਆਂ ਤਾਂ ਉਹ ਅੱਲਾ ਨੂੰ ਪਿਆਰੀ ਹੋ ਗਈ ਹੁੰਦੀ। ਉਸੇ ਵੇਲੇ ਖਬਰ ਸਾਰੇ ਮੁਹੱਲੇ ਦੇ ਵਿੱਚ ਅੱਗ ਵਾਂਗ ਫੈਲ ਗਈ ਕਿ ਮਿਰਜ਼ਾ ਨੇ ਆਪਣੀ ਘਰਵਾਲੀ ਨੂੰ ਮਿੱਠੂਏ ਦੇ ਨਾਲ ਫੜ ਲਿਆ ਅਤੇ ਦੋਵਾਂ ਨੂੰ ਮਾਰ ਮੁਕਾਇਆ। ਮਿਰਜ਼ਾ ਦਾ ਮੂੰਹ ਕਾਲਾ ਹੋ ਗਿਆ, ਖਾਨਦਾਨ ਦੀ ਨੱਕ ਕੱਟੀ ਗਈ। ਲੋਕ ਤਮਾਸ਼ਾ ਦੇਖਣ ਦੇ ਲਈ ਇਕੱਠੇ ਹੋ ਗਏ, ਪਰ ਇਹ ਦੇਖ ਕੇ ਉਹਨਾਂ ਨੂੰ ਬੜਾ ਅਫਸੋਸ ਹੋਇਆ ਕਿ ਮਿੱਠੂਆ ਛਲੀਆ ਹੋ ਚੁੱਕਿਆ ਸੀ ਅਤੇ ਘਰਵਾਲੀ ਟੁੱਟੀ ਫੁੱਟੀ ਪਈ ਹੈ। ਪਰ ਅੰਦਰ ਦੀ ਖਬਰ ਲਿਆਈ ਰਾਮੂ ਦੀ ਦਾਦੀ। ਅਸਲ 'ਚ ਹੋਇਆ ਕੀ? ਕੋਈ ਸੋਚੇਗਾ ਕਿ ਇੰਨੀਆਂ ਜੁੱਤੀਆਂ ਖਾ ਕੇ ਲਾਜੋ ਨੂੰ ਮਿਰਜ਼ਾ ਦੀ ਸੂਰਤ ਦੇ ਨਾਲ ਵੀ ਨਫ਼ਰਤ ਹੋ ਗਈ ਹੋਵੇਗੀ। ਤੋਬਾ ਕਰੋ ਤੋਬਾ, ਜੁੱਤੀ ਫੇਰੀ ਦੇ ਨਾਲ ਤਾਂ ਅਸਲ ਬੰਧਨ ਮਜ਼ਬੂਤ ਹੋਇਆ, ਜਿਹੜਾ ਨਿਕਾਹ ਦੇ ਨਾਲ ਨਹੀਂ ਸੀ ਹੋਇਆ। ਹੋਸ਼ ਦੇ ਵਿੱਚ ਆਉਂਦੀ ਹੀ ਮਿਰਜ਼ਾ ਦੇ ਬਾਰੇ ਪੁੱਛਣ ਲੱਗੀ। ਉਸਦੇ ਸਾਰੇ ਆਕਾ ਦੇਰ ਸਵੇਰ ਉਸਦੇ ਆਸ਼ਕ ਬਣ ਬੈਠਦੇ ਸਨ। ਇਸ ਮਿਹਰਬਾਨੀ ਤੋਂ ਬਾਅਦ ਤਨਖਾਹ ਦਾ ਸਵਾਲ ਖਤਮ ਹੋ ਜਾਂਦਾ ਹੈ। ਮੁਫ਼ਤ ਦੀ ਰਗੜਾਈ ਉੱਪਰੋਂ ਚਾਰ ਚੋਟ ਦੀ ਮਾਰ। ਮਿਰਜ਼ਾ ਨੇ ਅੱਜ ਤੱਕ ਉਸਨੂੰ ਫੁੱਲਾਂ ਦੀ ਛੜੀ ਨਹੀਂ ਛੁਹਾਈ ਸੀ। ਦੂਸਰੇ ਆਕਾ ਉਸਨੂੰ ਯਾਰਾਂ ਦੋਸਤਾਂ ਨੂੰ ਵੀ ਪੇਸ਼ ਕਰ ਦਿੰਦੇ ਸਨ। ਮਿਰਜ਼ਾ ਨੇ ਅੱਜ ਤੱਕ ਉਸਨੂੰ ਆਪਣੀ ਚੀਜ਼ ਸਮਝਿਆ, ਉਸ ਉੱਤੇ ਆਪਣਾ ਹੱਕ ਦਿਖਾਇਆ। ਇਹ ਉਸਦੀ ਇੱਜ਼ਤ ਵਧਾਈ ਹੋਈ ਸੀ, ਘਟਾਈ ਨਹੀਂ। ਹਾਲਾਂਕਿ ਇਸਤੇਮਾਲ ਦੇ ਵਿੱਚ ਰਹਿੰਦੀ ਸੀ, ਫਿਰ ਵੀ ਉਹਨਾਂ ਨੂੰ ਇੰਨੀ ਪਿਆਰੀ ਸੀ ਕਿ ਆਪਣੀ ਪੀੜਾ ਦੇ ਉੱਤੇ ਮਿਰਜ਼ਾ ਦੀ ਪੀੜ ਭਾਰੂ ਹੋ ਗਈ। ਸਾਰਿਆਂ ਨੇ ਉਸ ਨੂੰ ਸਮਝਾਇਆ, ਜਾਨ ਦੀ ਖੈਰ ਚਾਹੁੰਦੀ ਹੈ ਤਾਂ ਭੱਜ ਜਾ ਇੱਥੋਂ, ਪਰ ਉਹ ਨਹੀਂ ਮੰਨੀ, ਨਹੀਂ ਭੱਜੀ। ਮੀਰਨ ਮੀਆਂ ਨੇ ਮਿਰਜ਼ਾ ਨੂੰ ਰੋਕਿਆ ਹੋਇਆ ਸੀ ਕਿ ਨਹੀਂ ਤਾਂ ਨੱਕ ਗੁੱਤ ਕੱਟ ਕੇ ਕਤਲ ਕੀਤੇ ਬਗੈਰ ਛੁਟਕਾਰਾ ਨਹੀਂ ਸੀ। ਉਹਨਾਂ ਦੀ ਨੱਕ ਕੱਟੀ ਗਈ ਸੀ ਅਤੇ ਲਾਜੋ ਜਿਉਂਦੀ ਬਚ ਗਈ ਸੀ। ਹੁਣ ਉਹ ਦੁਨੀਆਂ ਨੂੰ ਕਿੰਝ ਮੂੰਹ ਦਿਖਾਉਣਗੇ? ਓਏ, ਇੱਕ ਤੀਵੀਂ ਖਾਤਰ ਫਾਂਸੀ ਚੜ੍ਹ ਜਾਏਗਾ, ਕੋਈ ਪਰਵਾਹ ਨਹੀਂ ਕਹਿੰਦਾ। ਮੀਆਂ ਤਲਾਕ ਦੇ ਦਿਓ ਸਾਲੀ ਨੂੰ, ਮੀਰਨ ਮੀਆਂ ਨੇ ਸਮਝਾਇਆ। ਕੋਈ ਸ਼ਰੀਫਜ਼ਾਦੀ ਹੁੰਦੀ ਤਾਂ ਹੋਰ ਗੱਲ ਸੀ। ਮਿਰਜ਼ਾ ਨੇ ਉਸੇ ਵੇਲੇ ਤਲਾਕ ਦੇ ਦਿੱਤਾ। ਮੁਬਲਗ 32 ਰੁਪਏ ਮਹਿਰ ਅਤੇ ਉਸਦੇ ਕੱਪੜੇ ਲੀੜੇ ਰਾਮੂ ਦੀ ਦਾਦੀ ਦੇ ਘਰ ਭੇਜ ਦਿੱਤੇ। ਜਦੋਂ ਲਾਜੋ ਨੂੰ ਤਲਾਕ ਦੀ ਖਬਰ ਮਿਲੀ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ, ਜਿਵੇਂ ਸਿਰ ਤੋਂ ਮਨਾ ਮੂਹੀ ਭਾਰ ਲੱਥ ਗਿਆ ਹੋਵੇ। ਨਿਕਾਹ ਵੈਸੇ ਵੀ ਉਸਨੂੰ ਰਾਸ ਨਹੀਂ ਸੀ ਆਇਆ, ਇਹ ਸਭ ਇਸੇ ਕਰਕੇ ਹੋਇਆ, ਚਲੋ ਪਾਪ ਕੱਟਿਆ ਗਿਆ। ਮੀਆਂ ਤਾਂ ਨਾਰਾਜ਼ ਨਹੀਂ ਸੀ। ਉਸਨੇ ਰਾਮੂ ਦੀ ਦਾਦੀ ਨੂੰ ਪੁੱਛਿਆ, ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦੇ, ਕਿਹਾ ਕਿ ਉਹ ਇੱਥੋਂ ਮੂੰਹ ਕਾਲਾ ਕਰ ਜਾ। ਮਿਰਜ਼ਾ ਦੀ ਤਲਾਕ ਦੀ ਖਬਰ ਸਾਰੇ ਮੁਹੱਲੇ ਦੇ ਵਿੱਚ ਝਟਪਟ ਫੈਲ ਗਈ। ਫੌਰਨ ਲਾਲੇ ਨੇ ਪੈਗਾਮ ਭਿਜਵਾਇਆ, ਬੰਗਲਾ ਤਿਆਰ ਹੈ, ਉਸਦੇ ਵਿੱਚ ਆਪਣੀ ਮਾਂ ਨੂੰ ਬਿਠਾ ਦੇ, ਕਹਿੰਦੀ ਲਾਜੋ ਨੇ ਕਹਿ ਦਿੱਤਾ। ਮੁਬਲਗ 32 ਰੁਪਏ ਦੇ ਵਿੱਚੋਂ 10 ਉਸਨੇ ਰੋਟੀ ਪਾਣੀ ਦੇ ਰਾਮੂ ਦੀ ਮਾਂ ਨੂੰ ਦੇ ਦਿੱਤੇ ਅਤੇ ਤੰਗ ਪਜਾਮੇ ਸ਼ਕੂਰੇ ਦੀ ਬਹੂ ਦੇ ਹੱਥ ਜਿਹੜਾ ਸੀ ਔਣੇ ਪੌਣੇ ਵੇਚ ਲਏ। 15 ਦਿਨਾਂ ਦੇ ਵਿੱਚ ਲੁੱਟ ਪੁੱਟ ਜਾਣ ਪਿੱਛੋਂ ਖੜੀ ਹੋ ਗਈ ਅਤੇ ਕੰਬਖਤ ਦੀ

ਮੇਰੀ ਘਰ ਵਾਲੀ ਸੀ, ਮੈਂ ਕਿੰਜ ਬਰਦਾਸ਼ਤ ਕਰ ਸਕਦਾ ਹੈ। ਮਿਰਜ਼ਾ ਹਿਰਖ ਗਏ। ਫਿਰ ਕੀ ਹੋਇਆ, ਹੁਣ ਤਾਂ ਤੇਰੀ ਬੀਵੀ ਨਹੀਂ ਹੈ, ਜੇ ਸੱਚ ਪੁੱਛਣਾ ਤਾਂ ਉਹ ਤੇਰੀ ਹੈ ਹੀ ਨਹੀਂ ਸੀ, ਅਤੇ ਨਿਕਾਹ ਜਿਹੜਾ ਹੋਇਆ ਸੀ ਬਿਲਕੁਲ ਨਜਾਇਜ਼, ਜਾਣੀ ਕਿ ਹੋਇਆ ਹੀ ਨਹੀਂ। ਬਰਾਦਰ, ਪਤਾ ਨਹੀਂ ਉਹ ਕਿਸ ਦੀ ਨਜਾਇਜ਼ ਔਲਾਦ ਹੋਏਗੀ, ਨਜਾਇਜ਼ ਦੇ ਨਾਲ ਨਿਕਾਹ ਹਰਾਮ ਹੁੰਦਾ ਹੈ। ਮੀਰਨ ਮੀਆਂ ਨੇ ਗੱਲ ਮੇਲੀ, ਤਾਂ ਨਿਕਾਹ ਹੋਇਆ ਹੀ ਨਹੀਂ, ਕਤੀ ਨਹੀਂ। ਬਾਅਦ ਦੇ ਵਿੱਚ ਮੁੱਲਾ ਜੀ ਨੇ ਵੀ ਸਾਫ਼ ਕਰ ਦਿੱਤਾ ਕਿ ਹਰਾਮੀ ਔਲਾਦ ਦੇ ਨਾਲ ਨਿਕਾਹ ਜਾਇਜ਼ ਨਹੀਂ, ਤਾਂ ਮਤਲਬ ਇਹ ਕਿ ਨੱਕ ਨਹੀਂ ਕੱਟੀ ਗਈ ਸਾਡੀ। ਮਿਰਜ਼ਾ ਦੇ ਸਿਰੋਂ ਬੋਝ ਜਿਹੜਾ ਲੱਥ ਗਿਆ, ਬਿਲਕੁਲ ਨਹੀਂ ਬਈ, ਕਮਾਲ ਹੈ, ਤਾਂ ਕਹਿੰਦਾ ਤੇ ਫਿਰ ਤਲਾਕ ਵੀ ਨਹੀਂ ਹੋਇਆ, ਜੇ ਨਿਕਾਹ ਨਹੀਂ ਹੋਇਆ ਤਾਂ ਫਿਰ ਤਲਾਕ ਕਿੱਦਾਂ ਹੋ ਗਿਆ। ਭਰਾ ਮੇਰਿਆ, ਨਿਕਾਹ ਹੀ ਨਹੀਂ ਹੋਇਆ ਤਾਂ ਫਿਰ ਤਲਾਕ ਕਿਵੇਂ ਹੋ ਸਕਦਾ ਹੈ? ਮੁਬਲਕ 32 ਰੁਪਏ ਮਹਿਰ ਦੇ ਮੁਫ਼ਤ ਦੇ ਵਿੱਚ ਗਏ, ਕਹਿੰਦਾ। ਮਿਰਜ਼ਾ ਨੂੰ ਦੁੱਖ ਹੋਣ ਲੱਗ ਪਿਆ। ਫੌਰਨ ਇਹ ਖ਼ਬਰ ਸਾਰੇ ਮੁਹੱਲੇ ਦੇ ਵਿੱਚ ਛਲਾਂਗਾ ਮਾਰਨ ਲੱਗ ਪਈ ਕਿ ਮਿਰਜ਼ਾ ਦਾ ਉਹਨਾਂ ਦੀ ਘਰਵਾਲੀ ਦੇ ਨਾਲ ਨਿਕਾਹ ਹੀ ਨਹੀਂ ਹੋਇਆ, ਨਾ ਤਲਾਕ ਹੋਇਆ, ਹਾਲਾਂਕਿ ਮੁਬਲਗ ਦੇ 32 ਰੁਪਏ ਜ਼ਰੂਰ ਡੁੱਬ ਗਏ। ਲਾਜੋ ਨੇ ਇਹ ਖੁਸ਼ਖਬਰੀ ਸੁਣੀ ਤਾਂ ਨੱਚ ਉੱਠੀ ਸੀ, ਸੀਨੇ ਤੋਂ ਭਾਰ ਲੱਥ ਗਿਆ। ਨਿਕਾਹ ਅਤੇ ਤਲਾਕ ਦੇ ਇੱਕ ਭਿਆਨਕ ਸੁਪਨਾ ਸੀ, ਅਤੇ ਜਿਹੜਾ ਟੁੱਟ ਗਿਆ ਅਤੇ ਜਾਨ ਛੁੱਟੀ ਸੀ। ਸਭ ਤੋਂ ਵੱਧ ਖੁਸ਼ੀ ਤਾਂ ਇਸ ਗੱਲ ਦੀ ਸੀ ਕਿ ਮੀਆਂ ਦੀ ਨੱਕ ਨਹੀਂ ਸੀ ਕੱਟੀ ਗਈ, ਉਸਨੂੰ ਮੀਆਂ ਦੀ ਇੱਜ਼ਤ ਜਾਣ ਦਾ ਬੜਾ ਦੁੱਖ ਸੀ। ਹਰਾਮੀ ਹੋਣਾ ਕਿੰਨੇ ਮੌਕੇ 'ਤੇ ਕੰਮ ਆਇਆ, ਰੱਬ ਨਾ ਕਰੇ ਜੇ ਉਹ ਕਿਸੇ ਦੀ ਜਾਇਜ਼ ਔਲਾਦ ਹੁੰਦੀ ਤਾਂ ਛੁੱਟੀ ਹੋ ਹੀ ਜਾਂਦੀ। ਰਾਮੂ ਦੀ ਦਾਦੀ ਦੇ ਘਰ ਦੇ ਵਿੱਚ ਉਸਦਾ ਦਮ ਘੁੱਟ ਰਿਹਾ ਸੀ, ਅਤੇ ਜ਼ਿੰਦਗੀ ਦੇ ਵਿੱਚ ਕਦੀ ਇੰਜ ਘਰ ਦੀ ਮਾਲਕਣ ਬਣ ਕੇ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਉਸਨੂੰ ਘਰ ਦੀ ਫਿਕਰ ਲੱਗ ਗਈ ਹੋਈ ਸੀ, ਅਤੇ ਚੋਰੀ ਚਕਾਰੀ ਦੇ ਡਰ ਨਾਲ ਮੀਆਂ ਨੇ ਇੰਨੇ ਦਿਨਾਂ ਦੀ ਝਾੜੂ ਵੀ ਨਹੀਂ ਸੀ ਦਵਾਈ ਸੀ। ਕੂੜੇ ਦੇ ਢੇਰ ਲੱਗ ਗਏ ਹੋਣਗੇ, ਉਹ ਸਟੋਰ ਜਾ ਰਹੇ ਸਨ ਅਤੇ ਲਾਜੋ ਨੇ ਰਸਤਾ ਰੋਕ ਲਿਆ। ਫਿਰ ਮੀਆਂ, ਕੱਲ੍ਹ ਤੋਂ ਕੰਮ 'ਤੇ ਆ ਜਾਵਾਂ ਮੈਂ, ਉਹ ਠੁੜਕੀ ਫਿਰ ਲਾਹੌਲ ਵਾਲਾ ਕੁਵੱਤ। ਮੀਆਂ ਸਿਰ ਝੁਕਾ ਕੇ ਲੰਮੀਆਂ ਪੁਲਾਂਘਾਂ ਜਿਹੜਾ ਸੀ ਪੁੱਟ ਦੇ ਨਿਕਲ ਗਏ। ਦਿਲ ਦੇ ਵਿੱਚ ਸੋਚਿਆ, ਇਸਦੇ ਮਨ ਦੇ ਵਿੱਚ ਕੋਈ ਗੱਲ ਜ਼ਰੂਰ ਹੈ, ਬਦਕਾਰ ਹੀ ਸੀ, ਪਰ ਪਿਛਲੇ ਮਾਮਲੇ ਤਾਂ ਸਾਰੇ ਨਿਬੜ ਹੀ ਗਏ ਨੇ। ਲਾਜੋ ਨੇ ਕੱਲ੍ਹ ਦੀ ਉਡੀਕ ਨਹੀਂ ਕੀਤੀ, ਛੱਤੋ ਛੱਤ ਹੁੰਦੀ ਹੋਈ ਵਿਹੜੇ ਦੇ ਵਿੱਚ ਜਾ ਛਾਲ ਮਾਰੀ, ਲਹਿੰਗੇ ਦਾ ਲੰਗੋਟ ਬਣਾਇਆ ਅਤੇ ਜੁੱਟ ਗਈ। ਸ਼ਾਮੀ ਮਿਰਜ਼ਾ ਵਾਪਸ ਆਏ ਤਾਂ ਲੱਗਿਆ ਜਿਵੇਂ ਮੋਈ ਹੋਈ ਅੰਮਾ ਵੀ ਵਾਪਸ ਆ ਗਈ ਹੋਵੇ। ਫਿਰ ਘਰ ਸਾਫ਼ ਸੀ, ਚੰਦਨ ਵਾਂਗ ਧੂਫ ਦੀ ਨਿੰਮੀ ਨਿੰਮੀ ਖੁਸ਼ਬੂ, ਕੋਰੇ ਮਟਕੇ ਉੱਤੇ ਲਿਸ਼ ਲਿਸ਼ ਕਰਦਾ ਮਾਂਜਿਆ ਹੋਇਆ ਕਟੋਰਾ, ਗੱਚ ਭਰ ਆਇਆ। ਚੁੱਪ ਚਾਪ ਭੁੰਨਿਆ ਹੋਇਆ ਮੀਟ ਅਤੇ ਗਰਮਾ ਗਰਮ ਰੋਟੀਆਂ ਖਾਂਦੇ ਰਹੇ। ਲਾਜੋ ਆਪਣੀ ਹੈਸੀਅਤ ਦੇ ਮੁਤਾਬਕ ਦਹਿਲੀਜ਼ ਦੇ ਉੱਤੇ ਬੈਠੀ ਪੱਖਾ ਝੱਲਦੀ ਰਹੀ। ਰਾਤੀ ਜਦੋਂ ਰਸੋਈ ਦੇ ਵਿੱਚੋਂ ਵਾਪਸ ਆਈ ਅਤੇ ਦੋ ਟਾਟ ਜੋੜ ਕੇ ਲੇਟ ਗਈ ਤਾਂ ਮਿਰਜ਼ਾ ਨੂੰ ਫਿਰ ਡਾਢੀ ਪਿਆਜ਼ ਦਾ ਦੌਰਾ ਪੈ ਗਿਆ। ਮਨ ਮਾਰ ਕੇ ਪਏ ਉਸਦੇ ਕੜਿਆਂ ਦੀ ਛਨਕਾਰ ਸੁਣਦੇ ਅਤੇ ਪਾਸੇ ਪਰਤਦੇ ਰਹੇ। ਦਿਲ ਦੇ ਵਿੱਚ ਡਰ ਸੀ ਕਿ ਬੜੀ ਬੇਕਦਰੀ ਕੀਤੀ ਸੀ ਉਹਨਾਂ ਉਸਦੀ। ਲਾਹੌਲ ਵਾਲਾ ਕਵੱਤ ਅਚਾਨਕ ਉਸ ਬੁੜਬੜਾਉਂਦੇ ਹੋਏ ਉੱਠੇ ਅਤੇ ਟਾਟ ਦੇ ਉੱਤੇ ਪਈ ਘਰਵਾਲੀ ਨੂੰ ਸਮੇਟ ਲਿਆ। ਜੀ ਦੋਸਤੋ, ਇਹ ਸੀ ਕਹਾਣੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ, ਘਰਵਾਲੀ, ਜਿਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਮਹਿੰਦਰ ਬੇਦੀ ਜੈਤੋ ਜੀ ਨੇ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਕਹਾਣੀ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਕਹਾਣੀ ਨੂੰ ਇੱਥੇ ਸਮਾਪਤ ਕਰਦੇ ਹਾਂ, ਅਤੇ ਕੱਲ੍ਹ ਨੂੰ ਫਿਰ ਕੋਈ ਨਾ ਕੋਈ ਨਵੀਂ ਕਹਾਣੀ ਪਾਵਾਂਗੇ, ਅਤੇ ਕੱਲ੍ਹ ਨੂੰ ਨਾ ਕਿਤਾਬ ਦੀ ਵੀ ਗੱਲ ਕਰਾਂਗੇ, ਨਾ ਕਿਤਾਬ ਪੰਜਾਬ ਦੀ ਅਗਲਾ ਚੈਪਟਰ ਤੁਹਾਡੇ ਲਈ ਖੋਲ੍ਹਾਂਗੇ। ਅਤੇ ਜਾਂਦੇ ਜਾਂਦੇ ਕੁਝ ਸੁਨੇਹੇ ਆਏ ਨੇ, ਅਤੇ ਉਹਦੇ ਵਿੱਚ ਜਗਤਾਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਬਾਕੀ ਜੇ ਕਿਸੇ ਦਾ ਸੁਨੇਹਾ ਰਹਿ ਗਿਆ ਵੀ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਅਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸੁਣਨ ਲਈ, ਦੇਖਣ ਲਈ, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ ਮਿਲਦੇ ਹਾਂ ਆਪਾਂ ਕੱਲ੍ਹ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ਼੍ਰੀ ਅਕਾਲ।

ਜਸਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜਗਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਤੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆਂ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆਂ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਰੋਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
0: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
3: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ ਤੇ ਉਹ ਨਹੀਂ ਠੀਕ ਆ।

0: વાપા રેડિયો રેડિયો
1: ਪ੍ਰਸੰਜੀਤ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ। ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ। ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ। ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਮੈਂ

0: ਪੀਜਾਂ ਦੇ ਵਿੱਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਦੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਅਭਿਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਸ਼ਾਹੀ ਦਰਬਾਰ ਸਾਡਾ, ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ, ਬੁਲੰਦ ਸਾਡੇ, ਹਾਂ ਬੁਲੰਦ ਸਾਡੇ। ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ, ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ, ਸਾਨੂੰ ਥਾਪੜਾ।

0: ਕਰ ਬਾਰ ਸਾਡਾ, ਜਿੱਥੇ ਬੈਠ ਜਾਇਓ ਕਰ ਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ। ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ। ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਿਆ ਮੰਜੀ ਡਾਹ ਕੇ। ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ। ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ। ਮਤਾਂ ਅਬਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ। ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ। ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ। ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉੱਠਿਆ ਹਰਿਆਣਾ। ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ। ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ। ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ। ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ। ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ। ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ। ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ। ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ। ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ, ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ। ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ। ਇੱਕ ਪਿਤਾ ਇੱਕ ਸਕੇ ਹਮ ਬਾਰਕ ਦੂਈ ਆਉਣ ਮਟਾਉਣਾ ਚੰਗਾ। ਗੁਰਬਾਬੇ ਦੀ ਸਿੱਖਿਆ ਤਾਈ ਪਲ ਪਲ ਮਨ ਵਸਾਉਣਾ ਚੰਗਾ। ਮਨ ਨੀਮਾ ਮਤ ਉੱਚੀ ਰੱਖ ਕੇ

ਤੇ ਲਈ ਨਹੀਂ ਕਿਸੇ ਦੀ ਪਰਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ

0: ਸੀ ਦਾ ਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹੋਂਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੁੱਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੁੱਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੁੱਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ, ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

ये किस काम का तू सहारा, अगर ना किसी का बना।

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨਹੀਂ ਸਹਿਣਾ ਹੁਣ, ਅਸੀਂ ਜ਼ੁਲਮ ਨਹੀਂ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ

0: ਦੀ ਵਿਚ ਉਗਦੇ ਜਿਹੜੇ ਕਦੇ ਕਿਤੇ ਨਹੀਂ ਝੁਕਦੇ ਜਿਹੜੇ ਕਦੇ ਕਿਤੇ ਨਹੀਂ ਝੁਕਦੇ ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ ਜੇ ਆਪਣੀ ਆਈ ਤੇ ਆ ਗਏ ਜੇ ਆਪਣੀ ਆਈ ਤੇ ਆ ਗਏ ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ ਸੁਣ ਦਿੱਲੀ ਦੀ ਸਰਕਾਰੇ ਨੀ ਤੂੰ ਕੀਤੇ ਮਾੜੇ ਕਾਰੇ ਨੀ ਅਸੀਂ ਗੂੰਗੇ ਬੋਲੇ ਨਹੀਂ ਆ ਬੇਸ਼ਕ ਚੁੱਪ ਰਹੇ ਸੀ ਸਾਰੇ ਨੀ ਸੁਣ ਦਿੱਲੀ ਦੀ ਸਰਕਾਰੇ ਨੀ ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਧੀਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜਿਹੜੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜਿਹੜੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੀਆਂ ਹਾਲਾਤਾਂ ਦੇ ਉੱਤੇ, ਜਾਣੀ ਕਿ ਕਿਸਾਨ ਘੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਪੁਰਚਾ ਪੁਰਚਾ ਇਹ ਕੱਟ ਮਰੇ ਲੜੇ ਦੀਨ ਕੇ ਹੇਤ ਅੰਨਦਾਤਾ ਕਹਾਉਂਦੇ ਚੱਕ ਦੇ ਦਿਨ ਰਾਤ ਲੰਘਾਉਂਦੇ ਖੇਤ ਕਿਉਂ ਵੈਰ ਕਮਾਵੇ ਮੁੜ ਤੋਂ ਤੈਨੂੰ ਰਤਾ ਸ਼ਰਮ ਨਾ ਆਈ ਤੇਥੋਂ ਕੁਛ ਲੈਣਾ ਨਾ ਤੇਥੋਂ ਕੁਛ ਲੈਣਾ ਨਾ ਸਾਡੀ ਬਹੁਤ ਹੈ ਕਿਰਤ ਕਮਾਈ ਚੁਰਾਸੀ ਦੁਹਰਾਈ ਨਾ ਚੁਰਾਸੀ ਦੁਹਰਾਵੀ ਨਾ ਤੈਨੂੰ ਦਿਆਂਗੇ ਜੜੋਂ ਉਖਾੜ ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ ਅੱਖ ਭਰ ਕੇ ਵੇਖੀ ਨਾ ਅੱਖ ਭਰ ਕੇ ਵੇਖੀ ਨਾ ਕਲੇ ਚਾ ਰੱਖ ਦੇਣਗੇ ਬਾਹਰ ਦਿੱਲੀਏ ਖੈਰ ਮਨਾ ਲੈਣੀ ਆ ਗੇ ਸੱਚ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆ ਗੇ ਸੱਚ ਕੇ ਸਿੰਘ ਸਰਦਾਰ ਅਸੀਂ ਵਾਲ ਅਥਰੇ ਹਾਂ ਸਾਡੀਆਂ ਮੂੜ ਡਿਪੈਂਡ ਨੇ ਮੱਤਾਂ ਅਸੀਂ ਵਾਲ ਅਥਰੇ ਹਾਂ ਸਾਡੀਆਂ ਮੂੜ ਡਿਪੈਂਡ ਨੇ ਮੱਤਾਂ ਸਦਕੇ ਮੁੱਢ ਸਾਡੇ ਦੇ ਆ ਗੇ ਕਰਕੇ ਵੇਲੀਆਂ ਸੱਥਾਂ ਸਦਕੇ ਮੁੱਢ ਸਾਡੇ ਦੇ ਆ ਗੇ ਕਰਕੇ ਵੇਲੀਆਂ ਸੱਥਾਂ ਕੰਨ ਲਾ ਕੇ ਸੁਣ ਲੈ ਨੀ ਕੰਨ ਲਾ ਕੇ ਸੁਣ ਲੈ ਅਜੇ ਹੱਥ ਬਨ ਕੇ ਤੈਨੂੰ ਦੱਸਾਂ ਸਾਡੇ ਖੇਤ ਆਬਰੂ ਨੇ ਸਾਡੇ ਖੇਤ ਆਬਰੂ ਨੇ ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ ਦਿੱਲੀਏ ਖੈਰ ਮਨਾ ਲੈਣੀ ਆ ਗੇ ਸੱਚ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆ ਗੇ ਸੱਚ ਕੇ ਸਿੰਘ ਸਰਦਾਰ।

0: ਪਹਿਰਾ ਦਈਏ ਹੱਕਾਂ ਤੇ ਰੂਪੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਦੁਆਬਾ ਰੇਡੀਓ
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸ ਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ

0: ਵਾਰ ਗਿਆ ਪਰਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।
2: ਅਸੀਂ ਨਹੀਂ ਰੱਬ ਕੋਲ ਜਾਣਦੇ,

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ ਬਿਨ

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਪਿਆਰ ਬਣਿਆ ਏ ਤੇਰਾ, ਪਿਆਰ ਬਣਿਆ ਏ ਤੇਰਾ, ਬੇਬੀ ਲਈ ਇੱਕ ਸਜ਼ਾ ਸੋਹਣਿਆ, ਭੋਗ ਲਈ ਇੱਕ ਸਜ਼ਾ ਸੋਹਣਿਆ, ਸਜ਼ਾ ਦੇਣੀ ਏ ਤਾਂ ਭਾਵੇਂ ਸਜ਼ਾ ਦੇਣੀ ਏ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਘ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈਂ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਣ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਹਨਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਖ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਹਨ, ਤਾਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ ਆਇਆ ਨੂੰ

ਘੜਿਆ ਹੈ ਜਿਹੜਾ ਉਹਨੇ ਇੱਕ ਦਿਨ ਪੁੱਜਣਾ, ਇੱਕ ਦਿਨ ਪੁੱਜਣਾ ਇੱਕ ਵਾਰ।

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ, ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮਹਿਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮਹਿਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮਹਿਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਲ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ, ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸ ਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂ ਹੀ ਉਹਨੇ ਘੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕਾਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਤੇ ਉਹਨਾਂ ਨੇ ਲੰਬਾ

0: ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ। ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨਹੀਂ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨਹੀਂ। ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ। ਜਿਸ ਦੀ ਕੋਈ ਦਾਰੂ ਹੈ ਨਹੀਂ, ਰੋਗ ਇਕੱਲਾ ਬੈਠੇ, ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ। ਦਿਲ ਦੇ ਵਿੱਚ ਇਸ਼ਕ ਦਾ ਮੰਦਰ, ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
1: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
1: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ, ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿਉਂ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ,

0: ਨੂੰ ਨਿਰਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਾਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ੍ਹ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਥ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ, ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ, ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ, ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ, ਅਫਰੀਕਾ ਦੇ ਨੀਗਰੋ, ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜ ਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ, ਕਿਤੇ ਚਾਤਰ ਚਲਾਕ ਮਨੁੱਖਾਂ, ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸ ਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ, ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
1: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
2: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਈ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਯ ਹਰਬੰਸ ਸਿਓ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓ ਕੋ ਥੀ ਸਮਾਨਿਤ ਵਾ ਬਰਾਬਰੀ ਕਾ ਦਰਜਾ ਹਾਸਿਲ, ਸਮੇਂ ਕੀ ਧੂਲ ਪੜਤੇ ਕਹਾਂ ਗਈ ਵਹਿ ਬਰਾਬਰੀ, कहां गया वह सम्मान, कहां गई वह इज्जत, गरिमा, मान, सम्मान, कब पूजा से भोग्या बन गई पता ही नहीं चला, और अब फैशन की गुड़िया बनाकर रख दिया, ऐसा चरित्र बनाकर परोसा बाजार की आधुनिकता में इन विज्ञापनों फिल्मी पत्रिकाओं ने, कितना दिखाओ और बदन उघाड़ू हो सके उतना बना दिया जाए। छी, घिन आती है ऐसी कुत्सित सोच से भी। संस्कृति, मान, मर्यादा तो कब के पीछे छूट गए इस आधुनिकता के बाजार में। सोच से परे हो गया कि उत्थान है या पतन। समानता का जामा पहनाकर शोषण, दोहरा चरित्र है समाज का। बेटियों को जलील होते, उनकी अस्मिता पर घात होते देख मन नहीं तड़प जाता तुम्हारा। मां हूं, सोचती हूं कहां छुपा लूं इन नन्ही बेटियों को, कि इन दरिंदों, कामी, लोभी लंपटों की बुरी नजर ना पड़े। मन भर आया, खूब सोचा, खूब सोचा, और देखो शाम तुम याद आए, शाम तुम याद आए। तुम ही करो कुछ कान्हा, सब कुछ वैसा दिखे जैसा पुरातन काल में था, और देखो सुझाया रास्ता उसी परम पिता ने, और कहा तेरे सामने छोड़े सभी विकल्प मेरी बच्ची। मैं चुप, पहेलियां मत बुझाएं सर्वशक्तिमान, मैं परेशान हूं। वो बोले क्या नहीं दिया मैंने तुम सबको, तुम सब नारियों को, मेधा दी, शक्ति दी, भक्ति दी, बल दिया, विद्या दी, तुम बनो ऐसी कि बुद्धि से पछाड़ दो सबको। तुम बनो ऐसी पहलवान कि देकर धोबी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे, बुद्धि पर पड़े पर्दे छटने लगे। हाँ हाँ, शक्ति है हम में, रण हो तो रणचंडी बनकर, गृह हो तो गृह स्वामिनी बनकर, अरे देखो स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं, अपना सोया ज्ञान, शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को, उनकी ललनाओं को, नाइंसाफियों का डटकर सामना करना, कुसंस्कारों से लड़ना, पूरी शक्ति से जूझना, और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना। सब सिखाऊंगी, निर्बलता छोड़ो मेरी बच्चियों, निर्बलता छोड़ो, नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी, नरपिशाचों, दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
1: अम्बाला तो बाद हूं असि थानू फिरोजपुर लेके चलते हैं। फिरोजपुर के साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करते हैं, स्रोते उन्होंने प्यार भी देंगे ने, ते इस बार फिर वो साडे सदे दे उत्ते हाजिर हो रहे ने। आस करते हैं पहला वाग ही उन्होंने स्रोते साडे प्यार देंगे। कमलदास शर्मा जी, थोड़ा दुआबा रेडियो दे मंच ते निघा स्वागत है जी।
3: लिखे है मन ने बड़े यतन से, तेरी महिमा में कुछ नगमे। लिखे है मन ने बड़े यतन से, तेरी महिमा में कुछ नगमे। सुने तुमने भी इस मन से, जो तुमने ही लिखाए हैं, लिखे हैं मन ने। नजर आता नहीं मुझको।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से, जो तुमने ही लिखाए हैं, लिखे जो मन ने।
1: कमलदास जी ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚੇ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਬਣ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮ ਮਹਿਫਲ ਲਈ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ, ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ, ਤੇਰੇ ਬਿਨਾ ਜਗ ਫਿੱਕਾ ਲੱਗਦਾ, ਸਦਾ ਵਸੇ ਤੂੰ

ਮੈਂ ਤੈਨੂੰ ਇੰਨਾ ਪਿਆਰ ਕਰਾਂ, ਇਕਰਾਰ ਕਰਾਂ, ਜਗ

0: ਠੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਪੜੀ ਨਵਾਜ਼ ਤੇ ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਸਭ ਚੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾ ਦੇ ਹੋਣੇ ਨੇ ਨਾ ਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ

ਜਨੂ ਰੇ ਉਸਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦਸ ਖਾਂ, ਰਾਹ ਚੋਂ ਰੋੜੇ ਨੂੰ ਹਟਾਇਆ ਏ ਤੇ ਦਸ ਖਾਂ, ਕਦੇ

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਭੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਆ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ ਐਕਟਰਸ ਹੈ ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ ਸਰਕਾਰੀ ਕੰਮਕਾਰ ਦੀ ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ DPRO ਦੀਆਂ ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਹੈ, ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੀ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ,
2: ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ

0: ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਉਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਰਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂ ਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ

0: ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਔਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ, ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਹੈ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ, ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, लेकिन इस लई उस विच सैल्फ स्टडी की आदत होना बहुत जरूरी है। मैं तुहानू अपनी उदाहरण दे के दसा बलराज जी, मैं बी एड करन तो उपरंत नौकरी करन लग गया ते उस तो बाद मैं तीन विषयां विच एम ए कीती बतौर प्राइवेट कैंडीडेट और तिन्हां विच फस्ट डिविजन मेरी आई। ये क्यों पॉसिबल होया, क्यों संभव होया, क्योंकि मैनू सैल्फ स्टडी की आदत सी ते आदत है। अपने सिलेबस दीयां किताबां खरीद लैणियां ते बिना कॉलेज गए बिना अध्यापक दे घर बैठे उन्हां नू पढ़दे रहना ते इम्तिहान दे देना। इस तरीके नाल सैल्फ स्टडी अजिहे बहुत सारे विद्यार्थियों लई लाहेवंद साबित हो सकती है जो किसी करके कॉलेजां विच नहीं जा सकते, लेकिन इस तरह वो अपनी उचेरी विद्या नू हासिल करन दिया अपना सुपना जिहड़ा वो पूरा कर सकते हैं।
1: बहुत अच्छा नवीर जी, लेकिन जिवें तुसीं कहा कि सैल्फ स्टडी नाल घर बैठे बिना अध्यापक दे ही पढ़ाई की जा सकती है, कि तुहानू नहीं लगता कि आने वाले समय विच ये ऑनलाइन स्टडी स्कूल सिस्टम का बदल बन जाएगी? हो सकता है इस नाल भविख विच स्कूलों की लोड़ भी ना रहे?
0: बलराज जी, तुसीं बहुत वधिया प्रश्न पूछा है और मैं चाहुंदा सी कि यह प्रश्न अपनी चर्चा विच जरूर आवे। इत्थे मैं पहला यह स्पष्ट कर दिया कि स्कूल हुंदा की है। स्कूल केवल प्रीख्या पास करने वाली थां नहीं है, विद्यार्थी वास्ते उसके सर्वपक्षी विकास की थां है। विद्यार्थी की ओवरऑल परसनैलिटी डिवेलपमेंट का मुढ़ स्कूल चो बजदा। स्कूल विच वख वख रुचियां दे वख वख पिछोकड़ दे वख वख सुभावां दे विद्यार्थी आउंदे ने। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤਿੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ, ਉਹਨਾਂ ਨੇ ਭਜਾ ਦਿੱਤਾ। ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ?
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ। ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
2: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ,
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
2: ਬਿਲਕੁਲ
3: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸ ਵਗੈਰਾ ਕਿਤੇ ਚਲਾ ਜਾਂਦਾ। ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
2: ਪੈਂਦੀ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
3: ਬਿਲਕੁਲ
2: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। ਅੱਠਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ ਅੱਠਵੀਂ ਸੰਭਵ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ ਡਿਸਕਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ ਤਿੰਨ ਲੈਂਗੁਏਜ ਦੇ ਆਉਂਦੇ ਆਉਂਦੇ
2: ਪਲੱਸ ਪੁਆਇੰਟਸ।
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਅਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ,
3: ਸਪਨਾ ਪੇਰੈਂਟਸ ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਬਣ ਗਿਆ, ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
3: ਬਿਲਕੁਲ, ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ। ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ ਅਪ
2: ਕਰੋ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੇ ਨੇ ਬੈਂਕਿੰਗ ਦੇ, ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ। ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ। ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ, ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ, ਅਸੀਂ ਸਿਵਲਸ ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ
2: ਡੀਸੀ ਹੀ ਬਣ ਗਏ,
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
2: ਹਾਂ ਦੈਟਸ ਗ੍ਰੇਟ,
3: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ ਤੁਹਾਡੇ ਕੋਲ ਅੱਗੇ ਕਰੀਅਰ 'ਚ, ਇੰਨੀ ਆਪਸ਼ਨਸ ਨੇ। ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ,
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
2: ਬਿਲਕੁਲ,
3: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਦਸਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਇਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ ਚ ਹੁੰਦਾ ਬੱਚਾ 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਤਾਂ ਵੀ ਬੇਸਿਕਲੀ ਕੁਛ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ। ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ। ਕੋਚਿੰਗ ਦੇ ਵਿੱਚ ਵੀ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
2: ਬਿਲਕੁਲ ਬਿਲਕੁਲ।
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਵੀ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
3: ਬਿਲਕੁਲ,
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
3: ਆਪਣੇ ਆਪ ਜੁਟਾ ਲੈਂਦਾ,
2: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
3: ਮਨ ਮੇਂ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ, ਲਹਿਰੋਂ ਕੋ ਸ਼ਾਨ ਦੇਖ ਕਰ ਯੇ ਮਤ ਸਮਝਣਾ ਕਿ ਸਮੁੰਦਰ ਮੇਂ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
2: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
3: ਆਪ ਜਬ ਇੱਕ ਵਾਰੀ ਮਨ ਮੇਂ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ।
2: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
3: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
2: ਜੀ ਜੀ ਜੀ,
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੌਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ, ਉਹ ਬਹੁਤ ਤੁਹਾਡਾ ਲਾਈਫ
2: ਜ਼ਰੂਰੀ ਹੈ।
3: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਕੁਛ ਹੋਰ
2: ਦੇਖਦਾ,
3: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
2: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਵੋ ਤੁਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਤੋਂ, ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
3: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
2: ਜੀ ਜੀ ਜੀ,
3: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
2: ਕੋਚਿੰਗ ਜੰਗਲ ਬਣ ਗਿਆ,
3: ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
2: ਓ ਜੀ ਬਿਲਕੁਲ,
3: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
2: ਇੱਕ ਬੈਕਅਪ ਪਲਾਨ,
3: ਇੱਕ ਬੈਕਅਪ, ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇਂ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ,
2: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
3: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ,
3: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤੋਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ। ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
2: ਬਿਲਕੁਲ ਸਹੀ,
3: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ,
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
2: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
2: ਕਰੀਏ,
3: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੇ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
2: ਚੇਂਜਸ ਆ ਰਹੇ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
2: ਬਿਲਕੁਲ,
3: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
2: ਜਿਵੇਂ ਉਹਨਾਂ ਦੀ
3: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ,
3: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਆ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
3: ਇਹਨੇ ਅਬ ਤੁਸੀਂ
2: ਉਜਾਲਾ ਆ ਰਿਹਾ,
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਂਦੀ
3: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ

0: ਉਮਰ ਨਹੀਂ ਹੈਗੀ ਮੇਰੀ, ਔਰ 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ, ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ

0: ਗਿਣੇ ਗਏ ਹੈ,
1: ਜੀ
0: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ। ਮੈਂ ਤੈਨੂੰ ਜੋ ਕਿਹਾ ਬਸ ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ। ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ, ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ। ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਬਿਲਕੁਲ ਬਿਲਕੁਲ,
0: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
0: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ।
0: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ
0: ਠੀਕ ਹੈ,
1: ਬਿਲਕੁਲ।
0: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ। ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ, ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ, ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ। ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ। ਜੀ
0: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਟੂ ਵੇ ਕਮਿਊਨੀਕੇਸ਼ਨ
0: ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਬਿਲਕੁਲ
0: ਹੈ ਨਾ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
0: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
1: ਜੀ
0: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
0: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
0: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
1: ਜੀ
0: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ।
1: ਜੀ
0: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
0: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
0: ਠੀਕ ਹੈ,
1: ਬਿਲਕੁਲ।
0: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
0: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
0: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
1: ਬਿਲਕੁਲ,
0: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
0: ਬਣਦਾ ਉਹਨਾਂ ਦਾ। ਬਿਲਕੁਲ, ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ, ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
0: ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ, ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ। ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
0: ਪਾਪੂਲਰ ਆਮ ਲੋਕ ਕਰਦੇ ਆ।
1: ਜੀ
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ, ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ,
1: ਜੀ ਜੀ
0: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ।
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ।
1: ਜੀ ਜੀ ਜੀ
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
0: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ
0: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
0: ਹਾਂ
1: ਬਿਲਕੁਲ ਬਿਲਕੁਲ ਜੀ। ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
0: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ,
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
1: ਜੀ।
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ ਬਿਲਕੁਲ।
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ,
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ,
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
1: ਠੀਕ ਹੈ।
0: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ, ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
0: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
0: ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਕਰ ਜਾਂਦੇ,
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ,
0: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
0: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ,
1: ਜੀ ਜੀ ਜੀ ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ,
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
0: ਅਤੇ
1: ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ,
1: ਜੀ
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ,
1: ਜੀ ਜੀ
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ,
1: ਜੀ
0: ਪਤਾ ਨਹੀਂ
1: ਬਿਲਕੁਲ
0: ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ ਤੇ ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ,
1: ਜੀ ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ ਠੀਕ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ,
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲੈ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
1: ਜੀ
0: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
1: ਪੜ੍ਹਨੇ ਪੈਣੇ
0: ਪੜ੍ਹਨੇ ਪੈਣੇ ਆ,
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਦੇ ਹੀ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ,
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
0: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ, ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ।
1: ਜੀ
0: ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ
1: ਜੀ
0: ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ,
1: ਜੀ
0: ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਕਿਹੜਾ ਵਾਧਾ ਹੈਗਾ।
0: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ।
1: ਜੀ ਜੀ
0: ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ।
1: ਜੀ
0: ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ,
1: ਬਿਲਕੁਲ,
0: ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ।
1: ਜੀ ਜੀ
0: ਪ੍ਰਾਇੋਰਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇੋਰਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇੋਰਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇੋਰਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ।
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ।
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ।
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ
1: ਉਹ ਕਹੇਗਾ ਛੱਡੋ ਪਰ
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ।
0: ਉਹ ਇਹ ਸਿੱਖ ਜਾਏਗਾ
1: ਹਾਂ
0: ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ।
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ।
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ।
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ।
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ ਜੀ।
0: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ।
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ ਬਿਲਕੁਲ।
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
0: ਹਾਂਜੀ।
1: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ। ਦੇਖੋ, ਕੁਝ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ ਹੈ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਝ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ ਹੈ। ਕਈ ਮਦਰਸ ਹੁੰਦੀਆਂ, ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ, ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਚੋੜੀਆਂ ਪਾ ਲਈਆਂ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ, ਫਿਰ ਪ੍ਰੋਬਲਮ ਕਿੱਥੇ ਆਈ? ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰਿਸ ਲੇਟ ਸੀ,
0: ਬੱਚਾ ਕੋਰਿਸ ਲੇਟ ਸੀ।
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ,
0: ਹੈ ਨਾ, ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਹੈ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸਨੂੰ ਵਧਾਓ ਨਹੀਂ, ਤੁਸੀਂ ਉਸਨੂੰ ਪਾਰ ਕਰਨਾ ਹੈ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ, ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ,
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ ਬਹੁਤ ਹੈ, ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਫਿਰ
0: ਹਾਂਜੀ
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਜ਼ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ ਜੀ
0: ਤੁਸੀਂ ਉਸ 'ਤੇ ਕੁਝ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ,
1: ਜੀ
0: ਕੁਝ
1: ਜੀ
0: ਅੱਛਾ
1: ਬਿਲਕੁਲ
0: ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦੇ ਸਮਾਂ

ద్వాపర రేడియో. ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

0: ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤੋ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ 'ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਅਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿਓ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ

0: ਹਰਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੀ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਹੋਇਲਾ, ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਤਸਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

ਜਗਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ